0: ਜੀ ਹਾਂ ਜੀ 1674 ਐਮ ਆ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ। ਅਤੇ ਬਿਲਕੁਲ ਕੋਈ ਵੀ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਮਸ਼ਵਰੇ ਦੀ ਲੋੜ ਹੋਵੇ, ਰੱਬ ਨਾ ਕਰੇ ਕੋਈ ਇੱਦਾਂ ਦਾ ਕੋਈ ਮਸਲਾ ਪੈ ਜਾਵੇ, ਤਾਂ ਫਿਰ ਬਾਂਸਲ ਲੋਇਜ਼ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਵਧੇਰੇ ਜਾਣਕਾਰੀਆਂ ਇੱਕ ਆਪਾਂ ਰੀਸੈਂਟ ਇਹਨਾਂ ਦੇ ਨਾਲ ਪੋਡਕਾਸਟ ਵੀ ਕੀਤੀ ਹੈ, ਜਿਹੜੇ ਬੜੇ ਤੁਹਾਡੇ ਮਨ ਦੇ ਸਵਾਲ ਵੀ ਹੋਣਗੇ ਅਤੇ ਉਹ ਆਪਾਂ ਇਹਨਾਂ ਦੇ ਸਾਹਮਣੇ ਰੱਖੇ ਆ, ਉੱਥੋਂ ਤੁਸੀਂ ਜਾ ਕੇ ਅਤੇ ਸੁਣ ਸਕਦੇ ਹੋ। ਸਾਡੇ ਯੂਟਿਊਬ ਚੈਨਲ ਦੇ ਉੱਤੋਂ ਇਹ ਤੁਸੀਂ ਜਾ ਕੇ ਪੋਡਕਾਸਟ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਗੱਦੇ ਲੈਣ ਦਾ ਸੋਚ ਰਹੇ ਹੋ ਅਤੇ ਫਰਨੀਚਰ ਲੈਣ ਦਾ ਸੋਚ ਰਹੇ ਹੋ ਅਤੇ ਫਿਰ ਤੁਸੀਂ ਵਾਜਬ ਕੀਮਤਾਂ ਦੇ ਉੱਤੇ ਅਤੇ ਵਧੀਆ ਸਰਵਿਸ ਤੁਸੀਂ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਟਰਾਈ ਕਰ ਸਕਦੇ ਹੋ। ਇਹਨਾਂ ਦਾ ਇੱਕ ਸਟੋਰ ਐਪਿੰਗ ਦੇ ਵਿੱਚ ਅਤੇ ਇੱਕ ਇੱਧਰ ਵੈਸਟ ਦੇ ਵਿੱਚ ਤਰੁਗਨੀਨਾ ਦੇ ਵਿੱਚ। ਅਤੇ ਆਪਾਂ ਹੁਣ ਅੱਗੇ ਤੁਰਦੇ ਹਾਂ, ਅੱਜ ਦਾ ਵਿਸ਼ਾ ਰੱਖਦੇ ਹਾਂ, ਸ਼ਬਦ ਰੱਖਦੇ ਹਾਂ, ਕੁਛ ਤੁਹਾਡੀਆਂ ਕੁਛ ਸਾਡੀਆਂ। ਮੇਰੇ ਨਾਲ ਨੇ ਸੁਖ ਪਰਮਾਰ।
1: ਜੀ ਹਾਂ, ਕੁਛ ਤੁਹਾਡੀਆਂ ਅਤੇ ਕੁਛ ਸਾਡੀਆਂ, ਬਿਲਕੁਲ ਸਹੀ ਕਿਹਾ ਰਣਜੋਤ ਜੀ ਨੇ। ਵਿਸ਼ਾ ਸਾਡਾ, ਗੱਲਾਂ ਬਾਤਾਂ ਤੁਹਾਡੀਆਂ, ਸਾਂਝਾਂ ਜਿਹੜੀਆਂ ਉਹ ਤੁਹਾਡੀਆਂ, ਕਿਉਂਕਿ ਤੁਹਾਡੇ ਬਿਨਾਂ ਅਸੀਂ ਕੱਖਦੇ ਵੀ ਨਹੀਂ ਹੈਗੇ। ਸੋ ਆਸ ਕਰਦੇ ਹਾਂ ਤੁਸੀਂ ਦਿਨ ਦੀ ਸ਼ੁਰੂਆਤ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਲਈ ਹੋਊਗੀ, ਚਾਹ ਪਾਣੀ ਆ ਪੀ ਲਿਆ ਹੋਏਗਾ, ਬੱਚੇ ਛੱਡਿਆ ਹੋਣਗੇ, ਕਰ ਲਏ ਹੋਣਗੇ ਘਰ ਦੇ ਕੰਮ ਸ਼ੁਰੂ, ਜਾਂ ਫਿਰ ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ, ਜਾਂ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ, ਜੋ ਵੀ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਉਹ ਨੇਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਜਿਹੜੀਆਂ ਕਮਾਈਆਂ ਆ ਉਹ ਕਰਕੇ ਘਰਾਂ ਨੂੰ ਸਮੇਂ ਅਨੁਸਾਰ ਵਰਤੋ ਅਤੇ ਆਪਣੇ ਬੱਚਿਆਂ ਨਾਲ ਵਧੀਆ ਵਧੀਆ ਜਿਹੜਾ ਟਾਈਮ ਆ ਉਹ ਸਪੈਂਡ ਕਰੋ ਫੈਮਿਲੀ ਦੇ ਨਾਲ। ਇਹੀ ਸਾਡੀ ਸਾਰਿਆਂ ਦੀ ਅਰਦਾਸ ਆ ਸਭ ਦੇ ਲਈ। ਅਤੇ ਮੰਗਲਵਾਰ ਦਾ ਦਿਨ ਆ, ਮੈਂ ਆਈ ਹਾਂ ਅਤੇ ਮੇਰੇ ਨਾਲ 7 ਸ਼ਬਦ ਆਏ ਨੇ। ਵਿਸ਼ਾ ਆ, ਵਿਸ਼ਾ ਹਰ ਹਫ਼ਤੇ ਹਰ ਰੋਜ਼ ਹੁੰਦਾ ਹੀ ਹੁੰਦਾ ਆ ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਆ ਉਹ ਵੀ ਹੈਗਾ ਆ। ਆਪਾਂ ਪਹਿਲਾਂ ਸ਼ਬਦ ਰੱਖ ਦਿੰਦੇ ਹਾਂ,
0: ਹਾਂਜੀ ਹਾਂਜੀ,
1: ਫਿਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਵਿਸ਼ਾ ਛੇੜ ਲੈਂਦੇ ਹਾਂ।
0: ਇੰਨਾ ਕੁਛ,
1: ਸਾਰਾ ਕੁਛ ਇਕੱਠਾ, ਨਿੱਕੀ ਜਿਹੀ ਜਾਨ ਅਤੇ ਇੰਨੇ ਪੰਗੇ, ਇੰਨੇ ਕੰਮ ਪੰਗੇ ਨਹੀਂ ਕੰਮ, ਹੈ ਨਾ।
0: ਨਿੱਕੀ ਜਿਹੀ ਜਾਨ ਨੂੰ ਖਮੀਰਾ ਲਾ ਕੇ ਛੱਡਿਆ, ਫੁੱਲ ਲਾ ਕੇ ਲੱਗੀ, ਹੈ ਨਾ।
1: ਅੱਜ ਦਾ ਸਾਡਾ ਪਹਿਲਾ ਸ਼ਬਦ ਹੈ ਰਣਜੋਤ ਜੀ, ਛੰਨ
0: ਛੰਨ, ਓਕੇ
1: ਜੀ। ਦੂਸਰਾ ਸ਼ਬਦ ਆ ਛੰਨਾ, ਦੇਖ ਲਓ ਇੰਨਾ ਵੱਲ ਪੰਜਾਬੀ ਹੈ ਨਾ ਜਿਹੜੀ,
0: ਕੰਨਾਂ ਲਾਇਆ
1: ਕੰਨਾਂ ਲਾਇਆ ਕੁਛ ਹੋਰ ਬਣ ਗਈ ਨਾ
0: ਜੀ।
1: ਛੰਬ
0: ਜੀ,
1: ਛਮਾਹੀ, ਛੁੱਟੜ,
0: ਛਮਾਹੀ
1: ਜੀ, ਛੁੱਟੜ
0: ਜੀ,
1: ਛੈਲ
0: ਓਕੇ,
1: ਤੇ ਛੜੱਪਾ
0: ਓਕੇ
1: ਜੀ,
0: ਛੈਲ
1: ਜੀ ਤੇ ਛੜੱਪਾ
0: ਓਕੇ ਤੇ ਛੜੱਪਾ,
1: ਗਾਣਾ ਯਾਦ ਆ
0: ਮਾਰ ਛੜੱਪਾ ਓਕੇ। ਪਹਿਲਾਂ ਤੇ ਥੋੜੇ ਥੋੜੇ ਜੇ ਗਾਣੇ ਹੁੰਦੇ ਸੀ ਤੇ ਝੱਟ ਯਾਦ ਵੀ ਮਲਵਾ ਜਾਂਦੇ ਸੀ,
1: ਹੈ ਨਾ, ਹਾਂਜੀ।
0: ਤੇ ਹੁਣ ਮਤਲਬ ਗਾਣੇ ਹੀ
1: ਇੰਨੇ ਆ ਤੇ
0: ਇੰਨੇ ਰੋਜ਼ ਹੀ ਇੰਨੇ ਕ ਆ ਜਾਂਦੇ, ਹੁਣ ਤੇ ਤੁਸੀਂ ਕਹਿ ਨਹੀਂ ਸਕਦੇ ਕੁਛ, ਹੈ ਨਾ। ਨਾਲੇ ਹੁਣ ਸ਼ਬਦ ਵੀ ਮਾਡਰਨ ਅੱਜ ਕੱਲ੍ਹ ਦੇ ਹਿਸਾਬ 'ਤੇ ਅਤੇ ਉਹਦੇ ਵਿੱਚੋਂ ਵੀ ਫਰਕ ਪੈ ਜਾਂਦਾ ਅਤੇ ਨਾਲੇ ਆਪਾਂ ਇਹ ਤਾਂ ਉੱਦਾਂ ਹੀ ਵਾਪਰ ਰਿਹਾ ਵਾ ਸਾਡੇ ਨਾਲ, ਮਤਲਬ ਅਜੋਕੇ ਸਮੇਂ ਦੇ ਵਿੱਚ, ਅਤੇ ਉਹ ਇੰਨਾ ਯਾਦ ਕਰਨ ਦੀ ਲੋੜ ਵੀ ਨਹੀਂ ਪੈਂਦੀ।
1: ਬਿਲਕੁਲ,
0: ਲੋੜ ਸਾਨੂੰ ਪੈਂਦੀ ਜਿਹੜੀਆਂ ਚੀਜ਼ਾਂ ਆਪਾਂ ਭੁੱਲ ਰਹੇ ਹੁੰਦੇ ਹਾਂ, ਜਿਹੜੀਆਂ ਚੀਜ਼ਾਂ ਆਪਣੇ ਤੋਂ ਵਿਸਰ ਰਹੀਆਂ ਹੁੰਦੀਆਂ, ਉਹ ਵਾਲੇ ਸ਼ਬਦ, ਉਹ ਵਾਲੇ ਖੇਤੀਬਾੜੀ ਵਾਲੇ ਸੰਦ, ਉਹ ਘਰਾਂ ਦੀਆਂ ਵਸਤੂ ਦੀਆਂ, ਕਿਚਨ ਦੀਆਂ ਚੀਜ਼ਾਂ, ਸੋ ਸਾਰਾ ਕੁਛ ਜਿਹੜਾ ਪੁਰਾਣਾ ਸਾਡੇ ਕੋਲ ਵਿਸਰਦਾ ਵਾ ਅਤੇ ਉਹ ਫਿਰ ਸ਼ਬਦ ਵੀ ਵਿਸਰ ਜਾਂਦੇ। ਸੋ ਸਾਡੀ ਕੋਸ਼ਿਸ਼ ਹੈ ਕਿ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਚੇਤੇ ਜਿਹਾ ਕਰਦੇ ਰਿਹਾ ਕਰੀਏ ਅਤੇ ਫਿਰ ਹੋ ਸਕਦਾ ਲੰਮਾ ਸਮਾਂ ਚੇਤੇ ਰਹਿ ਜਾਣਾ, ਨਹੀਂ ਤਾਂ ਇੱਥੇ ਕਹਿੰਦੇ ਆ ਵੀ ਯਾਦਾਸ਼ਤ ਵਾਲੀ ਪ੍ਰੋਬਲਮ ਬਹੁਤ ਛੇਤੀ ਹੋ ਜਾਂਦੀ ਆ।
1: ਸਹੀ ਗੱਲ ਆ ਨਾ,
0: ਵੈਸੇ ਉੱਤੇ ਰਿਸਰਚ ਵੀ ਚੱਲ ਰਹੀ ਆ, ਆਸਟ੍ਰੇਲੀਆ ਕਾਫੀ ਉਹਦੇ ਉੱਤੇ ਪੈਸਾ ਲਾ ਰਿਹਾ ਅਤੇ ਕਾਫੀ ਨੇੜੇ ਆ ਕਿ ਉਹਨੂੰ ਕਾਫੀ ਅਰਲੀ ਜਾਣ ਲਿਆ ਜਾਊਗਾ ਬਲੱਡ ਟੈਸਟ ਦੇ ਰਾਹੀਂ ਵੀ ਇਹ ਹੋਣ ਵਾਲੀ ਆ, ਅਤੇ ਚਲੋ ਉਸ ਪਾਸੇ ਨੂੰ ਇਲਾਜ ਵੀ ਹੋਜੂਗਾ। ਅਦਰਵਾਈਜ਼ ਇਹਦਾ ਕਹਿੰਦੇ ਵੀ ਬਹੁਤ ਲੇਟ ਜਾ ਕੇ ਪਤਾ ਲੱਗਦਾ ਅਤੇ ਉਹਨੇ ਚਿਰ ਨੂੰ ਕੰਮ ਖਰਾਬ ਹੋ ਚੁੱਕਾ ਹੁੰਦਾ। ਅਤੇ ਵੈਸੇ ਤਾਂ ਮੈਂ ਉੱਦਾਂ ਸੋਚਦਾ ਹਾਂ ਸੁਖ ਜੀ, ਵੀ ਜੇ ਮੰਨ ਲਓ ਸਾਨੂੰ ਮਤਲਬ ਪਤਾ ਲੱਗ ਗਿਆ, ਹੈ ਨਾ, ਮੈਂ ਤਾਂ ਕਿਸੇ ਦਾ ਕੀ, ਮੈਂ ਤਾਂ ਆਪਣੇ ਬਾਰੇ ਸੋਚਦਾ
1: ਹਾਂ,
0: ਹੈ ਨਾ, ਵੀ ਪਤਾ ਲੱਗ ਗਿਆ ਮੰਨ ਲਓ, ਹੈ ਨਾ, ਵੀ ਤੁਹਾਨੂੰ ਤਾਂ, ਮੈਨੂੰ ਤਾਂ ਲੱਗਦਾ ਵੀ ਸਾਨੂੰ ਤਾਂ ਬਲੱਡ ਟੈਸਟ ਕੀਤੇ ਤੋਂ ਬਿਨਾਂ ਹੀ ਪਤਾ ਲੱਗਣ ਡਿਆ ਵਾ ਅਤੇ ਉਹਦਾ ਇਲਾਜ ਵੀ ਸਾਨੂੰ ਪਤਾ ਵਾ, ਅਤੇ ਫਿਰ ਆਪਾਂ ਕਿਹੜਾ ਕਰ ਲਿਆ।
1: ਨਹੀਂ, ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਉੱਦਾਂ ਸ਼ਾਇਦ ਮੇਰੀ ਨਾ ਜਾਊਗੀ, ਜੇ ਮੈਨੂੰ ਡਾਕਟਰ ਨੇ ਕਿਤੇ ਕਹਿਤਾ ਵੀ ਤੂੰ ਹੈ ਨਾ ਉਹਦੇ ਬਾਰਡਰ ਲਾਈਨ 'ਤੇ ਆ, ਮੇਰੀ ਬਿਲਕੁਲ ਹੀ ਚੱਲ ਜਾਣੀ ਯਾਦਾਸ਼ਤ,
0: ਉੱਦਾਂ ਹੀ ਪਰਲੇ ਪਾਸੇ ਡਿੱਗ ਪੈਣੀ। ਪਰ ਤੁਹਾਡੀ ਤਾਂ ਯਾਦਾਸ਼ਤ ਬੜੀ ਹੈ, ਤੁਹਾਨੂੰ ਤਾਂ ਇੰਨੀਆਂ ਬੁਝਾਰਤਾਂ, ਤੁਹਾਡੀ ਮੈਨੂੰ ਲੱਗਦਾ ਤੁਹਾਡੀ ਅਤੇ ਸੁਖਵਿੰਦਰ ਭੈਣ ਜੀ ਦੀ ਤਾਂ ਨਹੀਂ ਜਾਂਦੀ ਛੇਤੀ।
1: ਮੈਨੂੰ ਲੱਗਦਾ ਕਹਿੰਦੇ ਜਿਹੜੇ
0: ਤੁਸੀਂ ਸਾਰੇ ਤੁਹਾਨੂੰ, ਤੁਹਾਡੇ ਕੋਲ ਤਾਂ ਅਸੀਂ ਪੁੱਛਣ ਆਇਆ ਕਰਨਾ ਵਾ, ਦੱਸਿਓ ਭਲਾ
1: ਅਸੀਂ ਕੌਣ, ਅਸੀਂ ਮੋਰੇ ਕਿਹੜਾ, ਤੁਸੀਂ ਕੌਣ।
0: ਤੁਸੀਂ ਦੋਵੇਂ ਜਾਣੀਆਂ ਉਦੋਂ ਉਦੋਂ ਫੀਸ ਲਾ ਸਕਦੀਆਂ।
1: ਥੋੜ੍ਹੇ ਜਿਹੇ ਦਿਨ ਪਹਿਲੇ ਇੱਦਾਂ ਹੀ ਨਾ, ਜਿੱਦਾਂ ਯਾਦਾਸ਼ਤ ਦੀ ਗੱਲ ਕਰੀਏ, ਕੋਈ ਘਰੇ ਗੱਲ ਕਰਦਾ ਪਿਆ ਕਿ ਉਦੋਂ ਨਾ ਮੈਂ ਜਦੋਂ ਇੱਦਾਂ ਗਿਆ ਸੀਗਾ ਨਾ, ਉਦੋਂ ਇੱਦਾਂ ਨਾ ਕਿਸੇ ਨੂੰ ਦੱਸਦੇ ਪਏ ਸੀ ਨਾ ਕਿਸੇ ਹੋਰ ਕੰਟਰੀ ਦੀ ਗੱਲ, ਅਤੇ ਉਹ ਵੀ ਉੱਥੋਂ ਆਏ ਹੋਏ ਸੀਗੇ, ਅਤੇ ਮੈਂ ਨਾ ਵੀ ਸੁਣੀ ਜਾਵਾਂ, ਮੈਂ ਕਿਹਾ ਹਾਏ ਉਹ ਕਹੀ ਜਾਣ ਕਿਹੜੇ ਸੰਨ 'ਚ ਤੁਸੀਂ ਗਏ ਸੀ ਨਾ, ਮੈਂ ਕਹੀ ਜਾਵਾਂ ਹੁਣ ਇਹ ਸੰਨ ਦੱਸੇ ਅਤੇ ਨਾ ਵੀ ਮੈਨੂੰ ਖੁਲਬਲਾਟ ਹੋਈ ਜਾਵੇ ਵੀ 2012 'ਚ ਗਿਆ ਸੀ ਉੱਥੇ, ਮੈਂ ਕਹੀ ਜਾਵਾਂ ਹਾਏ ਦੱਸਦਾ ਕਹਿੰਦੇ ਉਹ ਮੇਰੇ ਮੂੰਹ ਦੇਖਿਓ ਥੋੜ੍ਹੇ ਜਿਹੇ ਚਿਰ ਬਾਅਦ, ਮੈਨੂੰ ਤਾਂ ਨਹੀਂ ਪਤਾ ਭਾਬੀ ਨੂੰ ਪਤਾ ਹੋਣਾ ਕਦੋਂ ਗਿਆ,
0: ਬੜੀ ਦੂਰ ਦੀ ਗੱਲ ਹੈ ਕਿ ਇਸ ਵੇਲੇ ਅਚਾਨਕ ਕੋਈ ਪੁੱਛ ਲੇ ਵੀ ਵਿਆਹ ਕਿਹੜੀ ਡੇਟ ਹੋਇਆ ਤੇ ਉਹ ਚੇਤਾ ਭੁੱਲ ਜਾਂਦਾ, ਨਿਆਣਿਆਂ ਦਾ ਜਨਮ ਪੁੱਛ ਲਿਓ ਉਹ ਸੋਚ ਥੋੜਾ ਜਿਹਾ ਅਟਕ ਕੇ ਦੱਸਦਾ ਵੀ ਗਲਤ ਨਾ ਦੱਸਿਆ ਜਾਵੇ
1: ਕਿਹੜੀ ਕਲਾਸ 'ਚ ਆ, ਉਹ ਸਾਰੇ ਡੈਡੀਆਂ ਨੂੰ ਨਹੀਂ ਪਤਾ, ਕਿਉਂਕਿ ਮੈਨੂੰ ਲੱਗਦਾ ਉਹ ਰੰਜੋ ਜੀ ਦੇ ਵਿੱਚ ਇਹਦੇ ਵਿੱਚ ਯਾਦਾਸ਼ਤ ਨਹੀਂ ਮੈਨੂੰ ਲੱਗਦਾ ਹੁੰਦਾ, ਕਿਉਂਕਿ ਆਪਾਂ ਧਿਆਨ ਨਹੀਂ ਦਿੰਦੇ, ਸਾਨੂੰ ਪਤਾ ਕੋਈ ਹੋਰ ਧਿਆਨ ਦੇਣ ਵਾਲਾ ਹੈਗਾ ਆ,
0: ਰਿਲੈਕਸ ਛੱਡ ਦਿੰਦੇ,
1: ਹਾਂਜੀ ਹਾਂ ਉਹਨਾਂ ਚੀਜ਼ਾਂ ਨੂੰ
0: ਹੁਣ ਜਿੱਦਾਂ, ਹਾਂ ਠੀਕ ਹੈ, ਹਾਂ
1: ਨਹੀਂ ਮੈਂ ਇਸ ਗੱਲ ਤੇ ਐਗਰੀ ਕਰਦੀ ਕਿਉਂਕਿ ਜਿੱਦਾਂ ਕਈ ਚੀਜ਼ਾਂ ਮੈਂ ਨਹੀਂ ਕਰਦੀ ਹੈ ਨਾ, ਤੇ ਮੈਂ ਉਹਨਾਂ ਤੇ ਧਿਆਨ ਵੀ ਨਹੀਂ ਦਿੰਦੀ, ਕੋਈ ਮੈਨੂੰ 10 ਵਾਰੀ ਦੱਸ ਦੇਵੇ ਕਿ ਉਹ ਇੱਦਾਂ ਆ,
0: ਜਿੱਦਾਂ ਕਿ ਤੇਲ ਮੁੱਕਣ ਵਾਲਾ ਗੱਡੀ 'ਚ,
1: ਨਹੀਂ ਉਹ ਤਾਂ ਮੈਂ ਆਪੇ ਪਵਾ
0: ਲੈਂਦੀ,
1: ਹਾਂ ਤੇਲ ਪਵਾਉਣਾ ਤੇ ਹਵਾ ਭਰਾਉਣਾ ਇਹ ਮੇਰੀ ਜ਼ਿੰਮੇਵਾਰੀ ਆ,
0: ਰਹਿ ਕੀ ਗਿਆ ਫਿਰ ਮਗਰ,
1: ਨਹੀਂ ਜਦੋਂ ਬਿੱਲ ਹੋ ਗਏ ਖਰਚਿਆਂ ਵਾਲੀਆਂ ਗੱਲਾਂ ਨਹੀਂ ਮੈਂ ਕਰਦੀ ਘਰ,
0: ਓਕੇ ਬਿੱਲ ਦਾ ਕੀ ਉਹ ਤੇ ਡੈਬਿਟ ਲੱਗਾ,
1: ਹਾਂ ਪਰ ਫਿਰ ਵੀ
0: ਗੱਲਾਂ ਯਾਦ ਰੱਖਣ ਵਾਲੀ ਚੀਜ਼ ਨਹੀਂ,
1: ਤੇ ਮਤਲਬ ਇੱਦਾਂ ਦੀਆਂ ਚੀਜ਼ਾਂ ਜਾਂ ਕੋਈ ਇੰਸ਼ੋਰੈਂਸ ਜਾਣੀ ਆ ਜਾਂ ਕੋਈ ਇੱਦਾਂ ਦੀ ਚੀਜ਼ਾਂ, ਉਹ ਮੇਰੇ ਜ਼ਿੰਮੇਵਾਰੀ ਨਹੀਂ ਹੈਗੀ, ਤੇ ਮੈਂ ਕਹਿੰਦੀ ਉਹਨੂੰ ਕੋਈ 50 ਵਾਰ ਦੱਸ ਦੇਵੇ ਜਾਂ ਤਾਂ ਮੈਂ ਵੀ ਮਾਂ ਦੀ ਧੀਰੀ ਜੇ ਮੈਂ ਚੇਤੇ ਕਰ ਲਵਾਂ,
0: ਅੱਛਾ ਆਹ ਜਿਹੜੀ ਚੀਜ਼ ਨਹੀਂ ਲੋੜ ਉਹ ਫਿਰ ਬੰਦਾ,
1: ਹਾਂ ਕੀ ਲੋੜ ਆ, ਪਤਾ ਹੈਗੇ ਬੰਦੇ ਜ਼ਿੰਮੇਵਾਰੀ,
0: ਹਾਂ ਚਲੋ ਖੈਰ ਯਾਦਾਸ਼ਤ ਦੀ ਗੱਲ ਹੋ ਰਹੀ ਤੇ ਸ਼ਬਦ ਕਰਮੇ ਦੁਹਰਾ ਚਲੋ ਫਿਰ ਇਹਨੇ ਚਿਰ ਭਲਾ ਚੇਤਾ ਭੁੱਲ ਜੇ ਵੀ ਕਿੱਥੋਂ ਸ਼ੁਰੂ ਹੋਇਆ ਹੈ ਨਾ, ਤੇ ਛੰਨ ਛੰਨਾ ਛੰਭ ਛਮਾਹੀ ਛੁੱਟੜ ਸ਼ੈਲ ਤੇ ਛੜੱਪਾ
1: ਜੀ,
0: ਓਕੇ ਸੋ ਇਹ ਨੇ ਵੀ ਅੱਜ ਦੇ ਸਾਡੇ 7 ਸ਼ਬਦ, ਅਤੇ ਇਹਨਾਂ ਸ਼ਬਦਾਂ ਦੇ ਤੁਸੀਂ ਅਰਥ ਦੱਸਣੇ ਜਾਂ ਤਾਂ ਮੈਸੇਜ ਕਰਕੇ ਦੱਸ ਦਿਓ ਅਤੇ ਜਾਂ ਫਿਰ ਤੁਸੀਂ ਕਾਲ ਕਰਕੇ ਦੱਸੋਗੇ ਅਤੇ ਹੋਰ ਬਿਹਤਰ ਸਵਾਦ ਲਾ ਲਾ ਕੇ ਦੱਸਿਓ, ਅਤੇ ਜੇਕਰ ਤੁਹਾਨੂੰ ਜੋ ਆਪਾਂ ਜਾਂ ਸੁੱਖ ਜੀ ਦੱਸਣਗੇ ਉਸ ਤੋਂ ਕੁਛ ਹੋਰ ਵਧੇਰੇ ਪਤਾ ਹੋਊਗਾ ਅਤੇ ਉਹ ਵੀ ਜ਼ਰੂਰ ਤੁਸੀਂ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਉਸੇ ਚੀਜ਼ ਨੂੰ ਆ ਨਹੀਂ ਅਤੇ ਕੀ ਹੋਰ ਕਹਿੰਦੇ ਆ ਸੁੱਖ, ਕਿਉਂਕਿ ਆਪਾਂ ਇੱਕੋ ਹੀ ਸ਼ਬਦ ਕਈ ਚੀਜ਼ਾਂ ਦੇ ਲਈ ਆਪਾਂ ਵਰਤਦੇ ਹਾਂ
1: ਜੀ,
0: ਕਈ ਵਰਤਾਰਿਆਂ ਦੇ ਲਈ ਉਹ ਚੀਜ਼ਾਂ ਵਰਤ ਲਈਦੀਆਂ
1: ਹੈ
0: ਨਾ, ਸੋ ਅਸਲ ਦੇ ਵਿੱਚ ਉਹ ਸ਼ਬਦ ਕਿਸੇ ਹੋਰ ਥਾਂ ਤੋਂ ਆਇਆ ਹੁੰਦਾ ਹੈ ਨਾ, ਅਤੇ ਆਪਾਂ ਵਰਤ ਹੋਰ ਕਿਸੇ ਪਾਸੇ ਨੂੰ ਵੀ ਆਪਾਂ ਲੈਂਦੇ ਹਾਂ, ਅਤੇ ਇਹ ਤੁਸੀਂ ਸਾਂਝ ਪਾਇਓ ਅਤੇ ਇਹਦੇ ਨਾਲ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਹੁੰਦਾ ਵੀ ਕੀ ਚੱਲ ਕੀ ਰਿਹਾ
1: ਸੋਸ਼ਲ
0: ਮੀਡੀਆ ਦੇ ਉੱਤੇ, ਕੀ ਚੱਲ ਰਿਹਾ ਹੈ ਨਾ, ਅਤੇ ਦੇਸ਼ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ, ਤੁਹਾਡੇ ਇਰਦ ਗਿਰਦ ਕੀ ਚੱਲ ਰਿਹਾ, ਤੁਹਾਡੇ ਆਪਣੇ ਨਾਲ ਤੁਹਾਡੇ ਆਪਣੇ ਅਕਾਊਂਟਾਂ 'ਚ ਕੀ ਚੱਲ ਰਿਹਾ, ਅਤੇ ਤੁਸੀਂ ਵੀ ਇਹਦੇ ਉੱਤੇ ਥੋੜ੍ਹਾ ਜਿਹਾ ਚਾਨਣ ਪਾ ਦਿਆ ਕਰੋ ਵੀ ਹਾਂ
1: ਕਿਹੜੇ ਅਕਾਊਂਟਾਂ 'ਚ
0: ਤੁਹਾਨੂੰ ਲੱਗਦਾ ਵੀ, ਹਾਂ ਕਿਹੜੇ ਉੱਥੋਂ ਇਹ ਪਤਾ ਲੱਗਦਾ ਵੀ ਤੁਸੀਂ ਕਿਹੜੇ ਅਕਾਊਂਟਾਂ 'ਚ ਫਿਰਦੇ ਹੋ, ਇਹ ਪਤਾ ਲੱਗਦਾ, ਅਤੇ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਸ ਪਾਸ ਤੋਂ ਸਾਨੂੰ ਪਤਾ ਲੱਗ ਜਾਵੇ ਵੀ ਕੀ ਚੀਜ਼ਾਂ ਚੱਲ ਰਹੀਆਂ ਨੇ, ਅਤੇ ਤੁਸੀਂ ਵੀ ਜ਼ਰੂਰ ਦੱਸਿਓ, ਅਤੇ ਨਾਲ ਸਾਡਾ ਹੁੰਦਾ ਵਾ ਅੱਜ ਦਾ ਵਿਸ਼ਾ, ਅਤੇ ਉਹਦੇ ਉੱਤੇ ਤੁਸੀਂ ਕਾਲ ਕਰਨੀ ਹੁੰਦੀ, ਪਰ ਇਸ ਹਿੱਸੇ ਦੇ ਵਿੱਚ ਅਟਕ ਜਾਓ, ਇਸ ਹਿੱਸੇ 'ਚ ਆਪਾਂ ਥੋੜ੍ਹੀਆਂ ਜਿਹੀਆਂ ਆਪਣੀਆਂ ਗੱਲਾਂ ਬਾਤਾਂ ਕਰਾਂਗੇ, ਆਪਣੀ ਯਾਦਾਸ਼ਤ ਥੋੜ੍ਹੀ ਜਿਹੀ ਤਾਜ਼ੀ ਕਰਾਂਗੇ, ਅਤੇ ਫਿਰ ਤੁਸੀਂ ਸੁਣਿਓ ਧਿਆਨ ਦੇ ਨਾਲ, ਅਤੇ ਫਿਰ ਆਪਾਂ ਅਗਲੇ ਹਿੱਸੇ 'ਚ ਤੁਹਾਡੀ ਕਾਲ ਲਵਾਂਗੇ, ਫਿਰ ਤੁਸੀਂ ਕਾਲ ਕਰਿਓ 044-7-16-74 ਦੇ ਉੱਤੇ, ਅਤੇ ਜਾਂ ਫਿਰ 93-56-03-44 ਦੇ ਉੱਤੇ, ਹਾਂਜੀ ਸੁੱਖ ਜੀ
1: ਜੀ ਬਿਲਕੁਲ ਰੰਜੋਤ ਜੀ, ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਜਿਹੜੀ ਅੱਜ ਮਤਲਬ ਅੱਜ ਸਵੇਰ ਤੱਕ ਦੀ ਵਾਇਰਲ ਗੱਲ ਆ, ਵਾਇਰਲ ਕਹਿ ਲਓ ਕਿ ਵਿਸ਼ਾ ਆ, ਉਹ ਹੈਗਾ ਆ ਕਿ ਕਿਸੇ ਨੇ ਗੱਡੀ ਲੈ ਲਈ ਆ 1 ਕਰੋੜ ਕੁਛ ਲੱਖ ਦੀ ਹੈਵਲ ਦੁਬਈ ਦੇ ਵਿੱਚ,
0: ਹੈਵਲ ਵੀ ਏਡੀ ਮਹਿੰਗੀ ਹੁੰਦੀ ਆ,
1: ਤੇ ਪਾਕਿਸਤਾਨ ਦੇ ਰੁਪਈਏ ਬਣੇ ਇਹਨੇ,
0: ਅੱਛਾ ਪਾਕਿਸਤਾਨ ਦੇ,
1: ਹੁਣ ਜੇ ਪਾਕਿਸਤਾਨ ਦੀ ਬੰਦੀ ਆ ਤੇ ਉਹ ਆਪਣੇ ਪੈਸੇ ਦੱਸੂਗੇ ਨਾ ਵੀ ਉਹਨੇ ਕਿੱਦਾਂ ਇੰਨੀ ਮਹਿੰਗੀ ਗੱਡੀ ਲੈ ਲਈ 1 ਕਰੋੜ ਸਮਥਿੰਗ ਲੱਖ ਦੀ
0: ਉੱਥੇ,
1: ਹਾਂਜੀ ਦੁਬਈ ਦੇ ਵਿੱਚ ਉਹਨੇ ਹੈਵਲ ਗੱਡੀ ਲਈ ਆ, ਤੇ ਸਭ ਤੋਂ ਹੁਣ ਜਿਹਨਾਂ ਦੇ ਤਾਂ ਕੰਨ ਖੜੇ ਹੋ ਗਏ ਹੋਣੇ ਜਿਹਨਾਂ ਨੂੰ ਤਾਂ ਪਤਾ ਆ ਨਾ, ਤੇ ਸਭ ਤੋਂ ਵਧੀਆ ਗੱਲ ਜਿਹੜੀ ਵਧੀਆ ਘਟੀਆ ਜਾਂ ਹੁਣ ਮੈਂ ਕੀ ਕਹਾਂ, ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਆ ਉਹ ਇਹ ਆ ਕਿ ਉਹ ਕੁੜੀ ਹਲੇ ਮਤਲਬ ਬਹੁਤ ਯੰਗ ਸੀਗੀ,
0: ਜਿਹਨੇ ਲਈ,
1: ਹਾਂਜੀ ਤੇ ਉਹਨੇ ਕੁਛ ਕੁ ਸਾਲ ਪਹਿਲਾਂ 4-5 ਸਾਲ ਪਹਿਲਾਂ ਹੀ ਕਹਿ ਲਓ ਕਿ ਉਹਨੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਟਿਕਟੋਕ ਤੇ ਉਹਦੀ ਮੰਮੀ ਮਤਲਬ ਉਹ ਇੰਨੇ ਕੁ ਜ਼ਿਆਦਾ ਮਤਲਬ ਮੈਨੂੰ ਨਹੀਂ ਲੱਗਦਾ ਰਾਜਸਥਾਨ ਨੂੰ ਤੋਂ ਵੀ ਜਿੱਦਾਂ ਕਹਿ ਲਓ ਕਿ ਆਪਾਂ ਪੱਛੜ ਏਰੀਆ ਕਿੱਧਰਲਾ ਨਾਂ ਲੈ ਲਈਏ ਵੀ ਆਪਾਂ ਉੱਥੇ ਤੋਂ ਵੀ ਉੱਥੋਂ ਤੋਂ ਵੀ ਜਾਣੀ ਕਹਿ ਲਓ ਕਿ ਘੱਟੇ ਹੀ ਸੀਗਾ ਨਾ ਪੱਖਾ ਸੀ ਉਹਨਾਂ ਦੇ ਕੋਲ ਨਾ ਹੀ ਉਹਨਾਂ ਦੇ ਕੋਲ ਗੈਸ ਸੀ ਉਹ ਚੁੱਲ੍ਹੇ ਦੇ ਉੱਤੇ ਇੱਟਾਂ ਰੱਖ ਕੇ ਚੁੱਲ੍ਹੇ ਦੇ ਉੱਤੇ ਰੋਟੀ ਬਣਾਉਂਦੀਆਂ ਹੁੰਦੀਆਂ ਸੀਗੀਆਂ
0: ਓਕੇ
1: ਤੇ ਫਿਰ ਉਦੋਂ ਹੀ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਇਹ ਜਾਣ ਕੇ ਡਰਾਮੇ ਕਰਦੀਆਂ ਇਹਨਾਂ ਦੇ ਕੋਲ ਸਾਰਾ ਕੁਛ ਆ ਵੀ ਇਹਨਾਂ ਨੇ ਜਾਣ ਕੇ ਆਹ ਦਿਖਾਇਆ ਇਹਨਾਂ ਨੇ ਹੁਣ ਘਰ ਦੇਖੀ ਜਾਇਓ ਸਿਟੀ ਵਿੱਚ ਹੌਲੀ ਹੌਲੀ ਹੌਲੀ ਉਹਨੇ 5-6 ਮਹੀਨੇ ਸਾਲ ਨੂੰ ਉਹਨੇ ਘਰ ਲੈਣਾ ਸ਼ੁਰੂ ਉਹਨੇ ਘਰ ਲੈ ਲਿਆ ਹਨਾ
0: ਉਹੀ ਹੋਇਆ ਫਿਰ
1: ਤੇ ਉਹੀ ਹੋਇਆ ਤੇ ਫਿਰ ਉਹ ਕੁੜੀ ਹੁਣ ਚਲੀ ਗਈ ਦੁਬਈ ਤੇ ਹੁਣ ਸਾਰੇ ਪਾਸੇ ਇਹੀ ਚਰਚਾ ਹੋਣ ਲੱਗਿਆ ਕਿ ਸੱਚੀ ਟਿਕਟੋਕ ਤੇ ਲਿਪਸਿੰਗ ਕਰਕੇ ਮਤਲਬ ਤੁਸੀਂ ਇੰਨਾ ਪੈਸਾ ਕਮਾ ਸਕਦੇ ਆ ਕਿ ਪਿਛਲਾ ਰਾਜ ਕੀ ਆ ਹਨਾ ਵੀ ਪਤਾ ਨਹੀਂ ਲੱਗ ਰਿਹਾ ਤੇ ਸਾਰੇ ਜਣੇ ਇਹੀ ਕਹੀ ਜਾਂਦੇ ਆ ਤੇ ਸਾਰਾ ਜੋੜੋ ਵੀ ਟਿਕਟੋਕ ਖੋਲੋ ਉਹਦਾ ਜਦੋਂ ਵੀ ਤੁਸੀਂ ਸਰਚ ਕਰੋਗੇ ਤੇ ਉਹ ਤੁਹਾਨੂੰ ਦਿਖੂਗੇ ਜੇ ਤੁਸੀਂ ਹੈਵਲ ਕਾਰ ਵੀ ਲਿਖੋਗੇ ਨਾ ਜਾਂ ਗੱਡੀ ਲਿਖੋਗੇ ਤੇ ਤੁਹਾਨੂੰ ਉਹੀ ਦਿਸੂਗੀ ਉਹਦੇ ਚਰਚੇ ਹਾਂ ਤੇ ਉਹ ਇੰਨੀਆਂ ਕੁ ਸਿੰਪਲ ਫੈਮਿਲੀ ਸੀਗੀ ਇੰਨੀ ਕੁ ਜਿੱਦਾਂ ਮਤਲਬ ਕਹਿ ਲਓ ਕਿ ਲਾਈਕ ਖੇਤਾਂ ਦੇ ਵਿੱਚ ਉਹਨਾਂ ਦਾ ਘਰ ਸੀਗਾ ਨਾ ਉਹਨਾਂ ਨੇ ਸੌ ਮਤਲਬ ਮੰਜੇ ਵੀ ਇੱਦਾਂ ਲਗਾਤਾਰ ਡਾਏ ਹੋਣੇ ਅਤੇ ਉਹਨੇ ਕਹਿਣਾ ਕਿ ਦੇਖੋ ਵੀ ਪੱਖਾ ਵੀ ਨਹੀਂ ਹੈਗਾ ਰਾਤੀ ਇੱਦਾਂ ਮੱਛਰ ਸੀਗੇ ਰਾਤੀ ਆਹ ਹੋ ਗਿਆ ਰਾਤੀ ਹਨੇਰੇ ਵਿੱਚ ਆਵਾਜ਼ਾਂ ਆਈਆਂ ਰਾਤੀ ਇੱਦਾਂ ਹੋ ਗਿਆ ਰਾਤੀ ਉਹ ਹੋ ਗਿਆ ਅਤੇ ਸਵੇਰੇ ਇੱਦਾਂ ਹੁਣ ਅਸੀਂ ਰੋਟੀ ਬਣਾਉਣੀ ਆ ਸਾਡੇ ਕੋਲ ਆਟਾ ਨਹੀਂ ਹੈਗਾ ਹੁਣ ਮੈਂ ਲੈ ਕੇ ਆਊਂਗੀ ਆਟਾ ਪਿੰਡੋ ਜਾ ਕੇ ਇੱਦਾਂ ਉੱਦਾਂ
0: ਅਤੇ ਕੁਛ ਵੀ ਚਾਹੀਦੀ ਹੈ ਨਾ ਅਦਰਵਾਈਜ਼ ਚਲੋ ਮੰਨ ਲਓ ਜੇ ਬਾਅਦ 'ਚ ਉਹਨਾਂ ਕੋਲ ਇੱਦਾਂ ਕੌਣ ਵੈਸੇ ਤਾਂ ਮੈਨੂੰ ਲੱਗਦਾ ਵੀ ਨਹੀਂ ਕੋਈ ਵਿਖਾ ਸਕਦਾ ਇੱਦਾਂ ਮੰਨ ਲਓ ਜੇ ਕਿਸੇ ਕੋਲ ਸ਼ੁਰੂ 'ਚ ਹੀ ਪੈਸਾ ਹੋਵੇ ਅਤੇ ਉਹ ਇੱਦਾਂ ਤਾਂ ਵਿਖਾ ਵੀ ਨਹੀਂ ਸਕਦਾ ਆਪਣੇ ਆਪ ਨੂੰ ਵੀ ਉੱਥੋਂ ਦਾ ਜਾਂ ਹੋ ਸਕਦਾ ਸਿਰਫ ਵੀਡੀਓ ਬਣਾਉਣ ਲਈ ਚੱਲ ਜੂਗਾ ਪਰ ਉਹਦਾ ਪਤਾ ਤਾਂ ਲੱਗ ਹੀ ਜਾਂਦਾ ਉਹਦੇ ਉਹ ਤੋਂ
1: ਉਹਦੇ ਕੱਪੜਿਆਂ
0: ਪਰ ਇਹ 'ਚ ਵੀ ਇਹ ਵੀ ਇਹ 'ਚ ਵੀ ਕੋਈ ਹੈਰਾਨੀ ਨਹੀਂ ਆ ਵੀ ਬਹੁਤ ਰਾਹ ਨੇ ਪੈਸੇ ਵੀ ਕਮਾਉਣ ਦੇ ਅਤੇ ਆਈ ਡੋਂਟ ਨੋ ਹੋ ਸਕਦਾ ਸੋਸ਼ਲ ਮੀਡੀਆ ਤੋਂ ਵੀ ਬਥੇਰੇ ਆਉਂਦੇ ਹੋਣ ਪਰ ਚਲੋ ਹੁਣ ਕੀ ਕਹਿ ਸਕਦੇ ਹਾਂ
1: ਉਹੀ ਆ ਉਹ ਕਹਿੰਦੇ ਸੀਗੇ ਕਿ ਬਹੁਤ ਮਿਹਨਤ ਕੀਤੀ ਉਹਨੇ ਉਹ ਲਾਈਵ ਕਰਦੀ ਸੀ ਸੋਸ਼ਲ ਉੱਤੇ ਟਿਕਟੋਕ 'ਤੇ ਅਤੇ ਉੱਥੇ ਕਿ ਉਹ ਜਿਹੜੇ ਕਿ ਜਦੋਂ ਲਾਈਵ 'ਤੇ ਲਾਈਨ ਲੂਈਨ ਜੇ ਹੁੰਦੇ ਆ ਉਹ 'ਤੇ ਪੈਸੇ ਮਿਲਦੇ ਆ ਨਾ ਕਿ ਉਹ ਮਿਲ ਦਿੰਦੇ ਸੀਗੇ ਲੋਕ ਅਤੇ ਟਾਈਪਸ ਇੱਦਾਂ ਸੀਗਾ ਪਰ ਇਹ ਅੱਜ ਕੱਲ੍ਹ ਬੜਾ ਫੇਮਸ ਜਿਹੜਾ ਹੋਇਆ ਆ ਅਤੇ ਦੂਸਰਾ ਗੱਲ ਆ ਕਿ
0: ਵਾਹਵਾ ਹੀ ਆ
1: ਹਾਂ ਹਾਂ
0: ਮੈਂ ਹੁਣ ਆਪਣਾ ਇੱਕ ਮਿੰਟ ਖੋਲੋ ਜੋ ਇਹਨੂੰ ਮੈਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਏ ਇੰਨੇ ਮਤਲਬ ਨਿਕਲਦੇ ਹੀ ਨਹੀਂ ਮੇਰੇ ਕੋਲ ਛੇਤੀ ਹੈ ਨਾ ਵੀ ਇੰਨਾ ਇਹ ਮਸਲਾ ਪੈ ਗਿਆ ਇਹ ਪੈ ਜਾਂਦੇ ਜੇ ਤੁਹਾਡੇ ਰੱਬ ਤੁਹਾਡਾ ਭਲਾ ਕਰੇ ਵੀ ਕਈ ਦਾਈ ਸੈਂਕੜਾ ਯਾਰ ਦਹਿ ਯਾਰ ਕੋਈ ਇੱਡੀ ਗੱਲ ਤਾਂ ਨਹੀਂ ਹੈ ਵੈਸੇ ਸੁੱਖ ਜੀ ਪਾਕਿਸਤਾਨੀ ਤਾਂ ਮਤਲਬ ਜੇ ਆਪਾਂ ਆਸਟ੍ਰੇਲੀਅਨ ਡੋਲਰ 'ਚ ਵੇਖੀਏ ਨਾ ਅਤੇ ਸਾਰੀ ਇਹ 51,000 ਬਣਦਾ ਡੋਲਰ ਇੰਨੀ ਕੁ ਤਾਂ ਗੱਡੀ ਆਮ ਹੀ ਆਉਂਦੀ ਆ
1: ਉਹ ਨੀ ਮੈਂ ਗੱਲ ਕਰ ਰਹੀ ਤੁਸੀਂ ਉਹਨਾਂ ਦੀਆਂ
0: ਪੁਰਾਣੀ ਬੈਕਗ੍ਰਾਉਂਡ ਦੇ
1: ਮਤਲਬ 2 ਸਾਲਾਂ ਦੇ ਵਿੱਚ ਤਿੰਨਾਂ ਦੇ ਵਿੱਚ ਤੁਸੀਂ ਲਾਈਕ $51,000 ਜਦੋਂ ਤੁਸੀਂ 16-17 ਸਾਲਾਂ ਦੇ ਆ ਹਲੇ ਹਨਾ ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਤਿੰਨਾਂ ਸਾਲਾਂ ਵਿੱਚ ਮਤਲਬ $51,000 ਤਿੰਨ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਮੈਂ ਨੀ $51,000 ਜੋੜ ਸਕਦੀ
0: ਕੀਤਾ ਉਹਨਾਂ ਨੇ ਉਹ ਨੀ ਲਈ ਮੌਰਗੇਜ ਤੇ ਨੀ ਲਈ ਗੱਡੀ
1: ਇਹ ਤੇ ਹੁਣ
0: ਕਿਤਾ ਲੋਨ ਨਹੀਂ ਕਰਾਇਆ ਅਗਲੀਆਂ
1: ਨੇ ਇਹ ਤੇ ਹੁਣ ਪਹਿਲਾਂ ਤਾਂ ਦੁਬਈ ਪਹੁੰਚਣਾ ਇਦਾਂ ਦੀ ਫੈਮਿਲੀ ਦੇ ਵਿੱਚੋਂ ਬਹੁਤ ਵੱਡੀ ਗੱਲ ਸੀ ਜਦੋਂ ਲੋਕਾਂ ਦੇ ਵੀਜ਼ੇ ਨਹੀਂ ਸੀ ਲੱਗ ਰਹੇ ਪਾਕਿਸਤਾਨ 'ਚ ਉਹ ਇਹ ਵੀ ਗੱਲ ਕਹਿ ਰਹੇ ਆ ਮਤਲਬ ਚਰਚਾ ਦਾ ਵਿਸ਼ਾ ਇਹ ਹੁਣ ਸਰੋਤੇ ਲੱਭਣਗੇ ਕੀ ਹੋਇਆ ਹੁਣ ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ
0: ਸਰੋਤਿਆਂ ਨੇ ਤਾਂ ਲੱਭ ਲਿਆਉਣਾ ਉਹਨੂੰ ਬਹੁਤ ਕੁਛ ਚੱਲਦਾ ਵਾ ਕਿਉਂਕਿ ਚਲੋ ਐਨੀਵੇ ਪਰ ਇਹ ਆ ਵੀ ਮੇਨ ਸਾਡਾ ਮਕਸਦ ਇੱਥੋਂ ਤੱਕ ਆ ਵੀ ਚਰਚਾ ਕੀ ਚੱਲ
1: ਰਹੀ ਹੈ
0: ਆਸ ਪਾਸ ਚਰਚਾ ਕੀ ਚੱਲ ਰਹੀ ਹੈ ਵੇਖੋ ਇਹਦੇ ਵਿੱਚ ਕੋਈ ਵੀ ਹੋਵੇ ਸੱਚ ਤੇ ਚਲੋ ਉਹ ਜਾਣਨ ਪਰ ਇੱਕ ਜਿਹੜੀ ਆਸ ਪਾਸ ਦੀ ਸੱਚਾਈ ਆਪਾਂ ਇਹ ਜ਼ਰੂਰ ਵੇਖਦੇ ਹਾਂ ਵੀ ਇਹ ਸੋਸ਼ਲ ਮੀਡੀਆ ਕਿੰਨਾ ਜ਼ਿਆਦਾ ਇਹਦਾ ਸਮਾਜ ਦੇ ਉੱਤੇ ਅਸਰ ਆਪਾਂ ਵੇਖਦੇ ਹਾਂ ਹੁਣ ਅੱਜ ਕੱਲ੍ਹ ਤੁਸੀਂ ਵੇਖੋ ਵੀ ਜਿਹੜੇ ਫਿਲਮਾਂ 'ਚ ਆ ਰਹੇ ਨੇ ਕਿਰਦਾਰ ਆ ਹੁਣ ਆਹ ਫਿਲਮ ਇੱਕ ਹੋਰ ਆਈ ਆ ਕਿਹੜੀ ਆ ਕੁੜੀ ਦੀ ਜਿਹੜੀ ਕਣਕਾਂ ਦੇ ਓਲੇ ਹੈ ਨਾ ਅਤੇ ਉਹ ਵੀ ਕੁੜੀ ਜਿਹੜੀ ਕੋਵਿਡ ਦੇ ਵਿੱਚ ਉਹ ਗਿੱਧਾ ਪਾਉਂਦੀ ਛੋਟੀ ਜਿਹੀ ਬੱਚੀ ਜਿਹੜੀ ਮਸ਼ਹੂਰ ਹੋਈ ਉਹ ਵੀ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਲਈ ਹੈ ਨਾ ਮੇਨ ਕਿਰਦਾਰ ਦੇ ਵਿੱਚ ਆ ਗਈ ਇਸ ਤੋਂ ਪਹਿਲਾਂ ਜਿਹੜੀ ਫਿਲਮ ਆਈ ਸੀ ਆਪਣੀ ਉਹਦੀ ਨੀਰੂ ਬਾਜਵਾ ਦੀ ਉਹਦੇ ਵਿੱਚ ਜਿੰਨੇ ਵੀ ਜਵਾਕ ਸੀ ਉਹ ਸਾਰੇ ਸੋਸ਼ਲ ਮੀਡੀਆ ਵਾਲੇ ਸੀ ਅਤੇ ਇਹ ਤਾਂ ਬੱਚਿਆਂ ਦੀਆਂ ਹੋ ਗਈਆਂ ਹੋਰ ਵੀ ਕਿੰਨੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਅੱਜ ਕੱਲ੍ਹ ਲੈ ਜਾਂਦੇ ਅਤੇ ਇਸ ਤੋਂ ਬਲੈਦਾ ਜਿਹੜੇ ਵੱਡੇ ਨੇ ਮੁੰਡੇ ਕੁੜੀਆਂ ਉਹ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਅਤੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਲਿਆ ਜਾਂਦਾ ਜਾਂ ਫਿਰ ਗਾਣਿਆਂ ਦੀਆਂ ਵੀਡੀਓ ਦੇ ਵਿੱਚ ਆਉਣ ਲੱਗ ਪਏ। ਜੇ ਤੋਂ ਥੋੜ੍ਹਾ ਜਿਹਾ ਆਪਾਂ ਤਾਂ ਚੱਲ ਜਾਈਏ, ਥੋੜ੍ਹੀ ਜਿਹੀ ਹੋਰ, ਮਤਲਬ ਇਹ ਵੀ ਲੈਵਲ ਨੇ ਨਾ, ਕਿਹੜਾ ਕਿਹੜੇ ਕਿਹੜੇ ਲੈਵਲ ਦਾ ਕਿੱਦਾਂ ਦਾ। ਸੋ ਉੱਦਾਂ ਦੀ ਬਿਰਤੀ ਦੇ ਹਿਸਾਬ ਦੇ ਨਾਲ ਆਪਣਾ ਬਿਗ ਬੋਸ 'ਚ ਆਪਾਂ ਵੇਖੀ ਤਾਂ ਉੱਥੇ ਵੀ ਇਹੋ ਲੈਣ ਲੱਗ ਪਏ। ਹੋਰ ਕਿੰਨੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਸੋਸ਼ਲ ਮੀਡੀਆ ਸਟਾਰਸ ਨੂੰ ਲੈ ਕੇ ਅਤੇ ਉਹ ਹੁੰਦਾ। ਸੋ ਇਹ ਆਪਾਂ ਕਹੀਏ ਵੀ ਇੱਕ ਨਿੱਕੀ ਮੋਟੀ ਗੇਮ ਨਹੀਂ ਰਹਿ ਗਈ, ਇੱਕ ਰਾਹ ਹੋ ਗਿਆ ਵਾ ਤੁਹਾਡਾ, ਮਤਲਬ ਜੇ ਤੁਸੀਂ ਇਸ ਪਾਸੇ ਨੂੰ ਜਾਣਾ ਚਾਹੁੰਦੇ ਹੋ। ਅਤੇ ਪਹਿਲੀਆਂ ਦੇ ਵਿੱਚ ਕੀ ਸੀ ਵੀ ਤੁਸੀਂ ਐਕਟਰ ਬਣਨਾ ਅਤੇ ਤੁਹਾਨੂੰ ਪਹਿਲਾਂ ਸਿੰਗਰ ਬਣਨਾ ਪੈਂਦਾ, ਹੁਣ ਅੱਜ ਕੱਲ੍ਹ ਕੀ
1: ਹੁਣ ਕਿਤੇ ਨਹੀਂ ਜਾਣਾ ਪੈਂਦਾ।
0: ਹਾਂ, ਅੱਜ ਕੱਲ੍ਹ ਕੀ ਹੈ, ਤੁਸੀਂ ਘਰੇ ਬੈਠੇ ਤੁਸੀਂ ਆਪਣੇ ਜੋ ਵੀ ਤੁਹਾਡੇ 'ਚ ਕਲਾਕਾਰੀ ਆ ਉਹ ਤੁਸੀਂ ਵਿਖਾਓ ਇੱਕ ਪਾਸਿਓਂ, ਗੱਲ ਚੰਗੀ ਵੀ ਆ। ਦੂਸਰੇ ਪਾਸਿਓਂ ਉਹ ਲੋਕ ਚੀਕਦੇ ਨੇ ਜਿਨ੍ਹਾਂ ਨੇ ਮੰਨ ਲਓ ਕੋਈ ਸਿੱਖਿਆ ਵਾ ਜਾਂ ਜਿਨ੍ਹਾਂ ਨੇ ਮੰਨ ਲਓ ਵਾਕਈ ਅਦਾਕਾਰੀ ਸਿੱਖ ਰਹੇ ਨੇ ਜਾਂ ਜਿਨ੍ਹਾਂ 'ਚ ਹੁਨਰ ਆ ਪਰ ਉਹ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਪਾ ਰਹੇ, ਅਤੇ ਉਹ ਫਿਰ ਉਹਨਾਂ ਨੂੰ ਪਹਿਲਾਂ ਜਿੱਥੇ ਕਿਤੇ ਮੌਕੇ ਮਿਲਦੇ ਸੀ ਉਹ ਹੁਣ ਉਹਨਾਂ ਦੇ ਥੋੜ੍ਹੇ ਜਿਹੇ ਮਿਨੀਮਾਈਜ਼ ਹੋ ਗਏ। ਸੋ ਸਮੇਂ ਦੇ ਹਿਸਾਬ ਦੇ ਨਾਲ ਬੜੀਆਂ ਚੀਜ਼ਾਂ ਬਦਲ ਗਈਆਂ, ਬੜਾ ਕੁਛ ਚੇਂਜ ਹੋ ਗਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਅਤੇ ਸਿਰਫ ਛੋਟੀਆਂ ਛੋਟੀਆਂ ਉਦਾਹਰਨਾਂ ਨੇ, ਕਾਰੋਬਾਰ ਕਿੰਨੇ ਲਾ ਲਓ ਤੁਸੀਂ
1: ਜੀ, ਬਿਲਕੁਲ,
0: ਹੈ ਨਾ, ਅਤੇ ਉਹ ਸੋਸ਼ਲ ਮੀਡੀਆ ਤੋਂ ਹੀ ਕੰਟਰੋਲ ਹੋਣੇ ਸ਼ੁਰੂ ਹੋ ਗਏ। ਸੋ ਇਸ ਕਰਕੇ ਆਪਾਂ ਇਹ ਤੋਂ ਪਿੱਛੇ ਨਹੀਂ ਰਹਿ ਸਕਦੇ।
1: ਬਿਲਕੁਲ, ਐਡ ਕਰਨ ਲਈ ਵੀ ਸੋਸ਼ਲ ਮੀਡੀਆ ਤੋਂ ਹੀ ਬੰਦੇ ਪਿੱਕ ਕੀਤੇ ਜਾਂਦੇ ਆ।
0: ਹਾਂ, ਉਹ ਹਰ ਇੱਕ ਪਾਸੇ
1: ਜੀ,
0: ਮਤਲਬ ਹਰ ਇੱਕ, ਤੁਸੀਂ ਮੰਨ ਲਾ ਲਓ ਜਿਹੜੇ ਕਈ ਮਤਲਬ ਅਦਾਰੇ ਨੇ, ਚਲੋ ਆਪਾਂ ਤੇ ਕਹਿ ਲਓ ਵੀ ਉਹਦੇ ਵਿੱਚ ਬਹੁਤ ਛੋਟੀ ਜਿਹੀ ਇੱਕ ਆਇਡੈਂਟੀ ਹੋਵਾਂਗੇ, ਵੱਡੇ ਜਿਹੜੇ ਨੈਸ਼ਨਲ ਅਦਾਰੇ ਨੇ ਉਹ ਵੀ ਇਸ ਚੀਜ਼ ਨੂੰ ਸਟਰਗਲ ਕਰ ਰਹੇ ਨੇ, ਹੈ ਨਾ। ਉਹਨਾਂ ਦਾ ਵੀ ਇਹ ਕਹਿਣਾ ਵਾ ਕਿ ਜਿਹੜੀ ਸਾਡੀ ਰੈਵਨਿਊ ਆ ਉਹ ਬਹੁਤ ਘਟੀ ਆ, ਕਿਉਂਕਿ ਉਹ ਜਿਹੜਾ ਬਜਟ ਆ ਪਹਿਲਾਂ ਤਾਂ ਸਿੱਧਾ ਗੂਗਲ ਨੂੰ ਜਾਣ ਲੱਗ ਪਿਆ, ਅਤੇ ਗੂਗਲ ਤੋਂ ਬਾਅਦ ਫਿਰ ਜਿਹੜੇ ਆ ਸੋਸ਼ਲ ਮੀਡੀਆ ਸਟਾਰਸ ਇਨਫਲੂਐਂਸਰਸ ਉਹਨਾਂ ਨੂੰ ਜਾਣ ਲੱਗ ਪਿਆ। ਅਤੇ ਹਾਲਾਂਕਿ ਬੜਿਆਂ ਦਾ ਇਹ ਵੀ ਮੰਨਣਾ ਸੀ ਕਿ ਉਹ ਟਾਈਮਲੀ ਹੋਈਆਂ ਨੇ ਚੀਜ਼ਾਂ, ਅਤੇ ਫਿਰ ਦੁਬਾਰਾ ਤੋਂ ਰਿਵਰਟ ਹੋ ਗਈਆਂ, ਕਿਉਂਕਿ ਉਸ ਪੱਖੋਂ ਕੌਣ ਕਿੱਦਾਂ ਦਾ, ਹਾਂ ਕਿੱਦਾਂ ਦਾ ਕੋਈ ਪ੍ਰਭਾਵ ਰੱਖਦਾ। ਕਈ ਵਾਰੀ ਤੁਹਾਡੇ ਜਿਹੜੇ ਫੋਲੋਅਰ ਹੁੰਦੇ ਨੇ ਜਾਂ ਜਿਹੜੇ ਤੁਹਾਡੇ ਕਲਿੱਕ ਹੁੰਦੇ ਨੇ ਉਹ ਕਿਸੇ ਹੋਰ ਡਾਇਰੈਕਸ਼ਨ 'ਚ ਹੁੰਦੇ ਨੇ ਜਿੱਥੋਂ ਬਿਜ਼ਨਸ ਕਨਵਰਟ ਨਹੀਂ ਹੋਣਾ ਹੁੰਦਾ, ਉਹ ਬਿਜ਼ਨਸ ਇੱਥੇ ਉਹ ਚੀਜ਼ਾਂ ਮੈਟਰ ਕਰ ਜਾਂਦੀਆਂ। ਪਰ ਜਿਹੜਾ ਤੁਹਾਡੀ ਮਤਲਬ ਚੜ੍ਹਾਈ ਆ, ਜਿਹੜੀ ਤੁਹਾਡੀ ਮਤਲਬ ਬੱਲੇ ਬੱਲੇ ਆ, ਜਿਹੜੀ ਤੁਹਾਡੀ ਰੀਚ ਆ, ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਅਤੇ ਫਿਰ ਬਾਕੀ ਤੇ ਡਿਸੀਜ਼ਨ ਅੱਜ ਕੱਲ੍ਹ ਲੈ ਲਏ ਜਾਂਦੇ। ਚਲੋ ਖੈਰ, ਇਹਦੇ ਹੋਰ ਬਹੁਤ ਪੱਖ ਨੇ ਪਰ ਅੱਜ ਆਪਾਂ ਇੱਥੋਂ ਤੱਕ ਹੀ ਰਹਿਣ ਦਿੰਦੇ।
1: ਬਿਲਕੁਲ ਰਣਜੋਤ ਜੀ, ਆਪਾਂ ਅੱਜ ਇੱਥੇ ਤੱਕ ਰਹਿਣ ਦਿੰਦੇ ਹਾਂ। ਅਤੇ ਜਿਹੜਾ ਦੂਸਰੀ ਆਪਾਂ ਗੱਲ ਕਰੀਏ, ਅਤੇ ਇੰਡੀਆ ਦਾ ਇੱਕ ਕਪਲ ਆ, ਉਹ ਗਿਆ ਹੋਇਆ ਕੈਨੇਡਾ, ਅਤੇ ਉਹਨਾਂ ਦੇ ਬੇਬੀ ਹੋਣ ਵਾਲਾ ਕਿੰਨੇ ਦਿਨ ਹੋ ਗਏ ਆ, ਹੋਸਪਿਟਲ ਦੇ ਵਿੱਚ ਜਿਹੜਾ ਉਹਨਾਂ ਨੇ ਜਲੂਸ ਕੱਢਿਆ ਆਪਣਾ।
0: ਅੱਛਾ, ਹੋਸਪਿਟਲ ਚ ਰੀਲਾਂ ਪਾ ਰਹੇ
1: ਆ? ਹਾਂਜੀ ਹਾਂ, ਉਹ ਘਰ ਉਹਨਾਂ ਨੇ ਸਾਰੇ ਮਹੀਨੇ ਤਾਂ ਚੱਲ ਪਾਈਆਂ, ਬੰਦਿਆਂ ਨੇ ਬਰਦਾਸ਼ਤ ਕਰ ਲਈਆਂ ਨਾ, ਵੀ ਹਾਂ ਠੀਕ ਆ, ਚੱਲ ਕੋਈ ਨੀ, ਵਧੀਆ ਗੱਲ ਦੱਸ ਰਹੇ ਸੀ ਵੀ ਆਹ ਖਾਣਾ ਚਾਹੀਦਾ, ਵੀ ਕੰਮ ਕਰਨਾ ਚਾਹੀਦਾ, ਬਹਿਣਾ ਨਹੀਂ ਚਾਹੀਦਾ, ਵੀ ਮੈਂ ਕੰਮ ਕਰੀ ਜਾਂਦੀ ਹਾਂ, ਹੈ ਨਾ, ਦੇਖੋ ਵੀ ਨਾ ਵੀ ਐਂ ਬੈੱਡ ਰੈਸਟ 'ਤੇ ਨਹੀਂ ਹੋਣਾ ਚਾਹੀਦਾ ਜਦ ਤੱਕ ਤੁਹਾਨੂੰ ਡਾਕਟਰ ਨਹੀਂ ਕਹਿੰਦਾ, ਫਿੱਟ ਰਹੋ, ਵਾਕ 'ਤੇ ਜਾਓ, ਜਾ ਵਾ। ਹੁਣ 3-4 ਦਿਨ ਹੋ ਗਏ ਹਸਪਤਾਲ ਬੈਠੇ ਆ, ਰੋਜ਼ ਹੀ ਕਹਿ ਦਿੰਦੇ, 30 ਦਿਨ ਕਹਿ ਦਿੰਦੇ ਆ ਕਿ ਡਾਕਟਰਾਂ ਨੂੰ ਐਮਰਜੈਂਸੀ ਆ ਗਈ, ਉਹਨਾਂ ਨੇ ਹਲੇ ਇਹ ਵੀ ਇੱਕ ਪੱਖ ਆ ਹੋਸਪਿਟਲਸ ਦਾ ਨਾ, ਬਾਹਰਲੇ ਦੇਸ਼ਾਂ ਦਾ ਉਹ ਵੀ ਦਿਖਾ ਰਹੇ ਆ। ਅਤੇ ਨਾਲ ਹੁਣ ਮੈਂ ਤਾਂ ਇਹੀ ਸੋਚਦੀ ਸੀ, ਮੈਂ ਕਿਹਾ ਅੱਜ ਤਾਂ ਦੇਖਦੀ ਹਾਂ, ਰੇਡੀਓ ਖਤਮ ਹੋਣ ਤੋਂ ਬਾਅਦ ਸ਼ਾਇਦ ਬੇਬੀ ਆ ਹੀ ਜਾਵੇ।
0: ਅੱਛਾ, ਤੁਹਾਡੇ ਮਤਲਬ ਧਿਆਨ ਹੈ ਉੱਧਰ, ਹੈ ਨਾ, ਰਹਿੰਦਾ ਹੈ ਨਾ, ਜਦੋਂ ਆਪਾਂ ਰੋਜ਼ ਵੇਖਦੇ ਹਾਂ,
1: ਜਦੋਂ ਆਈ ਜਾਂਦੇ, ਮੈਂ ਤਾਂ ਉਹਨਾਂ ਨੂੰ ਫੋਲੋ ਵੀ ਨਹੀਂ ਕਰਦੀ, ਉਹ ਆਈ ਜਾਂਦੇ ਬਾਰ ਬਾਰ,
0: ਇੱਕ ਵਾਰੀ ਤੁਸੀਂ ਵੇਖ ਲਿਆ ਨਾ,
1: ਹਾਂ
0: ਫਿਰ ਤੇ ਉਹ ਤੁਹਾਨੂੰ 10 ਘੇਟਣਗੇ, ਵਧਾਈ ਤੁਹਾਡੇ ਕੋਲ ਲੈ ਕੇ,
1: ਵੀ ਹਾਂ ਵੀ ਕੀ ਬੇਬੀ ਹੋਇਆ, ਤੇ ਕੁੜੀਆਂ ਨੇ ਲਿਖਿਆ ਦੀਦੀ ਵੀ ਸਟਰੋਂਗ ਹੈ ਨਾ, ਡੋਂਟ ਵਰੀ,
0: ਹਾਏ
1: ਤੇ ਹਾਂ ਨਹੀਂ ਵੀ ਸਟਰੋਂਗ।
0: ਇੱਕ ਪਹਿਲਾਂ ਵੀ ਆਉਂਦੀ ਹੁੰਦੀ ਸੀ ਨਾ ਜਿਹੜੀ ਇੰਡੀਆ ਤੋਂ ਕੁੜੀ ਉੱਥੇ ਗਈ ਸੀ, ਉਹਦਾ ਵੀ ਬੜਾ ਬਹੁਤ ਚਿਰ ਪਹਿਲਾਂ ਚੱਲਦਾ ਹੁੰਦਾ ਸੀ, ਜਿਹੜੀ ਜਾ ਕੇ ਤੇ ਵਿਖਾਉਂਦੀ ਸੀ ਇਹ ਵੇਖੋ ਇੱਥੇ ਬੱਤੀਆਂ ਵੀ ਲੱਗੀਆਂ ਨੇ,
1: ਉਹੀ ਕੁੜੀ ਆ।
0: ਅੱਛਾ, ਉਸੇ ਦਾ ਹੀ ਆ, ਵਾਹ। ਅੱਛਾ, ਉਹਦਾ ਵਿਆਹ ਹੋ ਗਿਆ ਤੇ ਹੁਣ ਬੱਚਾ ਹੋ ਗਿਆ,
1: ਉਹਦੇ ਵਿਆਹ ਹੋਏ ਸੀ, ਵਿਆਹ ਕਰਾ ਕੇ ਗਈ ਸੀ ਉਹ ਇੱਥੋਂ, ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਸੀਗੇ ਕੋਵਿਡ ਦੇ ਵਿੱਚ, ਦੋਨੇ ਕੁੜੀ ਮੁੰਡਾ ਵੀਡੀਓਸ ਪਾਉਂਦੇ, ਉਹਨਾਂ ਨੇ ਆਪਸ 'ਚ ਵਿਆਹ ਕਰਾ ਲਿਆ ਸੀਗਾ।
0: ਅੱਛਾ, ਉੱਥੋਂ ਹੀ ਹੋਇਆ ਉਹਨਾਂ ਦਾ
1: ਜੀ,
0: ਓਕੇ, ਆ ਵੀ ਠੀਕ ਹੈ।
1: ਹੁਣ ਪੰਜਾਬੀ 'ਚ ਨਾ ਦੱਸ ਦਿੰਦੀ, ਅੰਗਰੇਜ਼ੀ 'ਚ ਤੁਹਾਨੂੰ ਪਤਾ ਹੀ ਆ, ਉਹਦਾ ਨਾ ਪਰੀ, ਹੁਣ ਤੁਸੀਂ ਅੰਗਰੇਜ਼ੀ 'ਚ ਨਾ ਤੁਸੀਂ ਦੇਖ ਲਿਓ ਕੌਣ ਆ,
0: ਜਿਹੜੀ ਕਹਿੰਦੀ ਹੁੰਦੀ ਸੀ ਤੇ ਬਟਨ ਦੱਬ ਕੇ ਤੇ ਫੇਰ ਸੜਕ ਲੰਘੀ ਦੀ
1: ਆ, ਐਦਾਂ ਨਹੀਂ ਲੰਘੀ ਦਾ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਅਸੀਂ ਗੱਡੀ 'ਚ ਵੱਜਣ ਲੱਗੇ ਸੀ, ਚੰਗੀ ਗੱਲ ਹੈ ਅਗਲੀ ਨੂੰ ਦੱਸ ਦਿੱਤੀ।
0: ਹੁਣ ਇਹੋ ਫਾਇਦਾ ਨਾ, ਪਰ ਅੱਜ ਕੱਲ੍ਹ ਆਪਾਂ ਇਹੋ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨਾ
1: ਜੀ,
0: ਸਾਨੂੰ ਲੱਗਦਾ ਵੀ ਅਗਲੇ ਨੂੰ ਪਤਾ ਹੀ ਕੁਛ ਨਹੀਂ ਆ, ਤੇ ਆਪਾਂ ਕਹਿੰਦੇ ਹਾ ਹਾ ਹਾ ਹਾ, ਹੈ ਨਾ, ਤੇ ਇਸੇ ਚੱਕਰ 'ਚ ਆਪਾਂ ਬਸ ਇਸੇ 'ਚ ਹੀ ਰਹਿ ਜਾਂਦੇ
1: ਹਾਂ। ਅਗਲੇ ਮੈਂ ਤਾਂ ਆਪ ਸੋਚਦੀ, ਮੈਂ ਵੀ ਕਿਤੇ ਜਾਵਾਂ ਤੇ ਉੱਥੇ ਦੀਆਂ ਵੀਡੀਓ ਪਾ ਕੇ ਨਾ ਮੈਂ ਵੀ ਸਾਰਿਆਂ ਨੂੰ ਦੱਸਾਂ ਵੀ ਇੱਥੇ ਇੱਦਾਂ ਹੁੰਦਾ, ਇੱਥੇ ਇੱਦਾਂ ਹੁੰਦਾ, ਪਰ ਕੀ ਕਰਾਂ, ਜਾਵਾਂ ਕਿੱਥੇ, ਇਹ ਨਹੀਂ ਸਮਝ ਆਉਂਦੀ।
0: ਨਹੀਂ ਜਾਣਾ ਤੇ ਤੁਸੀਂ ਕਿਤੇ ਨਹੀਂ ਨਾ, ਇਹੋ ਹੀ ਤੇ ਸਮੱਸਿਆ ਵਾ।
1: ਰਸੋਈ ਤੋਂ ਪਾਰਲਰ, ਪਾਰਲਰ
0: ਹਾਂ, ਤੁਸੀਂ ਸਿਰਫ ਉੱਥੇ ਉੱਥੇ ਉੱਥੇ ਜਿਹੀਆਂ ਚੀਜ਼ਾਂ ਦੱਸਣੀਆਂ ਵਾ ਨਾ ਤੁਸੀਂ, ਵੀ ਆਹ ਵੇਖੋ ਆ ਮੇਰੀ ਜੁੱਤੀ ਆ, ਹੈ ਨਾ, ਜੁੱਤੀ ਤੇ ਜੁੱਤੀ ਚੜੀ ਹੋਵੇ ਤੇ ਪ੍ਰਾਹੁਣਾ ਆਉਂਦਾ ਵਾ, ਤੇ ਮਤਲਬ ਇੱਦਾਂ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਜਿਹੀਆਂ, ਤੇ ਜੁੱਤੀ ਤੇ ਜੁੱਤੀ ਚੜੀ ਪ੍ਰਾਹੁਣਾ ਆਉਂਦਾ ਵਾ, ਇਸ ਕਰਕੇ ਆਪਾਂ ਪ੍ਰਾਹੁਣਾ ਵਿੱਚ ਵਾੜਤਾ, ਕਿਉਂਕਿ ਅੱਜ ਦੀ ਸਾਡੀ ਗੱਲਬਾਤ ਜਿਹੜੀ ਆ ਉਹ ਇੱਦਾਂ ਦੀ ਆ, ਤੇ
1: ਜੁੱਤੀਆਂ ਬਾਰੇ ਨਹੀਂ ਹੈਗੀ, ਪਰ ਜੁੱਤੀਆਂ ਬਾਰੇ ਹੈਗੀ ਵੀ,
0: ਹਾਂ ਮਤਲਬ ਇਹ ਹੋ ਵੀ ਸਕਦੀ ਆ, ਹਾਂ, ਤੇ ਕਿਉਂਕਿ ਸਾਡਾ ਜਿਹੜਾ ਵਿਸ਼ਾ ਵਾ ਉਹ ਇੱਥੇ ਕਿਜੇ ਆਊਗਾ ਫਿਲਹਾਲ, ਪਰ ਅਗਲੇ ਸੈਕਸ਼ਨ 'ਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ, ਹਾਲੇ ਤੁਸੀਂ ਕਾਲ ਬੇਨਤੀ ਆ ਵੀ ਨਾ ਕਰੋ, ਅਤੇ ਆਪਾਂ ਮਤਲਬ ਐਵੇਂ ਹੋਲਡ 'ਤੇ ਤੁਸੀਂ ਤੁਹਾਨੂੰ ਰਹਿਣਾ ਪਊਗਾ, ਅਤੇ ਤੁਸੀਂ ਬ੍ਰੇਕ ਤੋਂ ਬਾਅਦ ਫਿਰ ਕਾਲ ਕਰਿਓ ਅਤੇ ਫਿਰ ਆਪਾਂ ਗੱਲ ਕਰਾਂਗੇ। ਇੱਕ ਇਹ ਤੋਂ ਹਟ ਕੇ ਇਹ ਤਾਂ ਆਪਣਾ ਹੋ ਗਿਆ ਜਿਹੜਾ ਲੋਕਲ ਲੈਵਲ 'ਤੇ ਸੁੱਖ ਜੀ ਚੱਲ ਰਿਹਾ, ਕਿ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਵੱਡੀ ਸਮੱਸਿਆ ਇਸ ਟਾਈਮ ਚੱਲ ਰਹੀ ਹੈ, ਹੁਣ ਮਾਈਗ੍ਰੈਂਟਸ ਜਿਹੜੀ ਪ੍ਰੋਬਲਮ ਹੈ ਉਹ ਸਿਰਫ ਅਮੈਰੀਕਾ ਜਾਂ ਆਸਟ੍ਰੇਲੀਆ ਨਹੀਂ, ਦੁਨੀਆ ਭਰ ਦੇ ਵਿੱਚ ਰੌਲਾ ਪੈ ਰਿਹਾ, ਅਤੇ ਉਸੇ ਦਾ ਇੱਕ ਨਮੂਨਾ ਜਿਹੜਾ ਵਾ ਪਿਛਲੇ ਦਿਨੀ ਸਾਨੂੰ ਖਬਰਾਂ 'ਚ ਵੀ ਵੇਖਣ ਨੂੰ ਮਿਲਿਆ, ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਟਾਈਮ ਦੇ ਉੱਤੇ ਪੂਰਾ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਮਿਲਿਆ ਹੋਊਗਾ, ਕੋਈ ਹੱਕ ਦੇ ਵਿੱਚ, ਖਿਲਾਫ਼ ਦੇ ਵਿੱਚ, ਅਮੈਰੀਕਾ ਦੇ ਖਿਲਾਫ਼, ਸਪੇਨ ਦੇ ਹੱਕ 'ਚ, ਕੁਛ ਵੀ ਮਤਲਬ ਹੋ ਸਕਦਾ। ਅਸਲ ਵਿੱਚ ਹੋਇਆ ਕੀ ਸੀ ਵੀ ਇਹ 30-31 ਜੁਲਾਈ ਨੂੰ ਇੱਕ ਖਬਰ ਆਈ ਕਿ ਲਗਭਗ 50 ਤੋਂ 60 ਜ਼ਿਆਦਾ ਮੀਡੀਆ ਨੇ 60 ਹੀ ਕਿਹਾ ਹੈ ਕਿ 60,000 ਬੰਦਾ ਜਿਹੜਾ ਵਾ ਉਹ ਸਪੇਨ ਦੇ ਵਿੱਚ ਧੱਕੇ ਦੇ ਨਾਲ ਐਂਟਰ ਕਰ ਗਿਆ, ਹਨਾ, ਤੁਹਾਡੇ ਦੇ ਏਰੀਏ ਦੇ ਕਾਫੀ ਉੱਥੇ ਰਹਿੰਦੇ, ਉਹ ਵੀ ਤੈਰ ਕੇ, ਹਨਾ, ਤੁਹਾਡੇ ਏਰੀਏ ਦੇ ਤੇ ਕਾਫੀ ਰਹਿੰਦੇ, ਉਹ ਤੇ ਹੋਰ ਬਰੀਕੀ ਚ ਦੱਸਦੇ ਹੋਣੇ
1: ਜੀ ਜੀ,
0: ਹਨਾ, ਦੱਸੋ ਫਿਰ ਕੀ ਆ ਸਪੇਨ ਤੋਂ ਸੱਚ ਸੇਠੀ ਸਾਹਿਬ ਹੈਗੇ ਆਪਣੇ ਕੋਲ,
1: ਸੇਠੀ ਸਾਹਿਬ ਸਾਨੂੰ ਕਾਲ ਕਰਨਗੇ, ਮੈਂ ਉਹੀ ਕਹਿੰਦੀ ਸੀ,
0: ਹਾਂ ਸਹੀ ਗੱਲ ਹੈ, ਨਹੀਂ
1: ਸਾਨੂੰ ਕਾਲ ਕਰਨਗੇ,
0: ਧੂਰ ਸੇਠੀ ਸਾਹਿਬ ਤੁਸੀਂ ਮਤਲਬ ਵੇਖੋ ਆਪਣਾ ਇਹੋ ਹੀ ਚੀਜ਼ਾਂ ਹੁੰਦੀਆਂ ਨੇ
1: ਜੀ
0: ਜਿਹਦੇ ਉੱਤੇ ਤੁਸੀਂ, ਕਿਉਂਕਿ ਖਬਰਾਂ 'ਚ ਤੇ ਸਾਨੂੰ ਜੋ ਪਤਾ ਲੱਗਦਾ ਉਹ ਖਬਰਾਂ ਵਾਲਾ ਹੀ ਹੁੰਦਾ ਵਾ, ਤੁਸੀਂ ਜਿਹੜੀ ਹਕੀਕਤ ਉੱਥੋਂ ਦੀ ਲੋਕਲ ਹੋ ਸਕਦਾ, ਪਰ ਇਹ ਦੂਰ ਹੋਣ ਸ਼ਹਿਰ, ਮੰਨ ਲਓ ਇੱਥੇ ਪਰਥ ਕੁਛ ਹੋਣ ਡਿਆ ਤਾਂ ਸਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ ਹੁੰਦਾ,
1: ਤੇ ਨਾਲੇ ਵੈਸੇ ਵੀ ਰਣਜੋਤ ਜੀ ਜਿਹੜੇ ਮੇਰੇ ਵਾਲੇ ਆ ਉਹ ਸਪੇਨ ਪੱਕੇ ਹੋ ਕੇ ਇੰਗਲੈਂਡ ਜਾ ਚੁੱਕੇ ਆ।
0: ਅੱਛਾ, ਉੱਥੋਂ ਗਾਂਹ ਚੱਲ ਗਏ, ਓਕੇ ਓਕੇ, ਚਲੋ
1: ਬਹੁਤ ਕੁਛ ਨਾ ਵੀ ਮਤਲਬ ਘਾਈ ਹੜਿਆ ਆਉਂਦਾ ਉਹਦੇ ਵਿੱਚ, ਏਦਾਂ ਉਹ ਤੁਰ ਤੈਰ ਕੇ ਆਉਣ ਲੱਗੇ ਹੋਏ ਆ।
0: ਮੈਂ ਨਾ ਜਿੱਦਾਂ ਉਦਣ ਪ੍ਰੋਗਰਾਮ ਹੀ ਕਰਦਿਆਂ ਮੈਂ ਇੱਥੋਂ ਨਾਲ ਨਾਲ ਥੋੜਾ ਥੋੜਾ ਜਿਹਾ ਉਹ ਕਰਦੇ ਰਹੀਦਾ, ਰਿਫਰੈਸ਼ ਹੈ ਨਾ ਵੀ ਕੁਛ ਵੱਡਾ ਨਾ ਹੋਇਆ ਹੋਵੇ, ਅਤੇ ਮੈਨੂੰ ਉਦਣ ਮੈਂ ਬਹੁਤਾ ਧਿਆਨ ਨਹੀਂ ਦੇ ਸਕਿਆ, ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਕੋਈ ਮਤਲਬ ਹੜ ਹੁੜ ਆ ਗਿਆ ਹੁੰਦਾ ਵਾ ਜਾਂ ਕੋਈ ਸੁਨਾਮੀ ਜਾਂ ਕੁਛ ਇੱਦਾਂ ਦਾ ਕੁਛ ਹੋਇਆ ਵਾ, ਅਤੇ ਜਾਂ ਗਰਮੀ ਉੱਧਰ ਬਹੁਤ ਪੈਣ ਡੀ ਆ ਯੂਰਪ ਦੇ ਵਿੱਚ, ਅਤੇ ਮੈਨੂੰ ਇਹ ਵੀ ਇੱਦਾਂ ਦਾ ਕੁਛ ਹੋਇਆ ਤਾਂ ਕਰਕੇ ਇੰਨੇ ਲੋਕ ਜਿਹੜੇ ਉਹ ਬੇੜੀਆਂ ਬੂੜੀਆਂ 'ਤੇ ਚੜੀ ਫਿਰਦੇ ਆ, ਕਿਉਂਕਿ ਨਾਲ ਉਹ ਟਰੰਪ ਦੀ ਫੋਟੋ ਖਾਈ ਜਾਂਦੇ ਸੀ, ਫਿਰ ਮੈਨੂੰ ਇੱਦਾਂ ਲੱਗੇ ਵੀ ਸ਼ਾਇਦ ਇਹ ਅਮਰੀਕਾ ਦੇ ਨਾਲ ਰਿਲੇਟਿਡ ਕੁਛ ਹੋਇਆ, ਪਰ ਬਾਅਦ 'ਚ ਜਦੋਂ ਪੜ੍ਹਿਆ, ਚਲੋ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਇਹ ਖਬਰ ਸੁਣੀ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਲਗਭਗ 50 ਤੋਂ 60,000 ਬੰਦਾ ਜਿਹੜਾ ਵਾ ਮੋਰੱਕੋ ਤੋਂ ਚੱਲਿਆ ਪਾਣੀ ਥਾਣੀ ਤੈਰ ਕੇ ਅਤੇ ਸਪੇਨ ਦੇ ਵਿੱਚ ਉਹ ਐਂਟਰ ਹੋ ਗਿਆ। ਪਾਣੀ ਥਾਣੀ ਉਹ ਤਾਂ ਤੈਰ ਕੇ ਗਏ ਕਿਉਂਕਿ ਉਹਨਾਂ ਦਾ ਜਿਹੜਾ ਮਤਲਬ ਬਾਰਡਰ ਆ ਉੱਥੇ ਤੇ ਹੈਗਾ ਵਾ ਪੈਰਾ
1: ਜੀ,
0: ਉੱਥੇ ਤੇ ਬੈਰੀਅਰ ਲੱਗੇ ਆ, ਉੱਥੋਂ ਵੜ ਨਹੀਂ ਸਕਦੇ, ਸੋ ਉਹਨਾਂ ਨੇ ਪਾਣੀ ਦਾ ਰਾਹ ਚੁਣਿਆ। ਪਾਣੀ ਦਾ ਰਾਹ ਚੁਣਨ ਦਾ ਇੱਕ ਹੋਰ ਵੀ ਰੀਜ਼ਨ ਹੈ ਜਿਹੜਾ ਮੈਂ ਬਾਅਦ ਵਿੱਚ ਵੇਖਿਆ ਖਬਰਾਂ ਦੇ ਵਿੱਚ ਕਿ ਇੱਕ ਸਪੇਨ ਦਾ ਜਿਹੜੀ ਸਪੇਨ ਦੀ ਅਦਾਲਤ ਸੀ ਉਹਨੇ ਪਿਛਲੇ ਦਿਨਾਂ ਦੇ ਵਿੱਚ ਕੁਛ ਜੱਜਮੈਂਟਸ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਪਾਣੀ ਰਾਹੀਂ ਆਏ ਸੀ ਉਹਨਾਂ ਨੂੰ ਉਹਨਾਂ ਨੇ ਮਾਨਵੀ ਅਧਿਕਾਰਾਂ ਦੇ ਤਹਿਤ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ, ਸੋ ਉਹ ਪਿਛਲੇ ਉਹਨਾਂ ਦਾ ਜਿਹੜਾ ਉਹ ਆਧਾਰ ਜਿਹੜਾ ਉਹ ਮੰਨ ਕੇ ਅਤੇ ਉਹਨਾਂ ਨੇ ਮਤਲਬ ਕਈ ਤਾਂ ਚੈਨਲ ਇੱਥੋਂ ਤੱਕ ਵੀ ਚਲਾ ਰਹੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇੱਥੋਂ ਤੱਕ ਵੀ ਚੱਲਿਆ ਕਿ ਉਹਨਾਂ ਨੇ ਮੋਰੱਕੋ ਨੇ ਆਪ ਲੱਦ ਕੇ ਭੇਜੇ, ਉਹ ਕਿਉਂ ਭੇਜੇ ਚਲੋ ਵੀ ਤੁਹਾਨੂੰ ਦੱਸ ਦਿਓ ਵੀ ਇੰਟਰਸਟਿੰਗ ਹੈ ਚੀਜ਼ਾਂ, ਸੋ ਉੱਥੇ ਉਹਨਾਂ ਨੇ ਰਾਹ ਦੱਸੇ ਉਹਨਾਂ ਨੂੰ ਬਕਾਇਦਾ ਵੀ ਉਹ ਟਰੱਕਾਂ 'ਚ ਭਰ ਭਰ ਕੇ, ਅਤੇ ਉਹਨਾਂ ਨੇ ਮਤਲਬ ਉੱਥੋਂ ਇਹ ਵੀ ਦੱਸਿਆ ਵੀ ਤੁਸੀਂ ਕਿੱਥੋਂ ਵਜੋਂ ਸ਼ੁਰੂ ਕਰਨਾ ਹੈ ਨਾ, ਅਤੇ ਕਿੱਥੋਂ ਵਜੋਂ ਸ਼ੁਰੂ ਕਰਕੇ ਅਤੇ ਇੱਕ ਤਾਰਾਜਲ ਅਤੇ ਬੈਨਜ਼ੂਈ ਬੈਜ਼ੂ ਬੈਨਜ਼ੂ ਤਾਰਾਜਲ ਅਤੇ ਬੈਜ਼ੂ ਇਹ ਦੋ ਉਹਨਾਂ ਦੇ ਜਿਹੜੇ ਆਪਣੇ ਹੈਗੇ ਸੀਗੇ ਬੀਚ ਕਹਿ ਲਓ ਹੈ ਨਾ ਰਾਹ, ਸੋ ਇਹਨਾਂ ਰਾਹਾਂ ਥਾਣੀ ਉਹ ਵੜੇ ਨੇ। ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਸਿਊਟਾ ਸ਼ਹਿਰ ਦੇ ਵਿੱਚ ਲੋਕ ਵੜੇ ਨੇ, ਦੋਵਾਂ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਗਏ ਨੇ, ਸੋ ਉੱਥੇ ਫਿਰ ਉਹ ਜਿੱਦਾਂ ਇੱਦਾਂ ਹੀ ਮਾਹੌਲ ਚੱਲ ਪਈ, ਇੰਨੇ ਹਜ਼ਾਰਾਂ ਬੰਦੇ ਇਕੱਠੇ ਮੰਨ ਲਓ ਕਿ ਸ਼ਹਿਰ 'ਚ ਆ ਜਾਣ, ਅਤੇ ਉਹਨਾਂ ਨੇ ਘਰੋਂ ਜਿਹੜੇ ਉਹ ਘਰ ਵਾਲੇ ਉਹਨਾਂ ਨੂੰ ਘਰੋਂ ਕੱਢ ਕੱਢ ਕੇ ਅਤੇ ਆਪ ਵੜੇ, ਰਾਹ 'ਚ ਕੋਈ ਆਇਆ ਉਹਨਾਂ ਨੂੰ ਕੁੱਟਿਆ ਵੀ। 2 ਅਗਸਤ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ ਸੀ, ਸੋ ਇਹਦੇ ਵਿੱਚ ਕੁੱਲ ਮਿਲਾ ਕੇ ਇੱਧਰੋਂ ਜਾਂ ਉੱਧਰੋਂ ਦੋ ਪਾਸਿਆਂ ਤੋਂ ਹੈ ਨਾ, ਅਤੇ ਖੈਰ ਇਹਦੇ ਨਾਲ ਰਿਲੇਟਿਡ ਹੋਰ ਬਹੁਤ ਸਾਰਾ ਕੁਛ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ, ਆਪਾਂ ਉੱਧਰ ਆਉਂਦੇ ਹਾਂ, ਇਹ ਤਾਂ ਹੋ ਗਈ ਮਤਲਬ ਮੇਨ ਜਿਹੜੀ ਖਬਰ ਸੀ। ਸੋ ਇਹਦੇ ਨਾਲ ਰਿਲੇਟਿਡ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਬਾਤਾਂ ਤਰ੍ਹਾਂ ਤਰ੍ਹਾਂ ਨਾਲ ਚੱਲ ਰਹੀਆਂ। ਅਸਲ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਅਮੈਰੀਕਾ ਅਤੇ ਇਜ਼ਰਾਈਲ ਨੇ ਪ੍ਰੋਵੋਕ ਕੀਤਾ ਉਹਨਾਂ ਨੂੰ ਮੋਰੱਕੋ ਨੂੰ, ਮੋਰੱਕੋ ਜਿਹੜਾ ਵਾ ਉਹ ਮੁਸਲਿਮ ਕੰਟਰੀ ਹੈ, ਅਤੇ ਬੈਕਗਰਾਊਂਡ ਇਹਦੀ ਉੱਥੇ ਪਈ ਦੱਸੀ ਜਾਂਦੀ ਆ ਕਿ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਹੈ ਪੈਲਸਤੀਨ ਦੇ ਉੱਤੇ, ਤੋ ਫਲਸਤੀਨ ਦੇ ਉੱਤੇ ਹਮਲੇ ਦੀ ਜਿਹੜੀ ਨਿਖੇਧੀ ਆ ਉਹ ਕੀਤੀ ਸੀ ਸਪੇਨ ਨੇ ਵੀ ਜੋ ਤੁਸੀਂ ਗਾਜ਼ਾ 'ਚ ਕਰ ਰਹੇ ਹੋ ਠੀਕ ਨਹੀਂ ਕਰ ਰਹੇ, ਅਤੇ ਉਦੋਂ ਹੀ ਆਪਣਾ ਇਹਨਾਂ ਨੇ ਇਜ਼ਰਾਈਲ ਨੇ ਅਤੇ ਅਮਰੀਕਾ ਨੇ ਉਦੋਂ ਹੀ ਕਿਹਾ ਸੀ ਵੀ ਤੁਸੀਂ ਠੀਕ ਨਹੀਂ ਕਰ ਰਹੇ, ਤੁਹਾਨੂੰ ਇਹ ਚੀਜ਼ ਮਹਿੰਗੀ ਪਊਗੀ, ਹੈ ਨਾ। ਇਹ ਤਾਂ ਹੋ ਗਈ ਇੱਕ ਗੱਲ ਵੀ ਸਪੇਨ ਦੇ ਨਾਲ ਇਹਨਾਂ ਨੂੰ ਕਿਹੜੀ ਗੱਲ ਦੀ ਸੀ। ਦੂਸਰੀ ਗੱਲ ਜਦੋਂ ਇਹਨਾਂ ਨੇ ਹਮਲਾ ਕੀਤਾ ਇਰਾਨ ਦੇ ਉੱਤੇ ਅਤੇ ਉਦੋਂ ਫਿਰ ਨਹੀਂ ਸਪੇਨ ਨੇ ਸਾਥ ਦਿੱਤਾ, ਸਪੇਨ ਦਾ ਇਹ ਕਹਿਣਾ ਹੈ ਵੀ ਆਪਾਂ ਤੁਹਾਨੂੰ ਆਪਣੀ ਜਗ੍ਹਾ ਨਹੀਂ ਦੇ ਸਕਦੇ, ਆਪਣੇ ਜਹਾਜ਼ ਜੂਜੇ ਇੱਧਰੋਂ ਉੱਧਰੋਂ ਡਾਓ ਵੀ ਆਪਾਂ ਇਹਦੇ ਵਿੱਚ ਹਿੱਸੇਦਾਰੀ ਆਪਾਂ ਨਹੀਂ ਪਾਉਣੀ। ਇਹ ਤਾਂ ਹੋਈਆਂ ਦੋ ਚੀਜ਼ਾਂ ਜਿਹੜੀਆਂ ਉਹ ਖੁੰਦ ਕਾਲੀਆਂ। ਇਸ ਤੋਂ ਪਿੱਛੇ ਜੇ ਆਪਾਂ ਜਾਈਏ ਤਾਂ ਇੱਕ ਸਮਾਂ ਕਹਿੰਦੇ ਕਿ ਇੱਦਾਂ ਆਇਆ ਜਦੋਂ ਆਪਣਾ ਇਜ਼ਰਾਈਲ ਬਣਿਆ ਅਤੇ ਇਜ਼ਰਾਈਲ ਨੂੰ ਮੁਸਲਿਮ ਕੰਟਰੀ ਮਾਨਤਾ ਨਹੀਂ ਦੇ ਰਹੇ
1: ਜੀ।
0: ਫਿਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਕੰਟਰੀ ਮੁਸਲਿਮ ਕੰਟਰੀ ਜਿਹੜੇ ਮਾਨਤਾ ਦੇਣਗੇ ਉਹਨਾਂ ਦੇ ਲਈ ਇਨਸੈਂਟਿਵ ਰੱਖੇ ਗਏ
1: ਜੀ।
0: ਬਹੁਤੀ ਆਪਾਂ ਡਿਟੇਲ 'ਚ ਨਹੀਂ ਜਾਂਦੇ। ਸੋ ਉਹਨਾਂ ਇਨਸੈਂਟਿਵਸ ਨੂੰ ਲੈ ਕੇ ਜਿਹੜੇ ਸਾਊਦੀ ਦੇ ਦੇਸ਼ ਹੀ ਮੈਨੂੰ ਹੁਣ ਧਿਆਨ 'ਚ ਨਹੀਂ ਵੀ ਕਿਹੜਾ ਕਿਹੜਾ ਸੀ, ਅਤੇ ਦੂਸਰਾ ਸੀਗਾ ਮੋਰੱਕੋ ਜਿਹੜੀ ਮੇਨ ਕਹਾਣੀ ਆ। ਸੋ ਮੋਰੱਕੋ ਵੀ ਮੁਸਲਿਮ ਕੰਟਰੀ ਆ, ਇਹਨਾਂ ਨੇ ਮਾਨਤਾ ਦੇ ਦਿੱਤੀ ਵੀ ਹਾਂਜੀ ਸਾਨੂੰ ਚੀਜ਼ੀ ਦਿਓ, ਸਾਨੂੰ ਤੁਸੀਂ ਜੋ ਵੀ ਇਨਾਮ ਦੇਣਾ ਵਾ ਉਹ ਦਿਓ। ਬੇਸਿਕਲੀ ਉਦੋਂ ਤਾਂ ਜੋ ਇਨਾਮ ਸੀਗਾ ਉਹ ਰਫਾ ਦਫਾ ਹੋ ਗਿਆ। ਇਹ ਕਿਹਾ ਜਾ ਰਿਹਾ ਵਾ ਕਿ ਅਸਲ ਇਨਾਮ ਉਹਨਾਂ ਨੂੰ ਹੁਣ ਦਿੱਤਾ ਗਿਆ ਵਾ, ਉਹ ਇਨਾਮ ਕਿ ਅਸੀਂ ਬਿਲਕੁਲ ਇਸ ਚੀਜ਼ ਦੀ ਮੁਖਾਲਫਤ ਨਹੀਂ ਕਰਾਂਗੇ, ਅਸੀਂ ਬਹਿ ਕੇ ਅਤੇ ਮਤਲਬ ਤਮਾਸ਼ਾ ਵੇਖਾਂਗੇ, ਇੱਕ ਤਰ੍ਹਾਂ ਨਾਲ ਤੁਹਾਡਾ ਸਾਥ ਦੇਵਾਂਗੇ, ਤੁਸੀਂ ਜਾਓ ਅਤੇ ਆਪਣੇ ਲੋਕ ਜਿਹੜੇ ਤੁਹਾਡੇ ਭੁੱਖੇ ਮਰ ਰਹੇ ਉਹਨਾਂ ਨੂੰ ਵਾੜੋ ਯੂਰਪ ਦੇ ਵਿੱਚ।
1: ਅਤੇ
0: ਬੇਸਿਕਲੀ ਇਹ ਸਪੇਨ ਦੇ ਵਿੱਚ ਐਂਟਰੀ ਨਹੀਂ ਆ, ਇਹ ਯੂਰਪ ਦੇ ਵਿੱਚ ਐਂਟਰੀ ਆ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸ਼ੈਨਗਨ ਵੀਜ਼ਾ ਮਿਲ ਜਾਣਾ
1: ਅਤੇ
0: ਬਾਕੀ ਸਾਰੇ ਦੇ ਸਾਰੇ ਜਿੰਨੇ ਵੀ ਸ਼ੈਨਗਨ ਦੇ ਵਿੱਚ ਯੂਰਪ ਵਾਲੇ ਕੰਟਰੀ ਆਉਂਦੇ ਆ ਉਹਨਾਂ ਦੇ ਵਿੱਚ ਅੱਗੇ ਫਿਰ ਉਹ ਜਾ ਸਕਦੇ ਰਹਿ ਸਕਦੇ ਆ। ਸੋ ਹੁਣ ਇਹ ਬੜੇ ਦਿਨਾਂ ਤੋਂ ਇਹ ਰੌਲਾ ਪੈ ਰਿਹਾ ਸੀ, ਅਤੇ ਇਸ ਕੇਸ ਤੋਂ ਬਾਅਦ ਵੀ ਅਮਰੀਕਾ ਦੇ ਵੱਲੋਂ ਇਹੋ ਹੀ ਬਿਆਨ ਹੁਣ ਆਈ ਜਾਂਦੇ ਆ ਵੀ ਅਸੀਂ ਤੁਹਾਨੂੰ ਕਿਹਾ ਸੀ ਮਾਈਗ੍ਰੈਂਟਸ ਦੇ ਇੱਕ ਵੱਡੀ ਸਮੱਸਿਆ ਵਾ, ਅਸੀਂ ਤੁਹਾਨੂੰ ਕਿਹਾ ਸੀ ਵੀ ਯੂਰਪ ਵਾਲੇ ਉਹ ਤੁਸੀਂ ਮਰੋਗੇ ਇੱਕ ਦਿਨ, ਜਿਹੜੇ ਤਰੀਕੇ ਦੇ ਨਾਲ ਤੁਹਾਡੇ ਕੋਲ ਆ ਰਹੇ ਨੇ ਉਹ, ਚਾਹੇ ਆਪਣਾ ਉਹਨਾਂ ਦਾ ਰੇੜਕਾ ਹੋਵੇ ਇਟਲੀ ਦੇ ਨਾਲ, ਚਾਹੇ ਵੱਡਾ ਰੇੜਕਾ ਜਿਹੜਾ ਉਹਨਾਂ ਦਾ ਜਰਮਨੀ ਦੇ ਨਾਲ
1: ਜੀ,
0: ਜਾਂ ਫਿਰ ਸਪੇਨ ਦੇ ਨਾਲ, ਅਤੇ ਜਾਂ ਫਿਰ ਆਪਣਾ ਇੰਗਲੈਂਡ ਨਾਲ ਵੀ ਰਹਿ ਕੇ ਹਟਿਆ। ਸੋ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਇੱਕ ਤਾਂ ਹੁੰਦਾ ਵੀ ਆਪਣੀ ਗੱਲ ਉਹ ਜਚਾਉਣ ਦੇ ਲਈ ਵੀ ਆਪਾਂ ਕਿਹਾ ਸੀ ਨਾ
1: ਅਤੇ ਹੁਣ ਹੋ ਗਿਆ ਨਾ,
0: ਹੋ ਗਿਆ ਨਾ। ਅਤੇ ਜੇ ਬੈਕਗਰਾਊਂਡ 'ਚ ਜਾਈਏ ਤਾਂ ਆਪਾਂ ਹੀ ਕੀਤਾ ਨਾ, ਹੈ ਨਾ। ਸੋ ਹੁਣ ਇਹ ਚੀਜ਼ਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਡੀਕੋਡ ਕਰਕੇ ਉਤਲਾ ਥਲੜਾ ਅਗਲਾ ਪਿਛਲਾ ਇਤਿਹਾਸ ਸਾਰਾ ਕੁਛ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਰਗ ਜਿਹੜਾ ਇਸ ਚੀਜ਼ ਦੇ ਉੱਤੇ ਗੱਲਬਾਤ ਕਰ ਰਿਹਾ। ਜੇ ਹੋਰ ਕਿਸੇ ਵੀ ਆਪਣਾ ਪੱਖ ਦੇ ਬਾਰੇ ਤੁਸੀਂ ਤੁਹਾਡਾ ਇੰਟਰਸਟ ਬਣਦਾ ਜਾਣਨਾ ਹੈ ਤਾਂ ਫਿਰ ਤੁਸੀਂ ਮੈਸੇਜ ਕਰ ਦਿਓ, ਨਹੀਂ ਤਾਂ ਫਿਰ ਆਪਾਂ ਇੰਨਾ ਕਰਕੇ ਗਾਂਹ ਵੱਧਦੇ ਹਾਂ ਕਿਉਂਕਿ ਇਹ ਖਬਰਾਂ ਦੇ ਵਿੱਚ ਤੁਹਾਡੇ ਨਾਲ ਗੌਤਮ ਜੀ ਇੱਦਾਂ ਦੀਆਂ ਚੀਜ਼ਾਂ ਸਾਂਝੀਆਂ ਕਰਦੇ ਰਹਿੰਦੇ ਆ, ਆਪਾਂ ਇਸ ਕਰਕੇ ਕਰ ਦਿੰਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਕੀ ਕਿੱਦਾਂ ਕਿੱਦਾਂ ਚੱਲਦਾ

0: ਉਹਨਾਂ ਦੇ ਹਸਬੈਂਡ ਵਾਈਫ ਤੇ ਉਹ ਮਤਲਬ ਬੜੇ ਹੀ ਖੁਸ਼ ਸੀਗੇ ਵੀ ਅਸੀਂ ਫਾਈਨਲੀ ਪਹੁੰਚ ਗਏ।
1: ਹਾਲਾਂਕਿ ਬੱਚੇ ਜਾਂ ਫਿਰ ਜਨਾਨੀਆਂ ਨਹੀਂ ਬਹੁਤੀਆਂ ਗਈਆਂ,
0: ਹਾਂਜੀ ਹਾਂ,
1: ਵੱਡੀ ਗਿਣਤੀ ਜਿਹੜੀ ਆ
0: ਯੰਗਸਟਰ ਦੀ ਗਈ ਆ ਮੇਨਲੀ। ਪਰ ਮੈਂ ਉਹ ਜਦੋਂ ਦੇਖਿਆ ਤੇ ਉਹ ਨਿਆਣਿਆਂ ਦੇ ਮੂੰਹਾਂ ਤੇ ਇਦਾਂ ਸੀਗਾ ਵੀ ਮਤਲਬ ਕੋਈ ਮਤਲਬ ਕੀ ਹੋ ਰਿਹਾ ਇਹ, ਹਨਾ, ਪਰ ਕਿੱਥੇ ਹੁਣ
1: ਇੱਕ ਭੁੱਖ ਮਰੀ ਚੋਂ ਤੁਸੀਂ ਸਿੱਧੇ ਮੰਨ ਲਓ ਕਿਸੇ ਇਸ ਕੰਟਰੀ ਚ ਆ ਗਏ ਹੋ, ਕਿਉਂਕਿ ਇੱਕ ਸਮਾਂ ਸੀ ਜਦੋਂ ਸਪੇਨ ਦੇ ਅੰਡਰ ਸੀਗਾ
0: ਜੀ,
1: ਮੋਰਾਕੋ ਵੀ, ਹੈ ਨਾ, ਅਤੇ ਮਤਲਬ ਆਪਾਂ ਸੋਚ ਕੇ ਵੇਖੀ ਹਾਂ ਵੀ ਆਪਾਂ ਨਾ ਸਾਨੂੰ ਆਈਲੈਟਸ ਕਰਨੀ ਪਵੇ, ਨਾ ਤੁਸੀਂ ਪੜ੍ਹਾਈ ਕਰੋ, ਨਾ ਕੁਛ, ਅਤੇ ਤੁਸੀਂ ਸਵਿਮ ਕਰਕੇ ਤੁਸੀਂ ਇੱਕ ਦਿਨ
0: ਸਵਿਮ ਵੀ ਕਰ ਲਓ ਨਾ,
1: ਚਲੋ ਕਿਸੇ ਵੀ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ,
0: ਵੈਸੇ ਮੈਂ ਸੋਚਦੀ ਹਾਂ,
1: ਹੈ ਨਾ, ਮੰਨ ਲਓ ਤੁਸੀਂ ਇੱਕ ਧਰਤੀ ਦੇ ਉੱਤੇ ਤੁਸੀਂ ਡਿੱਗੇ ਹੋ ਅਤੇ ਤੁਸੀਂ ਐਂ ਅੱਖਾਂ ਮਲੋ ਤਾਂ ਤੁਹਾਨੂੰ ਕੋਈ ਕਵੇ ਵੀ ਤੁਸੀਂ ਹੁਣ ਮਤਲਬ ਯੂਰਪ ਪਹੁੰਚ ਗਏ ਹੋ ਜਾਂ ਤੁਸੀਂ ਆਪਾਂ ਆਪਣੇ 'ਤੇ ਲਾ ਕੇ ਰੱਖਿਆ, ਅਸੀਂ ਕਿੰਨੇ ਤਰਲੋ ਮੱਛੀ ਹੁੰਦੇ ਹਾਂ ਅਤੇ ਉਹ ਵੀ ਇੰਨਾ ਇੰਨਾ ਚਿਰ ਲਾ ਕੇ ਤੁਸੀਂ ਉਹ ਹੁੰਦੇ ਹੋ, ਅਤੇ ਉਹਨਾਂ ਨੂੰ ਤਾਂ ਇਹ ਫੀਡ ਕਰਕੇ ਭੇਜਿਆ ਗਿਆ ਨਾ ਵੀ ਤੁਸੀਂ ਉੱਥੇ ਪਹੁੰਚੋ ਵੀ ਇਹ ਜਿਹੜਾ ਮਾਨਵ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ ਇਹ ਵੇਖਾਂਗੇ ਫਿਰ ਤੁਹਾਨੂੰ ਕੱਢਦੇ ਕਿੱਦਾਂ, ਹੈ ਨਾ, ਵੀ ਉੱਥੋਂ ਦੀਆਂ ਅਦਾਲਤਾਂ ਨੇ ਆਲਰੇਡੀ ਫੈਸਲੇ ਦਿੱਤੇ ਨੇ ਉਹਦਾ ਆਧਾਰ ਬਣਾ ਕੇ ਤੁਹਾਡੇ ਨਾਲ ਜਿਹੜੀ ਚੀਜ਼, ਕਿਉਂਕਿ ਹੁਣ ਉਹ ਆਪਸ ਵਿੱਚ ਵੀ ਅਤੇ ਬਾਕੀ ਦੇਸ਼ਾਂ ਦੀ ਵਿਗੜ ਰਹੀ ਹੈ ਨਾ, ਇਟਲੀ ਵਾਲੇ ਕਹਿੰਦੇ ਵੀ ਖਬਰਦਾਰ ਅਸੀਂ ਨਹੀਂ ਵੜਨ ਦੇਣਾ, ਹੈ ਨਾ, ਅਸੀਂ ਇਸ ਆਧਾਰ ਦੇ ਉੱਤੇ ਅਸੀਂ ਸ਼ੈਨਗਨ ਵਾਲੇ 'ਚੋਂ ਬਾਹਰ ਹੁੰਦੇ ਹਾਂ ਜੇ ਗੱਲ ਹੈ ਤਾਂ, ਹੈ ਨਾ, ਤੋ ਇਹ ਬੜਾ ਕੁਛ ਚੱਲ ਰਿਹਾ, ਪਰ ਜੋ ਵੀ ਚੱਲ ਰਿਹਾ ਗਲਤ ਚੱਲ ਰਿਹਾ,
0: ਬਿਲਕੁਲ,
1: ਇਹ ਚੀਜ਼ਾਂ ਹੌਲੀ ਹੌਲੀ ਹੌਲੀ ਹੌਲੀ
0: ਕਿਸੇ ਵੀ ਆਪਣੇ ਵੀ ਲੱਗ ਸਕਦੀ ਹੈ,
1: ਨਹੀਂ ਪਰ ਕਿਸੇ ਵੀ ਗਲਤ ਪਾਸੇ ਨੂੰ ਸੁੱਖ ਜੀ ਜਾ ਸਕਦੀਆਂ, ਜਿਹੜੀਆਂ ਦੁਨੀਆਂ ਦੀਆਂ ਵੱਡੀਆਂ ਲੜਾਈਆਂ ਨੇ ਉਹ ਇੱਦਾਂ ਹੀ ਹੁੰਦੀਆਂ, ਹੈ ਨਾ, ਤੁਸੀਂ ਨਿੱਕੀ ਨਿੱਕੀ ਚੁੰਚਣੀ ਜੀ ਤੁੰਚਣੀ ਜੀ ਤੁਸੀਂ ਛੇੜੀ ਜਾਓਗੇ ਛੇੜੀ ਜਾਓਗੇ, ਹੈ ਨਾ, ਵੱਖਰੇਵੇਂ ਵੱਧਦੇ ਜਾਂਦੇ ਆ ਆਪਣੇ ਘਰਾਂ ਦਾ ਆਪਣੇ ਆਸ ਪਾਸ ਦਾ, ਆਪਾਂ ਵੇਖ ਲਈਏ ਇੱਦਾਂ ਹੀ ਲੜਾਈਆਂ ਵੱਧਦੀਆਂ, ਉਹਨੇ ਮੇਰੇ ਬਿੰਨ 'ਚ ਬੋਤਲ ਦੁੱਧ ਦੀ ਸੁੱਟਤੀ ਸੀ, ਹੈ ਨਾ, ਉਹਨੇ ਮੇਰੇ ਬੂਏ ਅੱਗੇ ਗੱਡੀ ਲਾ ਦਿੱਤੀ ਸੀ, ਅਤੇ ਉਹ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਇੱਕ ਦਿਨ ਆਉਂਦਾ ਵਾ ਜਿੱਦਣ ਉਹ ਤੁਹਾਡਾ ਬਲਾਸਟ ਹੋਣਾ। ਸੋ ਖੈਰ ਇਹ ਸੀ ਸੋਸ਼ਲ ਮੀਡੀਆ 'ਤੇ, ਆਪਾਂ ਕੁਇਕਲੀ ਤੁਹਾਨੂੰ ਦੱਸਦੇ ਹਾਂ ਵਿਸ਼ਾ, ਅਤੇ ਫਿਰ ਆਪਾਂ ਜਾ ਰਹੇ ਹਾਂ ਬ੍ਰੇਕ ਦੇ ਉੱਤੇ।
0: ਜੀ ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਵਿਸ਼ਾ ਹੈ ਜਿਹੜਾ ਉਹ ਸਾਡੇ ਘਰਾਂ ਦੇ ਵਿੱਚੋਂ ਹੀ ਆ, ਜਾਣੀ ਕਿ
1: ਸੁੱਖ ਜੀ ਵਧਾਈਆਂ ਹੁਣ ਪਹਿਲਾਂ ਸਾਰੀਆਂ ਫੋਟੋਆਂ ਲਾ ਲਾ ਕੇ ਪਾਇਆ ਵੀ ਵਿਆਹ 21 ਦੇ ਵਿੱਚ ਵਿਆਹ ਹੋਇਆ, 17 ਦੇ ਵਿੱਚ ਉਹ ਮਤਲਬ ਇਕੱਠੇ ਪੜ੍ਹਦੇ ਹੀ ਖਰੇ, ਹੈ ਨਾ, ਉਦਾਂ ਦੀ ਫੋਟੋ ਆ, ਤੇ 25 ਦੇ ਵਿੱਚ ਫਿਰ ਉਹ ਉਹਨਾਂ ਦੇ ਜਿੱਦਾਂ ਪਤਾ ਲੱਗਾ ਉਹ ਅਲਟਰਾਸਾਊਂਡ ਦੀ ਫੋਟੋ ਪਾਈ ਆ ਉਹਨਾਂ ਨੇ, ਹੈ ਨਾ, ਤੇ 26 ਦੇ ਵਿੱਚ ਹੁਣ ਉਹ ਬੱਚਾ ਹੋਇਆ ਵਾ, ਜਿਹੜਾ ਖੁਆਬ ਆਪਾਂ 10 ਸਾਲ ਪਹਿਲਾਂ ਦੇਖਿਆ ਸੀ ਉਹ ਖੁਆਬ ਅੱਜ ਪੂਰਾ ਹੋ ਗਿਆ, ਵਧਾਈਆਂ ਹੁਣ
0: ਤੁਹਾਨੂੰ।
1: ਹਾਂਜੀ ਉਹ ਲੈ ਹੁਣ ਤੁਸੀਂ ਗਾਂਹ ਦੀ ਗਾਂਹ ਵੱਧ ਜਾਂਦੇ, ਤੁਸੀਂ ਲਓ ਦੱਸੋ ਬਈ ਇਹਨਾਂ ਨੂੰ ਕੀ ਹੋਇਆ ਹੁਣ, ਇਹ ਜੇ ਤੁਸੀਂ ਇਹ ਕੱਢਿਆ ਤੇ ਇਹ ਵੀ ਕੱਢ ਲਓ ਉੱਥੋਂ ਹੀ, ਇੱਧਰ ਸੁਖਵਿੰਦਰ ਭੈਣ ਜੀ ਨੂੰ ਕਾਲੀਆਂ ਪੈਣੀਆਂ, ਟੋਪਿਕ ਦੱਸੋ,
0: ਮੈਂ ਸ਼ਬਦ ਲੈ ਕੇ ਬੈਠੀ ਹਾਂ, ਸੌਖੇ ਸ਼ਬਦ
1: ਜੀ।
0: ਚਲੋ ਆਪਾਂ ਅੱਜ ਦੇ ਵਿਸ਼ੇ ਵੱਲ ਨੂੰ ਆਉਂਦੇ ਹਾਂ, ਸਾਰੇ ਵਿਸ਼ੇ ਪਿੱਛੇ ਛੱਡਦੇ ਹਾਂ। ਅੱਜ ਦਾ ਵਿਸ਼ਾ ਸਾਡੇ ਘਰਾਂ ਦੇ ਵਿੱਚੋਂ ਹੀ ਆ, ਅਸੀਂ ਜਿਹੜੇ ਰਿਚੁਅਲ ਕਰਦੇ ਸੀ, ਜਿਹੜੇ ਰਸਮਾਂ ਕਰਦੇ ਸੀ, ਤੁਹਾਨੂੰ ਲੱਗਦਾ ਸੀਗਾ ਕਿ ਛੋਟੇ ਹੁੰਦੇ ਜਾਂ ਜਵਾਨੀ ਦੇ ਵਿੱਚ ਜਾਂ ਹੁਣ ਵੀ ਜਵਾਨੀ ਆ ਵੀ ਉਦੋਂ ਤੁਹਾਨੂੰ ਲੱਗਦਾ ਸੀਗਾ ਕਿ ਹਾਏ ਇਹ ਕੀ ਆ, ਐਵੇਂ ਫਾਲਤੂ ਦੇ ਕੰਮ, ਟਾਈਮ ਖਰਾਬ, ਜਾਂ ਆਪਾਂ ਕਹਿੰਦੇ ਸੀ ਵਹਿਮ ਲੈ ਕੇ ਬੈਠੇ, ਹੈ ਨਾ, ਜਾਂ ਕੁਛ ਵੀ ਆਪਾਂ ਆਪਣੇ ਦਿਮਾਗ ਸੋਚਦੇ ਸੀ। ਅਤੇ ਅੱਜ ਤੁਸੀਂ ਉਹ ਰਿਚੁਅਲ ਆ ਜਿਹੜਾ ਉਹ ਰਸਮ ਆ, ਤੁਸੀਂ ਉਹਨੂੰ ਫੋਲੋ ਕਰਦੇ ਆ, ਤੁਸੀਂ ਸਾਨੂੰ ਬਸ ਉਹ ਰਸਮ ਸ਼ੇਅਰ ਕਰਨੀ ਆ,
1: ਕੀ ਤੁਸੀਂ ਮਤਲਬ ਕਰਦੇ ਹੋ ਫੋਲੋ ਕਰਦੇ ਵੀ ਹੋ, ਜਾਂ ਤੁਸੀਂ ਵਾਕਈ ਤੁਸੀਂ ਜਦੋਂ ਕਹਿੰਦੇ ਹੋ ਵੀ ਹਾਂ ਇਹ ਐਵੇਂ ਨਜਾਇਜ਼ ਹੀ ਆ, ਹੈ ਨਾ, ਮੰਨ ਲਓ ਵਿਆਹ ਦੇ ਵਿੱਚ ਚੱਪਣੀਆਂ ਤੋੜਨੀਆਂ, ਤੁਸੀਂ ਕਹਿੰਦੇ ਹੋ ਆਹ ਕਦੇ ਲਈ ਆ, ਹੈ ਨਾ, ਜਾਂ ਵਟਣਾ ਮਲਣਾ, ਜਾਂ ਮੰਨ ਲਓ ਕਿਸੇ ਦੀ ਮਰਗ ਦੇ ਉੱਤੇ ਮਖਾਣੇ ਵੰਡਣੇ, ਹੈ ਨਾ, ਜਾਂ ਮਤਲਬ ਇੱਦਾਂ ਦੇ ਜਿੰਨੇ ਵੀ ਰੀਤੀ ਰਿਵਾਜ਼ ਨੇ, ਹੈ ਨਾ, ਬਿੱਲੀ ਦਾ ਲੰਘਣਾ, ਦਿਸ ਦੈਟ, ਜੋ ਵੀ, ਅਤੇ ਉਹ ਸਾਰਾ ਜਿਹੜਾ ਤੁਸੀਂ ਇੱਕ ਸਮੇਂ ਮਤਲਬ ਐਵੇਂ ਸਵਾਲ ਖੜੇ ਕਰਦੇ ਹੋ, ਅੱਜ ਤੁਸੀਂ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ ਜਾਂ ਫੋਲੋ ਕਰਦੇ ਹੋ, ਜਾਂ ਤੁਸੀਂ ਮਤਲਬ
0: ਕਈ ਵਾਰੀ ਅਚਨਚੇਤ ਤੁਹਾਡੇ ਦਿਮਾਗ ਦੇ ਵਿੱਚ ਉਹ ਗੱਲ ਆ ਜਾਂਦੀ ਆ, ਤੇ ਤੁਸੀਂ ਫਿਰ ਤੁਸੀਂ ਡਰ ਜਾਂਦੇ ਆ, ਕਿਉਂਕਿ ਤੁਸੀਂ ਸਾਰਾ ਦਿਨ ਸਾਰੀ ਉਮਰ ਆਪਣੀ ਲਾਈਫ ਦੇ ਵਿੱਚ ਤੁਸੀਂ ਦੇਖਿਆ ਹੁੰਦਾ ਆਪਣੇ ਘਰਦਿਆਂ ਨੂੰ ਉਹ ਫੋਲੋ ਕਰਦਿਆਂ ਨੂੰ, ਤੇ ਤੁਹਾਨੂੰ ਵੀ ਉਹ ਤੇ ਕਿਤੇ ਨਾ ਕਿਤੇ ਵਹਿਮ ਆ ਜਾਂਦਾ ਹੈ। ਰਣਜੋਤ ਜੀ ਮੈਂ ਨਾ ਇੱਕ ਗੱਲ ਦੇਖੀ ਆ
1: ਬ੍ਰੇਕ ਤੋਂ ਬਾਅਦ ਆ
0: ਜੀ,
1: ਮੈਂ ਇੱਕ ਗੱਲ ਵੇਖੀ ਆ ਉਹ ਆਪਾਂ ਦੱਸਾਂਗੇ ਬ੍ਰੇਕ
0: ਛੋਟੀ ਜਿਹੀ ਬ੍ਰੇਕ ਤੋਂ
1: ਬਾਅਦ ਆ ਕੇ ਰੇਡੀਓ। ਹਾਂਜੀ 1674
0: AM
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
3: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।

0: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ .com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ
1: ਚਾਹੀਦਾ। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ।
2: ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
3: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
7: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au.
10: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, go!
11: ਫੋਰਡ।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲ ਦੇ ਲੰਘ ਜਾਂਦੇ ਨੇ
3: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
4: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
3: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
5: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
3: ਰਿਲੀਜ਼ਿੰਗ ਔਨ 31st ਜੁਲਾਈ

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਿਨ ਮੰਗਲਵਾਰ ਦਾ ਤੇ ਮੇਰੇ ਨਾਲ ਨੇ ਸੁਖ ਪੰਨਾ
1: ਜੀ ਹਾਂ ਬਿਲਕੁਲ ਅਸੀਂ ਤੁਹਾਨੂੰ ਵਿਸ਼ਾ ਜਿਹੜਾ ਹੈ ਉਹ ਦੱਸ ਗਏ ਸੀ ਸ਼ਬਦ ਅਸੀਂ ਦੱਸ ਗਏ ਸੀ ਬੇਬੀ ਅਸੀਂ ਦੱਸ ਗਏ ਸੀ ਉਹ ਤੁਸੀਂ ਸਾਨੂੰ ਦੱਸ ਦਿਓ ਕੀ ਹੋਇਆ ਹਲੇ ਸਾਨੂੰ ਲੱਭਿਆ ਨਹੀਂ ਬ੍ਰੇਕ ਥੋੜ੍ਹੀ ਜਿਹੀ ਲੱਭੀ
0: ਲੱਭਾ ਨਹੀਂ
1: ਮੈਨੂੰ ਨਹੀਂ ਲੱਭਿਆ ਮੇਰੀ ਇੱਕ ਤਾਂ ਗੱਲਾਂ ਮੁੱਕਣ ਫਿਰ ਉੱਪਰ ਚ ਉਹ ਖਤਮ ਹੋਵੇ ਪਿਛਲੇ ਦਿਨਾਂ ਦਾ ਦਿਮਾਗ ਖਰਾਬ ਕੀਤਾ
0: ਆ ਚਲੋ
1: ਜੀ ਹਾਂ ਬਿਲਕੁਲ ਵਿਸ਼ਾ ਅਸੀਂ ਦੱਸ ਗਏ ਸੀਗੇ ਕਿ ਏਦਾਂ ਦੇ ਕੋਈ ਰਸਮ ਏਦਾਂ ਦਾ ਕੋਈ ਰਿਚੁਅਲ ਜਿਹੜਾ ਤੁਸੀਂ ਉਸ ਟਾਈਮ ਤੇ ਲੱਗਦੇ ਸੀ ਕੀ ਬਕਵਾਸ ਸਵੇਰੇ ਉੱਠ ਕੇ ਹੁਣੇ ਕਰਨਾ ਪੈਣਾ ਆ ਪਰ ਹੁਣ ਤੁਸੀਂ ਉਹ ਫੋਲੋ ਕਰਦੇ ਹੋ ਸਾਨੂੰ ਜ਼ਰੂਰ ਦੱਸਿਓ ਤੇ ਰਣਜੋਤ ਜੀ ਜੇ ਆਪਾਂ ਇੱਦਾਂ ਦੀ ਗੱਲ ਕਰੀਏ ਆਪਾਂ ਥੋੜ੍ਹੇ ਜਿਹੇ ਨਾਲ ਨਾਲ ਸਾਇੰਟੀਫਿਕਲੀ ਜਿਹੜੇ ਉਹ ਰੀਜ਼ਨ ਆ ਉਹ ਵੀ ਆਪਾਂ ਨਾਲ ਦੀ ਨਾਲ ਸ਼ੇਅਰ ਕਰਾਂਗੇ ਜਿੰਨੇ ਕੁ ਸਾਨੂੰ ਪਤਾ ਜਿਹੜੇ ਤੁਹਾਨੂੰ ਪਤਾ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਰਣਜੋਤ ਜੀ ਜਦੋਂ ਕਹਿੰਦੇ ਆਪਾਂ ਕਿਸੇ ਨੂੰ ਸ਼ਗਨ ਦਿੰਦੇ ਹਾਂ ਆਪਾਂ 100 ਨਹੀਂ ਦਿੰਦੇ 50 ਨਹੀਂ ਦਿੰਦੇ ਆਪਾਂ 51 ਦਿੰਦੇ ਹਾਂ ਨਾ 21 ਦਿੰਦੇ ਹਾਂ
0: ਇੱਦਾਂ 1 ਲਾ ਕੇ ਦਿੰਦੇ
1: ਹਾਂ 1 ਲਾ ਕੇ ਦਿੰਦੇ ਹਾਂ ਨਾ ਕਹਿੰਦੇ ਵੀ ਜਿਹੜਾ ਇਹ 1 ਲਾਉਣਾ ਆ ਨਾ ਉਹ ਇੱਦਾਂ ਆ ਵੀ ਜੇ ਅਸੀਂ ਕਿਸੇ ਨੂੰ ਈਵਨ ਦੇ ਵਿੱਚ ਸ਼ਗਨ ਦਿੰਦੇ ਹਾਂ ਤੇ ਉਹ ਮਤਲਬ ਡਿਵਾਈਡ ਹੋ ਜਾਂਦਾ 2 ਦੇ ਨਾਲ ਨਾ 2 ਦੇ ਨਾਲ ਵੰਡਿਆ ਜਾਂਦਾ ਆ ਮਤਲਬ ਉਹ ਕਹਿੰਦੇ ਆ ਕਿ ਤੁਹਾਡਾ ਹਿਸਾਬ ਕਿਤਾਬ ਖਤਮ ਜ਼ੀਰੋ ਆ ਗਿਆ ਐਂਡ ਤੇ ਨਾ ਜਦੋਂ ਅਸੀਂ ਔਡ ਲਾਉਂਦੇ ਹਾਂ ਨਾਲ 1 ਰੁਪਈਆ 1 ਚੀਜ਼ ਲਾਉਂਦੇ ਹਾਂ ਨਾਲ ਤੇ ਉਦੋਂ ਆਪਾਂ ਕਹਿੰਦੇ ਹਾਂ ਵੀ ਹਾਂ ਇਹ ਖਤਮ ਨਹੀਂ ਹੋਇਆ
0: ਸਾਡੇ
1: ਸਾਂਝ ਵਧੀ ਅੱਗੇ ਹਾਂ ਅੱਗੇ ਦੀ ਅੱਗੇ ਇਹ ਚੱਲੀ ਜਾਣੀ ਆ ਜਿੱਦਾਂ ਖਤਮ ਨਹੀਂ ਕੀਤਾ ਅਸੀਂ ਇਸ ਚੀਜ਼ ਨੂੰ ਜੇ ਮੈਂ ਹੁਣ ਤੈਨੂੰ ਸ਼ਗਨ ਦਿੱਤਾ ਖਤਮ ਨਹੀਂ ਹੈਗਾ ਬੌਂਡ ਵੱਧ ਗਿਆ ਸਾਡਾ ਤੂੰ ਹੁਣ ਅਗਾਂ ਜਦੋਂ ਮੇਰੀ ਵਾਰੀ ਹੋਊਗੀ ਤੂੰ ਮੈਨੂੰ ਰਿਟਰਨ ਕਰਨਾ ਆ
0: ਤੇ ਜੇ ਕੋਈ ਨਾ ਲਾਵੇ ਕੋਈ ਮੈਂ ਐਡਾ ਧਿਆਨ ਨਹੀਂ ਦਿੱਤਾ ਕਦੀ
1: ਪਹਿਲੇ ਸਮਿਆਂ ਦੇ ਵਿੱਚ ਰਣਜੋਤ ਜੀ ਹੁਣ ਤਾਂ ਫਿਰ ਵੀ ਆਪਾਂ ਕਿਤੇ ਦੇ ਦਿੰਦੇ ਹਾਂ ਪਹਿਲੇ ਸਮਿਆਂ 'ਚ ਨਹੀਂ ਸੀ ਦਿੰਦੇ ਹੁੰਦੇ ਨਾਨੀ ਦਾਦੀ ਮਤਲਬ ਉਹਨਾਂ ਨੇ ਤਾਂ ਕਦੀ ਉਹਨਾਂ ਨੇ ਤਾਂ ਕਹਿਣਾ ਉਹ ਕਹਿੰਦੇ ਹੁੰਦੇ ਸੀ ਰੰਡਾ ਰੁਪਈਆ ਨਹੀਂ ਦੇਣਾ
0: ਪਰ ਅੱਜ ਕੱਲ ਹੁਣ ਲੱਭਦਾ ਨਹੀਂ ਨਾ ਤੁਹਾਨੂੰ ਫੋਨ ਹੁੰਦਾ ਹੀ ਨਹੀਂ ਤੁਹਾਡੇ ਕੋਲ ਤੇ ਤੁਸੀਂ ਵੈਸੇ ਅੱਜ ਕੱਲ ਉਹਦੇ ਚ ਆਉਂਦੇ ਆ ਨਾ ਜਿਹੜੇ ਆਪਾਂ ਲਿਫਾਫੇ ਲੈਨੇ ਰੈਡੀਮੇਡ ਉਹਨਾਂ ਦੇ ਵਿੱਚ
1: ਉਹਨਾਂ ਦੇ ਵਿੱਚ ਪਹਿਲੇ ਲੱਗਿਆ
0: ਉਹ ਇੰਡੀਆ ਵਾਲਾ ਰੁਪਈਆ ਜੁੜਿਆ ਹੁੰਦਾ ਨਾ
1: ਚਲੋ ਫਿਰ ਕੀ ਆ ਹੈਗਾ ਤਾਂ ਆ ਕੁਛ ਤਾਂ ਉੱਤੇ ਤਾਂ ਹੈਗਾ ਹਨਾ ਕੁਛ ਸੈਂਟ ਤਾਂ ਹੋਊਗਾ ਨਾ ਕੁਛ ਤਾਂ ਹੋਊਗਾ ਨਾ ਡਿਵਾਈਡ
0: ਮਤਲਬ ਗਾਂ ਤੁਰ ਪਿਆ
1: ਜੀ ਗਾਂ ਤੁਰ ਪਿਆ ਹੈ ਕੰਮ ਹਨਾ
0: ਓਕੇ
1: ਤੇ ਕਹਿੰਦੇ ਆ ਕਿ ਇਹ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਕਾਇਮ ਰੱਖਣ ਦੇ ਲਈ ਜਿੱਦਾਂ ਇਹ ਜਿਹੜੀ ਚੀਜ਼ ਆ ਉਹ ਕੀਤੀ ਜਾਂਦੀ ਸੀਗੀ ਥੋੜੇ ਜਿਹੇ ਦਿਨ ਪਹਿਲਾਂ ਨਾ ਮੈਂ ਕਿਸੇ ਤੋਂ ਨਿੰਬੂ ਲੈ
0: ਉਹਨਾਂ
1: ਦੇ ਘਰ ਬੜੇ ਨਿੰਬੂ ਲੱਗੇ ਹੋਏ ਸੀਗੇ ਤੇ ਉਹ ਮੈਨੂੰ ਕਹਿੰਦੇ ਵੀ ਨਿੰਬੂ ਲੈ ਲਾ ਤੇ ਮੈਨੂੰ 1 ਰੁਪਈਆ ਦੇ ਜੀ
0: ਨਿੰਬੂ ਲੈ ਲੈ ਪੈਸੇ ਦੇ ਦੇ
1: ਮੈਂ ਕਿਹਾ ਮੈਨੂੰ ਬੜਾ ਗੁੱਸਾ ਜਿਹਾ ਆਇਆ ਮੈਂ ਕਿਹਾ ਹਾਏ ਹੁਣ ਦੱਸ ਹੁਣ 1 ਰੁਪਈਏ ਦੇ ਨਿੰਬੂ ਮੈਂ ਹੁਣ 1 ਰੁਪਈਆ ਡਾਲਰ ਲੱਭਣ ਜਾਵਾਂ ਹਨਾ ਮੈਨੂੰ ਕਹਿੰਦੇ ਲਫਾਫਾ ਏਡਾ ਵੱਡਾ ਭਰ ਕੇ ਨਿੰਬੂਆਂ ਦਾ ਮੈਂ ਕਿਹਾ ਹਾਏ ਆਂਟੀ ਦੀ ਨੀਤ ਕਿੱਦਾਂ ਦੀ ਆਂਟੀ ਵੀ ਤੂੰ ਇੰਨੇ 1 ਡਾਲਰ ਮੰਗਦੀ ਆ ਨਿੰਬੂਆਂ ਪਿੱਛੇ ਫਿਰ ਆਂਟੀ ਨੂੰ ਮੈਂ ਨਾ ਕੱਢ ਕੇ ਮੈਂ ਕਿਹਾ ਆਂਟੀ ਮੇਰੀ ਗੱਡੀ 'ਚ ਨਾ 1 ਡਾਲਰ ਨਹੀਂ ਹੈਗਾ ਇੰਨੇ ਕੁ ਸੈਂਟ ਆ ਕਹਿੰਦੀ ਹਾਂ 5 ਸੈਂਟ ਦੇ ਦੇ ਵਿੱਚੋਂ ਸੈਂਟ ਮੈਂ ਕੱਢ ਕੇ ਲੈ ਕੇ ਗਈ ਕਹਿੰਦੇ ਆ ਵਿੱਚੋਂ 5 ਸੈਂਟ ਦੇ ਦੇ ਮੈਂ ਕਿਹਾ ਆਂਟੀ ਇਹ ਕਹਿੰਦੇ ਆਂਟੀ ਕਹਿੰਦੇ ਤੁਸੀਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਪਰ ਮੈਂ ਮੰਨਦੀ ਹਾਂ ਜਿਹੜੀ ਖੱਟੀ ਚੀਜ਼ ਹੁੰਦੀ ਆ ਜੇ ਉਹ ਅਸੀਂ ਕਿਸੇ ਨੂੰ ਬਿਨਾਂ ਉਤੋਂ ਦੇਈਏ ਤਾਂ ਰਿਸ਼ਤਿਆਂ 'ਚ ਖਟਾਸ ਆ ਜਾਂਦੀ ਆ ਮੈਂ ਕਿਹਾ ਆਂਟੀ ਕੋਈ ਨਹੀਂ ਨਿੰਬੂ ਦੇ ਮੈਂ ਅਚਾਰ ਪਾ ਕੇ ਤੈਨੂੰ ਦੇ ਦੂੰ
0: ਨਹੀਂ ਇੱਦਾਂ ਹੀ ਅਚਾਰ ਵੀ ਇੱਦਾਂ ਨਹੀਂ ਦੇਈਦਾ ਮਤਲਬ ਜਿਹੜੇ ਏਸੀ ਦੇ ਬਲੀਵਰ ਨੇ ਨਾ ਉਹ ਅਚਾਰ ਵੀ ਇੱਦਾਂ ਨਹੀਂ ਦਿੰਦੇ ਹਾਂ ਮਿੱਠਾ ਦੇ ਦੀਦਾ
1: ਹਾਂਜੀ
0: ਮਿੱਠਾ ਤੁਸੀਂ ਇੱਦਾਂ ਦਿੰਦੇ ਹੋ ਤੇ ਜਿਹੜਾ ਖੱਟਾ ਵਾ ਉਹਦੇ ਵਿੱਚ ਉਹਨਾਂ ਦਾ ਹੁੰਦਾ ਤੁਸੀਂ ਚਾਰ ਵੀ ਦਿਓਗੇ ਨਾ ਤੇ ਤੁਸੀਂ ਭਾਵੇਂ ਕਹੋ ਵੀ ਨਹੀਂ ਰੱਖ ਲਾ ਤੂੰ ਉਹਨੇ ਤੁਹਾਨੂੰ ਤਾਂ ਵੀ ਅੱਗੋਂ
1: ਦੇਣਾ ਹੀ ਦੇਣਾ
0: ਜਿਹੜਾ ਉਸ ਚੀਜ਼ ਦਾ ਬਲੀਵਰ ਹੈ ਉਹ ਤੁਹਾਨੂੰ ਦਊਗਾ ਹੀ ਦਊਗਾ
1: ਮੈਂ ਆਂਟੀ ਜੀ ਨੂੰ ਕਿਹਾ ਮੈਂ ਕਿਹਾ ਆਂਟੀ ਜੀ ਨਹੀਂ ਮੈਂ ਨਹੀਂ ਮੰਨਦੀ ਨਾ ਚੀਜ਼ਾਂ ਨੂੰ ਮੈਨੂੰ ਆਂਟੀ ਨੇ ਕਿਹਾ ਕਿ ਅੱਛਾ ਤੂੰ ਮੰਨਦੀ ਨਹੀਂ ਫਿਰ ਜਦੋਂ ਮੈਂ ਤੈਨੂੰ ਕੋਈ ਚੀਜ਼ ਭੇਜ ਦਿੰਦੀ ਮੇਰੇ ਘਰ ਡੱਬਾ ਗਾ ਤੇ ਖਾਲੀ ਨਹੀਂ ਭੇਜਦੀ ਉਹੀ ਗੱਲ ਮੈਨੂੰ ਕਹਿੰਦੇ ਤੂੰ ਮੰਨਦੀ ਨਾ ਉਸ ਚੀਜ਼ ਨੂੰ ਮਤਲਬ ਮੈਨੂੰ ਮੈਂ ਕਦੀ ਦੇਖਿਆ ਹੀ ਨਹੀਂ ਕਿ ਮੈਂ ਹਮੇਸ਼ਾ ਹੀ ਇਹ ਦੇਖਿਆ ਕਿ ਭਾਵੇਂ ਖੰਡ ਦੇ 2 ਦਾਣੇ ਪਾ ਕੇ ਦਿੰਦੇ ਹੁੰਦੇ ਸੀ ਮੰਮੀ ਕਿਸੇ ਦਾ ਡੱਬਾ ਨਹੀਂ ਸੀ ਖਾਲੀ ਦਿੰਦੇ ਮੈਨੂੰ ਉਹਨੂੰ ਇੱਦਾਂ ਹੀ ਫੋਲੋ ਕਰੀ ਗਈ ਕਿ ਹਾਂ ਖਾਲੀ ਨਹੀਂ ਦੇਣਾ ਵੀ ਸਾਡਾ ਘਰ ਵੀ ਉਹ ਇੱਦਾਂ ਦਿਖਾਉਂਦਾ ਨਾ ਕਿ ਤੁਸੀਂ ਵੀ ਜਾਣੀ ਉਹਨੂੰ
0: ਆਪੇ ਕਿਸੇ ਨੂੰ ਖਾਲੀ ਨਹੀਂ ਤੁਸੀਂ ਤੋਰਨਾ
1: ਖਾਲੀ ਨਹੀਂ ਤੋਰਨਾ ਘਰੋਂ ਵੀ ਹੈਗਾ ਸਾਡੇ ਕੋਲ ਮਤਲਬ ਖਾਣ ਨੂੰ ਕੁਛ ਵੀ ਖਾਣ ਵਾਲੀ ਕੁਛ ਵੀ ਭਾਵੇਂ ਚੀਜ਼ ਵਿੱਚ ਆ ਜਾਂ ਕੋਈ ਵੀ ਆ ਫਰੂਟ ਆ ਘਰ ਦੇ ਵਿੱਚ ਕੋਈ ਵੀ ਚੀਜ਼ ਉਹ ਪਾ ਕੇ ਜ਼ਰੂਰ ਦੇਣੀ ਆ
0: ਲੈਣ ਦੇਣ ਬਣਿਆ ਰਹੇ
1: ਹਾਂ ਫਿਰ ਮੈਨੂੰ ਉਸ ਦਿਨ ਫੀਲ ਹੋਇਆ ਮੈਂ ਕਿਹਾ ਹਾਂ ਮੈਂ ਤਾਂ ਕਦੀ ਸੋਚਿਆ ਨਹੀਂ ਕਿ ਮੈਂ ਤਾਂ ਇਹ ਅਣਚਾਹੇ ਚਾਹੇ ਅਣਜਾਣੇ 'ਚ ਮੈਂ ਇਹ ਫੋਲੋ ਕਰੀ ਜਾਂਦੀ ਹਾਂ
0: ਸੁੱਤੇ ਸਿੱਧ ਤੁਸੀਂ ਉਹ ਚੀਜ਼ਾਂ ਫੋਲੋ ਕਰ ਰਹੇ ਹੁੰਦੇ ਹੋ ਤੁਹਾਨੂੰ ਕਿਸੇ ਦੀਆਂ ਨੋਟਿਸ ਹੁੰਦੀਆਂ ਵਾ ਆਪਣੀਆਂ ਕਿਸੇ ਵੇਲੇ ਨਹੀਂ
1: ਹੁੰਦੀਆਂ ਨਹੀਂ ਨੋਟਿਸ ਹੁੰਦੀਆਂ
0: ਨਾ ਆਪਣਾ ਆਪਾਂ ਨੂੰ ਲੱਗਦਾ ਵੀ ਨਹੀਂ ਆਪਾਂ ਤੇ ਕਿ ਕੋਈ ਇੱਕ ਵੀ ਚੀਜ਼ ਹੈ ਇੱਦਾਂ ਤੁਹਾਨੂੰ ਕਿਸੇ ਦੀ ਲੱਗ ਜੇ ਨਾ ਵੀ ਆਹ ਤਾਂ ਸਾਡੇ ਨਹੀਂ ਸੀ ਤੇ ਆਪਾਂ ਸੋਚਦੇ ਲੈ ਇਹ ਬੜਾ ਵਹਿਮੀ ਆ
1: ਬਿਲਕੁਲ
0: ਪਰ ਆਪਣੀ ਸਾਨੂੰ ਨਹੀਂ ਅਹਿਸਾਸ ਹੁੰਦਾ।
1: ਬਿਲਕੁਲ ਤੇ ਰਣਜੋਤ ਜੀ, ਜਦੋਂ ਆਪਾਂ ਰੁਪਈਏ ਦੀ ਗੱਲ ਕਰਦੇ ਹਾਂ, ਜਿਹੜਾ ਰਸ਼ੀਆ ਹੈ, ਰਸ਼ੀਆ ਦੇ ਵਿੱਚ ਕਹਿੰਦੇ ਜਦੋਂ ਵਿਆਹ ਹੁੰਦਾ ਆ ਉਹ ਔਡ ਦੇ ਵਿੱਚ ਸ਼ਗਨ ਦਿੰਦੇ ਜਿੱਦਾਂ ਆਪਾਂ ਦਿੰਦੇ ਹਾਂ, ਤੇ ਜਦੋਂ ਫਿਊਨਲ ਤੇ ਜਾਂਦੇ ਆ ਉਹ ਜਿੱਦਾਂ ਆਪਾਂ ਵੀ ਜਦੋਂ ਜਾਂਦੇ ਹਾਂ ਆਪਣੇ ਜਿਹੜੀਆਂ ਜੇ ਘਰ ਕੋਈ ਕੁੜੀ ਹੋਵੇ ਸਪੈਸ਼ਲੀ ਲੱਗਦੀ ਉਹਨੂੰ ਆਪਾਂ ਸ਼ਗਨ ਦਿੰਦੇ ਹਾਂ ਨਾ ਉਸ ਦਿਨ ਜਦੋਂ ਮਦਦ ਕਰਦੇ ਆ ਪੈਸੇ ਦੇ ਨਾਲ ਹਨਾ। ਕੇ ਕਹਿੰਦੇ ਰਸ਼ੀਆ ਦੇ ਵਿੱਚ ਉਹ ਵਾਲਾ ਜਿਹੜਾ ਸ਼ਗਨ ਨੀ ਉਹ ਵਾਲੇ ਜਿਹੜੇ ਪੈਸੇ ਹੁੰਦੇ ਹੈਲਪ ਹੁੰਦੀ ਆ ਉਹ ਈਵਨ ਦੇ ਵਿੱਚ ਦਿੱਤੀ ਜਾਂਦੀ ਆ, ਉਹ ਔਡ ਦੇ ਵਿੱਚ ਨੀ ਦਿੱਤੀ ਜਾਂਦੀ।
0: ਆਪਣੇ ਬੜੇ ਜਿਹੜੇ ਰਸ਼ੀਅਨ ਤਾਈਓ ਜਿਹੜੇ ਰਾਈਟਰ ਨੇ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਨਾਵਲ ਬੜੇ ਵਧੀਆ ਆਪਾਂ ਨੂੰ ਉਹਨਾਂ ਦਾ ਸਾਹਿਤ ਜਿਹੜਾ ਸਮਝ ਆਉਂਦਾ ਵਾ ਤੇ ਇੱਧਰ ਮਸ਼ਹੂਰ ਵੀ ਆ ਕਿਉਂਕਿ ਆਪਣੀਆਂ ਬੜੀਆਂ ਚੀਜ਼ਾਂ ਰਲਦੀਆਂ ਨੇ
1: ਜੀ।
0: ਸਾਨੂੰ ਲੱਗਦਾ ਵਾ ਵੀ ਆਹ ਆਪਣੀ ਆਪਣੀ ਜੀ ਆ
1: ਜੀ ਜੀ ਬਿਲਕੁਲ। ਸੋ ਜਪਾਨ 'ਚ ਵੀ ਇੱਦਾਂ ਹੀ ਆ, ਉਹ ਵੀ ਔਡ ਦੇ ਵਿੱਚ ਜਿੱਦਾਂ ਉਹ ਵੀ ਸ਼ਗਨ ਇੱਦਾਂ ਦਿੰਦੇ ਆ ਕਿ ਜਿਹੜਾ ਡਿਵਾਈਡ ਨਾ ਹੁੰਦਾ ਹੋਵੇ ਦੋ ਦੇ ਨਾਲ।
0: ਸੋ ਕਿੰਨੇ ਲੋਕਾਂ ਦੀ ਸੇਮ ਵੇਖ ਲਓ ਵਿਅਕਤੀ।
1: ਹਾਂਜੀ ਹਾਂ ਹਾਂ ਦੇਖ ਲਓ।
0: ਸੋ ਕੁਛ ਨਾ ਕੁਛ ਤੇ ਉਹਦੇ 'ਚ ਕਾਮਨ ਹੋਊਗਾ
1: ਜੀ ਜੀ।
0: ਸੋ ਇਹ ਇੱਕ ਤਰ੍ਹਾਂ ਦਾ ਉਹ ਤੁਹਾਡਾ ਯਕੀਨ ਹੈ, ਇੱਕ ਆਸਥਾ ਹੀ ਹੈ ਨਾ, ਉਹ ਭਾਵੇਂ ਤੁਹਾਡੇ ਆਪਣੇ ਵੱਡਿਆਂ ਦੀ ਮਾਨਤਾ ਦੇ ਵਿੱਚ ਆ
1: ਜੀ,
0: ਚਾਹੇ ਉਹ ਪੁਰਾਣਾ ਵਾ, ਕਿਉਂਕਿ ਬੜੀਆਂ ਚੀਜ਼ਾਂ ਤੁਹਾਨੂੰ ਸਮੇਂ ਬਹੁਤੇ ਤੇ ਇਸ ਤਰੀਕੇ ਦੇ ਨਾਲ ਵੀ ਰੱਖ ਲੈਂਦੇ ਨਾ ਵੀ ਚਲੋ ਜੇ ਵੱਡੇ ਕਰ ਰਹੇ ਤੇ ਸਾਡਾ ਕੀ ਵਿਗੜਦਾ, ਕਰੀ ਜਾਓ ਫੋਲੋ ਹੈ ਨਾ।
1: ਤੇ
0: ਫਿਰ ਇੱਕ ਸਮਾਂ ਆਉਂਦਾ ਵਾ ਜਦੋਂ ਇੱਕ ਪੀੜ੍ਹੀ ਉਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਦੀ, ਸਾਨੂੰ ਪਤਾ ਹੋਵੇ ਕਿ ਵਾਏ
1: ਵਧਾ ਕੇ ਨਾ ਕਹਿੰਦੇ ਹੁੰਦੇ ਸੀ ਨਾ, ਵਧਾ ਕੇ ਸ਼ਗਨ ਦੇਣਾ,
0: ਅਸੀਂ ਮਾੜੇ ਜੀ ਵਾਏ ਕੀਤੀ, ਹੁਣ ਸਾਡੇ ਬੱਚੇ ਉਤਸੋਂ ਵੀ ਵਧੇਰੇ ਕਰਦੇ ਆ।
1: ਉਹ ਤਾਂ ਸੋ ਵੀ ਘੱਟ ਸਾਨੂੰ ਮੌਕਾ ਹੀ ਨੀ ਮਿਲਿਆ ਬੈਠ ਕੇ ਗੱਲਾਂ ਕਰਨ ਦਾ ਆਪਣੇ ਉਹਨਾਂ ਦੇ ਨਾਲ ਕਿ ਸਾਨੂੰ ਉਸ ਵਾਏ ਦਾ ਪਤਾ ਹੋਵੇ, ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਪੜਦਾਦੇ ਪੜਦਾਦੀਆਂ ਵੀ ਹੁੰਦੇ ਸੀਗੇ, ਉਹ ਵੀ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ।
0: ਹਾਂ ਅਕਸਰ ਜ਼ਿਆਦਾਤਰ ਜਿਹੜੇ ਦਾਦੀਆਂ ਬਾਬੇ ਨੇ ਉਹ ਗੱਲ ਕਰ ਲੈਂਦੇ ਤੁਹਾਡੇ ਨਾਲ, ਮਾਂ ਪਿਓ ਕੋ ਕਿੱਥੇ ਟਾਈਮ ਹੁੰਦਾ ਉਹਨਾਂ ਦੀ, ਉਹ ਵਾਲੀ ਜਿਹੜੀ ਏਜ ਹੁੰਦੀ ਆ ਉਹ ਤੇ ਉਹਨਾਂ ਦੇ ਕੰਮਾਂ 'ਚ ਲੰਘਦੀ ਆ
1: ਜੀ ਬਿਲਕੁਲ,
0: ਉਹ 'ਚ ਤੁਸੀਂ ਕਰ ਹੀ ਨਹੀਂ ਪਾਉਂਦੇ ਹੈ ਨਾ। ਇੱਕ ਹੋਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਆਪਾਂ ਪਹਿਲੀਆਂ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੁੰਦਾ ਸੀ ਅਤੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਉਹ ਸਾਰਾ ਆਸੇ ਪਾਸੇ ਹੋ ਗਿਆ। ਉਹ ਸੀਗਾ ਵੀ ਧੀ ਦੇ ਘਰ ਦਾ ਤੁਸੀਂ ਪਾਣੀ ਤੱਕ ਨਹੀਂ ਪੀਣਾ, ਲੂਣ ਨਹੀਂ ਖਾਣਾ ਹੈ ਨਾ। ਅਤੇ ਹੁਣ ਵੇਖੋ ਸਮੇਂ ਦੇ ਨਾਲ ਉਹ ਕਿੱਦਾਂ ਡਿਲੂਟ ਹੋਇਆ, ਕਿਉਂਕਿ ਸਾਡੀ ਉਹ ਸਾਰਿਆਂ ਦੀ ਮਜਬੂਰੀ ਹੈ ਅਤੇ ਇਸ ਕਰਕੇ ਉਹ ਆਪਾਂ ਆਖਿਆ ਵੀ ਕੋਈ ਗੱਲ ਨਹੀਂ ਠੀਕ ਹੈ ਹੁਣ। ਫਿਰ ਇੱਕ ਸੌਣ ਦੇ ਮਹੀਨੇ ਦਾ ਹੁੰਦਾ, ਹੁਣ ਜਿੱਦਾਂ ਸੌਣ ਚੱਲ ਰਿਹਾ ਅਤੇ ਸੌਣ ਦੇ ਮਹੀਨੇ ਦਾ ਵੀ ਹੁੰਦਾ ਹੈ ਨਾ ਵੀ ਕੁੜੀ ਨੂੰ
1: ਸੱਸ ਨਹੀਂ ਦਿਸਣੀ ਚਾਹੀਦੀ,
0: ਹਾਂ ਸਹੁਰੇ ਨਹੀਂ ਰਹਿਣਾ, ਵੀ ਪੇਕੇ ਆ ਜਾਂਦੀਆਂ ਸੀ ਕੁੜੀਆਂ। ਅਤੇ ਅੱਜ ਕੱਲ੍ਹ ਹੁਣ ਕਿੱਥੇ ਵੀ ਪਤਾ ਵੀ ਐਡੀ ਟਿਕਟ ਖਰਚਣੀ ਪੈਣੀ ਹੈ ਜਾਂ ਪਤਾ, ਨਾਲੇ ਜਦੋਂ ਸੱਸ ਵੀ ਮੰਨ ਲਓ ਉਸੇ ਘਰ 'ਚ ਹੀ ਰਹਿ ਰਹੀ ਹੈ, ਕੀ ਕਰ ਲਓਗੇ, ਕਰ ਲਓ ਕੀ ਕਰ ਲਓ। ਹੁਣ ਦੇਖੋ ਸੂਰਤ ਦੇ ਵਿੱਚ ਹੀ ਹੋਊਗਾ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਤੇ ਕੰਟਰੀ ਆਊਟ ਹੀ ਹੋਊਗਾ ਜੇ ਹੋਊਗਾ ਤੇ।
1: ਹਾਂ ਸਹੀ ਗੱਲ ਹੈ, ਪਰ ਪਤਾ ਨਹੀਂ ਕਿਉਂ ਲਾਈਕ ਜੇ ਮੈਂ ਆਪਣੇ ਪਿੰਡਾਂ ਵੱਲ ਦੀ ਗੱਲ ਕਰਾਂ, ਸਾਡੇ ਉੱਧਰ ਹੈ ਨਹੀਂ ਸੀ ਇੰਨਾ ਸੌਣ ਦਾ ਰੌਲਾ ਰੱਪਾ,
0: ਸੌਣ
1: ਮਹੀਨੇ ਦਾ ਨਹੀਂ, ਸਾਡੇ ਸੰਧਾਰਾ ਵੀ ਨਹੀਂ ਸੀ ਸੌਣ ਮਹੀਨੇ ਦਾ। ਹਾਂ ਮੈਂ ਕਦੀ ਨਹੀਂ ਸੀ ਸੁਣਿਆ, ਮੈਂ ਹੁਣੇ ਹੀ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਦੋਂ ਨੂੰ ਵੀ ਮੈਨੂੰ ਤਾਂ ਇਹ ਪਤਾ ਵੀ ਮਾਮੇ ਲੋਹੜੀ ਤੇ ਬਿਸਕੁਟ ਲੈ ਕੇ ਆਉਂਦੇ ਹੁੰਦੇ ਸੀ। ਆ ਸੌਣ ਮਹੀਨੇ ਵਾਲੇ ਮੈਂ ਆਪਣੇ ਮਾਮਾ ਜੀ ਨੂੰ ਇੱਕ ਦਿਨ ਫੋਨ ਕੀਤਾ, ਮੈਂ ਕਿਹਾ ਤੁਸੀਂ ਸਾਡੇ ਕਿੰਨੇ ਬਿਸਕੁਟ ਖਾਧੇ ਤੁਹਾਨੂੰ ਪਤਾ, ਸਾਡੀ ਮੰਮੀ ਦੇ ਸਾਰੇ ਸੌਣ ਮਹੀਨੇ ਦੇ ਬਿਸਕੁਟ ਪਏ ਆ। ਕਹਿੰਦੇ ਚੱਲ ਕੋਈ ਨੀ ਹੁਣ ਭਰਾਵਾਂ ਤੋਂ ਲੈ ਲਈ।
0: ਇਹ ਇੱਕ ਤੇ ਇਲਾਕੇ ਵਾਈਜ਼ ਹੁੰਦਾ ਵਾ ਸੁਖ ਜੀ, ਇੱਕ ਨਾ ਪਰਿਵਾਰਾਂ ਦਾ ਵੀ ਫਰਕ ਹੁੰਦਾ
1: ਜੀ।
0: ਜਿੰਨਾ ਕੁ ਮੈਂ ਵੇਖਿਆ ਵਾ ਸਾਡੇ ਵੀ ਏਡਾ ਸਟ੍ਰਿਕਟ ਨਹੀਂ ਹੈ ਕੰਮ, ਸੰਧਾਰੇ ਲਿਆਉਣ ਵਾਲਾ ਹੈ ਹੀ ਨਹੀਂ,
1: ਮੈਂ ਨਹੀਂ ਬਹੁਤਾ ਵੇਖਿਆ
0: ਪਹਿਲਾਂ, ਭਾਵੇਂ ਕਿਤੇ ਹੋਏ ਨਿੱਕੇ ਹੁੰਦੇ ਆ ਤੇ, ਪਰ ਸਾਡੇ ਆਸ ਪਾਸ ਹੈਗਾ ਵਾ
1: ਜੀ। ਓਕੇ
0: ਮਤਲਬ ਜਿੱਦਾਂ
1: ਸਾਡੇ ਆਸ ਪਾਸ ਵੀ ਨਹੀਂ ਹੈਗਾ,
0: ਮੈਂ ਜਿੱਦਾਂ ਵੇਖਦਾ ਵੀ ਸਾਡੇ ਮਤਲਬ ਲਾਗੇ ਬੰਨੇ ਪਿੰਡਾਂ 'ਚ ਜਾਂ ਰਿਸ਼ਤੇਦਾਰੀਆਂ ਕਈਆਂ 'ਚ ਮੈਨੂੰ ਪਤਾ ਵੀ ਹੈਗਾ ਵਾ, ਪਰ ਉਹ ਹੀ ਡਿਪੈਂਡ ਕਰਦਾ ਵਾ ਵੀ ਕਈ ਚੀਜ਼ਾਂ ਹੌਲੀ ਹੌਲੀ ਅਲੋਪ ਹੋ ਗਈਆਂ ਹੁੰਦੀਆਂ ਅਤੇ ਕਈ ਚੀਜ਼ਾਂ ਉਸੇ ਤਰ੍ਹਾਂ ਦੇ ਨਾਲ ਚੱਲ ਰਹੀਆਂ। ਮੰਨ ਲਓ ਜਿਹਦੇ ਨਾਨਕੇ ਬਹੁਤ ਦੂਰ ਆ, ਉਹ ਫਿਰ ਇਸੇ ਕਰਕੇ ਸ਼ਾਇਦ ਹੌਲੀ ਹੌਲੀ ਹਟ ਜਾਂਦਾ ਛੁੱਟ ਜਾਂਦਾ। ਅਤੇ ਖੈਰ ਆਪਾਂ ਨਾਲ ਆਪਣਾ ਕੋਲਰ ਵੀ ਲਈ ਜਾਈਏ ਅਤੇ ਫਿਰ ਇੱਧਰ ਪ੍ਰੈਸ਼ਰ ਵੱਧਣਾ ਸ਼ੁਰੂ ਹੋ ਜਾਂਦਾ ਤੇ ਹਾਂਜੀ ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ ਤੁਸੀਂ ਆਉਂਦੇ ਰਹੋ
2: ਫਿਰ
0: ਤੁਸੀਂ ਮਰੱਕੋ ਵਾਲੇ ਬਣ ਗਏ
1: ਦਰਿਆ ਪੈਂਦਾ ਤੁਹਾਨੂੰ ਵੀ ਰਾਹ ਚ
2: ਹਾਂ ਛੋਟਾ ਜਿਹਾ ਪੈਂਦਾ ਨੇੜੇ ਜੀ
1: ਘੱਗਰ
0: ਪੈਂਦਾ ਨਾ ਤੁਹਾਨੂੰ ਲੱਗੇ ਮੇਰੇ ਖਿਆਲ
2: ਹਾਂਜੀ ਵੀ ਜੀ ਘੱਗਰ ਨਦੀ ਪੈਂਦੀ ਸਾਡੇ
0: ਓਕੇ ਓਕੇ
2: ਘਰ ਦੋਨਾਂ ਨੇੜੇ ਹੀ ਪੈ ਜਾਂਦੀ ਮਤਲਬ ਉਹ ਕਿਲੋਮੀਟਰ ਵੀ ਕਿਲੋਮੀਟਰ ਕੇ ਪੈਂਦਾ ਫਰਕ
0: ਓਕੇ
2: ਘਰ ਤੋਂ ਹਾਂਜੀ ਹਾਂਜੀ
1: ਸਾਡੇ
2: ਕੋਲ ਤਾਂ ਗਾਰਾ ਹੀ ਗਾਰਾ ਆਉਂਦਾ ਵਾ ਤੇ ਪਹਿਲਾਂ ਅੱਖਰਾਂ ਦੇ ਝਾਤ ਮਾਰ ਲਈ
0: ਹਾਂਜੀ
1: ਜੀ ਬਿਲਕੁਲ
0: ਮਾਰੋ ਜੀ
2: ਤੁਸੀਂ ਵਰਡ ਬੋਲੋ ਮੈਂ ਅੱਗੇ ਮੀਨਿੰਗ ਦੱਸਦੀ ਆ
1: ਛੰਨ
2: ਛੰਨ ਹੁੰਦੀ ਆਈ ਥਿੰਕ ਚੋਪੜੀ ਜਿਹੜੀ ਆਪਣੀ ਬਣਾਉਂਦੇ ਆ ਛੋਟੀ ਚ ਉਹਨੂੰ ਕਹਿ ਦਿੰਦੇ ਆ
1: ਵਰਡ ਹਾਊਸ
2: ਛੰਨਾ ਹੁੰਦਾ ਆਪਣਾ ਕੰਸੀ ਦਾ ਭਾਂਡਾ ਜਿਹੜਾ ਆਪਣਾ ਮਤਲਬ ਹੁੰਦਾ ਕੋਲੀ ਟਾਈਪ ਜਾ ਹੀ ਹੈ ਪਰ ਸਾਈਡਾਂ ਤੋਂ ਕੰਡੇ ਜੇ ਛੋਟੇ ਹੁੰਦੇ ਓਹਦੇ ਆਪਾਂ ਮੋਸਟਲੀ ਕੁੜੀਆਂ ਨੂੰ ਉਹਨਾਂ ਦੇ ਪੇਰੈਂਟਸ ਦਿੰਦੇ ਆ ਵਿਆਹ ਦੇ ਟਾਈਮ
1: ਜੀ ਛੰਬ
2: ਛੰਬ ਹੁੰਦਾ ਸੁੰਦਰਤਾ
0: ਨਾ ਨਾ
2: ਇਹ ਸ਼ਾਨ ਨੂੰ ਕਹਿ ਦਿੰਦੇ
1: ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਸੀ ਤੁਸੀਂ ਕੰਗਰ ਦਰਿਆ
2: ਛਾਬ ਨਹੀਂ ਪਤਾ ਫਿਰ ਮੈਨੂੰ ਤਾਂ
0: ਵੇਖ ਲਿਆ ਨਹੀਂ ਇਹਨਾਂ ਦੇ ਲੱਗੇ
1: ਜੀ
2: ਹਾਂਜੀ ਸਾਨੂੰ ਜਿੰਨਾ ਮੈਨੂੰ ਪਤਾ ਸੀ ਉਸ ਹਿਸਾਬ ਤੋਂ ਦੱਸਦਾ ਮੈਂ
1: ਜੀ ਛਮਾਹੀ
2: ਛਮਾਹੀ ਹੁੰਦੇ ਆਈ ਥਿੰਕ 6 ਮਹੀਨੇ ਦੀ ਜਿਹੜੀ ਆਪਣਾ ਹੁੰਦੇ 6 ਮਹੀਨੇ ਦਾ ਕੈਲਕੂਲੇਸ਼ਨ ਕਰਦੇ ਆਪਾਂ 6 ਮਹੀ ਦਾ ਨਾ ਰੱਖਣਾ
0: ਜੀ
2: ਬਈ ਖਾਤੇ ਤੇ ਵੀ ਆਦੇ ਛਮਾਹੀ ਦਾ ਹਾਂ ਆ 6 ਮਹੀਨਾ ਦਾ
1: ਜੀ ਛੁੱਟੜ
2: ਛੁੱਟੜ ਹੁੰਦਾ ਛੋੜਿਆ ਹੋਇਆ ਇਨਸਾਨ ਜਿੱਦਾਂ ਆਪਾਂ ਛੋੜ ਛੜਾਈ ਹੋ ਜਾਂਦੀ ਜਿਹਦੀ
1: ਜੀ
2: ਕਰਨ
1: ਜੀ ਛੈਲ
2: ਚੈਲ ਹੁੰਦਾ ਭੇਡ ਦਾ ਬੱਚਾ
0: ਹੈ ਨਹੀਂ ਨਹੀਂ
2: ਭੇਡ ਦਾ ਬੱਚਾ ਯਾ ਚੈਲ ਛਬੀਲਾ ਜਿੰਨੂੰ ਕਹਿ ਦਿੰਦੇ ਜਿੱਦਾਂ
1: ਛੇਲਾ ਕੀ ਹੈ
0: ਹੈ ਲੇਲਾ ਲੇਲਾ ਹੁੰਦਾ ਲੇਲਾ ਬੱਕਰੀ ਦਾ ਹੁੰਦਾ ਵਾ ਉਹਦਾ ਹੁੰਦਾ ਵਾ ਪੱਠਾ ਕੀ ਕਹਿੰਦੇ ਉਹਨੂੰ ਮੇਮਣਾ ਮੇਮਣਾ ਵੀ ਪਰ ਇਹਦਾ ਹੀ ਹੁੰਦਾ
1: ਬੱਕਰੀ ਦਾ ਹੁੰਦਾ ਮੇਮਣਾ
0: ਲੇਲਾ ਵੀ ਉਹਦਾ ਹੀ ਹੁੰਦਾ ਵਾ
2: ਇਹਦਾ ਕੀ ਹੁੰਦਾ ਬੱਕਰੀ ਦੇ ਨੂੰ ਕਹਿੰਦੇ
1: ਚਲੋ
2: ਸੁਖ ਜੀ ਕਲੀਅਰ ਕਰ
0: ਜਾਂਦਾ
2: ਮੈਂ ਮਾਰ ਛੜੱਪਾ ਪਿੰਡ ਵਿੱਚ ਆ ਜਾ
0: ਕਿੱਥੇ ਆ ਜਾ
1: ਪਿੰਡ ਵਿੱਚ ਆ ਜਾ
0: ਪਿੰਡ ਵਿੱਚ
2: ਆ ਜਾ ਹੈ ਨੀ ਗਾਣਾ ਵੀਰ ਜੀ
0: ਪਿੰਡ ਵਿੱਚ
2: ਤਰੱਕੀ ਹੋ ਗਈ ਗਾਣੇ ਦੀ
0: ਹਾਂ ਨਹੀਂ ਤਰੱਕੀ ਹੋ ਗਈ ਮੈਨੂੰ ਲੱਗਦਾ ਤੁਹਾਡੀ ਤਰੱਕੀ ਹੋ ਗਈ ਤੁਸੀਂ ਸ਼ਹਿਰੀ ਹੋ ਗਏ ਜੇ ਕਈ ਵਾਰੀ ਆਪਾਂ ਓਦਾਂ ਬਸ ਟੋਨ ਜੀ ਸਾਨੂੰ ਇਸ ਚੀਜ਼ ਦਾ ਅਹਿਸਾਸ ਨੀ ਨਾ ਵੀ ਉਹਦੇ ਵੀ ਜ਼ਰੂਰੀ ਆ ਪਰ ਉਹ ਸਿਰਫ ਗਾਉਣ ਨਾਲ ਹੀ ਆ ਨਾ ਟੋਨ ਨੀ ਬੋਲਦੇ ਰਹਿੰਦੇ ਆਪਾਂ
1: ਤੁਸੀਂ ਉਹ ਵਾਲਾ ਗਾਣਾ ਸੁਣਿਆ ਨਾ ਨਵਾਂ ਨਵਾਂ ਆਇਆ ਨੀ ਤੂੰ 4 ਇੰਚ ਛੋਟੀ ਹੈ ਨਾ ਅਮਰਿੰਦਰ ਗਿੱਲ ਦਾ
0: ਹਾਂਜੀ
1: ਹੈ ਨਾ ਉਹ ਨੀ ਕਹਿੰਦਾ ਪਹਿਲਾ ਇਸ਼ਕ ਨਾ ਦੂਜਾ ਤੀਜਾ ਹੈ ਨਾ ਸਾਰੇ ਨੇ ਖੇਣੇ ਖੀ ਇਹ ਖੀ ਇੱਕ ਦੋ ਕੀ ਕਹੀ ਜਾਂਦਾ ਮਤਲਬ ਛੋਟੀ ਆ ਉਹ ਤਾਂ ਮਤਲਬ ਗਾਣਾ ਸ਼ੁਰੂ ਬਾਅਦ ਨੱਚਣ ਨੂੰ ਪਹਿਲਾਂ ਲੱਗ ਜਾਂਦੀ ਉਸ ਪਹਿਲਾਂ ਸਾਰਿਆਂ ਨੂੰ ਗਾਣਾ ਯਾਦ ਹੋਇਆ ਪਿਆ ਉਹੀ ਉਹੀ ਹਿਸਾਬ ਆ ਕਿ ਪਤਾ ਨੀ ਲੱਗਦਾ ਕਈ ਵਾਰੀ ਵੀ ਕੀ ਆਪਾਂ ਉਹੀ ਉਹੀ ਕਹਿੰਦੇ ਰਹਿੰਦੇ ਹਾਂ ਹਾਂਜੀ
2: ਹਾਂ ਜਿੱਦਾਂ ਆਪਾਂ ਛੇਤੀ ਚੁਣ ਸੁਣਦੇ ਆਪਾਂ ਨੂੰ ਸਮਝ ਆਉਂਦਾ ਕਿ ਸ਼ਾਇਦ ਇਹੀ ਕਹਿੰਦੇ ਆ ਪੋਈ ਗਾਈ ਜਾਂਦੇ ਅੱਗੇ
1: ਚਲੋ ਇੱਕ ਅੱਖਰ ਹੋਰ ਪਤਾ ਲੱਗ ਗਿਆ ਪੇੜ ਜੀ
0: ਹਾਂਜੀ ਤੇ
1: ਦੱਸੋ ਰਿਚੂ
0: ਹਾਂਜੀ ਹਾਂਜੀ
1: ਜੀ
2: ਤੇ ਜਿੱਦਾਂ ਆਪਣੇ ਹੁਣ ਉਹ ਕਰਦੇ ਆਪਣਾ ਨਜ਼ਰ ਤਾਰਦੇ ਆ ਨੂਣ ਲੈ ਕੇ ਨਾ ਉਹਦੀ ਬਹੁਤ ਹੈਗੀ ਆ ਰਿਚੁਅਲ ਆਪਣੇ ਕਿ ਜਿੱਦਾਂ ਕੋਈ ਬੱਚਾ ਨਿਊ ਆਉਂਦਾ ਫਿਰ ਆਪਾਂ ਪਹਿਲਾਂ ਅੰਦਰ ਬਾੜਨੇ ਤੇ ਪਹਿਲਾਂ ਮਿੱਟੀ ਘੁਮਾ ਕੇ ਸੱਤ ਵਾਰ ਪਿੱਛੇ ਨੂੰ ਗਿਰਦੇ ਨੇ ਕਿ ਜੋ ਵੀ ਬੈਡ ਚੀਜ਼ਾਂ ਹੈ ਨੇ ਪਿੱਛੇ ਰਹਿ ਜਾਣ
1: ਜੀ
2: ਤੇ ਇੱਕ ਉਹ ਕਰਦੇ ਆ ਕਿ ਜਦ ਕੋਈ ਨਵਾਂ ਕੋਈ ਪ੍ਰਾਹੁਣਾ ਆਉਂਦਾ ਜਾਂ ਫਿਰ ਕੋਈ ਜਿੱਦਾਂ ਹੁਣ ਮੰਮੀ ਹੁਣ ਇੰਡੀਆ ਤੋਂ ਆਏ ਸੀ ਵੀ ਦਰਵਾਜੇ ਤੇ ਤੇਲ ਚ ਹੋਇਆ ਸੀ ਕਿ ਸ਼ੁਭ ਮਨਾਇਆ ਜਾਂਦਾ ਕਿ ਸ਼ੁਭ ਪੈਰ ਸਾਡੇ ਘਰੇ ਆਉਂਦੇ ਪਏ ਆ
1: ਜੀ
2: ਤੇ ਇੱਕ ਹੋ ਗਿਆ ਆਪਣਾ ਦੂਜਾ ਬੱਚਿਆਂ ਦੇ ਆਪਾਂ ਕਹਿ ਦਿੰਦੇ ਨਾ ਕਿ ਹਾਂ ਕਿਤੇ ਤਿਆਰ ਤਿਉਰ ਹੋ ਕੇ ਜਾ ਰਹੇ ਨੇ ਜਾਂ ਫਿਰ ਕਿਸੇ ਬੱਚੇ ਘੁੰਮ ਕੇ ਆਏ ਨੇ ਤਾਂ ਬੱਚੇ ਦੀ ਸ਼ਕਲ ਇੱਦਾਂ ਲਾਲ ਲਾਲ ਜੀ ਲੱਗਦੀ ਕਿ ਹਾਏ ਕੁਛ ਲੱਗਦਾ ਕਿ ਬੱਚਾ ਸਿੱਕ ਜਾ ਲੱਗਦਾ ਪਿਆ ਕਹੋਗੇ ਨਜ਼ਰ ਲੱਗੀ ਇਹਨੂੰ ਤੇ ਆਪਾਂ ਨੇ ਸੱਤ ਵਾਰ ਘੁਮਾ ਕੇ ਫਿਰ ਆਪਾਂ ਪਾਣੀ ਚ ਪ੍ਰਵਾਹ ਕਰ ਦਿੰਦੇ ਆਪਾਂ ਨੂੰ ਉਹਨੂੰ ਕਿ ਨਜ਼ਰ ਜਿਹੜੀ ਜੇ ਕਿਸੇ ਨੇ ਨਜ਼ਰ ਲਾਈ ਹੋਗੀ ਉਹ ਵੀ ਉਤਰ ਜੂਗੀ ਇਹਨੂੰ
1: ਜੀ ਜੀ
2: ਹਾਂਜੀ ਇਹ ਕਾਫੀ ਰਿਚੁਅਲ ਮੰਨੇ ਕਰਦੇ ਆਪਾਂ
1: ਜੀ
2: ਤੇ ਆਪਣਾ ਇੱਕ ਹੋ ਗਿਆ ਆਪਣਾ ਸਾਡੇ ਤੀਆਂ ਦਾ ਸੰਧਾਰਾ ਦਿਨ ਜਾਂਦਾ ਤੇ ਉਹ ਬਹੁਤ ਜ਼ਿਆਦਾ ਸਾਡਾ ਕਿ ਮਤਲਬ ਹਰ ਚਾਹੇ ਜੋ ਪੰਜ ਘਿਓਰ ਜਾਣ ਜਾਂ ਗਿਆਰਾਂ ਘਿਓਰ ਜਾਣ ਤੇ ਇਹ ਸਾਡੇ ਉਧਰ ਹੈਗਾ ਤੇ ਉਹ ਮੈਂ ਇੱਥੇ ਵੀ ਫੋਲੋ ਕਰਦੀ ਆ ਥੋੜਾ ਬਹੁਤ ਹਾਂਜੀ ਤੇ ਇਹ ਮਤਲਬ ਮੈਂ ਮਤਲਬ ਚਾਹੁੰਦੀ ਕਿ ਬੱਚਿਆਂ ਨੂੰ ਵੀ ਅੱਗੇ ਹੁਣ ਜਿੱਦਾਂ ਆਪਣੇ ਉਹਦੇ ਬਣਦੇ ਨਾ ਆਪਣੇ ਮਾਤਾ ਵਗੈਰਾ ਨਿਕਲਦੀ ਉਹਦੇ ਮੱਥਾ ਟੇਕਦੇ ਨੇ ਹੁਣ ਆਪਾਂ ਨੂੰ ਇੱਥੇ ਨੀ ਪਤਾ ਚੱਲਦਾ ਕਿ ਕਿਹੜਾ ਟਾਈਮ ਹੁੰਦਾ ਕਿ ਆਈ ਥਿੰਕ ਉਹ ਥਰਸਡੇ ਟੇਕਣਾ ਹੁੰਦਾ ਤੇ ਫਿਰ ਉਹ ਇੰਡੀਆ ਤੋਂ ਮੰਮੀ ਦੱਸ ਦਿੰਦੇ ਅਸੀਂ ਸਵੇਰੇ ਸਵੇਰੇ ਗੁਲਗੁਲੇ ਬਣਾ ਕੇ ਨਾ ਬਾਹਰ ਮੱਥਾ ਟੇਕਦੇ ਉਹਦਾ
1: ਓਕੇ
2: ਹਾਂਜੀ ਉਹ ਹਲੇ ਤੱਕ ਅਸੀਂ ਫੋਲੋ ਕਰਦੇ ਫਿਰ ਆਪਾਂ ਦੀਵਾਲੀ ਨੂੰ ਕਰਨਾ ਆਪਣਾ ਮੱਥਾ ਟੇਕਦੇ ਉਹਦਾ ਦੀਵਾਲੀ ਦਾ
1: ਤੁਹਾਨੂੰ ਪਹਿਲਾਂ ਪੈਂਜ ਲੱਗਦਾ ਹੁੰਦਾ ਸੀਗਾ ਕਿ ਇਹ ਐਵੇਂ ਆ ਚੀਜ਼ਾਂ ਲਾਈਕ
2: ਰਹਿਣ ਲੱਗੇ ਨਾ ਅਸੀਂ ਸਾਰਿਆਂ ਨੂੰ ਦੇਖਿਆ ਫਿਰ ਸਾਨੂੰ ਅੱਛੀ ਲੱਗੀ ਸਾਨੂੰ ਪਤਾ ਲੱਗਿਆ ਇਹਦਾ ਮਤਲਬ ਕੀ ਹੈ ਕਾਹਤੇ ਕਰਦੇ ਨੇ ਨਾ ਤੇ ਉਹਦੇ ਬਾਅਦ ਅਸੀਂ ਵੀ ਸਾਨੂੰ ਲੱਗਿਆ ਕਿ ਜੇ ਇਹਦੇ ਨਾਲ ਪੋਜ਼ਿਟਿਵਿਟੀ ਆਉਂਦੀ ਤੇ ਇਹਦੇ ਨਾਲ ਕਰਨ ਚ ਕੀ ਕੋਈ ਨੁਕਸਾਨ ਤਾਂ ਨੀ ਹੈਗਾ ਫਾਇਦਾ ਹੀ ਹੈ ਤੇ ਅਸੀਂ ਉਹਨੂੰ ਫੋਲੋ ਕਰਦੇ ਹਾਂ ਕਿ ਨਹੀਂ ਚੰਗਾ ਹੈ ਕਿ ਆਪਾਂ ਚਾਹੁੰਦੇ ਨਾ ਹਰੇਕ ਕਿਸੇ ਦਾ ਵਧੀਆ ਹੋਏ ਕਿਸੇ ਦਾ ਮਾੜਾ ਨਾ ਹੋ ਤਾਂ ਉਹਦੇ ਕਰਕੇ ਫੋਲੋ ਕਰਦੇ ਹਾਂ ਅਸੀਂ
1: ਜੀ ਜੀ
2: ਹਲੇ ਡੈਡੀ ਮੇਰੇ ਮੰਨਦੇ ਨੀ ਕਿਉਂਕਿ ਡੈਡੀ ਮਤਲਬ ਪਾਠ ਪੂਠ ਕਰਦੇ ਆ ਗੁਰਸਿੱਖੀ ਚ ਨੇ
1: ਜੀ
2: ਤੇ ਡੈਡੀ ਮਨਾ ਕਰ ਦਿੰਦੇ ਕਿ ਨਹੀਂ ਕੀ ਹੁੰਦਾ ਇਹਦੇ ਨਾਲ ਪਰ ਅਸੀਂ ਸਾਨੂੰ ਲੱਗਦਾ ਹੈ ਕਿ ਨਹੀਂ ਡੈਡੀ ਕਰਨ ਚ ਕੇ ਜਾਂਦਾ
1: ਮਨ ਦੀ ਸ਼ਾਂਤੀ ਲਈ
2: ਕਰ ਲੈਂਦੇ ਅਸੀਂ
1: ਜੀ ਜੀ ਬਿਲਕੁਲ
2: ਹਾਂਜੀ ਉਹਦੇ ਕਰਕੇ ਅਸੀਂ ਫੋਲੋ ਕਈ ਚੀਜ਼ਾਂ ਫੋਲੋ ਕਰ ਲੈਂਦੇ ਫਿਰ
1: ਜੀ
0: ਬਹੁਤ ਜ਼ਿਆਦਾ ਹੀ ਕੋਈ ਐਵੇਂ ਨਜਾਇਜ਼ ਹੀ ਕੋਈ ਐਵੇਂ ਗੱਲ ਆ ਵੀ ਜਿਹਦੇ ਵਿੱਚ ਪਤਾ ਹੀ ਆ ਵੀ ਇਹ ਨਹੀਂ ਸੈੱਟ ਬਹਿੰਦਾ ਇਹ ਕੰਮ ਕੋਈ ਹੋਰ ਬਥੇਰਾ ਕੁਛ ਹੁੰਦਾ ਤੇ ਪਰ ਜਿਹਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮੰਨ ਲਓ ਹੁਣ ਤੁਸੀਂ 100 ਦੇਣ ਲੱਗੇ ਤੋ ਅਗਲੇ ਕਹਿੰਦੇ ਨਹੀਂ ਨਾਲ ਰੁਪਈਆ ਲਾ ਕੇ ਦੇ ਤੁਹਾਡਾ ਕੀ ਜਾਂਦਾ ਲਾ ਦੋ ਅਗਲੇ ਵੀ ਖੁਸ਼ ਉਹਨਾਂ ਦੇ ਮਨ ਚ ਵੀ ਵਿਚਾਰ ਨਹੀਂ ਆਉਂਦਾ
1: ਬਿਲਕੁਲ ਤੇ ਰੰਜੋ ਜੀ ਜਦੋਂ ਆਪਾਂ ਕਹਿੰਦੇ ਭੈਣ ਜੀ ਨੇ ਸੋਰੀ ਕਿਹਾ ਨਾ ਕਿ ਲੂਣ ਆਪਾਂ ਛੁਆਉਂਦੇ ਹਾਂ ਤੇ ਆਪਾਂ ਪਾਣੀ ਵਿੱਚ ਵਹਾ ਦਿੰਦੇ ਹਾਂ ਜਾਂ ਆਪਾਂ ਕਰਦੇ ਹਾਂ ਲੂਣ ਤਾਂ ਕਰਦੇ ਆ ਕਿਉਂਕਿ ਲੂਣ ਬਹੁਤ ਛੇਤੀ ਘੁਲਦਾ ਆ ਉਹ ਕਹਿੰਦੇ ਕਿ ਜਿਹੜੀ ਨਜ਼ਰ ਆ ਉਹ ਮਤਲਬ ਉਹਦੇ ਵਿੱਚ ਘੁਲ ਜਾਂਦੀ ਆ ਜਦੋਂ ਆਪਾਂ ਪਾਣੀ ਵਿੱਚ ਵਹਾਉਂਦੇ ਹਾਂ ਵੀ ਛੇਤੀ ਬਹਿ ਜਾਂਦੀ ਆ ਤਾਂ ਕਰਕੇ ਉਹ ਲੂਣ ਕਰਦੇ ਆ ਖੰਡ ਕਿਉਂ ਨਹੀਂ ਕਰਦਾ ਕੋਈ ਦਾਣੇ ਕਿਉਂ ਨਹੀਂ ਕਰਦਾ ਆਟਾ ਕਿਉਂ ਨਹੀਂ ਕੋਈ ਕਰਦਾ ਕਿ ਉਹ ਜਿੱਦਾਂ ਥੋੜਾ ਟਾਈਮ ਹੀ ਲੈਂਦੀਆਂ ਚੀਜ਼ਾਂ ਮਿਕਸ ਹੋਣ ਨੂੰ ਤੇ ਜਿਹੜਾ ਲੂਣ ਆ ਉਹ ਬਹੁਤ ਛੇਤੀ ਘੁਲਦਾ ਹੈ ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ ਘੁਮਾਉਣਾ ਨਹੀਂ ਪੈਂਦਾ ਜ਼ਿਆਦਾ ਖੰਡ ਵਾਂਗੂ
0: ਹਾਨੀ ਇਹ ਕਾਫੀ ਲੋਕ ਕਰਦੇ ਅੱਜ ਕੱਲ੍ਹ ਤੇ ਮੈਂ ਵੇਖਿਆ ਉਹਦੇ 'ਚ ਵੀ ਕਰਦੇ ਨੇ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਕਈ ਚੱਲਣ ਦੇ ਹੁੰਦੇ ਵੀ ਜੇ ਤੁਸੀਂ ਜਿੱਦਾਂ ਆਪਾਂ ਨਜ਼ਰ ਲਾਉਣੇ ਨਿਆਣੇ ਦੇ ਨਾ ਮਿਰਚਾਂ ਵਾਰਦੇ ਆ ਜਾਂ ਲੂਣ ਵਾਰਦੇ ਆ ਤੇ ਉਹ ਅੱਜ ਕੱਲ ਕਈ ਉਹ ਵੀ ਦੱਸਦੇ ਨਾ ਵੀ ਤੁਸੀਂ ਉਹਦੇ ਨਾਲ ਤੁਸੀਂ ਪਿੰਡੇ ਤੇ ਮਲ ਕੇ ਤੁਸੀਂ ਨਹਾ ਲਓ ਤੇ ਉਹਦੇ ਨਾਲ ਕੀ ਹੁੰਦਾ ਵੀ ਬੇਸਿਕਲੀ ਕੀ ਹੁੰਦਾ ਉਹ ਕਹਿੰਦੇ ਵੀ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਜੇ ਤੇ ਬਹੁਤ ਐਨਰਜੀ ਤੁਸੀਂ ਕੈਰੀ ਕਰਕੇ ਲੈ ਕੇ ਆਉਂਦੇ ਹੋ ਕੋਈ ਚੰਗੀ ਮਾੜੀ ਹੈ ਨਾ ਤੇ ਉਹ ਤੁਸੀਂ ਤੁਹਾਨੂੰ ਤੰਗ ਕਰਦੀ ਆ
1: ਹੈ
0: ਨਾ ਬੇਸਿਕਲੀ ਉਹ ਐਨਰਜੀਆਂ ਬਾਕੀ ਬਰੀਕੀ ਚ ਕੀ ਆ
1: ਜਦੋਂ ਰੰਜੋ ਜੀ ਆਪਾਂ ਬਹੁਤ ਟਾਇਰਡ ਹੁੰਦੇ ਹਾਂ ਸਾਡੀ ਮਸਲਸ ਬਹੁਤ ਟਾਇਰਡ ਹੁੰਦੇ ਆ ਸਾਨੂੰ ਫਿਜ਼ੀਓ ਸਾਡੇ ਡਾਕਟਰ ਉਹ ਵੀ ਤਾਂ ਕਹਿੰਦੇ ਆ ਐਪਸਮ ਸਾਲਟ ਦਾ ਬਾਥ ਲੈ ਲਓ ਲਾਈਕ ਟੱਬ ਵਿੱਚ ਐਪਸਮ ਸਾਲਟ ਪਾ ਲਓ ਤੇ ਉਹ ਤੁਹਾਡੇ ਮਸਲਸ ਨੂੰ ਤੁਹਾਡੀ ਬਾਡੀ ਨੂੰ ਤੁਹਾਡੇ ਨੂੰ ਰਿਲੈਕਸ ਕਰਦਾ ਹੈ
0: ਹਾਂਜੀ ਸੋ ਉਹ ਚੀਜ਼ਾਂ ਬਸ ਉਹ ਆ ਸਮਝ ਕੇ ਤੁਸੀਂ ਕਰ ਲਿਆ ਕਰੋ ਬਸ
1: ਜੀ ਬਿਲਕੁਲ ਹੈ ਨਾ
0: ਮਤਲਬ ਜੇ ਤਾਂ ਡੂਨ ਲੱਗਦਾ ਵਾ ਵੀ ਨਹੀਂ ਆ ਤਾਂ ਐਵੇਂ ਹੀ ਉਹ ਕਹੀ ਜਾਂਦੇ ਆ ਤੇ ਆ ਸਮਝ ਕੇ ਕਰ ਲਿਆ ਕਰੋ ਹੁਣ ਤੁਸੀਂ ਵੇਖੋਗੇ ਵੀ ਉਹੀ ਸੇਮ ਚੀਜ਼ਾਂ ਮੈਂ ਵੇਖਣਾ ਵਾਂ ਵੀ ਮਾਡਰਨ ਸਮਾਜ ਨੇ ਸਾਨੂੰ ਕਿਸੇ ਅਲੱਗ ਰੂਪ 'ਚ ਦਿੱਤੀਆਂ ਤਾਂ ਅਸੀਂ ਫੋਲੋ ਕਰਦੇ ਹਾਂ ਤੁਸੀਂ ਵੇਖਿਆ ਹੋਊਗਾ ਲੂਣ ਜੇ ਵਾਲਾ ਅੱਜ ਕੱਲ੍ਹ ਟਿੱਕੀ ਜੀ ਲੂਣ ਜੇ ਵਾਲੀ ਜਿਹੜੀ ਆ ਉਹ ਆਯੁਰਵੇਦ ਵਾਲੇ ਵੀ ਦਿੰਦੇ ਆ
1: ਜੀ ਜੀ ਜੀ
0: ਹੈ ਨਾ ਉਹ ਮੈਂ ਵੇਖਣਾ ਉਹ ਬੜੇ ਚਾਅ ਨਾਲ ਬਾਥਰੂਮਾਂ 'ਚ ਰੱਖੀ ਹੁੰਦੀ ਲੋਕਾਂ ਨੇ ਹੈ ਨਾ ਤੇ ਜਿਹੜਾ ਉੱਦਾਂ ਉਹ ਬਜ਼ੁਰਗ ਤੁਹਾਨੂੰ ਕਹਿ ਦੇਣ ਵੀ ਹਾਂ ਵੀ ਚੱਲ
1: ਲੂਣ
0: ਵਾਲਾ ਉਹ ਸਾਨੂੰ ਲੱਗਦਾ ਇਹਦੇ ਨਾਲ ਕੀ ਹੋਣ ਡਿਆ ਵਾ ਨਾ ਸੋ ਹੈ ਚੀਜ਼ ਉਹੀ ਪਰ ਉਹਨਾਂ ਨੇ ਉਹਨੂੰ ਥੋੜ੍ਹਾ ਜਿਹਾ ਵੱਧ ਇੱਕ ਅਲੱਗ ਉਹਨਾਂ ਰੀਜ਼ਨਿੰਗ ਦੇ ਕੇ ਤੁਹਾਨੂੰ ਦੇਤੀ ਤੇ ਤੁਸੀਂ ਕਰਨਾ
1: ਪਏ ਹਾਂਜੀ
0: ਵੱਡਿਆਂ ਨੂੰ ਕਈਆਂ ਚੀਜ਼ਾਂ ਦੀ ਰੀਜ਼ਨਿੰਗ ਨਹੀਂ ਦੇਣੀ ਆਉਂਦੀ ਤੇ
1: ਜੀ
0: ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਹੋ ਸਤਿ ਸ਼੍ਰੀ ਅਕਾਲ ਜੀ
1: ਸਕੂਲ ਨਹੀਂ ਗਏ
0: ਨਹੀਂ ਅੱਜ ਉਹਨਾਂ ਨੇ ਚਾਟ ਜੂ ਖਾਧੀ ਆ ਚਾਟ ਖਾਧੀ ਦਹੀਂ ਦਹੀਂ ਪਾ ਕੇ ਯੰਮੀ ਯੰਮੀ ਤੇ ਕਹਿੰਦੀ ਸੀ ਮੰਮੀ
1: ਰੰਜੋ ਜੀ ਤੁਸੀਂ ਕਹੋ ਆਬਰਾ ਕਡਾਬਰਾ
0: ਆਬਰਾ ਕਡਾਬਰਾ
1: ਹੇ ਯੂ ਗੋ ਅਸੀਂ ਆ ਤਵਨੀਤ ਨੂੰ ਭੇਜ ਦਿੰਦੇ
0: ਓ ਤਵਨੀਤ ਕੈਂਡੀ ਹੈਗੀ
1: ਆਂਟੀ ਕੋ ਆਂਟੀ ਨੇ ਵੀ ਚਾਟ ਖਾਧੀ ਆ ਆਂਟੀ ਨੂੰ 15 ਦਿਨ ਹੋ ਗਏ ਚਾਟਾ ਖਾਂਦੀ
0: ਤਵਨੀਤ ਵੈਸੇ ਨਾ ਇਹ ਬਹਾਨਾ ਹੀ ਬਣਦਾ ਹੈ ਨਾ ਕਈ ਵਾਰੀ ਜੋ ਮਰਜ਼ੀ ਖਾਈ ਜਾਓ ਤੇ ਕੁਛ ਨਹੀਂ ਹੁੰਦਾ ਤੇ ਕਈ ਵਾਰੀ ਐਵੇਂ ਆਨਾ ਬਹਾਨਾ ਹੀ ਬਣਦਾ ਹੈ ਨਾ
1: ਇਹ ਤਾਂ ਐਵੇਂ ਨਾ ਨੀਤ ਜੇ ਪਾਉਣ ਵਾਲੀ ਗੱਲ ਆ ਵੀ ਨਾ ਖਾਓ ਨਾ ਖਾਓ ਵੀ ਤੁਸੀਂ ਬਿਮਾਰ ਹੋ ਜਾਣਾ ਫਿਰ ਦੇਖਿਆ ਫਿਰ ਕਹਿਣ ਮੰਮੀਆਂ ਕਹਿ ਦਿੰਦੀਆਂ ਤੈਨੂੰ ਕਿਹਾ ਸੀ ਨਾ ਖਾ ਤੇ ਹੋ ਗਈ ਨਾ ਬਿਮਾਰ ਆਪਣਾ ਨੀ ਕਹਿਣਾ ਵੀ ਮੈਂ ਖਾਣ ਲੱਗੀ ਨੂੰ ਕਿਹਾ ਸੀ
0: ਉਹੋ ਹੀ ਮੰਮੀਆਂ ਕਹਿਣ ਦੀਆਂ ਹੁੰਦੀਆਂ ਵੀ ਕਾਂਜੀ ਪੀਓ ਤੇ ਕਈ ਵਾਰੀ ਠੀਕ ਵੀ ਹੋ ਜਾਂਦਾ ਹੈਨਾ ਉਹ ਪਤਾ ਨੀ ਕੀ ਲੌਜਿਕ ਆ
1: ਢਿੱਡ ਠੀਕ ਹੋ ਜਾਂਦਾ ਤੁਹਾਡੇ ਗੱਠ
0: ਗੌਤਮ ਜੀ ਦਾ ਵੀ ਗਲਾ ਖਰਾਬ ਉਹਨਾਂ ਨੇ ਕਿਹੜੇ ਦੱਸ ਚਾਟ ਖਾਧੀ ਆ ਹੋ ਜਾਂਦਾ
1: ਹੋਣੀ ਚੋਰੀ ਛਿੱਪੇ ਉਹ ਕਿਹੜਾ ਸਾਨੂੰ ਦੱਸ ਕੇ ਖਾਂਦੇ ਆ ਉਹਨਾਂ ਨੇ ਕਿਹੜਾ ਸਾਨੂੰ ਪਰਮਿਸ਼ਨ ਲੈਣੀ ਖਾਂਦੇ ਹੋਣੇ ਉੱਥੇ ਸਿਡਨੀ ਚਾਟਾਂ ਵੱਡੇ
0: ਉਹਨਾਂ ਪੁੱਤ ਵੱਡੇ ਨਿਆਣਿਆਂ ਨੂੰ ਸਾਰਾ ਕੁਛ ਹੁੰਦਾ ਹੁੰਦਾ
3: ਮੰਮਾ ਵੱਡੇ ਨੇ
0: ਤੇ ਮੰਮਾ ਆਪਣੇ ਘਰ ਚੋਂ ਵੱਡੇ ਆ ਕਿ ਨਿੱਕੇ ਆ ਆਪਣੇ ਬ੍ਰਦਰ ਸਿਸਟਰਸ ਦੇ ਵਿੱਚੋਂ
1: ਮਾਸੀ ਮਾਮੇ ਵੱਡੇ
3: ਯੰਗੇਸਟ
0: ਯੰਗੇਸਟ ਹੈ ਨਾ
1: ਦੇਖਿਆ ਫਿਰ ਤਾਂ
0: ਦੇਖ ਲਓ ਫਿਰ ਹਨ ਜਦੋਂ ਯੰਗੇਸਟ ਤੱਕ ਆਉਂਦੀ ਹੈ ਨਾ ਗੱਲ ਉਹ ਤੇ ਸੁੱਟ ਕੇ ਪਾਲਣ ਵਾਲੀ ਗੱਲ ਹੁੰਦੀ ਹੈ
1: ਹਾਂ ਹਾਏ
0: ਉਹ ਉਹਨਾਂ ਦੀ ਇਮਿਊਨਿਟੀ ਹੋ ਜਾਂਦੀ ਠੀਕ ਹੈ
1: ਐਸੋ ਖਾਂਡੀ ਨੂੰ ਕਾਤੇ ਖੰਗ ਹੋਈ ਫੇ
0: ਪਹਿਲੇ ਜਿਹੜੇ ਜਾਣੇ ਨਾ ਉਹਨਾਂ ਨੂੰ ਆਪਾਂ ਬਹੁਤ ਸਾਂਭ ਸਾਂਭ ਕੇ ਰੱਖਦੇ
1: ਹਾਂ ਹੈ ਨਾ ਦੂਜਿਆਂ ਨੂੰ ਮੈਂ ਇੱਦਾਂ ਕਹਿੰਦੀ ਹੁੰਦੀ ਮੈਂ ਕਿਹਾ ਤੀਜਾ ਤਾਂ ਰੁਲਦਾ ਹੀ ਆ
0: ਇੱਕ ਨਾ ਪਿਛਲੇ ਦਿਨ ਚਲੋ ਇੱਕ ਰਿਸਰਚ ਮੈਂ ਪੜ੍ਹ ਰਿਹਾ ਹਾਂ ਤੇ ਉਹਦੇ 'ਚ ਉਹਨਾਂ ਨੇ ਇਹ ਸਾਬਤ ਕੀਤਾ ਵਾ ਵੀ ਜਿਹੜੇ ਬੱਚਿਆਂ ਨੂੰ ਤੁਸੀਂ ਮਿੱਟੀ ਘੱਟੇ ਦੇ ਵਿੱਚ ਖੇਡਣ ਦਿੱਤਾ
1: ਜੀ
0: ਉਹ ਬੱਚਿਆਂ ਦੀ ਇਮਿਊਨਿਟੀ ਸਟਰੋਂਗ ਹੋਈ ਉਹਨਾਂ ਨੂੰ ਐਗਜ਼ਮਾ ਵਗੈਰਾ ਜਿਹੜਾ ਬਹੁਤ ਮਾਈਨਰ ਜਿਹਾ ਜਾਂ ਨਹੀਂ ਹੋਇਆ ਤੇ ਜਿਹੜੇ ਬੱਚਿਆਂ ਨੂੰ ਬਿਲਕੁਲ ਹੀ ਤੁਸੀਂ ਮਿੱਟੀ ਘੱਟੇ ਤੋਂ ਪਰੇ ਪਰੇ ਰੱਖਿਆ ਖੁੱਲ੍ਹੇ ਗਰਾਊਂਡ 'ਚ ਟੱਚ ਹੀ ਨਹੀਂ ਹੋਣ ਦਿੱਤਾ ਤੇ ਉਹਨਾਂ ਬੱਚਿਆਂ ਦੇ ਵਿੱਚ ਐਗਜ਼ਮਾ ਤੇ ਹੋਰ ਪ੍ਰੋਬਲਮ ਜਿਹੜੀਆਂ ਨੇ ਇਮਿਊਨਿਟੀ ਜਿਹੜੀ ਉਹ ਵੀਕ ਰਹਿ ਜਾਂਦੀ ਸੋ ਇਸ ਕਰਕੇ ਤੁਸੀਂ ਜੇ ਬੱਚੇ
3: ਤੁਹਾਡੇ ਲੈਟ ਕਰਦੇ ਪਰ ਦਾਦਾ ਨਹੀਂ ਸਾਨੂੰ ਲੈਟ ਕਰਦੇ
0: ਨਹੀਂ ਖੇਡਾ ਕਰੋ
3: ਪੁੱਤ ਜੋ ਜ਼ਿਆਦਾ ਜੌਬ ਹੁੰਦੇ ਅਸੀਂ ਮਿੱਟੀ ਤੇ ਖਿਲਾਰਾ ਪਾਉਂਦੇ
0: ਹਾਂ ਹੋ ਸਕਦਾ ਜਿਹਨੂੰ ਪੁੱਤ ਕੱਪੜੇ ਘਰ 'ਚ ਧੋਣੇ ਪੈਂਦੇ ਹੋਣ ਉਹੀ ਰੋਕਦਾ ਨਾ
3: ਰੋਕਦੇ ਹੋ ਜਾ ਕਰੇ ਹੁੰਦੇ ਹੱਥ ਵਿੱਚ ਹੁੰਦੇ, ਫਿਰ ਜਦੋਂ ਜਦੋਂ ਅਸੀਂ ਕਿਤੇ ਜਾਂਦੇ ਤੇ ਬਲੋਰ ਮਾਰਦੇ, ਫਿਰ ਮੈਂ ਕਿਹਾ
1: ਸ਼ੁਕਰ ਕਰੋ ਮੰਮੀ ਨੂੰ ਨੀ ਹੈਗਾ ਇਹ ਵਾਲਾ ਕੀੜਾ,
0: ਇੱਕ ਜਣਾ ਹੁੰਦਾ ਹੀ ਆ ਪੁੱਤ ਘਰ ਚੋਂ।
1: ਹਾਂ ਤੇ ਵਧੀਆ ਗੱਲ ਆ ਡੈਡਾ ਇਦਾਂ ਆ।
0: ਨਾਈਸ ਹੈ ਨਾ, ਤੁਸੀਂ ਖਲਾਰਾ ਪਾਇਆ ਕਰੋ ਤੇ ਡੈਡਾ ਸਾਫ਼ ਕਰੀ ਜਾਣਗੇ,
1: ਤੇ ਹੋਰ ਕੀ। ਤੇ ਮੰਮਾ ਤੇ ਤੁਸੀਂ ਸਾਰੇ ਜਣੇ ਹੈਪੀ ਹੈਪੀ
0: ਹੋਰ।
3: ਹਾਂਜੀ
0: ਫਿਰ
3: ਇੰਡੀਆ ਤੇ ਬੈਕਯਾਰਡ ਤੇ ਇੰਨਾ ਵੱਡਾ ਬਿੱਟੀ ਦਾ ਥਾਂ ਹੈਗਾ, ਉੱਥੇ ਅਸੀਂ ਟਰੈਕਟਰ ਚਲਾਉਂਦੇ ਤੇ ਸਮ ਟਾਈਮ ਅਸੀਂ ਉੱਥੇ ਹੌਪਸਕੌਚ ਬਣਾਉਂਦੇ।
1: ਓ ਗੁੱਡ ਗੁੱਡ, ਚਲੋ ਫਿਰ ਚੱਲਦੇ ਆ ਇਸ ਸਾਲ ਇੰਡੀਆ,
0: ਫਨ ਹੁੰਦਾ ਫਿਰ ਤੇ,
1: ਫਿਰ ਉੱਥੇ ਖੇਡਾਂਗੇ ਜਾ ਕੇ ਇਕੱਠੇ ਸਾਰੇ ਜਣੇ, ਠੀਕ ਆ।
0: ਡਾਂਟ
1: ਦੇ ਕੁੱਟਣ ਕੱਟਣ ਵਾਲੀਆਂ ਨਾ ਕਸਰਾਂ ਕੱਢ ਲਈਆਂ ਬੁੱਤ, ਹੁਣ ਨੀ ਉਹਨਾਂ ਨੇ ਕੁਛ ਕਹਿਣਾ,
0: ਕੋਟੇ ਮੁੱਕ ਗਏ
1: ਉਹਨਾਂ ਦਾ, ਕੋਟਾ ਸੀ ਖਤਮ ਹੋ ਗਿਆ।
3: ਨਾਨੀ ਜੀ ਮੰਮਾ ਨੂੰ ਕੁੱਟ ਦੇ,
0: ਓਏ
1: ਕਾਹਦੇ ਨਾਲ,
3: ਛੋਟੇ ਹੁੰਦੇ
1: ਥਾਪੜੀ ਨਾਲ
3: ਪੀਰਾ,
0: ਇਹ ਤੇ ਫੇਵਰੇਟ ਟੂਲ ਆ ਤੇ।
1: ਭੋਗਣਾ ਚਮਟਾ ਬੇਲਣਾ
3: ਸਾਰੇ ਨਾਨੀ ਦੇ ਕੰਮ, ਫੇਵਰੇਟ ਟੂਲ ਥਾਪੀ ਆ।
1: ਪਰ ਮੈਂ ਇੰਨੀ ਗੱਲ ਦੱਸ ਦਿੰਦੀ, ਮੰਮਾ ਦੇ ਨੀ ਪਈ ਹੋਣੀ ਕੁੱਟ ਕਦੀ ਵੀ ਥਾਪੀ ਨਾ, ਮਾਮਾ ਜੀ ਦੇ ਭਾਵੇਂ ਪੈ ਗਈ।
3: ਨਹੀਂ ਮੰਮਾ ਨੂੰ ਪੇ, ਬਿਕਾਜ਼ ਮੰਮਾ ਬਹੁਤ ਸ਼ਰਾਰਤੀ ਸੀ, ਕਦੀ ਖੋਟੇ ਤੋਂ ਛਾਲ ਮਾਰਦੇ ਸੀ ਤੇ ਇੱਕ ਬੰਦੇ ਦੇ
1: ਮੰਮਾ ਹੈ ਇੱਦਾਂ ਲੈਂਡ ਕਰਦੇ ਸੀਗੇ,
0: ਮੰਮਾ ਤੇ
1: ਜਹਾਜ਼ ਕ੍ਰੈਸ਼ ਕਰਤਾ ਮੰਮਾ ਨੇ ਤਾਂ,
3: ਮੰਮਾ ਗੋਡੇ ਚੁਰਾਉਂਦੇ ਸੀ ਤੇ ਗੋਡੇ ਤੇ ਫਿਰ ਜਦੋਂ ਗੋਡਾ
1: ਪੰਡਿਤ
3: ਹੋ ਰਹੀ ਸੀ।
1: ਸ਼ੁਕਰ ਕਰੋ ਮੰਮਾ ਇੰਡੀਆ ਹੀ ਸੀ, ਇੰਨਾ ਸ਼ਰਾਰਤੀ ਇੱਥੇ ਬੱਚਾ ਹੁੰਦਾ ਤਾਂ ਹੁਣ ਉਹਨਾਂ ਨੇ ਕੋਈ ਨਾ ਕੋਈ,
0: ਇੱਥੇ ਤਾਂ ਹੀ ਉਹਨਾਂ ਨੇ ਕੋਠੇ ਹੋਰ ਹਿਸਾਬ ਦੇ ਬਣਾਏ
1: ਨਾ,
0: ਨਾ ਹੀ ਪਰਾਲੀ ਲਾਉਂਦੇ ਲੱਗ
1: ਗਏ, ਉਹ ਕਹਿੰਦੇ ਚੜਾ ਥੱਲੇ ਜਾਓ,
3: ਤੇ ਉੱਥੇ ਕੋਟੀ ਨੀਵੇਂ ਹੁੰਦੇ ਸੀ
0: ਅੱਛਾ,
3: ਤੇ ਇੱਥੇ ਉੱਚੇ ਉੱਚੇ ਉੱਚੇ ਨੇ।
1: ਜਿਸ ਹਿਸਾਬ ਨਾਲ ਤੂੰ ਮੰਮਾ ਦੀ ਗੱਲ ਦੱਸਦੀ ਨਾ, ਉਸ ਹਿਸਾਬ ਨਾਲ ਮੰਮਾ ਨੂੰ ਉਚਾਈ ਚੂਈ ਦਾ ਮੈਨੂੰ ਲੱਗਦਾ ਨੀ ਕੋਈ ਮਤਲਬ ਆ।
0: ਥੈਂਕ ਯੂ ਤਵਨੀਤ, ਰੈਸਟ ਕਰੋ ਪੁੱਤ।
3: ਹਾਂਜੀ
0: ਹਾਂਜੀ ਹਾਂਜੀ ਹਾਂਜੀ, ਕੀ ਸੁਣਾਉਣੇ?
1: ਰਿਚੁਅਲਸ,
0: ਅੱਛਾ ਵਾਹ, ਹਾਂਜੀ ਹਾਂਜੀ ਦੱਸੋ।
3: ਮੰਮਾ ਕਹਿੰਦੇ ਹੁੰਦੇ ਜੋ ਰਾਸ ਦਾ ਵੇਲਾ ਹੁੰਦਾ, ਜਦੋਂ ਕੋਈ ਜਾਂਦਾ ਕਰੋ ਉਦੋਂ ਸਫ਼ਰ ਤੇ ਉਦੋਂ ਪਾਣੀ ਰੱਖੀ ਦਾ,
0: ਹਾਂ ਇਹ ਵੀ ਬੜੇ ਘਰਾਂ ਚ ਕਰਦੇ ਆ। ਗੁੱਡ,
3: ਮੈਂ ਕਰਦੇ,
0: ਤੁਸੀਂ ਕਰਦੇ ਹੋ?
3: ਹਾਂਜੀ,
0: ਜਦੋਂ ਪਾਪਾ ਜਾਂਦੇ ਆ। ਨਾਲੇ ਵੇਖੋ ਬੂਟੇ ਨੂੰ ਵੀ ਪਾਣੀ ਪੈ ਜਾਂਦਾ ਹੈ ਨਾ, ਬੂਟੇ ਦਾ ਵੀ ਫੂਡ ਹੋ ਜਾਂਦਾ, ਤੇ ਨਾਲੇ ਤੁਹਾਡਾ ਧਿਆਨ ਰਹਿੰਦਾ ਵਾ, ਵੀ ਤੁਸੀਂ ਪੁੱਛਦੇ ਰਹਿੰਦੇ ਹੋ ਵੀ ਕਿੱਥੇ ਕੁ ਜੇ ਪਹੁੰਚਿਆ, ਹੈ ਨਾ।
1: ਵੈਰੀ ਨਾਈਸ ਤਵਨੀਤ,
0: ਤੁਸੀਂ ਤੇ ਬਹੁਤ ਬੀਬੇ ਹੋ,
3: ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਪਾਣੀ ਕਿਸ ਲਈ ਹੁੰਦਾ।
1: ਮੰਮਾ
3: ਨੂੰ ਪਤਾ,
1: ਮੰਮਾ ਨੂੰ ਨਾਨੀ
3: ਜੀ ਨਾਨੀ ਜੀ ਕਰਦੇ ਹੁੰਦੇ ਨਾਨਾ ਜੀ ਨੂੰ ਜਦੋਂ ਨਾਨਾ ਜੀ ਕਿਤੇ ਸਫ਼ਰ ਤੇ ਜਾਂਦੇ।
0: ਓਕੇ ਓਕੇ, ਇਹਦਾ ਤੇ ਸਾਨੂੰ ਵੀ ਪੁੱਤ ਐਗਜ਼ੈਕਟ ਤੇ ਨਹੀਂ ਪਤਾ ਸਾਨੂੰ ਜੀ, ਹੈਨਾ, ਤੇ ਮੈਨੂੰ ਤੇ ਇੰਨਾ ਕੁ ਸਮਝ ਆਇਆ ਵੀ ਚਲੋ ਪਾਣੀ ਬੂਟੇ ਦੇ ਤੇ ਕੰਮ ਆ ਹੀ ਗਿਆ
1: ਕਿਉਂਕਿ ਪਾਣੀ ਨੂੰ ਆਪਾਂ ਲਾਈਫ ਸਮਝਦੇ ਆ ਨਾ, ਤੇ ਮੈਂ ਵੀ ਤਾਂ ਕਰਕੇ
0: ਜੀ ਜੇ ਕਿਸੇ ਨੂੰ ਪਤਾ ਹੋਊਗਾ ਨਾ ਤੇ ਫਿਰ ਸਾਨੂੰ
1: ਦੱਸੂਗਾ। ਸਾਨੂੰ ਜ਼ਰੂਰ ਦੱਸਿਓ ਹਾਂਜੀ।
3: ਓਕੇ
0: ਥੈਂਕ ਯੂ ਥੈਂਕ
3: ਯੂ। ਛੋਟੋ ਵਾਜ ਨਹੀਂ ਮਾਰੀ ਦੀ ਜਦੋਂ ਕੋਈ ਪਰੇ ਤੋਂ ਜਾਂਦਾ।
0: ਇਹ ਤੇ ਹੈਗਾ, ਜਦੋਂ ਕੋਈ
1: ਬਿਲਕੁਲ ਹੈਗਾ
0: ਕਿਤੇ ਜਾਣ ਲੱਗੇ ਤੇ ਮੈਨੂੰ ਲੱਗਦਾ ਲਗਭਗ ਨਾ ਸਾਰੇ ਘਰਾਂ 'ਚ ਕਰਦੇ ਆ ਵੀ ਪਿੱਛੋਂ ਆਵਾਜ਼ ਨਹੀਂ ਮਾਰੀ ਦੀ, ਹੈਨਾ।
1: ਭੈਣ ਨੂੰ ਤੇ ਭਾਜੀ ਨੂੰ ਕਹਿੰਦਾ ਜਿਹੜੇ ਨਿੱਕੇ ਹੁੰਦੇ ਆ, ਜੇ ਵੱਡਾ ਭੈਣ ਭਾਈ ਹੋਵੇ ਉਹਨੂੰ ਵੀ ਕਹਿੰਦਾ ਇੱਧਰ ਆਓ,
0: ਨਿੱਕੇ ਨੂੰ ਵੀ ਕਹਿ ਦਿਆ ਕਰੋ ਭਾਵੇਂ ਕੋਈ ਨੀ।
3: ਨਿੱਕਾ ਵੀਰ ਜੀ ਆ।
1: ਹਾਂ
0: ਨਿੱਕੇ ਨੂੰ ਤੇ ਤੁਸੀਂ, ਉਹ ਤਾਂ ਵੀ ਉਹ ਵੀਰ ਜੀ ਆ।
1: ਹਾਂ ਡੈਡਾ ਆਇਆ,
0: ਡੈਡਾ ਉਰੇ ਆਇਆ। ਸਭ ਤੋਂ ਵੱਧ ਇੱਜ਼ਤ ਤਾਂ ਇਹਦੀ ਹੁੰਦੀ ਹੈ ਘਰ 'ਚ,
1: ਵੀਰ ਜੀ ਦੀ ਇੱਜ਼ਤ ਹੁੰਦੀ।
3: ਵੀਰ ਜੀ ਬਹੁਤ ਚਾਮਲਿਆ ਹੋਇਆ।
1: ਹਾਂ ਵੀਰ ਜੀ ਬਹੁਤ ਚਾਮਲਿਆ ਹੋਇਆ, ਇਹ ਤਾਂ ਸੋ ਸਾਫ ਹੋ ਗਿਆ, ਨਾਲੇ ਭਰਾ ਨਾਲ ਲੜੀ ਜਾਣ, ਨਾਲੇ ਕਰੀ ਜਾਣਾ। ਭਾਜੀ ਬਹੁਤ ਬੇਵਕੂਫ ਆ, ਵੀਰ ਜੀ ਬਹੁਤ ਚਾਮਲਿਆ ਹੋਇਆ। ਥੈਂਕ ਯੂ ਥੈਂਕ ਯੂ
0: ਪੁੱਤ, ਤੁਸੀਂ ਤਾਂ ਬਹੁਤ ਸੋਹਣੀਆਂ ਗੱਲਾਂ ਸੁਣਾਈਆਂ।
3: ਲੜਨਾ
0: ਕਹਿੰਦਾ
1: ਕਿੰਨੀ ਸ਼ਾਂਤੀ ਵੀਰ ਜੀ ਸਕੂਲ।
0: ਥੈਂਕ ਯੂ
3: ਸਤਿ
0: ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਤਵਨੀਤ, ਲਵ ਯੂ ਤਵਨੀਤ। ਗੱਲੇ ਖਤਮ ਕੀਤੀ ਉਹਨੇ।
0: ਹਾਂ ਲੜਨਾ ਕਿੱਦਣ ਆਪਾਂ, ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ। ਰੇਡੀਓ ਹਾਂਜੀ 1674 AM
4: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji reha wale nal pao. 3 saal di free service. Chadston Ford. Ready, set, go! Ford.

0: ਚੰਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
0: ਦੱਸੋ
3: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਚੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: ਟੈਨਸ਼ਨ ਨਿਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ। ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲਾਂ ਬਾਤਾਂ ਸਾਡੀਆਂ ਪੁਰਾਣੇ ਰੋ ਰੀਤੀ ਰਿਵਾਜ਼ਾਂ ਦੇ ਉੱਤੇ ਚੱਲ ਰਹੀਆਂ ਸੀ, ਸੋ ਉਸੇ ਨੂੰ ਆਪਾਂ ਅੱਗੇ ਤੋਰਦੇ ਹਾਂ। ਅਤੇ ਮੇਰੇ ਨਾਲ ਨੇ ਸੁਖ ਪਰਮਾਰ ਜੀ।
1: ਜੀ ਬਿਲਕੁਲ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ, ਕਿਹੜੇ ਰਿਚੁਅਲ ਤੁਸੀਂ ਫੋਲੋ ਕਰਦੇ ਹੋ ਜੋ ਤੁਸੀਂ ਲਾਈਕ ਛੋਟੇ ਹੁੰਦੇ ਤੋਂ ਦੇਖੇ ਨੇ, ਅੱਜ ਵੀ ਤੁਸੀਂ ਉਹਨਾਂ ਨੂੰ ਫੋਲੋ ਕਰ ਰਹੇ ਹੋ। ਅਤੇ ਨਾਲ ਦੀ ਨਾਲ ਸਾਡੇ ਸੱਤ ਜਿਹੜੇ ਆ ਸ਼ਬਦ ਉਹ ਚੱਲ ਰਹੇ ਸੀ, ਸ਼ਬਦ ਜਿਹੜੇ ਉਹ ਰਿਪੀਟ ਕਰ ਦਿੰਦੇ ਹਾਂ। ਪਹਿਲਾ ਸ਼ਬਦ ਦੱਸਦਾ ਸੀ ਛੰਨ, ਦੂਸਰਾ ਸੀ ਛੰਨਾ, ਤੀਸਰਾ ਸੀਗਾ ਛੰਭ, ਚੌਥਾ ਸ਼ਬਦ ਸੀ ਅੱਜ ਦਾ ਸਾਡਾ ਛਮਾਹੀ, ਪੰਜਵਾਂ ਸ਼ਬਦ ਸੀ ਛੁੱਟੜ, ਛੇਵਾਂ ਸ਼ਬਦ ਸੀ ਸ਼ੈਲ, ਅਤੇ ਸੱਤਵਾਂ ਅਤੇ ਆਖਰੀ ਸ਼ਬਦ ਸੀ ਛੜੱਪਾ। ਇਹ ਸੀ ਸੱਤ ਸ਼ਬਦ ਅਤੇ ਵਿਸ਼ਾ ਕਿ ਕਿਹੜੀਆਂ ਰਸਮਾਂ ਆ ਜਿਹੜੀਆਂ ਤੁਸੀਂ ਘਰ ਦੇ ਵਿੱਚ ਹੁੰਦੀਆਂ ਛੋਟੇ ਹੁੰਦਿਆਂ ਨੇ ਦੇਖੀਆਂ ਅਤੇ ਤੁਸੀਂ ਅੱਜ ਉਹ ਫੋਲੋ ਕਰ ਰਹੇ ਹੋ, ਚਾਹੇ ਤੁਹਾਨੂੰ ਉਹਨਾਂ ਦੇ ਪਿੱਛੇ ਦੇ ਕਾਰਨ ਆ ਜਿਹੜੇ ਉਹ ਪਤਾ ਆ, ਚਾਹੇ ਉਹ ਨਹੀਂ ਪਤਾ। ਸੋ ਰਣਜੋਤ ਜੀ, ਆਪਾਂ ਦੇਖਿਆ ਹੋਣਾ ਆ ਕਿ ਅੱਜ ਕੱਲ੍ਹ ਜਿਹੜੇ ਕਹਿੰਦੇ ਬਿੰਦੀ ਲਾਉਂਦੇ ਆ, ਬਿੰਦੀਆਂ ਦਾ ਬਿਜ਼ਨਸ ਆ ਜਿਹੜਾ ਉਹ ਲੱਖਾਂ ਦੇ ਵਿੱਚ ਆ, ਅਤੇ ਉਹਦੀ ਜਿਹੜੀ ਸ਼ੁਰੂਆਤ ਆ ਉਹ ਕਹਿੰਦੇ ਆ ਕਿ ਹੋਈ ਸੀਗੀ ਅੱਜ ਤੋਂ ਕੁਛ ਹਜ਼ਾਰਾਂ ਸਾਲ ਪਹਿਲਾਂ। ਜਿਹੜਾ ਵੀ ਆਪਾਂ ਜਿਹੜਾ ਉਹ ਲਾਉਂਦੇ ਹੁੰਦੇ ਸੀਗੇ ਨਾ, ਤਿਲਕ ਲਗਾਉਂਦੇ ਹੁੰਦੇ ਸੀਗੇ, ਜਾਂ ਉਹ ਸ਼ੁਰੂਆਤ ਇੱਦਾਂ ਹੋਈ ਸੀਗੀ ਕਿ ਜਿਹੜਾ ਕੁਮਕੁਮ ਆਪਾਂ ਕੁਮਕੁਮ ਕਹਿੰਦੇ ਹਾਂ ਨਾ, ਉਹ ਹਲਦੀ ਅਤੇ ਕਹਿੰਦੇ ਚੂਨਾ ਮਿਕਸ ਹੁੰਦਾ ਹੁੰਦਾ ਸੀ ਉਹਦੇ ਵਿੱਚ ਪਹਿਲਾਂ, ਅਤੇ ਉਹ ਥੋੜ੍ਹਾ ਜਿਹਾ ਵਾਰਮ ਤੁਹਾਡੇ ਜਿਹੜਾ ਫੀਲ
0: ਕਰਾਉਂਦਾ, ਹਾਂਜੀ
1: ਅਤੇ ਉਹ ਵਾਰਮਥ ਫੀਲ ਕਰਾਉਂਦਾ ਸੀਗਾ, ਅਤੇ ਉਹਦੇ ਨਾਲ ਤੁਹਾਡਾ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਥੋੜ੍ਹਾ ਐਕਟਿਵ ਹੁੰਦਾ ਸੀ, ਤੇਜ਼ ਹੋ ਜਾਂਦਾ ਸੀਗਾ, ਅਤੇ ਉਹਦੇ ਨਾਲ ਜਿਹੜੀ ਤੁਹਾਡੀ ਸੋਚਣ ਦੀ ਸ਼ਕਤੀ ਆ ਉਹ ਵੀ ਵੱਧਦੀ ਹੁੰਦੀ ਸੀਗੀ, ਅਤੇ ਤਾਂ ਕਰਕੇ ਕਹਿੰਦੇ ਇੱਥੇ ਜਿਹੜਾ ਉਹ ਲਗਾਇਆ ਜਾਂਦਾ ਸੀਗਾ, ਅਤੇ ਹੌਲੀ ਹੌਲੀ ਉਸ ਚੀਜ਼ ਨੂੰ ਜਿੱਦਾਂ ਵਿਆਹਤਾ ਜ਼ਿੰਦਗੀ ਦੇ ਨਾਲ ਜੋੜ ਲਿਆ ਗਿਆ ਕਿ ਮਤਲਬ ਜਿਹੜੀਆਂ ਲੇਡੀਜ਼ ਵਿਆਹੀਆਂ ਹੋਈਆਂ ਆ ਉਹਨਾਂ ਨੂੰ ਉਹ ਚਿੰਨ੍ਹ ਦੇ ਦਿੱਤਾ ਗਿਆ ਕਿ ਉਹ ਲਗਾਉਗੀਆਂ। ਅੱਜ ਕੱਲ੍ਹ ਤਾਂ ਚਲੋ ਸਾਰੇ ਮੈਰਿਡ ਅਨਮੈਰਿਡ ਹਰ ਕੋਈ ਲਗਾਈ ਜਾਂਦਾ ਉਹ ਬਿੰਦੀ, ਅਤੇ ਸ਼ੁਰੂਆਤ ਉਹਦੀ ਕਹਿੰਦੇ ਜਿਹੜੀ ਉਹ ਉੱਥੋਂ ਹੋਈ ਸੀਗੀ।
0: ਸੋ ਇਹਨੂੰ ਇਕਾਗਰਤਾ ਦੇ ਲਈ ਮੰਨਿਆ ਜਾਂਦਾ, ਜਿੱਦਾਂ ਆਪਾਂ ਤੋਂ ਆਮ ਸੁਣਿਆ ਹੋਊਗਾ ਆਪਾਂ ਮੈਡੀਟੇਸ਼ਨ ਵਿੱਚ ਅਲੱਗ ਅਲੱਗ ਵੈਸੇ ਤਾਂ ਇਹਦੇ ਤਰੀਕੇ ਨੇ, ਪਰ ਉਹਦੇ ਵਿੱਚ ਜ਼ਿਆਦਾਤਰ ਤੁਸੀਂ ਇਹ ਸੁਣਦੇ ਵੀ ਜਦੋਂ ਉਹ ਤੁਹਾਨੂੰ ਦੱਸਦੇ ਵੀ ਅੱਖਾਂ ਤੁਸੀਂ ਜਦੋਂ ਮੀਟਦੇ ਹੋ ਤੇ ਇਹ ਇਸੇ ਹੀ ਪੁਆਇੰਟ ਤੇ
1: ਅੰਜਨਾ ਚੱਕਰ, ਹਾਂਜੀ ਦੇਣਾ ਹੈ ਧਿਆਨ,
0: ਤੇ ਉੱਥੇ ਤੁਸੀਂ ਧਿਆਨ ਦੇਣਾ ਵਾ। ਸੋ ਉਹ ਇਸੇ ਕਰਕੇ ਹੀ ਆ ਕਿਉਂਕਿ ਇੱਥੇ ਬੰਦਾ ਇਕਾਗਰ ਚਿੱਤ ਜ਼ਿਆਦਾ ਹੁੰਦਾ, ਤੁਸੀਂ ਆਪਣਾ ਵੈਸੇ ਵੀ ਅੰਗੂਠੇ ਦੇ ਨਾਲ ਤੁਸੀਂ ਇਸ ਏਰੀਏ ਨੂੰ ਜਦੋਂ ਆਪਾਂ ਵੇਖਿਆ ਕਈ ਲੋਕ ਜਦੋਂ ਸੋਚਦੇ ਆ ਤਾਂ ਉਹ ਇਸੇ ਏਰੀਏ ਦੇ ਉੱਤੇ ਟੱਚ ਕਰਦੇ ਆ, ਜਾਣੇ ਅਣਜਾਣੇ ਆਪਣੇ ਆਪ ਉਹਨਾਂ ਦਾ ਹੱਥ ਜਾਂਦਾ, ਜਾਂ ਫਿਰ ਤੁਸੀਂ ਇਸੇ ਨੂੰ ਅੰਗੂਠੇ ਦੇ ਨਾਲ ਤੁਸੀਂ ਪ੍ਰੈਸ ਕਰੋਗੇ ਅਤੇ ਤੁਹਾਨੂੰ ਹੈਲਪ ਹੁੰਦੀ ਹੈ ਵੀ ਤੁਸੀਂ ਚੀਜ਼ ਜਿਹੜੀ ਆ ਉਹ ਕੋਨਸਟਰੇਟ ਕਰਕੇ ਤੁਸੀਂ ਯਾਦ ਕਰ ਲਓ,
1: ਕਹਿੰਦੇ
0: ਵੀ ਹਾਂ ਓਕੇ ਆ ਗਿਆ ਯਾਦ
1: ਜੀ।
0: ਬੜੀਆਂ ਬੜੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਪਤਾ ਨਹੀਂ ਹੁਣ ਉਹ ਆਪਾਂ ਦੇ ਕਈ ਸਮਝ ਪੈਂਦੀਆਂ ਜਾਂ ਨਹੀਂ ਪੈਂਦੀਆਂ, ਤੁਹਾਡੇ 'ਤੇ ਅਸਰ ਕਰਦੀਆਂ ਜਾਂ ਨਹੀਂ ਕਰਦੀਆਂ, ਪਰ ਹੈਗੀਆਂ ਤਾਂ
1: ਹੈਗੀਆਂ ਜੀ।
0: ਆਪਾਂ ਇਸ ਪਾਸੇ ਨਹੀਂ ਜਾਂਦੇ ਵੀ ਆ ਇੱਦਾਂ ਅਤੇ ਕਿੱਦਾਂ, ਆਪਾਂ ਤਾਂ ਇਹ ਕਹਿੰਦੇ ਵੀ ਜੇ ਉਹ ਚੱਲ ਰਿਹਾ ਵਾ ਪਿੱਛੋਂ ਚੱਲਦਾ ਆ ਰਿਹਾ ਵਾ ਉਹਦਾ ਆ ਨਹੀਂ ਤਾਂ ਉਹ ਰੀਜ਼ਨ ਹੋਊਗਾ, ਕਿਸੇ ਨੂੰ ਦੱਸਣਾ ਨਹੀਂ ਆਇਆ ਹੋਊਗਾ, ਪਰ ਅਗੇਨ ਫਿਰ ਉਹੀ ਆ ਜਾਂਦੀ ਵੀ ਜੇ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
1: ਜੀ,
0: ਤੁਹਾਡਾ ਕੋਈ ਟਾਈਮ ਵੇਸਟ ਨਹੀਂ ਹੋ ਰਿਹਾ,
1: ਬਿਲਕੁਲ,
0: ਅਤੇ ਬਜ਼ੁਰਗਾਂ ਨੂੰ ਕਰ ਲਓ ਖੁਸ਼।
1: ਬਿਲਕੁਲ ਰਣਜੋਤ ਜੀ, ਅਤੇ ਆਪਾਂ ਕਈ ਵਾਰੀ ਦੇਖਦੇ ਹੁੰਦੇ ਹਾਂ ਕਿ ਜਿਹੜੀ ਕਾਲੀ ਬਿੱਲੀ ਆ ਸਪੈਸ਼ਲੀ ਉਹਨੂੰ ਹੀ ਮਨਹੂਸ ਕਿਉਂ ਸਮਝਿਆ ਜਾਂਦਾ ਆ ਕਿ ਉਹ ਰਾਸਤਾ ਕੱਟੇ ਅਤੇ ਮਾੜਾ ਆ ਨਹੀਂ ਜਾਣਾ ਚਾਹੀਦਾ ਹੈ ਨਾ ਅੱਗੇ, ਅਤੇ ਕਹਿੰਦੇ ਕਿ ਜਿਹੜੀ ਕਾਲੀ ਬਿੱਲੀ ਆ ਅਗਲੇ ਪਿਛਲੇ ਸਮੇਂ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਅਤੇ ਇਲੈਕਟ੍ਰੀਸਿਟੀ ਨਾ ਹੋਣ ਕਰਕੇ ਜਿਹੜੀ ਕਾਲੀ ਬਿੱਲੀ ਆ ਉਹ ਇੰਨੀ ਜਿੱਦਾਂ ਹਨੇਰੇ ਦੇ ਵਿੱਚ ਦਿਸਦੀ ਨਹੀਂ ਸੀ ਹੁੰਦੀ, ਚਿੱਟੀ ਤਾਂ ਫਿਰ ਵੀ ਦਿਸ ਜਾਂਦੀ ਸੀ, ਅਤੇ ਉਹਦੇ ਨਾਲ ਬਹੁਤ ਇੱਦਾਂ ਦੇ ਐਕਸੀਡੈਂਟ ਹੁੰਦੇ ਸੀਗੇ ਵਿੱਚ ਵੱਜਣ ਦੇ ਕਰਕੇ, ਜਾਂ ਉਹ ਆਪ ਮਰ ਜਾਂਦੀ ਸੀ, ਜਾਂ ਹੁਣ ਕਿਸੇ ਦੀ ਜਿੱਥੋਂ ਤੁਸੀਂ ਕਿਤੇ ਮਤਲਬ ਗੱਡਾ ਲੈ ਕੇ ਰੇੜਾ ਲੈ ਕੇ ਕਿਤੇ ਜਾ ਰਹੇ ਹੋ ਥੱਲੇ ਆ ਗਏ, ਅਤੇ ਉਹ ਅਪਸ਼ਗਨ ਮੰਨਿਆ ਜਾਂਦਾ ਸੀ ਕਿ ਮੌਤ ਹੋ ਗਈ ਕਿਸੇ ਦੀ, ਤੁਸੀਂ ਚੱਲੇ ਆ ਸ਼ੁਭ ਕੰਮ ਦੇ ਲਈ ਚੱਲੇ ਆ ਅਤੇ ਤੁਸੀਂ ਕਿਸੇ ਨੂੰ ਰਾਹ ਵਿੱਚ ਜਿਹੜਾ ਉਹ ਮਾਰਤਾ, ਤਾਂ ਹੀ ਕਹਿੰਦੇ ਆ ਕਿ ਜਿਹੜੀ ਕਾਲੀ ਬਿੱਲੀ ਆ ਉਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ, ਸਿਰਫ ਇਸੇ ਕਾਰਨ ਕਰਕੇ ਕਿਉਂਕਿ ਉਹ ਪਹਿਲੇ ਸਮੇਂ 'ਚ ਉਹ ਦੀਦੀ ਨਹੀਂ ਸੀ ਹੁੰਦੀ ਕਿ ਕਦੋਂ ਉਹ ਥੱਲੇ ਆ ਕੇ ਮਰ ਜਾਂਦਾ।
0: ਹਾਂ, ਇਹਦੇ ਅਲੱਗ ਅਲੱਗ ਕਾਰਨ ਦੱਸਦੇ, ਕਈ ਥਾਵਾਂ ਦੇ ਉੱਤੇ ਇੱਦਾਂ ਦੇ ਵੀ ਹਵਾਲੇ ਮਿਲਦੇ ਆ ਕਿ ਇਹ ਪ੍ਰਤੀਕ ਸੀ ਕਿ ਉਹ ਜਿਹੜੇ ਇਲਾਕੇ 'ਚ ਤੁਹਾਨੂੰ ਇੱਦਾਂ ਬਿੱਲੀ ਦਿਸੇ ਇਹਦਾ ਮਤਲਬ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਪਲੇਗ ਬੜੀ ਫੈਲਦੀ ਸੀ, ਅਤੇ ਇਹ ਉਸ ਚੀਜ਼ ਦਾ ਤੁਹਾਨੂੰ ਪਤਾ ਲੱਗਦਾ ਹੈ ਕਿਉਂਕਿ ਬਿੱਲੀ ਅਤੇ ਚੂਹੇ ਦੋਵਾਂ ਦਾ ਰਿਸ਼ਤਾ
1: ਹਨਾ,
0: ਤੇ ਉਹ ਇਸ ਕਰਕੇ ਵੀ ਮੰਨਿਆ ਜਾਂਦਾ ਹੈ ਵੀ ਮਤਲਬ ਇਸ ਜਗ੍ਹਾ ਦੇ ਉੱਤੇ ਬਿਮਾਰੀ ਫੈਲੀ ਹੈ, ਸੋ ਬੀ ਕੇਅਰਫੁਲ। ਸੋ ਹੋਰ ਵੀ ਕਈ ਤਰ੍ਹਾਂ ਦੇ
1: ਹਵਾਲੇ ਮਿਲਦੇ ਨੇ। ਵੈਸੇ ਵੀ ਕਹਿੰਦੇ ਆ ਕਿ ਜਿਹੜੀ ਬਿੱਲੀ ਆ ਉਹ ਕੱਲ ਮੰਗਦੀ ਆ ਹਨਾ, ਉਹ ਥਾਵਾਂ ਨੂੰ ਪਸੰਦ ਕਰਦੀ ਆ, ਬੰਦਿਆਂ ਨੂੰ ਨਹੀਂ, ਜਿੱਦਾਂ ਖਾਲੀ ਥਾਵਾਂ ਨੂੰ ਪਸੰਦ ਕਰਦੀ ਆ,
0: ਪਤਾ ਨਹੀਂ ਪਰ ਕਿਉਂਕਿ ਬਿੱਲੀ ਤੇ ਘਰ ਦੇ ਵਿੱਚ ਆਪਾਂ ਵੇਖਦੇ ਹਾਂ ਕਬੂਤਰਾਂ ਬਾਰੇ ਕਹਿੰਦੇ ਹੁੰਦੇ ਵੀ ਗੋਲੇ ਕਬੂਤਰ ਨਾ ਜਿਹੜੇ ਉਹ ਉਜਾੜ ਭਾਲਦੇ ਆ ਕਹਿੰਦੇ ਵੀ ਜਿੱਦਾਂ ਆਪਾਂ ਵੇਖਿਆ ਨੀ ਜਿਹੜੀ ਪੁਰਾਣੀਆਂ ਬਿਲਡਿੰਗਾਂ ਨੇ ਜਿਹੜੀਆਂ ਤੁਸੀਂ ਵੇਖਿਆ ਹੋਊਗਾ ਵੀ ਬਹੁਤ ਪੁਰਾਣੀਆਂ ਬਿਲਡਿੰਗਾਂ ਜਾਂ ਉੱਥੇ ਥਾਂ ਦੇ ਉੱਤੇ ਤੁਸੀਂ ਵੇਖੋ ਵੀ ਉੱਥੇ ਸਿਰਫ ਗੋਲੇ ਕਬੂਤਰ ਵੱਸਦੇ ਆ ਉੱਥੇ
1: ਜੀ ਜੀ
0: ਪਰ ਜੇ ਉਦੋਂ ਦੂਜੇ ਪਾਸੇ ਵੇਖਿਆ ਜਾਵੇ ਤੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਗੋਲੇ ਕਬੂਤਰ ਕਿੰਨੇ ਹੁੰਦੇ
1: ਬਹੁਤ ਹਾਂਜੀ ਹਾਂ
0: ਭਾਈ ਬੰਦਰਬਾਰ ਸਾਹਿਬ ਕਿੰਨੇ ਗੋਲੇ ਕਬੂਤਰ ਹੁੰਦੇ
1: ਜੀ ਜੀ
0: ਸੋ ਜਾਂ ਫਿਰ ਜਿਹੜੇ ਜਿਹੜੇ ਖੰਡਰ ਆ ਉਹਨਾਂ ਦੇ ਵਿੱਚ ਤੇ ਹੁੰਦੇ ਹੀ ਹੁੰਦੇ ਕਦੀ ਵੀ ਜਿਹੜੇ ਬੀਬੇ ਕਬੂਤਰ ਆ ਉਹ ਨਹੀਂ ਹੁੰਦੇ ਉੱਥੇ ਹਨਾ ਸੋ ਉਹ ਮੈਨੂੰ ਲੱਗਦਾ ਉਹਨਾਂ ਸਾਇੰਸ ਨੂੰ ਵੇਖ ਕੇ ਸ਼ਾਇਦ ਉਹ ਚੀਜ਼ਾਂ ਬਣਾਈਆਂ ਗਈਆਂ ਵਾ ਵੀ ਕਬੂਤਰ ਜਿਹੜਾ ਉਹ ਉਜਾੜ ਭਾਲਦਾ ਇਸ ਕਰਕੇ ਗੋਲਾ ਜਿਹੜਾ ਘਰ 'ਚ ਨਹੀਂ ਰੱਖਣਾ ਤੁਸੀਂ ਪਰ ਹੋ ਸਕਦਾ ਗੋਲਾ ਰਹਿੰਦਾ ਹੀ ਨਾ ਹੋਵੇ ਰਹਿੰਦਾ ਹੀ ਬੀਬਾ ਗੋਲਾ ਰਹਿ ਕੇ ਨਹੀਂ ਰਾਜੀ
1: ਰਹਿ ਕੇ ਨਹੀਂ ਰਾਜੀ ਹੈਗਾ
0: ਜੋ 'ਚ ਕੋਈ ਖੂਬੀ ਹੋਊਗੀ ਤੇ ਉਹ ਵੀ ਰੱਖਣ ਵਾਲੇ ਉਹ ਵੀ ਰੱਖ ਹੀ ਲੈਣਗੇ
1: ਜੀ
0: ਹਨਾ ਸੋ ਆਪਾਂ ਜਿਹੜੇ ਪਹਿਲੇ ਜਾਨਵਰ ਹੀ ਸਾਨੂੰ ਨਹੀਂ ਪਤਾ ਲੱਗਦਾ ਨਾ ਆਪਾਂ ਰੱਖੇ ਤੇ ਖੂਬੀਆਂ ਕਰਕੇ ਹੀ ਆ ਜਿੱਦਾਂ ਹੁਣ ਆਪਣਾ ਖੋਤਾ ਰੱਖਿਆ ਹੁੰਦਾ ਤੇ ਖੋਤਾ ਕਹਿੰਦੇ ਵੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਉਦਾਂ ਕਹਿ ਦਿੰਦੇ ਹਾਂ ਵੀ ਬੰਦਿਆਂ ਲਈ ਵੀ ਆਪਾਂ ਯੂਜ਼ ਕਰ ਲੈਂਦੇ ਵੀ ਇਹ ਖੋਤਾ ਹੀ ਆ ਮਤਲਬ ਇਹਦਾ ਦਿਮਾਗ ਉਹਨਾਂ ਕੰਮ ਨਹੀਂ ਕਰਦਾ ਪਰ ਵੇਖਿਆ ਜਾਵੇ ਤੇ ਖੋਤਾ ਕਹਿੰਦੇ ਕਿ ਸਭ ਤੋਂ ਸਮਾਰਟ ਆ ਬਾਕੀ ਈਵਨ ਘੋੜੇ ਨਾਲੋਂ ਵੀ ਖੋਤਾ ਕਹਿੰਦੇ ਸਮਾਰਟ ਆ ਮਤਲਬ ਜਿਹੜੀ ਉਹਦੇ ਉੱਤੇ ਰਿਸਰਚ ਆ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਖੋਤਾ ਹੀ ਆ ਜਿਹੜਾ ਸਭ ਤੋਂ ਦੂਰ ਜਿੱਦਾਂ ਰੇਗਿਸਤਾਨ ਦੇ ਵਿੱਚ ਜਾਂ ਜਿਹੜੇ ਉਹ ਰੇਗਿਸਤਾਨ ਕਹਿਤਾ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਸੁਨਸਾਨ ਹਾਂ ਰੇਗਿਸਤਾਨੀ ਕਹਿ ਲਓ ਤੁਸੀਂ ਵਰਤ ਲਓ ਵੀ ਉਹਦੇ ਵਿੱਚ ਦੂਰ ਦਰੇਡੇ ਤੱਕ ਜਿਹੜੀ ਆ ਆਈ ਥਿੰਕ ਇਹਨੇ 55-65 ਕਿਲੋਮੀਟਰ ਤੱਕ ਦੀ ਜਿਹੜੀ ਦੂਰੋਂ ਆਉਂਦੀ ਆਵਾਜ਼ ਆ ਖਾਲੀ ਸਰਫੇਸ ਦੇ ਵਿੱਚੋਂ ਤੇ ਉਹ ਵੀ ਕਹਿੰਦੇ ਉਹ ਸੁਣ ਕੇ ਤੇ ਅਗਲੇ ਖਤਰੇ ਨੂੰ
1: ਭਾਵ
0: ਖੋਤਾ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਕਹਿੰਦੇ ਵੀ ਜੇ ਮੰਨ ਲਓ ਪੁਲ ਦੇ ਉੱਤੇ ਕੋਈ ਖਰਾਬੀ ਆ ਤੇ ਉਹ ਪੈਰ ਨਹੀਂ ਗਾਂਹ ਪੁੱਟੂਗਾ
1: ਜੀ
0: ਹਰ ਇੱਕ ਘੋੜਾ ਜਿਹੜਾ ਵਾ ਉਹ ਕਹਿੰਦੇ ਪੁੱਟ ਲੈਂਦਾ

0: ਜੀ ਬਿਲਕੁਲ
1: ਅਤੇ ਉਹਦੀ ਦੇਖਭਾਲ ਸ਼ੁਰੂ ਕੀਤੀ। ਉਹ ਸ਼ਾਇਦ ਇਸੇ ਕਰਕੇ ਹੀ ਕਿਉਂਕਿ ਉਹ ਕਹਿੰਦੇ ਵੀ ਇਹਦੀ ਯਾਦਾਸ਼ਤ ਸ਼ਕਤੀ ਬਹੁਤ ਹੈ,
0: ਜੀ
1: ਖੋਤਾ ਜਿਹੜਾ ਇੱਕ ਵਾਰੀ ਇੱਕ ਰਾਹ ਚੋਂ ਲੰਘ ਜਾਂਦਾ ਜਾਂ ਇੱਕ ਵਾਰੀ ਜਿਹੜੇ ਇੱਕ ਇਨਸਾਨ ਨੂੰ ਵੇਖ ਲੈਂਦਾ ਚੰਗੇ ਜਾਂ ਮਾੜੇ ਨੂੰ, ਉਹਦੇ ਕਹਿੰਦੇ 25 ਸਾਲ ਦੀ ਮੈਮਰੀ ਆ ਉਹਦੀ। ਤੋ ਆਪਾਂ ਕਹਿ ਦਿੰਦੇ ਹਾਂ ਵੀ ਇਹ ਤੂੰ ਖੋਤਾ ਹੀ ਆ, ਹੈ ਨਾ, ਵੀ ਆਪਣੇ ਤੱਕ ਉਸ ਤਰੀਕੇ ਨਾਲ ਪਹੁੰਚੀਆਂ, ਕਿਉਂਕਿ ਸੁਸਤ ਆ, ਸਾਨੂੰ ਸੁਸਤ ਚੀਜ਼ਾਂ ਜਿਹੜੀਆਂ ਨੇ ਉਹ ਭੈੜੀਆਂ ਲੱਗਦੀਆਂ।
0: ਤੁਸੀਂ ਤੁਸੀਂ ਇਹ ਗੱਲ ਕੀਤੀ ਨਾ, ਮੈਨੂੰ ਹੁਣ ਇੱਕ ਇੰਸੀਡੈਂਟ ਯਾਦ ਆ ਗਿਆ, ਜਿਹੜਾ ਉਦੋਂ ਮੈਨੂੰ ਇੱਦਾਂ ਨਹੀਂ ਸੀ ਪਤਾ ਵੀ ਉਹਦੀ ਜਿੱਦਾਂ ਮੈਮਰੀ ਹੈ ਜਿਹੜੀ ਇੱਦਾਂ ਆ। ਸਾਡਾ ਨਵਾਂ ਨਵਾਂ ਵਿਆਹ ਹੋਇਆ ਅਤੇ ਗੇਟ ਖੁੱਲ੍ਹਾ ਰਹਿ ਗਿਆ ਹੈ ਨਾ, ਅਤੇ ਉਹਨਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕੋਈ ਵਿਆਹ ਤੋਂ ਪਹਿਲਾਂ ਕੋਈ ਕੰਸਟਰਕਸ਼ਨ ਕਰਾਈ ਹੋਣੀ ਹੈ ਘਰ ਦੇ ਵਿੱਚ, ਅਤੇ ਜਿਹੜੇ ਖੱਚਰਾਂ ਵਾਲੇ ਸੀਗੇ ਖੋਤਿਆਂ ਵਾਲੇ, ਉਹ ਉਹਨਾਂ ਨੇ ਸਿੱਟੀਆਂ ਹੋਣੀਆਂ ਇੱਟਾਂ ਨਾ, ਪਿੰਡ 'ਚ ਭੱਠਾ ਸੀਗਾ ਨੇੜੇ, ਅਤੇ ਉਹ ਇੱਕ ਦਿਨ ਗੇਟ ਖੁੱਲ੍ਹਾ ਰਹਿ ਗਿਆ ਅਤੇ ਕਿੰਨੇ ਬੜੇ ਖੋਤੇ ਅੰਦਰ ਵੜ ਗਏ।
1: ਅੱਛਾ।
0: ਅਤੇ ਮੰਮੀ ਮਤਲਬ ਫਟਾਫਟ ਕੱਢਣ ਲੱਗ ਗਏ, ਮੰਮੀ ਕਹਿੰਦੇ ਕਿ ਲੈ ਇਹਨਾਂ ਨੂੰ ਹਜੇ ਵੀ ਲੱਗੀ ਜਾਂਦਾ, ਇਹਨਾਂ ਨੇ ਇੱਟਾਂ ਇੱਥੇ ਲੈ ਕੇ ਆਉਣੀਆਂ ਆ, ਵੀ ਮਤਲਬ 4 ਮਹੀਨੇ ਪਹਿਲਾਂ ਇਹਨਾਂ ਨੇ ਇੱਥੇ ਇੱਟਾਂ ਸੁੱਟੀਆਂ ਸੀ। ਹਾਂ, ਅਤੇ ਉਹ ਹੁਣ ਮੈਨੂੰ ਲੱਗਿਆ ਵੀ ਸ਼ਾਇਦ ਇਹ ਗੱਲ ਫੈਕਟ ਆ ਇਹ, ਕਿ ਉਹਨਾਂ ਨੂੰ ਲੱਗਾ ਹੋਣਾ ਵੀ ਅਸੀਂ ਇੱਥੇ ਗਏ ਸੀਗੇ ਪਹਿਲਾਂ, ਅਤੇ ਸ਼ਾਇਦ ਤਾਂ ਹੀ ਉਹ ਅੰਦਰ ਗੇਟ ਖੁੱਲ੍ਹਾ ਸੀਗਾ, ਅਤੇ ਉਹਨਾਂ ਦਾ ਵੀ ਮਾਲਕ ਵੀ ਫਟਾਫਟ ਆਇਆ, ਉਹਨੇ ਡੰਡਾ ਲੈ ਕੇ ਉਹਨਾਂ ਨੂੰ ਜਿੱਦਾਂ ਬਾਹਰ ਕੱਢਿਆ, ਹੱਕਿਆ, ਪਰਾਂ ਕੀਤਾ ਨਾ, ਅਤੇ ਉਹ ਫਟਾਫਟ ਫਟਾਫਟ ਸਾਰੇ ਅੰਦਰ 15-20 ਆ ਕੇ ਇਕੱਠੇ ਹੋ ਗਏ। ਫਿਰ ਸ਼ਾਇਦ ਉਹਨਾਂ ਦੇ ਦਿਮਾਗ 'ਚ ਹੋਣਾ ਵੀ ਪਹਿਲਾਂ ਇੱਦਾਂ ਕੀਤਾ ਸੀ।
1: ਅੱਛਾ, ਤਾਂ ਪਿੱਛੇ ਜੇ ਉਹ ਨਹੀਂ ਖੋਤਿਆਂ ਦੇ ਉੱਤੇ ਇੱਕ ਖਬਰ ਵੀ ਕਾਫੀ ਚਰਚਾ 'ਚ ਵੀ, ਖੋਤੇ ਪਾਲਣ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਅਤੇ ਉਦੋਂ ਮੈਂ ਇਹਦੇ ਉੱਤੇ ਥੋੜ੍ਹਾ ਪੜਿਆ ਹੀ, ਉਹ 'ਚ ਜਿਹੜੀ ਡਿਟੇਲ ਦਿੱਤੀ ਹੈ ਨਾ, ਅਤੇ ਉਹ ਕਹਿੰਦੇ ਵੀ ਇਹਦੀ ਜਿਹੜੀ ਜਿਹੜੀ ਪੁਰਾਣੇ ਸਮੇਂ ਦੀ ਜਦੋਂ ਜੰਗਲਾਂ 'ਚੋਂ ਸਾਰੇ ਜੰਗਲਾਂ 'ਚੋਂ ਡਿਵੈਲਪ ਹੋ ਕੇ ਬਾਹਰ ਨਿਕਲੇ ਨਾ, ਜਿੱਦਾਂ ਇਨਸਾਨ ਆਪਾਂ ਵੀ ਤਾਂ ਜੰਗਲਾਂ 'ਚੋਂ ਡਿਵੈਲਪ ਹੋ ਕੇ ਬਾਹਰ ਨਿਕਲੇ ਹਾਂ ਓਵਰ ਦਾ ਪੀਰੀਅਡ, ਅਤੇ ਇਹਦੀ ਕਹਿੰਦੇ ਵੀ ਉਹ ਜਿਹੜਾ ਇਹਦਾ ਇਲਾਕਾ ਹੀ, ਆਈ ਥਿੰਕ ਅਫਰੀਕਾ ਦਾ ਹੀ ਸ਼ਾਇਦ ਇਲਾਕਾ,
0: ਜੀ,
1: ਅਤੇ ਉਸ ਇਲਾਕੇ ਦੇ ਵਿੱਚ ਜਿਹੜਾ ਖਾਣ ਪੀਣ ਹੀ ਉਹ ਬਹੁਤ ਦੂਰ ਦੂਰ ਤੱਕ ਨਹੀਂ ਲੱਭਦਾ।
0: ਓਕੇ।
1: ਅਤੇ ਇਹ ਉਸ ਇਲਾਕੇ ਦਾ ਵਾ
0: ਜੀ,
1: ਇਸ ਕਰਕੇ ਇਹਦੀ ਮਜਬੂਰੀ ਸੀਗੀ ਵੀ ਇਹਨੂੰ ਯਾਦ ਰੱਖਣਾ ਪੈਂਦਾ ਸੀ ਵੀ ਇਸ ਡਾਇਰੈਕਸ਼ਨ 'ਚ
0: ਜਾਣਾ,
1: ਇੱਥੋਂ ਪਾਣੀ ਮਿਲਣਾ ਵਾ, ਹੈ ਨਾ, ਇੱਧਰ ਮੈਨੂੰ ਕੁਛ ਖਾਣ ਨੂੰ ਮਿਲਣਾ, ਅਤੇ ਇਸੇ ਕਰਕੇ ਇਹਦਾ ਜਿਹੜਾ ਸਾਥ ਆ ਉਹ ਵੀ ਬੜਾ ਇੰਪੋਰਟੈਂਟ ਹੈ। ਕਹਿੰਦੇ ਵੀ ਆਪਣਾ ਜਿਹੜਾ ਸਾਥ ਆ ਜਾਂ ਜਿਹਦੇ ਨਾਲ ਮੋਹ ਤੇ ਹੁੰਦਾ ਵਾ ਜਾਂ ਜੇ ਝੁੰਡ 'ਚ ਵੀ ਰਹਿੰਦੇ ਆ ਅਤੇ ਇੱਕ ਜਣੇ ਦੀ ਬੜੀ ਮਾਨਤਾ ਕਰਦੇ ਅੱਗੇ, ਮਤਲਬ ਆਪਣਾ ਇੱਕ ਮੁਖੀਆ ਜਿਹੜਾ ਇਹ ਜ਼ਰੂਰ ਚੁਣਦੇ,
0: ਅਤੇ
1: ਜੇ ਉਹਨੂੰ ਪਰੇ ਕਰ ਦਿਉ ਅਤੇ ਫਿਰ ਇਹ ਪੈਨਿਕ ਹੋ ਜਾਂਦੇ ਆ ਵੀ ਬੜੇ ਸ਼ਾਂਤ ਰਹਿੰਦੇ ਆ ਜੇ ਉਹ ਮੁਖੀਆ ਜਿਹਨੂੰ ਇਹਨਾਂ ਨੇ ਮੰਨਿਆ ਜੇ ਉਹ ਉੱਥੇ ਰਹਿੰਦਾ।
0: ਇੱਕ ਮੁਖੀਆ ਹੋਣਾ ਜਿਹੜਾ ਪਹਿਲਾਂ ਅੰਦਰ ਵੜਿਆ ਹੋਣਾ, ਬਾਕੀ 15 ਮਗਰ ਉਹਦੇ ਆ ਗਏ।
1: ਜਾਨਵਰਾਂ ਦੀਆਂ ਬੜੀਆਂ ਮੈਂ ਇਹ ਨਾ ਬੜੀਆਂ ਇੰਟਰਸਟਿੰਗ ਕਹਾਣੀਆਂ ਨੇ, ਮੈਨੂੰ ਕੁੱਤੇ ਦੀ, ਆਪਣਾ ਖੋਤੇ ਦੀ, ਘੋੜੇ ਦੀ, ਮਤਲਬ ਹਰ ਇੱਕ, ਪਤਾ ਨਹੀਂ, ਮੈਂ ਤੇ ਇਹ ਵੀ ਹੈਰਾਨ ਹੁੰਦਾ ਵੀ ਰਿਸਰਚਾਂ ਪਤਾ ਨਹੀਂ ਕਿੱਦਾਂ ਕਰਦੇ ਹੋਣਗੇ
0: ਜੀ,
1: ਹਨਾ, ਬਾਰੇ ਬਾਰੇ ਜਾਈਏ, ਬਾਰੇ ਬਾਰੇ ਜਾਈਏ ਇਹਨਾਂ ਦੇ, ਨਹੀਂ ਆਹ ਮਤਲਬ ਜਿਹੜੇ
0: ਉਹੀ ਮਤਲਬ ਜਿਹੜੇ ਰਿਸਰਚ ਕਰਦੇ ਆ ਉਹੀ ਮੈਂ ਕਹਿੰਨੀ ਆ ਕਿ ਉਹ ਕਿਹੜਾ ਦੱਸਦਾ ਹੈ ਕੋਈ ਉਹਨਾਂ ਨੂੰ, ਮਤਲਬ ਇਨਸਾਨ ਤਾਂ ਦੱਸ ਸਕਦਾ ਮੇਰਾ ਆਹ ਦੁਖਦਾ, ਅੱਛਾ ਮੈਨੂੰ ਇੰਨੇ ਸਾਲ ਪਹਿਲਾਂ ਯਾਦ ਰਹਿੰਦਾ ਸੀ ਹੁਣ ਮੈਨੂੰ ਭੁੱਲਣ ਲੱਗ ਗਿਆ, ਪਰ ਉਹ ਦੇਖ ਲਓ ਉਦਾਂ।
1: ਚਲੋ ਅਸੀਂ ਮੰਨ ਵੀ ਲੈਂਦੇ, ਚਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸੁਖ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਆ?
2: ਬਹੁਤ
0: ਵਧੀਆ
2: ਵਧੀਆ, ਤੁਸੀਂ ਆਪਣਾ ਸੁਣਾਓ,
0: ਤੁਸੀਂ ਸਕੂਲ ਨਹੀਂ ਗਏ ਅੱਜ?
2: ਨਹੀਂ ਸੁਖ ਜੀ, ਮੇਰੀਆਂ ਥੋੜੀਆਂ ਛੁੱਟੀਆਂ ਚੱਲਦੀਆਂ ਪਈਆਂ।
1: ਚਾਟ ਖਾ ਲਈ
2: ਵੀਰ ਜੀ ਨੂੰ ਹੁਣੇ ਥੋੜੀ ਦੇਰ ਪਹਿਲਾਂ ਮੈਸੇਜ ਕਰਕੇ,
0: ਚਾਟ ਖਾ ਲਈ
2: ਮੇਰੀ ਕਾਲ ਲੈ ਲਓ। ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀਰ ਜੀ, ਮੇਰੀ ਫਿਜ਼ੀਓ ਨਾਲ ਅਪੁਆਇੰਟਮੈਂਟ ਸੀ, ਮੈਂ ਖੜੀ ਸੀਗੀ ਬਾਹਰ, ਮੈਂ ਕਿਹਾ ਵੀਰ ਜੀ ਮੇਰੀ ਕਾਲ ਲੈ ਲਓ।
1: ਇਹ ਨਹੀਂ ਛੇਤੀ ਵਾਰੀ ਦਿੰਦੇ ਹੁੰਦੇ, ਟੈਨਸ਼ਨ ਨਾ ਲਓ,
0: ਪਤਾ ਲੱਗੇ ਪਹਿਲੇ 2 ਘੰਟੇ ਦੇ ਉਡੀਕਣ ਲੱਗਿਓ।
1: ਇਹ ਜੇ ਕਿਤੇ ਆਪ ਲੇਟ ਚਲ ਜਾਓ ਫਿਰ ਇਹਨਾਂ ਨੇ ਕਹਿਣਾ ਸੋਰੀ ਯੂ ਆਰ ਲੇਟ, 5 ਮਿੰਟਸ ਲੇਟ, ਸ਼ੁਡ ਯੂ ਬੁੱਕ ਨੈਕਸਟ ਟਾਈਮ, ਤੇ ਆਪ ਭਾਵੇਂ ਉੱਥੇ ਘੰਟਾ ਬਾਹਰ ਛੱਡਣ ਤੁਹਾਨੂੰ।
0: ਇਹ ਇਦਾਂ ਹੀ ਕਰਦੇ ਆ।
2: ਨਹੀਂ ਨਹੀਂ ਮੈਂ ਹਲੇ ਕਾਰ ਪਾਰਕ 'ਚ ਹੀ ਖੜੀ ਸੀ, ਬਸ ਮੇਰੇ 5 ਮਿੰਟ
1: ਤੱਕ। ਉਹੀ ਵੀ ਐਵੇਂ ਮਰਨ ਡਿਆ ਕਿ
0: ਅਸੀਂ ਕਿਹੜਾ ਫਿਜ਼ੀਓ ਜਾਂਦੇ
1: ਆ, ਅਸੀਂ ਤੁਹਾਨੂੰ ਹੌਸਲਾ ਹੀ ਦੇਣਾ। ਹਾਂਜੀ
2: ਨਹੀਂ ਹੁੰਦਾ ਵੀਰ ਜੀ ਇਦਾਂ ਹੀ ਆ, ਨਹੀਂ ਸਹੀ ਗੱਲ ਆ।
0: ਚਲੋ ਕੋਈ ਨੀ, ਉਹਨਾਂ ਦਾ ਕਰਮ ਆ।
2: ਮੈਂ ਵੀਰ ਜੀ ਜਿਵੇਂ ਵਹਿਮਾਂ ਭਰਮਾਂ ਦੀ ਗੱਲ ਚੱਲ ਨਾ, ਵਹਿਮਾਂ ਭਰਮਾਂ ਦੀ ਸੋਰੀ, ਜਿਹੜੇ ਰਿਚੁਅਲ ਜਿਹੜੇ ਆਪਾਂ ਕਹਿੰਦੇ ਆ ਵੀ ਮੈਂ ਜਿਹੜੇ ਮੰਮੀ ਉਹਨਾਂ ਨੂੰ ਦੇਖਿਆ ਕਰਦੇ ਹੋਏ ਤੇ ਮੈਂ ਵੀ ਕਰਦੀ ਆ। ਮੈਂ ਝਾੜੂ ਨੀ ਖੜਾ ਕਰਦੀ ਬਿਲਕੁਲ
0: ਜੀ,
2: ਝਾੜੂਗਾ ਤੇ ਖੜਾ ਕੀਤਾ ਬੱਚਾ ਫਿਰ ਪੁੱਛਦੇ ਆ ਵੀ ਕਿਉਂ ਨਹੀਂ ਬੇਟੇ ਨਾਨੀ ਮਾਰਦਾ।

0: ਝਾੜੂ ਚ ਖੜਾ ਕਰਾਂਗੇ ਤਾਂ ਲੜਾਈ ਹੋ ਜਾਣੀ ਹੈ।
1: ਝਾੜੂ ਨਹੀਂ, ਆਪਣੇ ਟਾਈਮ ਝਾੜੂ ਤੇ ਘੱਟ ਹੀ ਹੁੰਦੇ, ਆਪਣੇ ਮਾਂਜਾ ਹੁੰਦਾ ਸੀ, ਤੇ ਮਾਂਜਾ ਦਾ ਤੇ ਇਸ ਕਰਕੇ ਭੈਣ ਜੀ ਨਹੀਂ ਨਾ ਖੜਾ ਕਰਨ ਦਿੰਦੇ ਕਿਉਂਕਿ ਨਿਆਣਾ ਕਿਤੇ ਡਿੱਗ ਗਿਆ, ਠੇਡਾ ਟੁੱਡਾ ਲੱਗਾ, ਅੱਖ ਚ ਵੱਜਦਾ, ਤਿੱਖਾ ਤੇ ਹੁੰਦਾ ਸੀ ਉਹ ਇੰਨਾ ਤੇ ਉਹ।
0: ਹਾਂਜੀ ਹਾਂ,
1: ਨਾਲੇ ਉਹਦਾ ਮਸਲਾ ਹੋਰ ਵੀ ਸੀ ਨਾ, ਉਹ ਕਿਉਂਕਿ ਅੱਗੋਂ ਮੰਨ ਲਓ ਤੁਸੀਂ ਗਿੱਲੇ ਥਾਂ ਦੇ ਉੱਤੇ ਮੰਨ ਲਓ ਕਿਸੇ ਵੇਲੇ ਮਾਰਿਆ, ਅੱਗੋਂ ਗਿੱਲਾ ਵਾ ਤੇ ਤੁਸੀਂ ਉਹਨੂੰ ਮੂੰਹਦਾ ਖੜਾ ਕਰਤਾ, ਉਹ ਥੱਲੇ ਤੱਕ ਸਾਰਾ ਹੀ ਗਿੱਲਾ ਹੋ ਜਾਣਾ, ਸਾਰਾ ਹੀ ਉੱਤੋਂ ਥੱਲੇ ਤੱਕ ਲਿਬੜ ਜਾਣਾ, ਇਸ ਕਰਕੇ ਉਹਨੂੰ ਲੰਮੇ ਹੀ ਪਾਇਆ ਜ਼ਿਆਦਾ ਬਿਹਤਰ ਸਮਝਿਆ ਜਾਂਦਾ। ਬਾਕੀ ਤੁਸੀਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛ ਲਿਓ
2: ਜਿਹੜਾ ਕਹਿੰਦੇ ਨਾ ਝਾੜੂ ਨੀ ਸੀ ਖੜਾ ਕਰਦੇ ਹੁੰਦੇ ਨਾ ਜਦੋਂ ਕਾਲਜ ਜਾਂਦੇ ਤੁਸੀਂ, ਉਹ ਜਿਹੜੀਆਂ ਬੀਬੀਆਂ ਨੀ ਹੁੰਦੀਆਂ ਉਹਨਾਂ ਕੋਲ ਡੰਡਿਆਂ ਵਾਲੇ ਝਾੜੂ ਹੁੰਦੇ ਨਾ,
1: ਹਾਂਜੀ
2: ਉਹ ਜਿਹੜਾ ਲਾਉਂਦੀਆਂ ਹੁੰਦੀਆਂ, ਉਹ ਝਾੜੂ ਏਦੀ ਰੱਖ ਕੇ ਖੜੀਆਂ ਚਾਹ ਪੀਣ ਲੱਗੇ
1: ਨਾ, ਵੇਖੋ ਨਾ ਦੂਜੇ ਪਾਸੇ ਨੂੰ।
2: ਹਾਂ ਨਹੀਂ ਨਹੀਂ, ਵੈਸੇ ਮੈਂ ਕਹਿੰਦੀ ਪਈ ਆ, ਮੈਂ ਇਹ ਫੈਕਟ ਘਰ ਜਾ ਕੇ ਪੁੱਛਦੀ ਹੁੰਦੀ ਸੀਗੀ ਕਿ ਉਹਨਾਂ ਨੂੰ ਤਾਂ ਬੜਾ ਸੋਹਣਾ, ਉਹਨੂੰ ਤਾਂ ਜੋਬ ਮਿਲੀ ਉਹ ਬੜੀ ਸੋਹਣਾ, ਤੁਸੀਂ ਸਾਨੂੰ ਝਾੜੂ ਚ ਖੜਾ ਕਰ
0: ਲੈਂਦੀ
2: ਹੈ, ਉਹੀ ਤੁਸੀਂ ਵੀ ਏਦਾਂ ਕਰੋ ਝਾੜੂ ਖੜੇ ਕਰਕੇ ਉਹਨਾਂ ਦੇ ਨਾਲੇ ਲੱਗ ਜਾਓ ਉੱਥੇ ਸੁੰਬਰ ਨੂੰ ਫੜੇ ਹੋਣ।
1: ਨਹੀਂ ਤੇ ਮੈਨੂੰ ਤੇ ਇਹੋ ਹੀ ਵਾਜਬੇ ਦਾ ਲੱਗਾ ਸੀ,
2: ਹਾਂਜੀ
1: ਕਿਉਂਕਿ ਉਹ ਬੜੀ ਭੈੜੀ ਉਹਦੀ ਸੱਟ ਲੱਗਦੀ ਹੈ ਹਨਾ, ਅੱਖ ਉੱਖ ਚ ਵੱਜਣ ਦਾ ਬੜਾ ਡਰ ਹੁੰਦਾ।
0: ਤੇ ਇੱਕ ਵੀਰ ਜੀ, ਮੰਮੀ ਨਾ ਸ਼ੁਰੂ ਤੋਂ ਹੀ ਕਹਿ ਦਿੰਦੇ ਸੀ ਵੀ ਜਿਹਦਾ ਇੱਕ ਭਰਾ ਹੋਵੇ ਉਹਨੇ ਵੀਰਵਾਰ ਨੂੰ ਸਿਰ ਨਹੀਂ ਧੋਣਾ।
1: ਅੱਛਾ
0: ਵੀ ਉਹਦਾ ਲੌਜਿਕ, ਹਾਂ ਮੈਂ ਤਾਂ ਨੀ, ਮੰਮੀ ਨੇ ਕਹਿੰਦੇ ਲੌਜਿਕ, ਮੈਂ ਇੱਕ ਦੋ ਵਾਰ ਮੈਂ ਮੰਮੀ ਐਂ ਕਹਿੰਦਾ, ਕਹਿੰਦਾ ਬਸ ਤੈਨੂੰ ਕਹਿਤਾ ਨਾ ਵੀ ਜਿਹਦਾ ਇੱਕ ਭਰਾ ਹੁੰਦਾ ਉਹ ਬਸ ਵੀਰਵਾਰ ਨੂੰ ਸਿਰ ਨੀ ਧੋਈਦਾ, ਮੰਮੀ ਆਪ ਵੀ ਨੀ ਸੀ ਧੋਂਦੇ। ਉਹ ਹੁਣ ਮੇਰੇ ਚ ਵੀ ਇੰਨੀ, ਕਿਉਂਕਿ ਸ਼ੁਰੂ ਤੋਂ ਮੰਮੀ ਨੇ ਧੋਣ ਹੀ ਨੀ ਦਿੱਤਾ ਹੈਗਾ ਵੀਰਵਾਰ ਨੂੰ ਕਦੇ ਸਿਰ, ਤੇ ਮੈਂ ਅੱਜ ਤੱਕ ਧੋਤਾ ਵੀ ਨੀ। ਪਰ ਲੌਜਿਕ ਮੈਨੂੰ ਹਾਲੇ ਤੱਕ ਨੀ ਪਤਾ। ਤੇ ਹੁਣ ਜਿਵੇਂ ਪਵਨੀਤ ਸਾਡੇ ਕੋਲ ਆਈ ਸੀ, ਪਵਨੀਤ ਨੇ ਇੱਕ ਦੋ ਵਾਰੀ ਧੋਤਾ ਤੇ ਮੈਂ ਉਹਨੂੰ ਵੀ ਰੋਕਿਆ, ਮੈਂ ਪਵਨੀਤ ਵੀਰਵਾਰ ਨੂੰ ਸਿਰ ਨੀ ਧੋ, ਕਹਿੰਦੀ ਚਾਚੀ ਕਿਉਂ, ਮੈਂ ਕਿਹਾ ਪਤਾ ਮੈਨੂੰ ਵੀ ਨੀ, ਮੇਰੇ ਮੰਮੀ ਨੇ ਵੀ ਮੈਨੂੰ ਕਿਹਾ ਸੀ ਵੀ ਜੇ ਇੱਕ ਭਰਾ ਹੋਵੇ। ਫਿਰ ਮੈਨੂੰ ਲੱਗਦਾ ਸੀ ਵੀ ਸ਼ਾਇਦ ਦਿਨ ਹੈ ਜਿਹੜਾ ਵੀਰਵਾਰ ਆ, ਇਹ ਕੋਈ ਭਰਾ ਦਾ ਦਿਨ ਆ, ਵੀ ਇਹਦੇ ਨਾਲ ਕੁਛ ਰਿਲੇਟਡ ਹੋਊਗਾ ਸ਼ਾਇਦ।
1: ਹੋ ਸਕਦਾ ਆਪਣੇ ਇਹ ਤੇ ਹੁੰਦਾ ਸੀ ਵੀ ਇੰਨਾ ਦਿਨ ਇਸ ਦਿਨ ਨੀ ਸਿਰ ਨਹਾਉਣਾ, ਇਸ ਦਿਨ ਨਹੀਂ। ਪਰ ਉਹਦਾ ਜਿੰਨਾ ਕੁ ਮੈਂ ਇੱਕ ਵਾਰੀ ਜਾਣਿਆ ਪੜਿਆ ਸੀ, ਉਹ ਇਹੋ ਹੀ ਸੀਗਾ ਵੀ ਰੋਜ਼ ਰੋਜ਼ ਪਹਿਲੀਆਂ ਦੇ ਵਿੱਚ ਪਾਣੀ ਦੀ ਕਿੱਲਤ ਸੀ, ਦੂਰੋਂ ਖੂਹਾਂ ਖਾਵਾਂ ਤੋਂ ਲਿਆ ਕੇ ਪਾਣੀ ਨਹਾਉਂਦੇ ਸੀ ਲੋਕ, ਤੇ ਉੱਥੇ ਫਿਰ ਇੱਕ ਤਰ੍ਹਾਂ ਦੇ ਨਾਲ ਇਹ ਦਿਨ ਹੀ ਬਚਾਏ ਸੀ।
2: ਬਿਲਕੁਲ,
1: ਵੀ ਵੀਰਵਾਰ ਬਚ ਗਿਆ, ਮੰਗਲਵਾਰ ਵੀ ਕਈਆਂ ਦਾ ਹੁੰਦਾ ਸੀ
2: ਕੱਪੜੇ ਨਹੀਂ ਧੋਣੇ, ਉਹ ਸਾਰਾ ਇਹੀ ਸੀ ਕਿ ਰੈਸਟ ਦਿੱਤੀ ਜਾਵੇ ਉਹਨਾਂ ਨੂੰ, ਲੇਡੀਜ਼ ਨੂੰ।
1: ਸੋ ਉਹ ਲੇਡੀਜ਼ ਦੀ ਰੈਸਟ ਦੇ ਲਈ ਤੇ ਪਾਣੀ ਦੀ ਬਚਤ ਦੇ ਲਈ ਉਹ ਦਿਨ ਜਿਹੜੇ ਉਹ ਰਫਾ ਦਫਾ ਕੀਤੇ, ਜਾਂ ਫਿਰ ਵੀਰਵਾਰ ਦਾ ਇਹ ਵੀ ਮੰਨਿਆ ਜਾਂਦਾ ਵਾ ਵੀ ਜੇ ਤੁਸੀਂ ਉਹ ਦਿਨ ਮੰਨ ਲਓ ਕਈਆਂ ਨੇ ਪਾਠ ਪੂਜਾ ਕਰਨੀ ਆ ਤੇ ਉਸ ਲਿਹਾਜ਼ ਦੇ ਨਾਲ ਵੀ ਉਹ ਸ਼ਾਇਦ ਸੇਵ ਕਰਕੇ ਰੱਖੇ ਜਾਂਦੇ। ਸੋ ਅਲੱਗ ਅਲੱਗ ਇਹਨਾਂ ਦਾ ਕੋਈ ਇੱਕ ਫਿਕਸ ਆਨਸਰ ਨਹੀਂ ਤੁਹਾਨੂੰ ਮਿਲਦਾ, ਇਹ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਹੀ ਉਹ ਲੱਭਣਾ ਪੈਂਦਾ ਵੀ ਹਾਂ ਜੀ ਆਹ ਠੀਕ ਹੈ ਚਲੋ ਲੈ ਲਓ। ਹਾਂਜੀ ਹਾਂਜੀ ਹਾਂਜੀ, ਕੋਈ ਆਪਣੇ ਤੇ ਪੀਰਾਂ ਦਾ ਦਿਨ ਮੰਨਿਆ ਜਾਂਦਾ ਨਾ, ਉਹ ਵੀ ਰੀਜ਼ਨ ਕਈ ਲੋਕ ਦਿੰਦੇ ਆ ਇਸ ਦਿਨ ਐਵੇਂ ਵਾਲ ਖਰਾਰ ਕੇ ਨਹੀਂ ਤੁਰੇ ਫਿਰੀਦਾ।
2: ਕਈ ਲੋਕ ਮੰਗਲਵਾਰ ਨੂੰ ਮਹਾਂ ਦੀ ਦਾਲ ਨਹੀਂ ਬਣਾਉਂਦੇ, ਤੇਲ ਦਾ ਨੀ ਕੁਛ ਕਰਦੇ ਸ਼ਨੀਵਾਰ ਵਾਲੇ ਦਿਨ, ਕਿਉਂਕਿ ਸ਼ਨੀ ਨੂੰ ਤੇਲ ਚੜਦਾ ਹੈ ਨਾ, ਤੇ ਉਹ ਕਹਿੰਦੇ ਆਪ ਤੇਲ ਲੈ ਕੇ ਨੀ ਆਈਦਾ ਘਰ ਨੂੰ। ਕਈ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ,
1: ਕੱਪੜੇ ਦੀ ਵਿਚਾਰ ਹੁੰਦੀ ਉਹ ਸਮਥਿੰਗ ਹੁੰਦਾ ਵੀ ਹੈ ਕੋਈ ਉਦ ਸ਼ਨੀਸ਼ਰ ਕੱਪੜਾ ਗਹਿਣਾ ਵੀਰਵਾਰ
2: ਜੀ, ਇੱਥੇ ਤਾਂ ਗਹਿਣਾ ਉਦੋਂ ਲੈਣਾ ਜਿੱਦਣ ਸਸਤਾ ਹੋਵੇ, ਜਿੱਦਣ ਸਸਤਾ ਹੋਵੇ ਉਦੋਂ ਬਿਜ਼ੀ ਹੁੰਦੇ, ਜਿੱਦਣ ਵਿਹਲੇ ਹੁੰਦੇ ਉਦੋਂ ਮਹਿੰਗਾ ਹੋ ਜਾਂਦਾ।
0: ਬੱਚਿਆਂ ਦੇ ਇਗਜ਼ਾਮ ਹੁੰਦੇ ਨੇ, ਪਹਿਲਾ ਇਗਜ਼ਾਮ ਹੁੰਦਾ ਮੈਨੂੰ ਵੀ ਆਦਤ ਪੈ ਗਈ ਹੁਣ, ਜਦੋਂ ਪਹਿਲਾ ਪੇਪਰ ਆ ਤਾਂ ਬੱਚਿਆਂ ਨੂੰ ਦਹੀਂ ਖਵਾ ਕੇ ਪੋਦਾ, ਮਿੱਠਾ ਪਾ ਕੇ ਚੀਨੀ ਪਾ ਕੇ ਨਾ, ਉਹਦਾ ਚਮਚਾ ਖਵਾ ਕੇ ਜ਼ਰੂਰ ਦੋਨਾ। ਬਾਕੀ ਆ ਤੇਲ ਚੋਣਾ ਹੋ ਗਿਆ, ਸੰਧਾਰਾ ਦੇਣਾ, ਇਹ ਤਾਂ ਆਈ ਥਿੰਕ ਸਾਰੇ ਕਰਦੇ ਹੀ ਨੇ
2: ਜੀ। ਬਿਲਕੁਲ
1: ਨਹੀਂ, ਉਹੀ ਮੈਂ ਕਹਿ ਰਿਹਾ, ਸਾਰੇ ਨਹੀਂ ਜੇ ਕਰਦੇ ਸੰਧਾਰਾ, ਹਰ ਇੱਕ
2: ਸੰਧਾਰਾ ਮੈਂ
1: ਨਹੀਂ ਕਰਦੇ, ਤੁਹਾਨੂੰ ਲੱਗਦਾ ਵਾ ਵੀ ਹਰ ਇੱਕ ਦੇ ਜਾਂਦਾ ਵਾ,
2: ਨਹੀਂ ਕਰਦੇ ਅਸੀਂ।
1: ਹਾਂ ਸਾਰੇ ਸਾਰੇ ਨਹੀਂ ਹੈਗਾ, ਬਹੁਤ ਜ਼ਿਆਦਾ ਮਤਲਬ ਸਟ੍ਰਿਕਟਲੀ ਨਹੀਂ ਹੁੰਦਾ। ਹਾਂ ਜਿੱਦਾਂ ਅਗਲੇ ਪਰਿਵਾਰ ਦੇ ਜਿੱਦਾਂ ਮੰਨ ਲਓ
0: ਬਹੁਤ ਕਰਦੇ ਆ,
1: ਹਾਂ ਉਹ ਕਈ ਵਾਰੀ ਨਾ ਅਗਲਿਆਂ ਤੇ ਵੀ ਹੋ ਜਾਂਦਾ, ਜਿੱਦਾਂ ਮੰਨ ਲਓ ਤੁਸੀਂ ਜਿੱਥੇ ਵਿਆਹ ਗਏ ਉਹਨਾਂ ਦਾ ਪਰਿਵਾਰ ਜੇ ਕਰਦਾ ਵਾ ਤੇ ਉਹਨਾਂ ਨੇ ਫੇਰ ਸ਼ੁਰੂ ਕਰਤਾ ਉਹ ਲਿਆਉਣ ਲੱਗ ਪਏ,
2: ਪਰ ਮਾਲਵੇ ਵੱਲ ਜ਼ਿਆਦਾ ਕਰਦੇ ਮੈਨੂੰ ਜਿੰਨਾ,
1: ਨਹੀਂ ਮਾਝੇ ਚ ਵੀ ਕਰਦੇ
2: ਹਾਂ
1: ਕਰਦੇ ਆ, ਪਰ
0: ਮਾਲਵੇ ਚ ਸਾਡੇ ਬਹੁਤ ਜ਼ਿਆਦਾ, ਜਿਵੇਂ ਹੁਣ ਪਵਨੀਤ ਦਾ ਵਿਆਹ ਹੋਇਆ ਵੀ ਜੀ, ਹੁਣ ਉਹਦੇ ਮਦਰ ਇਨ ਲਾਅ ਨਾਲ ਜਦੋਂ ਗੱਲ ਕੀਤੀ ਵੀ ਸਾਡੇ ਏਦਾਂ ਸੰਧਾਰਾ ਹੋਣਾ ਸਿਲਸਿਲਾ, ਉਹਨਾਂ ਦੇ ਨਹੀਂ ਕਰਦੇ, ਉਹਨਾਂ ਨੇ ਕਹਿੰਦੇ ਵੀ ਸਾਡੇ ਹੈ ਨੀ ਇਹ ਰਿਵਾਜ਼,
2: ਦੁਆਬੇ ਵਾਲੇ ਦੀ ਕਰਦੇ
0: ਨਹੀਂ ਕਹਿੰਦੇ, ਉਹ ਕਹਿੰਦੇ ਹਾਂ, ਉਹ ਕਹਿੰਦੇ ਮੈਨੂੰ ਪਤਾ ਹੀ ਨੀ ਵੀ ਕੀ ਗੱਲ ਫਿਰ ਮੈਂ ਉਹਨਾਂ ਨੂੰ ਮੈਂ ਦੀਦੀ ਚੱਲ ਜੋ ਨਹੀਂ ਕਰਦੇ ਜੋ ਕਰਦੇ ਉਹਨਾਂ ਦਾ ਉਹ ਕਰ ਲਓ ਮੈਂ ਕਿਹਾ ਸੰਧਾਰਾ ਹੀ ਆ ਵੀ ਇਹਦਾ ਅਸੀਂ ਇੱਥੇ ਦੇ ਦਿੰਦੇ ਹਾਂ
1: ਆਮ ਜਦੋਂ ਆਪਾਂ ਮਿਲਣ ਜਾਂਦੇ ਆ ਨਾ ਧੀ ਪੁੱਤ ਨੂੰ ਤੇ ਜਦੋਂ ਆਪਾਂ ਕਿਸੇ ਇਹੋ ਜਿਹੇ ਦਿਨ ਦਿਹਾੜ ਦੇ ਆਨੇ ਬਹਾਨੇ ਕੋਈ ਮੂੰਗਫਲੀ ਕੋਈ ਏਦਾਂ ਬਿਸਕਿਟ ਕੁਛ ਲੈ ਕੇ ਜਾਂਦੇ ਹੋ ਤੁਸੀਂ ਉਹ ਅਲੱਗ ਹੀ ਇੱਕ ਫੀਲ ਆ ਕਈ ਵਾਰੀ ਮੈਨੂੰ ਏਦਾਂ ਲੱਗਦਾ ਵੀ ਜਿਹੜੇ ਦਿਨ ਤਿਉਹਾਰਾਂ ਦੇ ਉੱਤੇ ਜਿਹੜਾ ਤਿਉਹਾਰਾਂ ਦੇ ਉੱਤੇ ਜੋ ਦੇਣ ਲੈਣ ਬਣਿਆ ਨਾ ਇਹ ਬੜਾ ਪਤਾ ਨਹੀਂ ਅਜੀਬ ਜਿਹਾ ਤੁਹਾਨੂੰ ਇੱਕ ਉਹ ਮਤਲਬ ਜਿਹੜੇ ਵੀ ਤਰੀਕੇ ਇੱਕ ਬੇਸਿਕਲੀ ਇੱਕ ਕਾਇਦੇ ਦੇ ਵਿੱਚ ਤੁਹਾਡਾ ਲੈਣ ਦੇਣ ਬੱਝਾ ਹੁੰਦਾ ਉਹ ਤੁਹਾਨੂੰ ਜ਼ਿਆਦਾ ਬਿਹਤਰ ਅਤੇ ਤੁਹਾਨੂੰ ਔਰਗਨਾਈਜ਼ਡ ਲੱਗਦਾ ਰਾਦਰ ਦੈਨ ਵੀ ਤੁਸੀਂ ਐਵੇਂ ਹੀ ਚੱਲ ਜਾਓ
2: ਬਿਲਕੁਲ ਰਣਜੋਤ ਜੀ ਤੁਸੀਂ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿੰਨੇ ਵੀ ਇੱਦਾਂ ਜਦੋਂ ਵੀ ਲਾਈਕ ਭੈਣ ਜਦੋਂ ਵੀ ਭਰਾ ਭੈਣਾਂ ਦੇ ਘਰ ਜਾਂਦੇ ਆ ਜਾਂ ਹੈ ਨਾ ਮਾਂ ਪਿਓ ਜਾਂਦੇ ਆ ਕੁੜੀਆਂ ਆਪਣੀਆਂ ਧੀਆਂ ਦੇ ਘਰ ਉਹ ਹਮੇਸ਼ਾ ਇੱਦਾਂ ਨਹੀਂ ਹੈਗਾ ਕਿ ਜਦੋਂ ਵੀ ਕੋਈ ਫਸਲ ਜਿਹੜੀ ਵੱਡੀ ਆ ਉਹ ਮਤਲਬ ਸੰਭਾਲੀ ਜਾਂਦੀ ਉਸ ਤੋਂ ਬਾਅਦ ਹੀ ਉਹ ਤਿਉਹਾਰ ਆਉਂਦਾ ਹੁੰਦਾ ਹੈ ਨਾ
1: ਕਿਉਂਕਿ ਵਿਹਲੇ ਉਦੋਂ ਹੁੰਦੇ ਆ ਨਾ
2: ਹੈ ਨਾ ਹਾਂ ਮੈਂ ਉਹ ਨੋਟ ਕਰਦੀ ਹੁੰਦੀ ਹਾਂ ਕਿ
1: ਹੁਣ ਫਸਲਾਂ ਦੇ ਦਿਨਾਂ 'ਚ ਥੋੜ੍ਹੀ ਤੁਸੀਂ ਚੱਲ ਜਾਓਗੇ ਅਗਲਾ ਵੀ ਬਿਜ਼ੀ ਜਿੱਥੇ ਤੁਸੀਂ ਜਾਣਾ ਕਿਉਂਕਿ ਜਿਹੜੇ ਮੰਨ ਲਓ ਖੇਤੀਬਾੜੀ ਵਾਲੇ ਪਰਿਵਾਰ ਉਹ ਖੇਤੀਬਾੜੀ ਵੱਲ ਹੀ ਵਿਆਹੇ ਆ ਦੂਜਾ ਜਿਹੜਾ ਵਾ ਉਹ ਉੱਧਰ ਜੋ ਜਿਹਦਾ ਜਿਹਨਾਂ ਦਿਨਾਂ 'ਚ ਕੰਮ ਬਿਜ਼ੀ ਆ ਉਹ ਉਹਨਾਂ 'ਚ ਬਿਜ਼ੀ ਆ ਸੋ ਇਸ ਕਰਕੇ ਦੋਵੇਂ ਧਿਰਾਂ ਨੇ ਉਦੋਂ ਹੀ ਵਿਹਲੇ ਹੋਣਾ ਨਾ
2: ਮੈਂ ਹਾਂ ਮੈਂ ਉਹੀ ਦੇਦੀ ਸੀ ਮੈਂ ਕਿਹਾ ਬੜੇ ਤਰੀਕੇ ਦੇ ਨਾਲ ਬਣਾਈਆਂ
1: ਤਿਉਹਾਰ ਤੇ ਸਾਰੇ ਦੇ ਸਾਰੇ ਸਾਡੇ ਖੇਤੀਬਾੜੀ ਦੇ ਨਾਲ ਹੀ ਰਿਲੇਟ ਰੁੱਤਾਂ ਦੇ ਨਾਲ ਕਹਿ ਲਓ ਤੁਸੀਂ ਚਲੋ ਖੇਤੀਬਾੜੀ ਰਹਿਣ ਦਿਓ ਕਿਉਂਕਿ ਇਨਡਾਇਰੈਕਟਲੀ ਇਹ ਸਾਰੀਆਂ ਚੀਜ਼ਾਂ ਪਰੁੱਚੀਆਂ ਨੇ ਰੁੱਤ ਜਿਹੜੀ ਖੇਤੀਬਾੜੀ ਨਾਲ ਜੁੜੀ ਹੈ ਖੇਤੀਬਾੜੀ ਰੁੱਤ ਨਾਲ ਜੁੜੀ ਆ ਸਾਡਾ ਆਉਣ ਜਾਣ ਲੈਣ ਦੇਣ ਸਾਡੇ ਤਿਉਹਾਰ
2: ਸਾਰਾ ਕੁਛ ਉਹਦੇ ਨਾਲ
1: ਜੁੜਿਆ ਉਹਦੇ ਨਾਲ ਹੀ ਜੁੜਿਆ ਹਾਂਜੀ ਜਸਕੀਰਤ ਜੀ ਤੁਸੀਂ ਆਉਣੇ ਰਹੋ
3: ਮੰਨਿਆ
1: ਜਾਂਦਾ ਨਾ ਕਹਿੰਦੇ ਜਦੋਂ ਤੁਹਾਨੂੰ ਆਪਣੀਆਂ ਆਵਾਜ਼ਾਂ ਸੁਣਨ ਲੱਗ ਪੈਣਾ ਉਦੋਂ ਨੇੜੇ ਹੁੰਦਾ ਟਾਈਮ ਬੰਦੇ ਦਾ ਓਦਾਂ ਬਣਿਆ ਵਾ ਰਿਚੁਅਲੀ ਏਦਾਂ ਹੀ ਵਹਿਮ ਜੇ
3: ਫਿਰ ਮੈਨੂੰ ਪਹਿਲੇ ਮੈਨੂੰ ਫਿਰ ਆਪਣੇ ਘਰ ਵਾਲੇ ਨੂੰ
1: ਵਹਿਮ ਜੇ ਵਹਿਮ ਜੇ ਬਣਿਆ
2: ਘਰ ਵਾਲੇ ਨੂੰ ਇਨਸਟ੍ਰਕਸ਼ਨਾਂ ਦੇ ਦਵਾਂ ਪਹਿਲਾਂ ਵੀ ਬਾਅਦ ਚੋਂ ਕਿੰਨੇ ਵਜੇ ਨਿਆਣੇ ਚੱਕਣੇ ਆ ਰੱਖਣੇ ਆ ਕਿੱਥੇ
3: ਕਿੱਥੇ ਹਾਂ ਕਿਹੜਾ ਕਿਹੜਾ ਸਮਾਨ ਕਿੱਥੇ ਕਿੱਥੇ ਪਿਆ ਦੱਸ ਦਿਓ
1: ਨਹੀਂ ਤਾਂ ਰੱਬ ਤੁਹਾਨੂੰ ਲੰਮੀ ਉਮਰ ਦੇਵੇ
3: ਇੰਨੀ ਲੰਮੀ ਉਮਰ ਚੁੜ ਚੁੜ ਕੇ ਐਵੇਂ ਜੀਣ ਨਾਲੋਂ ਜਿੰਨੀ ਕੁ ਹੈਗੀ ਆ ਲਿਖੀ ਓਨੀ ਬਥੇਰੀ ਹੋਈ ਆ
1: ਕਈ ਬੰਦੇ ਵੇਖੋ ਹੌਲੀ ਬੋਲਣ ਤੇ ਲੱਗਦਾ ਬਿਮਾਰ ਨੇ
2: ਏਦੀ ਲੱਗਿਆ ਮੈਨੂੰ ਜਸਕੀਰਤ ਜੀ ਵੀ ਮੈਂ ਕਿਹਾ ਕਿੱਦਾਂ ਮੈਂ ਜਸਕੀਰਤ ਜੀ ਦੇਖ ਲਓ ਕਦੀ ਹੌਲੀ ਬੋਲੀ ਅੱਜ ਤੱਕ
1: ਏਦਾਂ ਹੀ ਜਦੋਂ
3: ਤੁਸੀਂ ਕਹਿੰਦੇ ਇੱਕ ਭਾਜੀ ਤੁਹਾਨੂੰ ਯਾਦ ਹੈ ਜਦੋਂ ਮੈਂ ਪ੍ਰੋਗਰਾਮ ਕਰਦੀ ਹੁੰਦੀ ਸੀ ਤੇ ਮੇਰੀ ਬੈਗ ਵਿੱਚ ਇਸ਼ੂ ਹੋ ਗਿਆ ਸੀ ਤੇ ਮੈਂ ਆਣਾ ਬੰਦ ਕਰ ਦਿੱਤਾ ਸੀ ਉਦੋਂ ਤੇ ਇੱਕ ਵਾਰੀ ਮੈਂ ਫੋਨ ਕੀਤਾ ਤੇ ਗੁਰਜੋਤ ਭਾਜੀ ਔਰ ਤੁਸੀਂ ਸੀ ਤੇ ਮੈਂ ਨਾ ਬੜੀ ਉੱਚੀ ਉੱਚੀ ਬੋਲ ਰਹੀ ਹਾਂ ਤੇ ਭਾਜੀ ਕਹਿੰਦੇ ਭੈਣ ਜੀ ਤੁਹਾਡੀ ਤੇ ਸਿਹਤ ਖਰਾਬ ਸੀ ਮੈਂ ਕਿਹਾ ਪਿੱਠ ਦਰਦ ਆ ਜ਼ੁਬਾਨ ਨੂੰ ਥੋੜਾ ਕੁਛ ਹੋਇਆ ਜ਼ੁਬਾਨ ਤੇ ਉੱਦਾਂ ਹੀ ਹਜੇ
2: ਵੀ ਜ਼ੁਬਾਨ ਨੂੰ ਹਜੇ ਉੱਲੀ ਨੀ ਲੱਗੀ
3: ਹਾਂ ਸਹੀ ਗੱਲ ਹੈ ਸਹੀ ਗੱਲ ਹੈ ਰਿਵਾਜਾਂ ਦੀ ਗੱਲ ਕਰ ਰਹੇ ਸੀਗੇ ਦੋ ਜਿਹੜੇ ਮੈਂ ਬੇਸਿਕਲੀ ਹੁਣ ਜੋ ਮੈਂ ਦੇਖਦੀ ਸੀ ਛੋਟੇ ਹੁੰਦੇ ਆ ਇੱਕ ਤੇ ਨਮਕ ਵਾਰਨਾ ਕਿ ਬੱਚਿਆਂ ਤੇ ਜਾਂ ਕਿਸੇ ਕੁਛ ਵੀ ਮਤਲਬ ਜਿੱਦਾਂ ਨਮਕ ਵਾਰ ਦੋ ਤੋ ਉਹਦਾ ਕਦੀ ਕੁਐਸਚਨ ਨਹੀਂ ਕੀਤਾ ਬਟ ਜੋ ਮੈਨੂੰ ਉਹਦੀ ਸੈਂਸ ਲੱਗਦੀ ਹੈ ਕਿ ਨਮਕ ਜਿਹੜਾ ਹੁੰਦਾ ਉਹਦੇ ਵਿੱਚ ਅਬਿਲਿਟੀ ਹੁੰਦੀ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਜਿੱਦਾਂ ਆਪਾਂ ਖਾਣੇ ਵਿੱਚ ਯੂਜ਼ ਕਰਨੇ ਆ ਕੁਛ ਪ੍ਰਿਜ਼ਰਵ ਹੋ ਜਾਂਦਾ ਉਹਦੇ ਨਾਲ ਨਾ
2: ਜੀ
3: ਉਹਨੂੰ ਫਿਰ ਉਹ ਟਰਾਂਸਲੇਟ ਕੀਤਾ ਕਿ ਜਿਹੜਾ ਹਿਊਮਨ ਐਨਰਜੀ ਹੈ ਗੁੱਡ ਐਨਰਜੀ ਉਹਨੂੰ ਪ੍ਰਿਜ਼ਰਵ ਕਰਨ ਵਾਸਤੇ ਤੇ ਸਪਿਰਚੁਅਲੀ ਮਤਲਬ ਉਹ ਪ੍ਰੋਟੈਕਟਿਡ ਰਹੇ ਤਾਂ ਕਰਕੇ ਅਸੀਂ ਨਮਕ ਜਿੱਦਾਂ ਵਾਰ ਦਿੰਦੇ ਹਾਂ ਕਦੀ ਕੁਐਸਚਨ ਨਹੀਂ ਕੀਤਾ ਕਿ ਕਿਉਂ ਕਰਨੇ ਆ, ਇਹ ਆਪੇ ਹੀ ਲੱਭਿਆ ਮਾੜਾ ਮੋਟਾ।
1: ਓਕੇ,
3: ਦੂਸਰਾ ਜਿਹੜਾ ਸ਼ੁਰੂ ਤੋਂ ਦੇਖਿਆ ਉਹ ਕੋਈ ਵੀ ਚੀਜ਼ ਨਵੀਂ ਕਰਨੀ ਤੇ ਧੀਆਂ ਨੂੰ ਪਹਿਲੇ ਦੇਣੀ। ਇਹ ਹੁਣ ਵੀ ਏਦਾਂ ਹੁੰਦਾ ਜਿੱਦਾਂ ਕੋਈ ਨਵਾਂ ਸੀਜ਼ਨ ਦੇ ਹਿਸਾਬ ਨਾਲ, ਜਿੱਦਾਂ ਹੁਣ ਅੰਬ ਆ ਨੇ ਅੱਗੋਂ, ਪਹਿਲੇ ਗੁੜੀਆਂ ਨੂੰ ਦੇਣੇ ਕਿ ਬਈ ਤੂੰ ਨਵੀਂ ਕੀਤੀ ਆ ਤੂੰ ਖਾ ਪਹਿਲੇ। ਇਹ ਦੋ ਰਿਵਾਜ ਜਿਹੜੇ ਨੇ ਇਹ ਹਜੇ ਤੱਕ ਸਾਡੇ ਚੱਲਦੇ ਆ, ਮੇਰੇ ਸਹੁਰਿਆਂ ਚ ਵੀ, ਪੇਕਿਆਂ ਚ ਵੀ।
1: ਗੁੱਡ, ਨਹੀਂ ਆਨੇ ਬਣੇ, ਚਲੋ ਧੀ ਨੂੰ ਦਿੱਤਾ ਜਾਂਦਾ।
3: ਤੁਸੀਂ ਕਹਿ ਰਹੇ ਸੀ ਨਾ ਕਿ ਕਈ ਲੋਕ ਜਿੱਦਾਂ ਕੁੜੀਆਂ ਦੇ ਘਰ ਜਾ ਕੇ ਨਹੀਂ ਖਾਂਦੇ ਆ ਕੁਛ ਵੀ, ਮੇਰੇ ਪਾਪਾ ਹੀ ਏਦਾਂ ਹੀ ਆ, ਮੇਰੇ ਫਾਦਰ ਇਨ ਲਾ ਦੀਦੀਆਂ ਦੇ ਘਰ ਜਾਂਦੇ ਆ, ਦੋਨਾਂ ਦੇ ਘਰ ਸਿਰਫ ਚਾਹ ਦਾ ਕੱਪ ਪੀਂਦੇ ਆ, ਔਰ ਉਹ ਤੁਰਨ ਲੱਗਿਆ ਜਦੋਂ ਪੈਸੇ ਫੜਾਉਂਦੇ ਤੇ ਉਹ ਹੱਸਦੀਆਂ ਅੱਗੋਂ, ਉਹ ਕਹਿੰਦੇ ਨਹੀਂ ਤੇਰੇ ਘਰ ਦਾ, ਤੇਰੇ ਘਰੋਂ ਚਾਹ ਪੀਤੀ ਹੈ ਤੇ ਇਹ ਉਹਦਾ ਬਣਦਾ ਜੋ ਹੈ ਰੱਖ ਲੈ। ਉਹ ਹਜੇ ਵੀ ਏਦਾਂ ਹੀ, ਅਸੀਂ ਮਜ਼ਾਕ ਉਡਾਉਂਦੇ ਹਾਂ ਕਿ ਪਾਪਾ ਹੁਣ ਛੱਡ ਦਿਓ ਇਹ ਚੀਜ਼ਾਂ, ਪਰ ਉਹ ਕਹਿੰਦੇ ਨਹੀਂ ਇਹ ਨੀ ਬਦਲੀ ਜਾਂਦੀ ਆਦਤ।
1: ਇਹ ਨਾ ਕਈ ਵਾਰ ਤੁਹਾਨੂੰ ਇਹ ਚੀਜ਼ਾਂ ਇੱਥੇ ਸਮਝ ਆਉਂਦੀਆਂ ਵਾ, ਆਪਾਂ ਪਿੱਛੇ ਇੱਕ ਜਿਹੜਾ ਪ੍ਰੋਗਰਾਮ ਵੀ ਉਦਣ ਕੀਤਾ ਸੀ ਆਪਾਂ ਡੋਮੈਸਟਿਕ ਵਾਇਲੈਂਸ ਦੇ ਉੱਤੇ ਜਿਹੜੀ ਆਪਾਂ ਸੀਰੀਜ਼ ਕਰ ਰਹੇ ਹਾਂ, ਅਤੇ ਉੱਥੇ ਇਹ ਚੀਜ਼ਾਂ ਨਾ ਹੁਣ ਤੁਹਾਨੂੰ ਸਮਝ ਆਉਂਦੀਆਂ, ਇੱਦਾਂ ਨਹੀਂ ਤੁਹਾਨੂੰ ਪਤਾ ਲੱਗਦੀਆਂ, ਪਰ ਉਹ ਜਦੋਂ ਉਹਦੇ ਤੁਹਾਨੂੰ ਅੱਗੇ ਸਾਈਡ ਇਫੈਕਟ ਲੱਭਦੇ ਨਾ, ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਉੱਥੇ ਜੋੜ ਕੇ ਵਹਿੰਦੇ ਹੋ ਵੀ ਅਸਲ 'ਚ ਲੂਣ ਨਾ ਖਾਣ ਦਾ ਜਾਂ ਪਾਣੀ ਧੀ ਦੇ ਘਰੋਂ ਨਾ ਪੀਣ ਦਾ ਮਤਲਬ ਤਾਂ ਇਹ ਆ ਵੀ ਉਹਨਾਂ ਦੇ ਘਰ 'ਚ ਇੰਟਰਫੇਅਰ ਨਾ ਕਰੋ
2: ਜੀ
1: ਜਾ ਕੇ, ਕਿਉਂਕਿ ਮੈਨੂੰ ਲੱਗਦਾ ਜਦੋਂ ਇੱਕ ਪਿਓ ਧੀ ਦੇ ਘਰ ਜਾਂਦਾ ਨਾ ਜਾਂ ਮਾਂ ਜਾਂਦੀ ਆ, ਅਤੇ ਉਹਨਾਂ ਦੇ ਲਈ ਤਾਂ ਉਹ ਹੀ ਧੀ ਆ ਮਾਸੂਮ ਜੀ
2: ਜੀ,
1: ਜਿਹਨੂੰ ਉਹ ਪਾਣੀ ਦਾ ਕੱਪ ਵੀ ਜਿਹੜੇ ਫੜ ਕੇ ਨਹੀਂ ਫੜਾਓਗੇ, ਜਿਹੜੀ ਬੜੇ ਪਿਆਰ ਦੇ ਨਾਲ ਲਾਡਲੀ ਤੁਸੀਂ ਰੱਖੀ ਆ, ਅਤੇ ਉੱਥੇ ਉਹ ਇਹ ਵੀ ਹੋਣੀ ਆ, ਉੱਥੇ ਉਹਨੇ ਤੁਹਾਡੇ ਸਾਹਮਣੇ ਟੁੱਟ ਟੁੱਟ ਵੀ ਮਰਨਾ ਵਾ, ਭੱਜ ਭੱਜ ਕੰਮ ਵੀ ਕਰਨਾ, ਨਿਆਣੇ ਵੀ ਸਾਂਭਣੇ ਆ, ਦਬਕਾ ਵੀ ਕਿਤੇ ਪੈ ਜਾਣਾ, ਉਹ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਤੁਹਾਡੇ ਲਈ ਤਾਂ ਉਹ ਹੀ ਧੀ ਆ ਜਿਹੜੀ ਤੁਸੀਂ ਬੜੀ ਲਾਡੋ ਰੱਖੀ ਆ। ਇਸ ਕਰਕੇ ਵੀ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਇੱਕ ਓਹਲਾ ਹੀ ਰਹੇ, ਉਹਦੀ ਹੁਣ ਲਾਈਫ ਬਦਲ ਚੁੱਕੀ ਆ, ਤੁਸੀਂ ਹੁਣ ਉਸੇ 'ਚ ਹੀ ਵੇਖ ਰਹੇ ਹੋ ਨਿੱਕੀ ਜਿਹੀ ਦੇ ਰੂਪ ਦੇ ਵਿੱਚ ਹੀ, ਅਤੇ ਉੱਥੇ ਹੁਣ ਇੱਥੇ ਤਾਂ ਇਹੋ ਹੀ ਹੁੰਦਾ, ਇੱਥੇ ਆਪਾਂ ਵੇਹਨੇ ਹਾਂ ਕਿੰਨੇ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਹਨਾਂ ਗੱਲਾਂ ਤੋਂ। ਸੋ ਮੈਨੂੰ ਲੱਗਦਾ ਸ਼ਾਇਦ ਇਸ ਕਰਕੇ ਉਹਨਾਂ ਨੇ ਇੱਕ ਮਤਲਬ ਸਿੱਧਾ ਸਿੱਧਾ ਜਿਹਾ, ਹੁਣ ਆਹ ਗੱਲਾਂ ਜਿਹੜੀਆਂ ਉੱਦਾਂ ਕਹਿਣ 'ਚ ਬੜੀਆਂ ਬੁਰੀਆਂ ਲੱਗਦੀਆਂ ਵੀ ਭਾਈ ਅਸੀਂ ਜੇ ਕੋਈ ਇੱਦਾਂ ਹੀ ਕਵੇ ਵੀ ਅਸੀਂ ਇੱਥੇ ਸਾਹਮਣੇ ਖੜ ਕੇ ਤਾਂ ਵੇਖ ਨਹੀਂ ਸਕਦੇ ਵੀ ਸਾਡੀ ਧੀ ਨੂੰ ਤੁਸੀਂ ਦਬਕਾ ਮਾਰਿਆ ਜਾ ਕੇ, ਹਾਲਾਂਕਿ ਦਬਕਾ ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਵੀ ਉਹ ਵੀ ਉਹ ਇੰਨਾ ਤੁਸੀਂ ਕੰਮ ਕਰਵਾ ਰਹੇ ਜੇ ਹੈ ਨਾ, ਅਤੇ ਉਹ ਫਿਰ ਸਿੱਧਾ ਸਿੱਧਾ ਜਿਹਾ ਇੱਕ ਫਾਰਮੂਲਾ ਮੈਨੂੰ ਤਾਂ ਲੱਗਦਾ ਵੀ ਉਹ ਘੜਿਆ ਗਿਆ ਵੀ ਮੁੱਕ ਦੀ ਗੱਲ ਯਾਰ, ਆਪਾਂ ਮਤਲਬ ਲੂਣ ਖਾਣਾ ਹੀ ਨਹੀਂ ਕਰਦਾ,
2: ਲੂਣ ਖਾਣਾ ਮਤਲਬ ਪਾਣੀ ਨਹੀਂ ਪੀਣਾ, ਜ਼ਿਆਦਾ ਦੇਰ ਰਹੋਗੇ ਤਾਂ ਲੂਣ ਰੋਟੀ ਪਾਣੀ ਖਾਓਗੇ।
1: ਐਗਜ਼ੈਕਟਲੀ, ਮਤਲਬ ਨਾ ਲੂਣ ਖਾਣ ਦਾ ਮਤਲਬ ਵੀ ਤੁਸੀਂ ਛੇਤੀ ਤੋਂ ਛੇਤੀ ਮਿਲ ਗਿਲ ਕੇ ਤੇ ਆ ਜਾਓ,
2: ਆ ਜਾਓ। ਹਾਂਜੀ,
3: ਮੈਂ ਸਗੋਂ ਹੱਸਦੀ ਹੁੰਦੀ ਆ, ਮੈਂ ਕਹਿੰਦੀ ਆ ਪਾਪਾ ਜੀ ਤੁਸੀਂ ਤੇ ਇੱਦਾਂ ਕਰਦੇ ਹੋ ਜਾ ਕੇ, ਤੇ ਮੈਂ ਤੇ ਨਹੀਂ ਐਕਸਪੈਕਟ ਕਰਦੀ ਕਿ ਮੰਮੀ ਪਾਪਾ ਆਣ ਦਿੱਲੀਓ ਤੇ ਉਹ ਆ ਕੇ ਰੋਟੀ ਨਾ ਖਾਣ,
1: ਹਾਂ ਨਹੀਂ ਖਾਣਗੇ, ਨਾਲੇ ਇੱਥੇ ਹੁਣ ਪੋਸੀਬਲ ਵੀ ਨਹੀਂ ਹੈ ਨਾ, ਪਰ ਉਹਦੇ ਵਿੱਚ ਇਹ ਸੀ ਨਾ ਜਸਕੀਰੇ ਜੀ, ਉਹਦੇ ਵਿੱਚ ਇਹ ਸੀ ਵੀ ਉਹਦਾ ਫਿਰ ਸਬਸਟੀਟਿਊਟ ਉਹਨਾਂ ਨੇ ਇਹ ਲੱਭਾ ਸੀ ਵੀ ਧੀ ਜਾ ਕੇ ਲੰਮਾ ਸਮਾਂ ਰਹਿ ਲੈਂਦੀ ਸੀ
2: ਜੀ,
1: ਜਦੋਂ ਸਾਉਣ ਦਾ ਮਹੀਨਾ ਵਾ, ਤੇ ਉਹ ਇਸੇ ਕਰਕੇ ਉਹ ਜ਼ਿਆਦਾ ਲੰਮਾ ਸਮਾਂ ਜਾ ਕੇ ਉੱਥੇ ਰਹਿ ਲੈਂਦੀ ਸੀ, ਜਾਂ ਤੁਸੀਂ ਵੇਖਿਆ ਹੋਊਗਾ ਛੁੱਟੀਆਂ ਹੁੰਦੀਆਂ ਸੀ ਤੇ ਉਹ ਸਾਰੀਆਂ ਛੁੱਟੀਆਂ ਰਹਿ ਲੈਂਦੀ ਸੀ, ਅੱਜ ਕੱਲ੍ਹ ਉਹ ਵੀ ਆ ਵੀ ਅਸੀਂ ਤੁਸੀਂ ਗਏ ਤੁਸੀਂ ਆ ਗਏ ਹੈਗੇ ਹਨਾ, ਅਸੀਂ ਵੀ ਗਏ
2: ਉਹਨਾਂ ਕੇ ਤੇ ਰਹਿ ਪਏ ਰੰਜੋਤ ਜੀ ਸਾਰਿਆਂ ਕੋਲ ਹਨਾ,
3: ਹਾਂ ਅੱਜ ਕੱਲ ਤੇ ਭਾਜੀ
2: ਜੌਬ ਕਰਦੀਆਂ ਉੱਥੇ ਵੀ ਕੁੜੀਆਂ
3: ਨਹੀਂ ਨਾਲ, ਅੱਜ ਕੱਲ ਜਿਹੜੇ ਇੱਥੋਂ ਜਾਂਦੇ ਨੇ ਮੈਨੂੰ ਤੇ ਮੁੰਡਿਆਂ ਦਾ ਵੀ ਇਹੀ ਲੱਗਦਾ ਹੈ ਕਿ ਉਹ ਵੀ ਆਪਣੇ ਪੇਕੇ ਹੀ ਜਾਂਦੇ ਨੇ,
1: ਹਾਂ ਇਦਾਂ ਹੀ ਇਦਾਂ
2: ਜੀ,
3: ਬੇਸਿਕਲੀ ਕਿ ਉਹ ਕੋਈ ਫਰਕ ਨਹੀਂ ਹੈ ਉਹਨਾਂ ਦਾ ਕਿ ਜੋ ਕਿ ਅਸੀਂ ਕਹੀਏ ਕਿ ਸਾਨੂੰ ਜ਼ਿਆਦਾ ਟਾਈਮ ਦਿਓ ਜਾਂ ਕੁਛ ਏਦਾਂ, ਸੇਮ ਹੀ ਹੈ ਦੋਨਾਂ ਵਾਸਤੇ,
1: ਇਦਾਂ ਹੀ ਹੈ ਜੀ, ਅਸੀਂ ਵੀ ਤੁਸੀਂ
2: ਉੱਤਰ ਜਾ ਕਰੋ ਦਿੱਲੀ ਦਾ ਜਾਂਦੇ ਜਾਂਦੇ, ਅੰਮ੍ਰਿਤਸਰ ਵੀ ਹੈਗਾ ਏਅਰਪੋਰਟ, ਦਿੱਲੀ ਵੀ, ਤੇ ਇਹਨਾਂ ਦੇ ਫਿਰ ਏਦਾਂ ਹੋਣਾ ਹੋਣਾ ਵੀ ਮੈਂ ਦਿੱਲੀ ਉਤਰਨਾ, ਇੱਕ ਕਹਿੰਦਾ ਹੋਣਾ ਮੈਂ ਅੰਮ੍ਰਿਤਸਰ ਉਤਰਨਾ,
1: ਚਲੋ ਜਿੱਥੇ ਸਸਤੀ ਮਿਲ ਜਾਏ
3: ਜਾਣ ਲੱਗੇ ਅੰਮ੍ਰਿਤਸਰ ਉਤਰ ਜਾਓ ਤੇ ਵਾਪਸੀ ਦਿੱਲੀਓ ਕਰ ਲੋ,
1: ਪਰਿਵਾਰ ਦੇ ਹਿਸਾਬ ਨਾਲ ਅਨੇਕ ਹੀ ਇਹੋ ਜਿਹੀਆਂ ਚੀਜ਼ਾਂ ਨੇ, ਜਿੱਦਾਂ ਕੁਲਦੀਪ ਆਂਟੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਹੁੰਦੇ ਸੀ ਕਿ ਬੁੱਧ ਸ਼ਨਿਚਰ ਕੱਪੜਾ, ਗਹਿਣਾ ਐਤਵਾਰ, ਜੁੱਤੀ ਮੰਗਲਵਾਰ, ਲੱਕੀ ਹੁੰਦੀ ਆ। ਥੈਂਕ ਯੂ ਜੀ, ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਅਤੇ ਕੁਛ ਨਵੀਆਂ ਅਤੇ ਕੁਛ ਪੁਰਾਣੀਆਂ, ਕੁਛ ਦਿਲਚਸਪ ਗੱਲਾਂ ਸੁਣਾਉਣ ਦੇ ਲਈ ਧੰਨਵਾਦ। ਅਤੇ ਮੋਹਨ ਜੀ ਕਹਿੰਦੇ ਨੇ ਵੀ ਗੱਡਾ ਬੜਾ ਕਿਤੇ 150 ਦੀ ਸਪੀਡ 'ਤੇ ਜਾਂਦਾ ਸੀ ਜਿਹੜੀ ਬਿੱਲੀ ਥੱਲੇ ਆ ਜਾਂਦੀ ਹੈ, ਅਤੇ ਹੋ ਸਕਦਾ ਉਦੋਂ ਬਿੱਲੀਆਂ ਵੀ ਸੁਸਤ ਹੋਣ, ਮੋਹਨ ਕੀਤਾ ਮੋਹਨ ਜੀ
2: ਜਿਹੜੀ ਚੀਜ਼ ਦਿਸਦੀ ਨਹੀਂ,
1: ਉਦੋਂ ਬਿੱਲੀਆਂ ਬਹੁਤਾ ਖਾ ਕੇ ਭਲਾ ਉੱਥੇ ਲੇਟੀ ਲੇਟੀ ਕਰ ਰਹੀ ਸੀ, ਕੁਝ ਨਾ ਕੁਝ ਤੇ ਹੋਊਗਾ। ਚਲੋ ਤੇ ਧੰਨਵਾਦ ਤੁਹਾਡਾ ਟੇਲੋ ਸਾਹਿਬ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਮਿਹਰਬਾਨੀ। ਤੇ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਸੈਮੀ ਸਾਹਿਬ ਕਹਿੰਦੇ ਨੇ ਵੀ ਲੇਲਾ ਮੇਮਣਾ ਫੀਮੇਲ। ਅੱਛਾ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ ਜੀ। ਮੈਨੂੰ ਜੋ ਲੱਗਦਾ ਵਾ ਵੀ ਜੋ ਇੱਥੇ ਮੈਸੇਜ ਵੀ ਇੱਕ ਆਇਆ ਸੀ ਅਤੇ ਮੈਨੂੰ ਵੀ ਇੱਦਾਂ ਹੀ ਲੱਗਦਾ ਕਿ ਹੁਣ ਆਪਾਂ ਨੂੰ ਥੋੜ੍ਹੀ ਕੰਫਿਊਜ਼ਨ ਹੋ ਗਈ ਹੁਣ ਇਸ ਚੀਜ਼ ਦੇ ਵਿੱਚ, ਪਰ ਜਿਹੜਾ ਮੇਮਣਾ ਵਾ ਉਹ ਹੋ ਗਿਆ ਆਪਣਾ ਉਹਦਾ ਬੱਕਰੀ ਦਾ, ਅਤੇ ਲੇਲਾ ਜਿਹੜਾ ਹੋ ਗਿਆ ਪੇੜ ਦਾ ਹੈ ਨਾ ਬੱਚਾ। ਅਤੇ ਇਹ ਅਲੱਗ ਅਲੱਗ ਸਾਡੀ ਮਤਲਬ ਭਾਸ਼ਾ ਦੀ ਖੂਬਸੂਰਤੀ ਆ ਵੀ ਅਲੱਗ ਅਲੱਗ ਸਟੇਜਿਸ ਦੇ ਲਈ ਅਲੱਗ ਅਲੱਗ ਸ਼ਬਦ ਨੇ, ਜਿੱਦਾਂ ਛੋਟਾ ਵਾ ਅਤੇ ਉਹ ਜਿਹੜਾ ਲੇਲਾ ਵਾ, ਥੋੜ੍ਹਾ ਵੱਡਾ ਹੋਇਆ ਅਤੇ ਪੱਠਾ ਹੈ ਨਾ, ਅਤੇ ਪਠੋਰਾ ਜੇ ਉੱਧਰ ਹੋਇਆ, ਅਤੇ ਇਸੇ ਤਰ੍ਹਾਂ ਦਾ ਹੋਰ ਥੋੜ੍ਹਾ ਜਿਹਾ ਵੱਡਾ ਹੋ ਗਿਆ ਅਤੇ ਫਿਰ ਆਪਾਂ ਉਹਨੂੰ ਆਪਣੇ ਤਾਂ ਮਟਨ ਕਹਿ ਦਿੰਦੇ ਆ। ਹਾਲਾਂਕਿ ਜੇ ਆਪਾਂ ਆਸਟ੍ਰੇਲੀਆ 'ਚ ਜਾਂ ਫਿਰ ਹੋਰ ਜਿਹੜੇ ਵੈਸਟਰਨ ਕੰਟਰੀ ਨੇ ਉਹਨਾਂ ਦੇ ਵਿੱਚ ਮਟਨ ਜਿਹੜਾ ਉਹ ਭੇਡ ਨੂੰ ਵੀ ਕਹਿ ਦਿੰਦੇ ਆ
2: ਜੀ,
1: ਕਿਉਂਕਿ ਆਈ ਥਿੰਕ ਫ੍ਰੈਂਚ ਸ਼ਬਦ ਹੈ
2: ਜੀ,
1: ਤੇ ਉੱਥੋਂ ਹੀ ਇਹ ਜਦੋਂ ਗੋਰੇ ਆਪਣੇ ਇੰਡੀਆ 'ਚ ਆਏ ਉਹ ਕਹਿੰਦੇ ਲੈ ਕੇ ਆਏ।
2: ਲੈਮ ਨਹੀਂ ਕਹਿੰਦੇ ਭੇਡ ਨੂੰ?
1: ਮਟਨ ਦਾ ਅੱਜ ਕੱਲ ਜਿਹੜਾ ਮੋਟਾ ਮੋਟਾ ਜਿਹਾ ਜਿਹੜਾ ਮਤਲਬ ਇਹ ਹੁੰਦਾ ਵਾ ਵੀ ਜਿਹੜਾ ਵੱਡੀ ਉਮਰ ਦਾ, ਜਿੱਦਾਂ ਮੰਨ ਲਓ ਕਈ ਕਈ ਇਹਨੂੰ ਏਦਾਂ ਲੈਂਦੇ ਆ ਵੀ ਭਾਵੇਂ ਭੇੜ ਆ ਭਾਵੇਂ ਬੱਕਰਾ ਵਾ, ਜੇ ਉਹ ਮਤਲਬ ਇੱਕ ਸਾਈਜ਼ ਤੋਂ ਟੱਪ ਗਿਆ ਵਾ ਹੈ ਨਾ, ਜਦੋਂ ਆਪਾਂ ਉਹ ਛੋਟਾ ਕਹਿੰਦੇ ਨਾ ਵੀ ਪੱਠੇ ਤੋਂ ਟੱਪ ਗਿਆ ਵਾ, ਤੇ ਫਿਰ ਉਹਨੂੰ ਮਟਨ ਦੀ ਕੈਟੇਗਰੀ 'ਚ ਪਾ ਦਿੱਤਾ ਜਾਂਦਾ। ਪਰ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਵੇਖੀਏ ਤੇ ਇੰਡੀਆ ਦੇ ਵਿੱਚ ਜਿਹੜੀ ਆਪਣੀ ਸਿਰਫ ਬੱਕਰਾ ਵਾ, ਬੱਕਰੇ ਦੇ ਮੀਟ ਨੂੰ ਯਾਨੀ ਕਿ ਗੋਟ ਨੂੰ ਹੀ ਮਟਨ ਕਹਿੰਦੇ ਆ, ਉੱਥੇ ਜਿਹੜੀ ਭੇਡ ਆ ਜਾਂ ਲੈਮ ਹੈ ਉਹਨੂੰ ਮਟਨ ਨਹੀਂ ਕਹਿੰਦੇ ਹੈ ਨਾ। ਉੱਥੇ ਵੈਸੇ ਤਾਂ ਖਾਧਾ ਵੀ ਘੱਟ ਹੀ ਜਾਂਦਾ, ਉੱਥੇ ਲੈਮ ਕਿੰਨੀ ਕਿਤੇ ਕੋਈ ਖਾਂਦਾ, ਪਰ ਮਤਲਬ ਇਹ ਅਲੱਗ ਅਲੱਗ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਆ ਸਿਸਟਮ ਜਿਹਾ, ਖਾਣ ਵਾਲਿਆਂ ਨੂੰ ਜ਼ਿਆਦਾ ਬਿਹਤਰ ਪਤਾ ਹੋਊਗਾ। ਚਲੋ ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸੁੱਖ ਜੀ, ਹਾਂਜੀ ਕਹਿੰਦੇ ਕਿ ਮੇਰੇ ਮੰਮੀ ਨੇ ਮੰਮੀ ਵੀ ਇਵੇਂ ਕਹਿੰਦੇ ਹੁੰਦੇ ਸੀ ਕਿ ਕਿਸੇ ਦਾ ਭਾਂਡਾ ਖਾਲੀ ਨਹੀਂ ਦਿੰਦੇ, ਅਤੇ ਮੈਂ ਵੀ ਇਵੇਂ ਹੀ ਕਰਦੀ ਹੁੰਦੀ ਹਾਂ
2: ਜੀ।
1: ਅਤੇ ਥੈਂਕ ਯੂ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਥੈਂਕ ਯੂ, ਅਤੇ ਮੈਨੂੰ ਲੱਗਦਾ ਤੁਸੀਂ ਆਪਣੇ ਤੌਰ ਦੇ ਉੱਤੇ ਚੀਜ਼ਾਂ ਫੋਲੋ ਕਰ ਸਕਦੇ, ਪਰ ਕਿਸੇ ਦੇ ਘਰ ਜੇ ਨਹੀਂ ਆ ਤਾਂ ਬਹੁਤਾ ਵਹਿਮ ਭਰਮ ਵੀ ਨਹੀਂ ਕਰਨਾ ਚਾਹੀਦਾ। ਜੇ ਮੰਨ ਲਓ ਕਿਸੇ ਨੂੰ ਮੇਰੇ ਅਰਗੇ ਨੂੰ ਨਹੀਂ ਪਤਾ, ਉਹਨੇ ਜੇ ਖਾਲੀ ਮੋੜਤਾ ਤਾਂ ਨਹੀਂ ਵੀ ਤੁਸੀਂ ਕਹੋ ਵੀ ਲਿਆਏ ਹਾਏ ਖਾਲੀ ਮੋੜ।
2: ਹਾਂਜੀ ਨਹੀਂ ਕੋਈ ਮੋੜ ਦੇਵੇ ਉਹ ਨਹੀਂ, ਆਪਣੇ ਆਪ ਨੂੰ ਲੱਗਦਾ ਕਿ ਅਸੀਂ ਨਹੀਂ ਖਾਲੀ ਮੋੜਨਾ,
1: ਤੁਸੀਂ ਆਪਣਾ ਨਿਭਾਈ ਜਾਓ
2: ਜੋ ਤੁਹਾਡੇ ਦਿਲ ਨੂੰ ਤਸੱਲੀ ਆਵੇ। ਹਾਂਜੀ ਹਾਂ
1: ਤੁਸੀਂ ਨਿਭਾਈ ਜਾਓ। ਤੇ ਥੈਂਕ ਯੂ ਜੀ ਮਿਹਰਬਾਨੀ, ਹਾਂਜੀ ਹਾਂਜੀ ਬਹੁਤ ਸ਼ੁਕਰੀਆ। ਅਤੇ ਬਲਵੰਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭੈਣ ਜੀ, ਵਿੱਟ ਸੰਡੇ ਤੋਂ ਕਰਦੇ ਨੇ ਮੈਸੇਜ, ਅਤੇ ਹੁਣ ਆਪਾਂ ਸ਼ਬਦ ਲਈ ਆਪਾਂ ਫਿਰ ਨਿਕਲੀਏ
2: ਜੀ। ਬਿਲਕੁਲ ਰਣਜੋਤ ਜੀ, ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਛੰਨ। ਛੰਨ ਹੁੰਦਾ ਜਿਹੜੀ ਆਪਾਂ ਕੱਖਾਂ ਦੀ ਜਿਹੜੀ ਆ ਕੁੱਲੀ ਬਣਾਈ ਹੋਵੇ, ਜਾਂ ਝੌਂਪੜੀ ਨੂੰ ਵੀ ਜਿੱਦਾਂ ਉਹਨਾਂ ਨੇ ਦੱਸਿਆ ਉਹਨੂੰ ਆਪਾਂ ਕਹਿ ਦਿੰਦੇ ਹਾਂ। ਦੂਸਰਾ ਸ਼ਬਦ ਸੀ ਛੰਨਾ। ਛੰਨਾ ਹਾਂਜੀ, ਕਾਂਸੇ ਦੀ ਜਿਹੜੀ ਧਾਤ ਆ ਉਹਦਾ ਵੱਡਾ ਕੌਲਾ, ਜਿਹੜੇ ਜਿਹਦੇ ਕੰਢੇ ਇੱਦਾਂ ਮੁੜੇ ਹੋਣ, ਤਿੱਖੇ ਤਿੱਖੇ ਜਿਹੇ ਹੁੰਦੇ ਆ, ਉਹਨੂੰ ਆਪਾਂ ਛੰਨਾ ਕਹਿ ਦਿੰਦੇ ਹਾਂ। ਆਪਾਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਛੰਨੇ ਦੇ ਵਿੱਚ ਲੱਸੀ ਪੀਂਦੇ ਹੁੰਦੇ ਸੀ।
1: ਹਾਂ, ਅੱਜ ਕੱਲ ਉਹ ਵਜਾਉਂਦੇ ਵੀ ਆ ਕਈ
2: ਜੀ,
1: ਕੋਲ ਜਾ ਕਮਾ ਜੇ
2: ਗਏ ਕਾਲੀ ਜੀ।
1: ਹਾਂ ਉਹਦੇ ਨਾਲ ਆਈ ਥਿੰਕ ਉਹਦੇ ਨਾਲ ਕਰਦੇ ਕੋਈ ਟ੍ਰੀਟਮੈਂਟ ਜਾਂ ਕਰਦੇ
2: ਥੈਰੇਪੀ। ਹਾਂ
1: ਸਾਊਂਡ ਥੈਰੇਪੀ।
2: ਹਾਂਜੀ, ਉਸ ਤੋਂ ਅਗਲਾ ਸ਼ਬਦ ਸੀ ਛੰਬ। ਛੰਬ ਵਰਤਿਆ ਜਾਂਦਾ ਜਦੋਂ ਦਰਿਆ ਦੇ ਕਿਨਾਰੇ ਤੇ ਜਿਹੜਾ ਲਾਈਕ ਥੋੜੀਆਂ ਥੋੜਾ ਦੂਰ ਤੋਂ ਜਿਹੜਾ ਪਾਣੀ ਖੜਾ ਹੋਵੇ ਉਹਦੇ ਲਈ ਵੀ ਛੰਬ ਵਰਤ ਲਿਆ ਜਾਂਦਾ, ਤੇ ਝਾੜੀਆਂ ਦੇ ਲਈ ਕੰਡੇਦਾਰ ਝਾੜੀਆਂ ਦੇ ਲਈ ਵੀ ਛੰਬ ਵਰਤ ਲਿਆ ਜਾਂਦਾ, ਜਾਂ ਕਹਿੰਦੇ ਜਦੋਂ ਜਨੌਰ ਆ ਜਿਹੜੇ ਉਹ ਮਿਲ ਕੇ ਹਮਲਾ ਕਰਦੇ ਆ ਉਹਨਾਂ ਲਈ ਵੀ ਛੰਬ ਵਰਤ ਲਿਆ ਜਾਂਦਾ। ਤੇ ਛੰਬ ਸ਼ਬਦ ਬਹੁਤ ਸੁਣਿਆ ਮੈਂ, ਜਦੋਂ ਵੀ ਕੁਛ ਚੀਜ਼ ਡੁੱਲ ਜਾਂਦੀ ਹੁੰਦੀ ਸੀਗੀ, ਜਾਂ ਚਾਹ ਡੁੱਲ ਗਈ ਜਾਂ ਹਨਾ ਕੁਛ ਵੀ ਇੱਦਾਂ, ਜਾਂ ਕੋਈ ਪਤਲੀ ਦਾਲ ਬਣ ਗਈ, ਕਹਿਣਾ ਆਹ ਕੀ ਪਾਣ ਛੰਬ ਜਿਹਾ ਬਣਾ ਲਿਆ, ਹੁਣ ਤੂੰ ਇੱਥੇ ਛੰਬ ਲਾ ਤਾ ਚਾਹ ਡੋਲ ਕੇ ਹਨਾ। ਤੇ ਇਹ ਸ਼ਬਦ ਮੇਰੇ ਬਹੁਤ ਜ਼ਿਆਦਾ ਸੁਣਿਆ ਹੋਇਆ ਸ਼ਬਦ
1: ਸੀ ਜੀ
2: ਜੀ। ਛਮਾਹੀ, ਉਸ ਤੋਂ ਅਗਲਾ ਸ਼ਬਦ ਸੀ ਛਮਾਹੀ। ਹੁੰਦੇ ਆ ਛੇ ਮਾਹ, ਮਤਲਬ ਛੇਆਂ ਮਹੀਨੇ ਆ ਜਿਹੜੇ ਪਹਿਲੇ ਚਣੀ, ਛੇ ਮਹੀਨੇ ਪਹਿਲੇ ਜਾ ਗਏ, ਛੇ ਮਹੀਨਿਆਂ ਦੇ ਜਦੋਂ ਆਪਾਂ ਡਿਫਰੈਂਸ ਜਿਹੜਾ ਉਹ ਦੱਸਣਾ ਹੋਵੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਛਮਾਹੀ
1: ਜੀ।
2: ਉਸ ਤੋਂ ਅਗਲਾ ਸ਼ਬਦ ਸੀ ਛੁੱਟੜ। ਛੁੱਟੜ ਬੇਸਿਕਲੀ ਪਤੀ ਵੱਲੋਂ ਛੱਡੀ ਹੋਈ ਔਰਤ ਲਈ ਵਰਤਿਆ ਜਾਂਦਾ ਆ, ਦੋਨਾਂ ਲਈ ਨਹੀਂ ਵਰਤਦੇ ਆਪਾਂ, ਔਰਤ ਦੇ ਲਈ ਇਹ ਵਰਤਿਆ ਜਾਂਦਾ ਆ। ਉਸ ਤੋਂ ਅਗਲਾ ਸ਼ਬਦ ਸੀ ਛੈਲ। ਛੈਲ ਹੁੰਦਾ ਆ ਜਵਾਨ, ਗੱਭਰੂ ਆਪਾਂ ਕਹਿ ਦਿੰਦੇ ਹਾਂ, ਉਹਦੇ ਲਈ ਵਰਤਿਆ ਜਾਂਦਾ ਹੈ। ਛੜੱਪਾ ਹੁੰਦਾ ਹੈ ਜਦੋਂ ਆਪਾਂ ਦੋਨੀ ਪੈਰ ਆ ਜਿਹੜੇ ਜੋੜ ਕੇ ਉਹ ਛਾਲ ਮਾਰਦੇ, ਉਹਨੂੰ ਆਪਾਂ ਕਹਿ ਦਿੰਦੇ ਹਾਂ
1: ਛੜੱਪਾ
2: ਜੀ। ਸੋ ਇਹ ਸੀ ਅੱਜ ਦੇ ਸਾਡੇ ਸੱਤ ਸ਼ਬਦ। ਜਾਂਦੇ ਜਾਂਦੇ ਇੱਕ ਰਸਮ ਹੋਰ ਦੱਸ ਦਈਏ, ਆਪਾਂ ਥੱਲੇ ਬੈਠ ਕੇ ਖਾਣ ਖਾਂਦੇ ਹੁੰਦੇ ਸੀਗੇ ਪਹਿਲੇ ਸਮਿਆਂ ਦੇ ਵਿੱਚ, ਹੁਣ ਡਾਇਨਿੰਗ ਟੇਬਲਾਂ ਨੇ ਉਹ ਥਾਂ ਲੈ ਲਈ ਆ। ਕਹਿੰਦੇ ਜਦੋਂ ਤੁਸੀਂ ਥੱਲੇ ਬੈਠ ਕੇ ਖਾਂਦੇ ਆ ਨਾ ਚੌਂਕੜੀ ਮਾਰਦੇ ਆ, ਤੇ ਯੋਗਾ ਦੇ ਵਿੱਚ ਉਹਨੂੰ ਆਪਾਂ ਸੁਖਾਸਣ ਕਹਿੰਦੇ ਆ, ਹਨਾ। ਸੁਖਾਸਣ ਮਤਲਬ ਹੈਪੀਐਸਟ ਸੀਟ, ਜਾਣੀ ਜਿਹਦੇ ਉੱਤੇ ਬੈਠ ਗਏ ਆ ਤੁਸੀਂ, ਜਦੋਂ ਤੁਸੀਂ ਲੱਤਾਂ ਨੂੰ ਚੌਂਕੜੀ ਮਾਰ ਕੇ ਬੈਠਦੇ ਆ ਤੇ ਤੁਹਾਡਾ ਡਾਈਜੈਸ਼ਨ ਸਿਸਟਮ ਹੈ ਜਿਹੜਾ ਉਹ ਹੋਰ ਫਾਸਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ, ਤੇ ਜਿਹੜੀ ਤੁਹਾਡੀ ਬੋਡੀ ਆ ਉਹ ਇੱਕ ਇੱਕ ਅਲੱਗ ਮੋਡ ਦੇ ਵਿੱਚ ਚਲੀ ਜਾਂਦੀ ਆ। ਤਾਂ ਕਰਕੇ ਚੌਂਕੜੀ ਮਾਰ ਕੇ ਖਾਣਾ, ਥੱਲੇ ਬੈਠ ਕੇ ਖਾਣਾ ਜਾਣੀ ਵਧੀਆ ਮੰਨਿਆ ਜਾਂਦਾ ਸੀ ਪਹਿਲੇ ਸਮਿਆਂ ਦੇ ਵਿੱਚ। ਅਤੇ ਆਪਾਂ ਦੇਖਿਆ ਹੋਣਾ ਸਾਊਥ ਇੰਡੀਆ ਵੱਲ ਦੀ ਸਾਈਡ ਕੇਲੇ ਦੇ ਜਿਹੜੇ ਪੱਤੇ ਬਨਾਨਾ ਲੀਵਸ ਹੁੰਦੇ ਆ ਉਹਨਾਂ ਦੇ ਉੱਤੇ ਖਾਂਦੇ ਆ ਫੂਡ, ਹੈ ਨਾ। ਉਹ ਤਾਂ ਖਾਂਦੇ ਆ, ਸਾਇੰਟਿਸਟ ਨੇ ਹੁਣ ਇਹ ਪ੍ਰੂਵ ਕਰਤਾ ਹੈ ਕਿ ਜਦੋਂ ਆਪਾਂ ਬਨਾਨਾ ਲੀਵਸ ਦੇ ਉੱਤੇ ਫੂਡ ਰੱਖਦੇ ਹਾਂ ਜਦੋਂ ਹੌਟ ਫੂਡ ਹੁੰਦਾ ਉਹ ਐਂਟੀ ਆਕਸੀਡੈਂਟ ਜਿਹੜੇ ਆ ਉਹ ਪੈਦਾ ਹੁੰਦੇ ਆ ਉਹਦੇ ਵਿੱਚੋਂ, ਅਤੇ ਆਲਰੇਡੀ ਤੁਹਾਡੀ ਬੋਡੀ ਨੂੰ ਜਦੋਂ ਤੁਸੀਂ ਫੂਡ ਦੇ ਨਾਲ ਉਹਨੂੰ ਖਾਂਦੇ ਆ ਤਾਂ ਹੀਲ ਕਰਦੇ ਆ।
1: ਓਕੇ
2: ਜੀ,
1: ਓਕੇ।
2: ਸੋ ਆਪਾਂ ਚਾਹੇ ਦੇਖ ਕੇ ਕਹੀਏ ਕਿ ਹਾਂ ਪੱਤਿਆਂ ਦੇ ਉੱਤੇ ਖਾਂਦੇ ਆ ਜਾਂ ਉਹ ਕਿੱਦਾਂ ਖਾਂਦੇ ਆ, ਉਹ ਸਾਰੇ ਕੁਛ ਜਿਹੜੇ ਸਾਇੰਟੀਫਿਕਲੀ ਇਹ ਜਿਹੜੇ ਪ੍ਰੂਵ ਹੋਈਆਂ ਚੀਜ਼ਾਂ ਆ ਹੁਣ ਅੱਗੇ ਜਾ ਕੇ
1: ਨਹੀਂ ਵਧੀਆ। ਹਾਲਾਂਕਿ ਉਹ ਵੀ ਹੁਣ ਟੇਬਲਾਂ 'ਤੇ ਖਾਣ ਲੱਗ ਪਏ। ਮੈਂ ਇੱਥੇ ਇੱਕ ਕਮਿਊਨਿਟੀ ਦੇ ਇੱਕ ਦੋ ਵਾਰੀ ਮੈਂ ਅਟੈਂਡ ਕੀਤੇ ਪ੍ਰੋਗਰਾਮ, ਅਤੇ ਉਹ ਟੇਬਲ ਦੇ ਉੱਤੇ ਪੱਤਾ ਰੱਖ ਲੈਂਦੇ ਆ।
2: ਬਿਲਕੁਲ, ਹਾਂਜੀ ਹਾਂ।
1: ਪਰ ਉਹ ਵਧੀਆ ਚੀਜ਼ ਆ, ਮੈਂ ਤਾਂ ਇਸ ਪੱਖੋਂ ਵੀ ਮੈਨੂੰ ਬੜਾ ਵਧੀਆ ਲੱਗਾ ਸੀ ਕਿ ਐਟਲੀਸਟ ਉਹ ਪਲੇਟਾਂ ਦਾ ਤਾਂ ਨਹੀਂ ਨਾ ਖਲਾਰਾ ਪੈਂਦਾ ਇੰਨਾ, ਹੈ ਨਾ, ਵੀ ਆਪਾਂ ਇੰਨਾ ਜ਼ਿਆਦਾ ਕਚਰਾ ਆਪਾਂ ਬਣਾਉਂਦੇ ਹਾਂ ਪਲਾਸਟਿਕ ਦਾ, ਜਾਂ ਆਪਾਂ ਬਾਇਓ ਕਹਿ ਵੀ ਦਿੰਦੇ ਹਾਂ, ਇੱਕ ਤਾਂ ਸਾਡਾ ਉਹ ਖਰਚਾ, ਇੱਕ ਫਿਰ ਸੁੱਟਣ ਦਾ, ਇੱਕ ਉਹਨੇ ਉਸ ਸਾਰੇ ਕੁਛ ਦੇ ਨਾਲੋਂ ਚੰਗਾ ਵੀ ਆਪਾਂ ਤੇ ਖਾਧਾ ਬੜਾ ਵਧੀਆ ਜਾਂਦਾ ਸਾਡਾ, ਵਹਿਮ ਹੀ ਆ
2: ਕਿਉਂਕਿ
1: ਉਸੇ ਹਿਸਾਬ ਨਾਲ ਫਿਰ ਉਹ ਖਾਣਾ ਵੀ ਉਸੇ ਤਰ੍ਹਾਂ ਦਾ ਹੀ
2: ਬਣਾਉਂਦਾ, ਟਿਕ ਜਾਂਦਾ ਤੇ ਉਹਨਾਂ ਦੇ ਫੂਡ ਦੀਆਂ ਵੈਰਾਈਟੀਜ਼ ਵੀ ਇੱਦਾਂ ਹੁੰਦੀਆਂ ਨਾ, ਕੋਈ ਨਿੱਕਾ ਨਿੱਕਾ ਨਿੱਕਾ ਨਿੱਕਾ ਕਿੰਨਾ ਆਲੇ ਦੁਆਲੇ ਰੱਖ ਦਿੰਦੇ। ਮੈਂ ਵੀ ਇੱਕ ਉਹਨਾਂ ਦਾ ਫੰਕਸ਼ਨ ਅਟੈਂਡ ਕੀਤਾ ਸੀ ਤੇ ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਇੰਨਾ ਕੁਛ ਮੈਂ ਖਾਊਂਗੀ ਕਿੱਦਾਂ, ਪਰ ਉਹ ਛੋਟਾ ਛੋਟੀ ਕੁਆਂਟਿਟੀ ਛੋਟੀ ਸੀ ਤੇ ਉਹ ਬੜਾ ਵਧੀਆ ਖਾ ਹੋ ਗਿਆ।
1: ਹਾਂ, ਨਿੱਕਾ ਨਿੱਕਾ ਤੇ ਹੁੰਦਾ ਸਵਾਦ ਉਹ
2: ਜੀ, ਹਲਕਾ ਵੀ ਹੁੰਦਾ ਆਪਣੇ ਵਾਂਗੂ ਨਹੀਂ ਹੁੰਦਾ,
1: ਹਲਕਾ ਪੇ ਹੋਣਾ ਜਦੋਂ ਇੰਨਾ ਇੰਨਾ ਹੋਇਆ ਆਪਾਂ ਦੇ ਭਰ ਕੇ
2: ਮਸਾਲੇ ਆਲੂ ਭਰ ਭਰ ਕੇ ਪਰੌਂਠੇ
1: ਭਰ ਕੇ ਜਦੋਂ ਬਾਟਾ ਰੱਖ ਲੈਣਾ ਅੱਗੇ ਤੇ ਫਿਰ
2: ਜਾਂਦੇ ਜਾਂਦੇ। ਇੱਕ ਹੋਰ ਗੱਲ, ਅੱਜ ਮੈਨੂੰ ਗੱਲਾਂ ਜ਼ਿਆਦਾ ਯਾਦ ਆ ਜਾਂਦੀਆਂ ਇੱਦਾਂ। ਮੈਨੂੰ ਕਿਸੇ ਸਾਊਥ ਇੰਡੀਅਨ ਕੁੜੀ, ਉਹਦਾ ਵਿਆਹ ਹੋਇਆ ਪੰਜਾਬੀ ਮੁੰਡੇ ਦੇ ਨਾਲ, ਹੈ ਨਾ।
1: ਅੱਛਾ,
2: ਤੇ ਉਹਨੇ ਮੈਨੂੰ ਪੁੱਛਿਆ, ਕਹਿੰਦੀ ਆਪ ਲੋਕ, ਮੈਂ ਉਹਨਾਂ ਦੇ ਘਰੇ ਗਈ ਸੀ, ਕਹਿੰਦੀ ਆ ਮੁਝੇ ਨਹੀਂ ਸਮਝ ਲੱਗਤੀ ਸੁੱਖ, ਆ ਪੰਜਾਬੀ ਲੋਕ ਇਤਨਾ, ਜੇ ਮੰਮੀ ਜੀ ਵੀ ਪਰਾਠੇ ਬਣਾਤੇ ਆ ਸੁਬਹਾ ਸੁਬਹਾ ਉੱਠ ਕੇ, ਇਤਨਾ ਹੈਵੀ ਕੈਸੇ ਖਾ ਲਿੱਤੇ ਹੋ। ਮੈਂ ਨਾ ਉਹਨੂੰ, ਮੈਂ ਹੁਣ ਕੀ ਕਹਾਂ ਨਾ, ਉੱਧਰੋਂ ਉਹਦੀ ਸੱਸ ਪੰਜਾਬੜ ਤੇ ਉਹ ਸਾਊਥ ਇੰਡੀਅਨ, ਮੈਂ ਕਿਹਾ ਜੈਸੇ ਨਾ ਆਪ ਨਾ ਬਹੁਤ ਹਲਕਾ ਸਾ ਖਾ ਲਿੱਤੇ ਹੋ, ਐਸੇ ਹੀ ਹੰਬਾਰੀ ਖਾ ਲਿੱਤੇ ਉਹਦੀ। ਉਹ ਮੇਰੇ ਵੱਲ ਦੇਖੀ, ਮੰਮੀ ਜੀ ਨੇ ਕੱਲ ਮੁਝੇ ਸੇਮ ਆਨਸਰ ਦਿਆ, ਤੂੰ ਪਤਾ ਤੂੰ
1: ਆਹੀ ਉਹ ਨਿੱਕੇ ਨਿੱਕੀਆਂ ਚੀਜ਼ਾਂ ਨਾ ਜਿਹੜੀਆਂ ਇੱਕ ਦੂਸਰੇ ਦੀਆਂ
2: ਵਧੀਆ ਲੱਗਦੀਆਂ, ਤੁਹਾਨੂੰ
1: ਵਧੀਆ ਵੀ ਲੱਗਦੀਆਂ, ਇੱਕ ਦੂਸਰੇ ਦੀਆਂ ਵੱਖਰੀਆਂ ਲੱਗਦੀਆਂ, ਚੁੱਭਦੀਆਂ ਵੀ ਇੱਕ ਸਟੇਜ ਤੇ, ਮਤਲਬ ਇਹ ਤੇ ਇੱਕ ਮਾਈਲਡ ਐਗਜ਼ਾਮਪਲ ਹੋ ਗਈ।
2: ਉਹੀ ਮੈਂ ਕਿ ਰਾਤ ਦੇ ਭੁੱਖੇ ਹੁਣ ਪਰਾਂਠੇ ਖਾਣੇ ਤਾਂ ਹੀ ਢਿੱਡ ਭਰੂਗਾ ਛੋਟੇ ਫੂਡ ਦੇ ਨਾਲ।
1: ਇਹ ਅਸਲ 'ਚ ਤੁਹਾਡੇ ਆਪਣੇ ਆਪਣੇ ਕਿੱਤੇ ਤੇ ਆਪਣੀ ਆਪਣੀ ਧਰਤੀ ਦੇ ਨਾਲ ਖਾਣਾ, ਜਿੰਨਾ ਵੀ ਜਿਹੜੇ ਵੀ ਰੀਜਨ ਦਾ ਖਾਣਾ ਹੈ ਨਾ, ਉਹ ਉੱਥੋਂ ਦੇ ਜਿਹੜੀ ਜੀਵਨ ਜਾਚ, ਉੱਥੋਂ ਦੇ ਕੰਮ ਕਾਰ, ਉੱਥੋਂ ਦਾ ਮੌਸਮ, ਉਸ ਸਾਰੇ ਕੁਛ ਦੇ ਨਾਲ ਹੀ ਸੰਬੰਧਿਤ ਹੈ। ਮੰਨ ਲਓ ਜੇ ਆਪਾਂ ਭਾਰਾ ਕੰਮ ਕਰਦੇ ਹਾਂ ਤੇ ਉੱਥੇ ਭਾਰਾ ਹੀ ਚਾਹੀਦਾ ਸੀ, ਉੱਥੇ ਲੌਂਗ ਟਰਮ ਮਤਲਬ ਇੰਨਾ ਕੁ ਖਾ ਕੇ ਤੇ ਤੁਸੀਂ ਮਤਲਬ ਇਹ ਥੋੜ੍ਹੀ ਵੀ ਸਾਰੀ ਤੁਹਾਡੀ ਹਲਵਾ ਲਓਗੇ ਤੁਸੀਂ, ਹੈ ਨਾ। ਉਹ ਹੌਲੀ ਹੌਲੀ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਉਹਦੇ 'ਚ ਜੀਨ 'ਚ ਆ ਜਾਂਦੀਆਂ, ਪੱਕਾ ਆਪਾਂ ਖਾਈ ਜਾਂਦੇ ਹਾਂ। ਪਰ ਜਿੰਨੇ ਵੀ ਤੁਸੀਂ ਵੇਖੋ ਖਾਣੇ ਉਹ ਇਸੇ ਤਰ੍ਹਾਂ ਦੇ ਨਾਲ ਹੀ ਕਹਿੰਦੇ ਵੀ ਡਿਜ਼ਾਈਨਡ ਨੇ, ਤੇ ਉੱਥੇ ਲਾਗੇ ਬੰਨੇ ਕੀ ਆ, ਹੁਣ ਜਿੱਥੇ ਲਾਗੇ ਸਮੁੰਦਰ ਆ ਉੱਥੇ ਆਫਕੋਰਸ ਮੱਛੀ ਤੇ ਆਪਣੇ ਆਪ ਹੀ ਆ ਗਈ, ਕਿਉਂਕਿ ਉਹ ਤੁਹਾਨੂੰ ਖਾਣੀ ਪੈਣੀ
2: ਹੈ। ਕੋਕੋਨਟ ਹੈ, ਉਹਨਾਂ ਨੇ ਤਾਂ ਨਾਰੀਅਲ ਦਾ ਤੇਲ ਵਰਤਣਾ, ਹੁਣ ਸਾਡੇ ਸਰੋਂ ਸੀ, ਅਸੀਂ ਸਰੋਂ ਦਾ ਵਰਤਦੇ ਹਾਂ,
1: ਸਰੋਂ ਦਾ ਵਰਤਦੇ ਹਾਂ। ਹੁਣ ਆਪਾਂ ਜਿਹੜਾ ਵਾ ਇਧਰੋਂ ਉਧਰੋਂ ਹੀ ਕਰਨਾ ਸ਼ੁਰੂ ਕਰਤਾ, ਇਹਦੇ ਉਹਦੇ ਫਾਇਦੇ ਵੇਖ ਕੇ ਤੇ ਆਪਾਂ ਉਹਨੂੰ ਹੁਣ ਅਸੀਂ ਤਾਂ ਤੰਗ ਹੋ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਆਈ ਥਿੰਕ ਪੇਟ ਦੀਆਂ ਵੀ ਜ਼ਿਆਦਾ ਪ੍ਰੋਬਲਮ ਤਾਂ ਕਰਕੇ ਨੇ, ਪੇਟ ਤੋਂ ਹੀ ਫਿਰ ਬਾਕੀ ਸਾਰੀਆਂ ਚਲੋ ਸ਼ੁਰੂ ਹੁੰਦੀਆਂ, ਅਤੇ ਉਹ ਗੈਸਟਰੋ ਦੀ, ਅਤੇ ਤਾਂ ਕਰਕੇ ਵੀ ਨੇ ਜ਼ਿਆਦਾ ਕਿਉਂਕਿ ਅਸੀਂ ਸਾਡੀ ਪੀੜ੍ਹੀ ਹਲੇ ਜੋ ਐਕਸਪੈਰੀਮੈਂਟਲ ਜੇ ਜ਼ੋਨ 'ਚ
2: ਸਾਰਾ ਕੁਛ ਮਿਕਸ ਕੀਤਾ ਪਿਆ,
1: ਸਾਗ ਪਰੌਂਠਿਆਂ 'ਚੋਂ ਨਿਕਲ ਕੇ ਅਤੇ ਅਸੀਂ ਹੁਣ ਸਾਰਾ ਕੁਛ ਹੀ ਮਤਲਬ ਕੀ ਥਾਈ ਅਤੇ ਕੀ ਚਾਈਨੀਜ਼ ਅਤੇ ਕੀ ਇਟਾਲੀਅਨ ਅਤੇ ਕੀ ਵੈਸਟਰਨ ਅਤੇ ਸਾਊਥ ਇੰਡੀਅਨ, ਆਪਾਂ ਸਾਰਾ ਕੁਛ ਹੀ ਜਿਹੜਾ ਹੁਣ ਸਾਡੀ ਬੋਡੀ ਨੂੰ ਆਪਾਂ ਹੌਲੀ ਹੌਲੀ ਸਿਖਾ ਰਹੇ ਹਾਂ ਵੀ ਆਹ ਵੀ ਹੈਗਾ ਆਹ ਵੀ ਹੈਗਾ ਆਹ ਵੀ ਹੈਗਾ, ਹੈ ਨਾ। ਅਤੇ ਚਲੋ ਖੈਰ, ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਖੁਸ਼ ਰਹੋ, ਤੰਦਰੁਸਤ ਰਹੋ, ਤੁਹਾਡੇ ਕੋਲ ਵੀ ਜੋ ਵੀ ਹੁੰਦੀ ਜਾਣਕਾਰੀ ਅਤੇ ਉਹ ਤੁਸੀਂ ਸਾਡੇ ਤੱਕ ਇਸੇ ਤਰ੍ਹਾਂ ਦੇ ਨਾਲ ਹੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 4 ਤਰੀਕ ਅਗਸਤ ਦਾ ਮਹੀਨਾ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਪਹਿਲੀ ਖਬਰ ਇਹ ਹੈ ਕਿ ਜਨ ਸਵਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਚ ਬੀਜੇਪੀ ਦੇ ਗੜ੍ਹ ਚ ਸੰਨ ਲਾ ਕੇ ਚੁਣੌਤੀ ਦਿੱਤੀ ਹੈ। ਬਾਂਕੀਪੁਰ ਹਲਕੇ ਚ ਬੀਜੇਪੀ ਦੇ ਉਮੀਦਵਾਰ ਨੂੰ 19,000 ਤੋਂ ਵੱਧ ਜਿਹੜੀਆਂ ਵੋਟਾਂ ਦੇ ਨਾਲ ਉਹ ਹਰਾਇਆ ਜੋ ਜ਼ਿਮਨੀ ਚੋਣ ਹੁਣੇ ਹੋਈ ਹੈ ਤੇ ਇਹ ਇਲਾਕਾ ਜਿਹੜਾ ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦਾ ਜਿਹੜਾ ਹੈਗਾ ਉਹ ਮੰਨਿਆ ਜਾਂਦਾ। ਦੂਜੀ ਖਬਰ ਦੀ ਬੀਜੇਪੀ ਨਾਲ ਸੰਬੰਧਿਤ ਹੀ ਹੈ। ਬ੍ਰਿਜਭੂਸ਼ਣ ਸ਼ਰਨ ਸਿੰਘ ਜਿਹੜਾ ਹੈ ਉਸਨੂੰ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਹੈ ਜਿਨਸੀ ਸ਼ੋਸ਼ਣ ਦੇ ਕੇਸ ਚੋਂ ਬਰੀ ਕਰ ਦਿੱਤਾ ਤੇ ਹੁਣ ਪਟੀਸ਼ਨਰ ਜਿਹੜੇ ਪਹਿਲਵਾਨ ਨੇ ਉਹਨਾਂ ਨੇ ਕਿਹਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਉਹ ਚੈਲੰਜ ਕਰਨਗੇ। ਤੇ ਉੱਧਰ ਪੰਜਾਬ ਵਿਧਾਨ ਸਭਾ ਵੱਲੋਂ ਪੇਪਰ ਲੀਕ ਘਟਨਾ ਤੇ ਵਿਦਿਆਰਥੀਆਂ ਉੱਪਰ ਜਿਹੜਾ ਹੈ ਅਤਿਆਚਾਰ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ। ਕਾਂਗਰਸ ਤੇ ਬੀਜੇਪੀ ਦੇ ਜਿਹੜੇ ਵਿਧਾਇਕ ਆ ਉਹ ਗੈਰ ਹਾਜ਼ਰ ਰਹੇ ਤੇ ਉੱਧਰ ਮਨਪ੍ਰੀਤ ਤੇ ਐਲੀ ਨੇ ਜਸਵੰਤ ਖਾਲੜਾ ਕੇਸ ਦਾ ਜਿਹੜਾ ਮੁੱਦਾ ਉਹ ਵਿਧਾਨ ਸਭਾ ਚ ਉਠਾਇਆ। ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦੇ ਹੁਕਮ ਦਿੱਤੇ ਨੇ। ਇਹ ਮਾਮਲਾ ਕਾਫੀ ਸਮੇਂ ਤੋਂ ਲਟਕਦਾਰ ਹੈ। ਸਰਕਾਰ ਵੱਲ ਜਿਹੜਾ ਹੈਗਾ 18% ਜਿਹੜਾ DA ਹੈ ਉਹ ਬਕਾਇਆ। ਤੇ ਕੇਂਦਰ ਸਰਕਾਰ ਨੇ ਕਿਹਾ ਕਿ ਪਾਰਲੀਮੈਂਟ ਸਟਰੀਟ ਅੰਦੋਲਨ ਦੌਰਾਨ ਜਿਹੜੀਆਂ ਹੈ 2700 ਤੋਂ ਵੱਧ ਗੰਭੀਰ ਮਾਮਲਿਆਂ ਸੰਬੰਧੀ FIR ਉਹ ਰੱਦ ਨਹੀਂ ਹੋਣਗੀਆਂ ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਵਿਦਿਆਰਥੀਆਂ ਨਾਲ ਨਰਮੀ ਵਰਤੀ ਜਾਵੇ ਜਿਹੜੀਆਂ FIR ਆ ਉਹ ਕੁਐਸ਼ ਕੀਤੀਆਂ ਜਾਣ। ਤੇ ਨਾਲ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਜਿਹੜੇ ਸੂਬੇ ਆ ਉਹ ਵੀ ਵਿਦਿਆਰਥੀਆਂ ਖਿਲਾਫ਼ ਜਿਹੜੇ ਕੇਸ ਆ ਉਹ ਵਾਪਸ ਲੈ ਸਕਦੇ ਨੇ ਕਿਉਂਕਿ ਕਈ ਜਿਹੜੀਆਂ ਸਟੇਟ ਨੇ ਉੱਥੇ ਵੀ ਇੱਦਾਂ ਦਾ ਅੰਦੋਲਨ ਹੋਇਆ ਸੀ ਜਿਸ ਕਰਕੇ ਵਿਦਿਆਰਥੀਆਂ ਤੇ ਮਾਮਲੇ ਦਰਜ ਕੀਤੇ ਗਏ ਸੀ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇ ਆਪਾਂ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਵੱਲ ਨੂੰ ਆਈਏ ਤੇ ਜਿੱਦਾਂ ਤੁਸੀਂ ਦੱਸਿਆ ਵਾ ਕਿ ਪਿਛਲੀਆਂ ਇਲੈਕਸ਼ਨਸ ਵਿੱਚ ਕੁਛ ਖਾਸ ਕਾਰਗੁਜ਼ਾਰੀ ਨਹੀਂ ਸੀ ਕਰ ਪਾਏ ਤੇ ਹੁਣ ਜ਼ਿਮਨੀ ਚੋਣਾਂ ਦੇ ਵਿੱਚ ਕਹਿੰਦੇ ਨੇ ਵੀ ਇਹਨਾਂ ਨੇ ਸੰਨ ਲਾ ਦਿੱਤੀ ਹੈ। ਸੋ ਇਹਨੂੰ ਆਪਾਂ ਕਿੱਦਾਂ ਡੀਕੋਡ ਕਰਕੇ ਬਹਿੰਦੇ ਹਾਂ? ਆਪਾਂ ਬਾਕੀ ਵੀ ਆਪਾਂ ਥਾਵਾਂ ਦੇ ਉੱਤੇ ਵੇਖਿਆ ਤੇ ਬੀਜੇਪੀ ਬਾਰੇ ਮੰਨਿਆ ਵੀ ਜਾਂਦਾ ਕਿ ਜਿੱਥੇ ਜਿੱਥੇ ਵੀ ਕਿਤੇ ਉਹਨਾਂ ਨੂੰ ਲੱਗੇ ਕਿ ਆਪ ਥੋੜ੍ਹਾ ਜਿਹਾ ਔਖਾ ਵਾ ਉੱਥੇ ਫਿਰ ਕੋਈ ਤੀਸਰਾ ਬੰਦਾ ਜਿਹੜਾ ਉਹ ਵਿੱਚ ਇਨਸਰਟ ਜ਼ਰੂਰ ਕੀਤਾ ਜਾਂਦਾ। ਪਰ ਖੈਰ ਇਸ ਜਿੱਤ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਇਸ ਇਲਾਕੇ ਨੂੰ ਕਿਵੇਂ ਵੇਖਦੇ ਆ?
1: ਦੇਖੋ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਰਣਜੋਤ ਜੀ ਉਸ ਗੱਲ ਦੇ ਵਿੱਚ ਵੀ ਵਜਨ ਹੈ ਕਿਉਂਕਿ ਇਹਨੂੰ ਦੋਵੇਂ ਪੱਖਾਂ ਤੋਂ ਇਸ ਗੱਲ ਨੂੰ ਦੇਖਿਆ ਜਾਣਾ ਚਾਹੀਦਾ ਪ੍ਰਸ਼ਾਂਤ ਕਿਸ਼ੋਰ ਦੀ ਇਸ ਜਿੱਤ ਨੂੰ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਰਾਜਨੀਤੀ ਦੇ ਵਿੱਚ ਰਾਜਨੀਤੀ ਮਾਹਰ ਦੇ ਤੌਰ ਤੇ ਇੱਕ ਸਲਾਹਕਾਰ ਦੇ ਤੌਰ ਤੇ ਇੱਦਾਂ ਉਹ ਜਾਣੇ ਜਾਂਦੇ ਨੇ। ਕਿੰਨੀਆਂ ਹੀ ਚੋਣਾਂ ਵੱਖ ਵੱਖ ਥਾਵਾਂ ਤੇ ਜਿੱਥੇ ਪੋਲੀਟੀਕਲ ਪਾਰਟੀਆਂ ਨੇ ਸਟ੍ਰੈਟਜੀ ਬਣਾਉਣ ਵਾਸਤੇ ਖਾਸ ਕਰਕੇ ਇਲੈਕਸ਼ਨ ਜਿਹੜੀ ਹੈ ਸਟ੍ਰੈਟਜੀ ਹੈ ਰਣਨੀਤੀ ਬਣਾਉਣ ਵਾਸਤੇ ਉਹਨਾਂ ਦੀਆਂ ਸਭਾਵਾਂ ਵੀ ਲਈਆਂ ਨੇ ਬਕਾਇਦਾ ਪੇਡ ਸਭਾਵਾਂ ਜਿਹੜੀਆਂ ਨੇ ਉਹ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੇ ਕਿਸੇ ਇੱਕ ਪਾਰਟੀ ਨਾਲ ਨਹੀਂ ਰੱਖਿਆ ਰੀਜਨਲ ਪਾਰਟੀਆਂ ਦੇ ਨਾਲ ਇੱਥੋਂ ਤੱਕ ਕਿ ਕਾਂਗਰਸ ਨਾਲ ਵੀ ਬੀਜੇਪੀ ਦੇ ਨਾਲ ਵੀ ਤੇ ਜਿਸ ਤਰ੍ਹਾਂ TMC ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨਾਲ ਵੀ ਜਿੱਥੇ ਜਿੱਥੇ ਕਿਤੇ ਇਹ ਕਿਸੇ ਨੂੰ ਇਹ ਲੱਗਿਆ ਕਿ ਸੇਵਾਵਾਂ ਦੀ ਲੋੜ ਹੈ ਪੋਲੀਟੀਕਲੀ ਜਿਹੜਾ ਹੈ ਜਾਂ ਇਲੈਕਸ਼ਨਰਿੰਗ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਵੇ ਤੇ ਇਸ ਕਰਕੇ ਕਾਫੀ ਪਛਾਣ ਕਿਸ਼ੋਰ ਕੋਈ ਨਵਾਂ ਨਾਂ ਨਹੀਂ ਹੈ ਜਿਹੜੇ ਸਿਆਸੀ ਹਲਕਿਆਂ ਦੇ ਵਿੱਚ ਲੋਕ ਵਿਚਰਦੇ ਆ ਉਹਨਾਂ ਲਈ। ਪਰ ਪਿੱਛੇ ਜਦੋਂ ਬਿਹਾਰ ਦੀ ਚੋਣ ਹੋਈ ਹੈ ਤੇ ਉਸ ਤੋਂ ਪਹਿਲਾਂ ਜਾਂ ਜਿਹੜੀਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਫੈਸਲਾ ਕੀਤਾ ਕਿ ਉਹ ਕਿਸੇ ਪਾਰਟੀ ਦੇ ਨਾਲ ਹੁਣ ਨਹੀਂ ਕਰਨਗੇ, ਉਹ ਆਪਣੀ ਪਾਰਟੀ ਬਣਾਉਣਗੇ ਕਿਉਂਕਿ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਵਾਲੇ ਪਾਸੇ ਕੋਈ ਵੀ ਸਿਆਸੀ ਪਾਰਟੀ ਸੋਚਦੀ ਨਹੀਂ ਹੈ। ਉਹਨਾਂ ਨੇ ਕਾਫੀ ਜਿਹੜਾ ਲੰਬਾ ਚੌੜਾ ਆਪਣਾ ਮੈਨੀਫੈਸਟੋ ਵੀ ਬਣਾਇਆ, ਆਪਣਾ ਕੰਸਟੀਟਿਊਸ਼ਨ ਵੀ ਬਣਾਇਆ ਤੇ ਪਾਰਟੀ ਰਜਿਸਟਰ ਵੀ ਉਹਨਾਂ ਨੇ ਕਰਾ ਲਈ ਜਿਹੜੀ ਜਨ ਸਵਰਾਜ ਪਾਰਟੀ ਦੇ ਨਾਂ ਤੇ। ਤੇ ਪਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਾਂ ਉਸ ਤੋਂ ਬਾਅਦ ਬਿਹਾਰ ਦੀ ਇਲੈਕਸ਼ਨ ਦੇ ਦੌਰਾਨ ਜਿੱਥੇ ਉਹ ਡਾਇਰੈਕਟ ਸਿੱਧਾ ਆ ਕੇ ਚੋਣ ਮੈਦਾਨ ਦੇ ਵਿੱਚ ਕੁੱਦੇ ਉਦੋਂ ਕੋਈ ਬਹੁਤੀ ਅੱਛੀ ਕਾਰਗੁਜ਼ਾਰੀ ਕਿਤੇ ਨਹੀਂ ਰਹੀ ਤੇ ਜਿੱਤਣ ਦੇ ਨੇੜੇ ਵੀ ਕੋਈ ਉਮੀਦਵਾਰ ਜਿਹੜਾ ਉਹਨਾਂ ਦਾ ਨਹੀਂ ਰਿਹਾ ਜਿੱਥੇ ਕਹਿ ਸਕਦੇ ਹਾਂ ਕਿ ਦੂਜੇ ਨੰਬਰ ਤੇ ਰਹੇ ਹੋਣ ਤੇ ਪਰ ਹੁਣ ਜਦੋਂ ਇਹ ਬਾਈ ਇਲੈਕਸ਼ਨ ਹੋਈ ਹੈ ਜਿਹੜੀਆਂ 3 ਸੂਬਿਆਂ ਦੇ ਵਿੱਚ ਇਹਦੇ ਚ ਇਹ ਹਲਕਾ ਵੀ ਸੀ ਜਿੱਥੋਂ ਜਿਹੜੇ ਨਿਤਿਨ ਨਵੀਨ ਜੋ ਹੁਣ ਪ੍ਰਧਾਨ ਬਣਾਏ ਗਏ ਨੇ ਬੀਜੇਪੀ ਨੇ ਆਪਣੇ ਨੈਸ਼ਨਲ ਜਿਹੜੇ ਹੈਗੇ ਉਹ ਜੋ ਉਹ ਪ੍ਰੈਜੀਡੈਂਟ ਬਣਾਏ ਨੇ ਪਾਰਟੀ ਦੇ ਤੇ ਉਹ ਬਕਾਇਦਾ ਜਿਹੜਾ ਹੈ ਆਪਣਾ ਉੱਥੋਂ ਅਹੁਦਾ ਛੱਡ ਕੇ ਆਏ ਨੇ ਤੇ ਉਹਨਾਂ ਨੇ ਕਿਉਂਕਿ ਉਹ ਇਸ ਬਾਂਕੀਪੁਰਾ ਤੋਂ MLA ਰਹੇ ਆ ਤੇ ਉਹਨਾਂ ਨੇ ਅਸਤੀਫਾ ਆਪਣੇ MLA ਜਿਹੜਾ ਹੈ ਸ਼ਿਪਾ ਉਸ ਤੋਂ ਵੀ ਅਸਤੀਫਾ ਦਿੱਤਾ ਤੇ ਉਹ ਹੁਣ ਜਿਹੜਾ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਜਦੋਂ ਉੱਥੇ ਬਾਈ ਇਲੈਕਸ਼ਨ ਹੁੰਦੀ ਹੈ ਹਾਲਾਂਕਿ ਅਕਸਰ ਪੂਰੇ ਦੇਸ਼ ਦੇ ਵਿੱਚ ਵੀ ਇਹ ਹੁੰਦਾ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਕਦੇ ਬਾਈ ਇਲੈਕਸ਼ਨ ਛੇਤੀ ਕੀਤੇ ਉਹ ਹਾਰਦੀ ਨਹੀਂ ਹੁੰਦੀ ਤੇ ਹੁਣ ਇੱਥੋਂ ਜਿਹੜਾ ਹੈਗਾ ਬੀਜੇਪੀ ਨੇ ਪਹਿਲਾਂ ਤਾਂ ਆਪਣਾ ਕੈਂਡੀਡੇਟ ਬਦਲਿਆ ਤੇ ਫਿਰ ਜਿਹੜਾ ਸੀ ਹੁਣ ਜਿਹੜਾ ਇਹ ਕੈਂਡੀਡੇਟ ਸੀ ਇਹਨੂੰ ਤੋਂ ਵੀ ਜਿਹੜਾ ਹੈ ਪ੍ਰਸ਼ਾਂਤ ਕਿਸ਼ੋਰ ਖੁਦ ਜਿਹੜਾ ਹੈਗਾ 19,000 ਤੋਂ ਜਿਹੜਾ ਹੈ ਵੱਧ ਵੋਟਾਂ ਦੇ ਨਾਲ ਉਹ ਜਿੱਤ ਗਿਆ ਤੇ ਉਂਝ ਤਾਂ ਖੈਰ ਇਹਨੂੰ ਜਿਹੜਾ ਮੀਡੀਆ ਉਹ ਇਸ ਤਰੀਕੇ ਦੇ ਨਾਲ ਬੀਜੇਪੀ ਲਈ ਇੱਕ ਵੱਡੇ ਚੈਲੰਜ ਵਜੋਂ ਜਿਹੜਾ ਹੈ ਉਹ ਲੈ ਰਿਹਾ ਹੁਣ ਜੇ ਤਾਂ ਉਹ ਵਾਕਈ ਇੱਕ ਪੋਲੀਟੀਕਲੀ ਜੈਨੂਅਨ ਨੇ ਜਾਂ ਉਹਨਾਂ ਦੀ ਪਾਰਟੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਜਾਂ ਇਹ ਸਮਝਦੇ ਨੇ ਕਿ ਉਹਨਾਂ ਦੇ ਪਾਰਟੀ ਦੇ ਵਰਕਰ ਜਾਂ ਲੋਕ ਉਹਨਾਂ ਦੀਆਂ ਨੀਤੀਆਂ ਨਾਲ ਚੱਲਦੇ ਨੇ ਜਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਜਿੱਤਾ ਹੈ ਫਿਰ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇੱਕ ਜਿੱਤ ਹੈ ਤੇ ਜੇ ਕਿਤੇ ਕਈ ਵਾਰੀ ਹੁੰਦਾ ਕਿ ਸਿਆਸੀ ਪਾਰਟੀ ਜਿਹੜੀ ਸੱਤਾ 'ਚ ਹੁੰਦੀ ਹੈ ਉਹਨੂੰ ਹੁੰਦਾ ਕਿ ਦੂਜਿਆਂ ਨੂੰ ਥੋੜੀ ਮੋਟੀ ਸਪੇਸ ਦੇ ਦਿੱਤੀ ਜਾਵੇ ਹਾਲਾਂਕਿ ਬੀਜੇਪੀ ਦੇ ਕਲਚਰ 'ਚ ਇਹ ਗੱਲ ਇੱਦਾਂ ਹੈ ਨਹੀਂ ਕਿ ਠੀਕ ਆ ਉੱਦਾਂ ਪਾਰਟੀ 'ਚ ਕਿਸੇ ਨੂੰ ਸ਼ਾਮਿਲ ਕਰਾ ਲੈਣਾ ਗੱਲ 'ਚ ਸਰੋਪਾ ਪਾ ਦੇਣਾ ਤੇ ਉਹ ਇੱਕ ਅਲੱਗ ਕਲਚਰ ਹੈ ਤੇ ਪਰ ਇੱਦਾਂ ਸਿੱਧੀ ਕਿ ਬੰਦਾ ਇਲੈਕਸ਼ਨ ਜਿੱਤ ਕੇ ਆਵੇ ਇੱਦਾਂ ਦੀ ਜਿਹੜੀ ਆ ਉਹ ਸਪੇਸ ਦੇਣ ਦਾ ਕੋਈ ਇੱਦਾਂ ਦਾ ਹੈ ਨਹੀਂ ਤੇ ਪਰ ਫਿਰ ਵੀ ਜਿਹੜਾ ਹੈਗਾ ਇਹ ਪੱਖ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਜਿਹੜਾ ਹੈ ਰਣਜੋਤ ਜੀ ਜਿਹੜੀ ਗੱਲ ਤੁਸੀਂ ਪੁਆਇੰਟ ਆਊਟ ਕੀਤੇ ਸ਼ੁਰੂ ਤੋਂ ਕਿ ਆਪਾਂ ਇਹਨੂੰ ਜਿਹੜੀ ਹੈ ਇਹਨੂੰ ਇਹਦੀ ਡੀਕੋਡਿੰਗ ਕਿੱਦਾਂ ਕਰੀਏ ਇਸ ਜਿਹੜੀ ਵੱਡੀ ਜਿੱਤ ਦੀ ਹਾਲਾਂਕਿ ਉੱਥੇ ਉਹਨਾਂ ਦੀ ਪਾਰਟੀ ਉਹਨਾਂ ਦੇ ਵਰਕਰ ਸਾਰੇ ਉਹ ਖੁਸ਼ੀਆਂ ਮਨਾ ਰਹੇ ਨੇ ਤੇ ਪਰ ਹੁਣ ਅੱਗੋਂ ਉਹ ਉੱਥੇ ਵਿਧਾਨ ਸਭਾ ਦੇ ਵਿੱਚ ਕਿੱਦਾਂ ਚੱਲਦੇ ਆ ਤੇ ਜਾਂ ਸਰਕਾਰ ਦੇ ਨਾਲ ਕੀ ਹੁਣ ਕਿਉਂਕਿ ਹੁਣ ਤਾਂ ਉਹ MLA ਬਣ ਗਏ ਤੇ ਕਿਸ ਤਰ੍ਹਾਂ ਦੀ ਰਹਿੰਦੀ ਹੈ ਵੈਸੇ ਤਾਂ ਉੱਥੋਂ ਗੱਲ ਜਿਹੜੀ ਉਹ ਪਤਾ ਲੱਗਣੀ ਹੈ ਜਾਂ ਕਲੀਅਰ ਹੋਣੀ ਹੈ ਤੇ ਇੱਕ ਗੱਲ ਜੇ ਆਪਾਂ ਬੀਜੇਪੀ ਦੀ ਜਿਹੜੀ ਬਾਕੀ ਸੂਬਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਵਰਕ ਕਰ ਰਹੀ ਹੈ ਕਿ ਕਿਸ ਤਰ੍ਹਾਂ ਪਾਰਟੀਆਂ ਨੂੰ ਤੋੜਿਆ ਗਿਆ ਆਪਣੇ ਨਾਲ ਲਾਇਆ ਗਿਆ ਇੱਕ ਪਾਰਟੀਆਂ ਦੁਫਾੜ ਕਰਕੇ ਕਈ ਸੂਬਿਆਂ ਦਾ ਇਹ ਜਿਹੜਾ ਹੈਗਾ ਮਾਮਲਾ ਕਿਸੇ ਇੱਕ ਦਾ ਨਹੀਂ ਹੁਣ ਤਾਜ਼ਾ ਤਾਜ਼ਾ ਜਿਹੜਾ ਹੈਗੀ ਆ ਉਹ ਪੱਛਮੀ ਬੰਗਾਲ ਦੀ ਉਦਾਹਰਨ ਸਾਡੇ ਜਿਹੜੀ ਉਹ ਸਾਹਮਣੇ ਕਿ ਸਿੱਧੇ ਹੀ ਉਹਨਾਂ ਦੇ ਜਿਹੜੇ MP ਹੈ ਉਹ ਪਾਰਟੀ ਛੱਡ ਕੇ ਇੱਕ ਕੋਈ ਜਿਹੜੀ ਪਾਰਟੀ ਨੂੰ ਜਾਣਦਾ ਵੀ ਨਹੀਂ ਉੱਥੇ ਤੇ ਉਸ ਪਾਰਟੀ ਦੇ ਵਿੱਚ ਉਹਨਾਂ ਨੇ ਕਹਿ ਕੇ ਜੁਆਇਨ ਕਰ ਲਈ ਹੈ ਹੁਣ ਉਹ ਪਾਰਟੀ ਦੇ ਜਿਹੜੇ ਨੁਮਾਇੰਦੇ ਬਣ ਗਏ ਨੇ ਤੇ ਪਰ ਇਹ ਸਾਰਾ ਕੁਝ ਜਿਹੜਾ ਹੈ ਉਹਦੇ ਉਲਟ ਹੋਇਆ ਕਿ ਆਪਣੀ ਜਿਹੜੀ ਸਪੇਸ ਆਪਣੀ ਇੱਕ ਸੀਟ ਦੇ ਵਿੱਚ ਜਿਹੜਾ ਹੈ ਉਹ ਇੱਕ ਐਡਜਸਟਮੈਂਟ ਕੀਤੀ ਹੈ ਜੇ ਉਹ ਆਪਣੇ ਬਲਬੂਤੇ ਜਿੱਤੇ ਨੇ ਜਿਹੜੀਆਂ ਜਾਂ ਆਪਣੀ ਪਾਰਟੀ ਦੀਆਂ ਜਾਂ ਆਪਣੀਆਂ ਨੀਤੀਆਂ ਦੇ ਸਦਕਾ ਜਿੱਤੇ ਨੇ ਫਿਰ ਮੈਂ ਸਮਝਦਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਇਹ ਬਹੁਤ ਬੜੀ ਜਿੱਤ ਹੈ ਕਿਉਂਕਿ ਜਿਹੜਾ ਬਾਂਕੀਪੁਰ ਹਲਕਾ ਇੱਥੋਂ ਬੀਜੇਪੀ ਕਦੇ ਹਾਰੀ ਨਹੀਂ ਪਿਛਲੇ ਜਿਹੜਾ ਹੈਗਾ 1995 ਤੋਂ ਬਾਅਦ ਜਿਹੜਾ ਹੈਗਾ ਬੀਜੇਪੀ ਇੱਥੇ ਹਾਰੀ ਨਹੀਂ ਤੇ ਜਿਹੜਾ ਹੈਗਾ ਇਹ ਇਸ ਕਰਕੇ 3 ਦਹਾਕਿਆਂ ਦਾ ਜਿਹੜਾ ਇਹ ਇੱਕ ਜਿੱਥੇ ਪੂਰੀ ਇੱਕ ਤਰ੍ਹਾਂ ਦਾ ਇੱਕ ਗੜ ਬਣਿਆ ਹੁੰਦਾ ਕਿਸੇ ਪਾਰਟੀ ਦਾ ਜਾਂ ਕਿਸੇ ਉਮੀਦਵਾਰ ਦਾ ਜਾਂ ਕਿਸੇ ਲੀਡਰ ਦਾ ਤੇ ਉਹਨੂੰ ਤੋੜ ਕੇ ਸੰਨ ਲਾਉਣਾ ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਗੱਲ ਹੈ ਇਸ ਪੱਖ ਤੋਂ ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਅੱਗੇ ਉਹ ਪਾਰਟੀ ਨੂੰ ਆਪਣੇ ਨੂੰ ਬਿਹਾਰ ਦੇ ਵਿੱਚ ਕਿਸ ਤਰੀਕੇ ਨਾਲ ਕੰਸੋਲੀਡੇਟ ਕਰਦੇ ਨੇ ਤੇ ਜਾਂ ਕੀ ਉਹਨਾਂ ਦੀ ਪਾਰਟੀ ਵਾਕਈ ਜਿਹੜੀ ਆ ਉਹ BJP ਦੀਆਂ ਜਿਹੜੀਆਂ ਨੀਤੀਆਂ ਪ੍ਰੋਗਰਾਮ ਆ ਉਹਦੇ ਉਲਟ ਚੱਲੇਗੀ ਤੇ ਕਿਉਂਕਿ ਬਿਹਾਰ ਇੱਕ ਏਦਾਂ ਦਾ ਸੂਬਾ ਜਿੱਥੇ ਜਦੋਂ ਐਮਰਜੈਂਸੀ ਲੱਗੀ ਹੈ 1975 ਦੇ ਵਿੱਚ ਉਦੋਂ ਬਾਅਦ ਜਦੋਂ ਦੁਬਾਰਾ 1977 ਚ ਇਲੈਕਸ਼ਨ ਹੋਈ ਹੈ ਤੇ ਉਸ ਤੋਂ ਬਾਅਦ UP ਤੇ ਬਿਹਾਰ ਦੇ ਵਿੱਚ ਕਾਂਗਰਸ ਨੂੰ ਜਿਹੜਾ ਹੈ ਸੀ ਇੱਕ ਵੱਡਾ ਜਿਹੜਾ ਹੈਗਾ ਉਹ ਝਟਕੇ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਜਿੱਥੋਂ ਜਿਹੜੇ ਉੱਥੋਂ ਦੇ ਰੀਜਨਲ ਲੀਡਰ ਸੀ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਪਾਰਟੀਆਂ ਬਣਾਈਆਂ ਉਹ ਤੇ ਜਿਹਦੇ ਚੋਂ ਲਾਲੂ ਪ੍ਰਸਾਦ ਯਾਦਵ ਮੁਲਾਇਮ ਯਾਦਵ ਤੇ ਚੌਧਰੀ ਚਰਨ ਸਿੰਘ, ਅਜੀਤ ਸਿੰਘ ਵਰਗੇ ਇਹ ਜਿਹੜੇ ਲੀਡਰ ਨਿਕਲੇ। ਤੇ ਹੁਣ ਕਿਉਂਕਿ ਬਿਹਾਰ ਦੇ ਵਿੱਚ ਉੱਥੇ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਪਾਰਟੀ ਹੈ, ਜਿਹਨੂੰ ਰਾਸ਼ਟਰੀ ਜਨਤਾ ਦਲ ਕਹਿੰਦੇ ਆ, RJD, ਤੇ ਉਧਰ ਦੂਜੇ ਪਾਸੇ ਜਿਹੜਾ ਹੈਗਾ ਜਨਤਾ ਦਲ ਹੈ ਤੇ JDU, ਜਨਤਾ ਦਲ ਯੂਨਾਈਟਡ, ਤੇ ਜਿਹੜੀ ਪਾਰਟੀ ਉੱਥੇ ਕਾਫੀ ਜਿਹੜੀ ਪਾਪੂਲਰ ਲੰਬਾ ਸਮਾਂ ਰਾਜ ਰਹੇ ਆ। ਤੇ ਉਹ ਕਿਉਂਕਿ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਗਠਬੰਧਨ ਦੇ ਨਾਲ, ਤੇ ਉਹ ਉੱਥੇ ਜਿਹੜਾ ਹੈਗਾ ਲੰਬਾ ਸਮਾਂ ਉਹਨਾਂ ਨੇ ਆਪਣਾ ਰਾਜ ਭਾਗ ਰੱਖਿਆ। ਤੇ ਸੋ ਉੱਥੇ ਦੀ ਜਿਹੜੀ ਹੁਣ ਸਿਚੁਏਸ਼ਨ ਹੈ, ਜਿੱਥੇ ਜਿਹੜੀਆਂ ਏਦਾਂ ਦੀਆਂ ਦੋ ਤਿੰਨ ਰੀਜਨਲ ਪਾਰਟੀਆਂ ਪਹਿਲਾਂ ਹੀ ਸਰਗਰਮ ਨੇ, ਤੇ ਕਾਂਗਰਸ ਬੈਕਫੁੱਟ ਤੇ ਚਲੀ ਗਈ ਹੈ, ਤੇ ਕਾਂਗਰਸ ਨੂੰ ਉੱਥੇ ਕਦੇ RJD ਨਾਲ ਤੇ ਕਦੇ ਜਨਤਾ ਦਲ ਯੂਨਾਈਟਡ ਦੇ ਨਾਲ ਏਦਾਂ ਜਿਹੜਾ ਹੈਗਾ ਉਹਨਾਂ ਨੂੰ ਸਮਝੌਤਾ ਕਰਕੇ ਕਰਨਾ ਪੈਂਦਾ। ਤੇ ਹੁਣ ਉੱਥੇ ਜਿਹੜੀ ਇਹ ਇੱਕ ਹੋਰ ਨਵੀਂ ਪਾਰਟੀ ਸਾਹਮਣੇ ਆਉਂਦੀ ਹੈ, ਤੇ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਦੇ, ਉਹ ਅਸੀਂ ਆਪਣੇ ਤੌਰ ਤੇ ਲੜਾਂਗੇ। ਤੇ ਹੁਣ ਇਹ ਚੋਣ ਜਿੱਤ ਜਾਣੀ ਤੇ ਜਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਇਹੀ ਜਿਹੜਾ ਹੈਗਾ ਇਹੀ ਸਟੇਕ ਰਹੇਗਾ ਜਾਂ ਇਹੀ ਉਹਨਾਂ ਦਾ ਪੈਂਤੜਾ ਰਹੇਗਾ, ਸਟੈਂਡ ਰਹੇਗਾ ਕਿ ਅਸੀਂ ਆਪਣੇ ਤੌਰ ਤੇ ਕਰਨਾ। ਜਦੋਂ ਇਹ ਸਟੈਂਡ ਹੁੰਦਾ ਫਿਰ ਉਹ ਐਵੇਂ ਕਿ ਕਈ ਵਾਰੀ ਜਿਹੜਾ ਫਿਰ ਉਹਦਾ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੋ ਜਾਂਦਾ, ਜਿਵੇਂ ਖਾਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਆਪਾਂ BSP ਦਾ ਦੇਖਦੇ ਹਾਂ, ਕਿਉਂਕਿ BSP ਲੰਬੇ ਸਮੇਂ ਤੋਂ ਜਿਹੜਾ ਹੈ ਉਹ ਆਪਣੇ ਤੌਰ ਤੇ ਜਿਹੜਾ ਹੈ ਉਹਨਾਂ ਨੇ ਇਹ ਕਿ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ, ਆਪਣੇ ਤੌਰ ਤੇ ਲੜਾਂਗੇ। ਤੇ ਇਸ ਚੱਕਰ ਦੇ ਵਿੱਚ ਫਿਰ ਜਿਹੜੀ ਵਿਰੋਧੀ ਜਿਹੜੀ ਵੋਟ ਆ ਉਹ ਫਿਰ ਵੰਡੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਗਠਬੰਧਨ ਚ ਸ਼ਾਮਿਲ ਨਹੀਂ ਹੁੰਦੇ, ਕਿਉਂਕਿ ਹੁਣ ਇੱਕ ਪਾਰਟੀ ਜਿਹੜੀ ਸੱਤਾ ਚ ਆ ਗਈ ਉਹ ਸਟਰੋਂਗ ਇੰਨੀ ਹੋ ਗਈ, ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਆਪਣੇ ਲਾਈ ਚੁਣਦੀ ਹੈ ਕਿ ਜਿਹੜਾ ਬਿਲਕੁਲ ਉਹਨਾਂ ਦੇ ਜਿਹੜਾ ਮਤਾਹਿਤ ਚੱਲੂਗਾ ਉਸੇ ਨੂੰ ਬਣਾਉਣਗੇ। ਇਹਨਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਹੈਗਾ UP, ਬਿਹਾਰ ਦੇ ਵਿੱਚ ਵੀ ਜਿਹੜੇ ਹੈਗੇ ਆ ਜਿਵੇਂ ਪਾਸਵਾਨ ਦੀ ਪਾਰਟੀ ਹੈ ਜਾਂ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਪਾਰਟੀਆਂ ਨੇ, ਤੇ ਉਹ ਹੁਣ ਕੀ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਜਿਹੜਾ ਕੋਈ ਹੋਰ ਇੱਕ ਨਵੀਂ ਕੋਈ ਮੂਵਮੈਂਟ ਜਿਹੜੀ ਆ ਉਹ ਖੜੀ ਕਰ ਸਕਦਾ, ਜਿਵੇਂ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਸੀ, ਪਰ ਇਹ ਪੂਰੇ ਦੇਸ਼ ਦੇ ਵਿੱਚ ਤਾਂ ਕੋਈ ਗੱਲ ਬਣੀ ਨੀ। ਚਲੋ ਦਿੱਲੀ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਲੰਬਾ ਸਮਾਂ ਰਿਹਾ, ਹੁਣ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇੱਥੋਂ ਇੱਕ ਚਲੋ ਇੱਕ ਇੱਕ ਨਵੀਂ ਗੱਲ ਦੀ ਸ਼ੁਰੂਆਤ ਹੋਈ ਹੈ, ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਦੀ ਜਿਹੜਾ ਹੈ ਜਿੱਤ ਦੇ ਨਾਲ। ਤੇ ਦੂਜੀ ਗੱਲ ਇਹ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਜਿਹੜੀਆਂ ਗੱਲਾਂ ਦੇ ਦਾਅਵੇ ਕਰਦੇ ਕਿ ਰਾਜਨੀਤੀ ਚ ਆਹ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਹੁਣ ਉਹ ਆਪ ਆ ਗਏ ਨੇ ਚਲੋ ਭਾਵੇਂ ਸੱਤਾ ਚ ਨਹੀਂ ਆਏ, ਤੇ ਚਲੋ ਇੱਕ ਉਸ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਟਿਕ ਸਿਸਟਮ ਹੈ ਸਾਡਾ, ਤੇ ਉਹਦਾ ਹੁਣ ਅੰਗ ਤਾਂ ਬਣ ਗਏ ਨੇ MLA ਬਣ ਕੇ, ਅੱਗੋਂ ਕਿਸ ਤਰ੍ਹਾਂ ਉਹ ਪਾਰਟੀ ਨੂੰ ਜਾਂ ਰਾਜਨੀਤੀ ਨੂੰ ਦੇਖਦੇ ਆ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ।
0: ਜੀ ਬਿਲਕੁਲ, ਵੇਖਿਆ ਜਾਵੇ ਤੇ UP ਤੇ ਬਿਹਾਰ ਨੂੰ ਮੇਨ ਮੰਨਿਆ ਜਾਂਦਾ ਭਾਰਤ ਦੀ ਸਿਆਸਤ ਦੇ ਵਿੱਚ, ਜੇਕਰ ਇਹ ਦੋ ਹੱਥਾਂ ਦੇ ਵਿੱਚ ਨੇ ਤੇ ਫਿਰ ਕਾਫੀ ਹੱਦ ਤੱਕ ਹੌਲੇ ਪਾਰ ਪਾਰਟੀਆਂ ਚੱਲਦੀਆਂ ਨੇ। ਤੇ ਖੈਰ ਸਿਆਸਤ ਹੁਣ ਹੌਲੀ ਹੌਲੀ ਅੱਗੇ ਅੱਗੇ ਕਿਹੜੇ ਕਰਵਟ ਬੈਠਦੀ ਆ ਇਹ ਜ਼ਰੂਰ ਚੀਜ਼ਾਂ ਸਾਰਿਆਂ ਦੇ ਧਿਆਨ ਦੇ ਵਿੱਚ ਨੇ। ਪਹਿਲਾਂ ਸਿਰਫ ਤੇ ਸਿਰਫ ਆਪਣੀ ਸਟੇਟ ਤੱਕ ਕਈ ਬਹੁਤੇ ਲੋਕ ਸੀਮਿਤ ਰਹਿੰਦੇ ਸੀ, ਹੁਣ ਸਾਰੇ ਦੇਸ਼ ਦੀ ਸਿਆਸਤ ਵੱਲ ਨੂੰ ਧਿਆਨ ਰਹਿੰਦਾ। ਇੱਧਰ ਸਿਆਸਤ ਦੀ ਜੇ ਗੱਲ ਕਰੀਏ ਤਾਂ ਬ੍ਰਿਜ ਭੂਸ਼ਣ ਜਿਹੜੇ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ, ਸੋ ਇਹ ਇੱਕ ਵੱਡਾ ਝਟਕਾ ਵੀ ਆ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਇਹ ਪਹਿਲਵਾਨ ਕਹਿ ਰਹੇ ਨੇ ਕਿ ਇਹਨਾਂ ਨੇ ਜਿਹੜੀਆਂ ਬਣਦੇ ਸਬੂਤ ਸੀ ਉਹ ਅਦਾਲਤ ਨੂੰ ਦਿੱਤੇ ਆ, ਅਤੇ ਅਦਾਲਤ ਇਹ ਕਹਿ ਰਹੀ ਆ ਕਿ ਸਬੂਤਾਂ ਦੀ ਘਾਟ ਰਹੀ ਆ ਕਿਸੇ ਚੀਜ਼ ਦੀ।
1: ਅਸਲ ਦੇ ਵਿੱਚ ਨਾ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਉੱਥੇ ਬਹੁਤ ਕਿਸਮ ਦੇ ਪ੍ਰਭਾਵ ਜਾਂ ਇੱਦਾਂ ਵਰਤ ਲੈਂਦੇ, ਬਹੁਤ ਘੱਟ ਮਾਮਲੇ ਨੇ ਜਿੱਥੇ ਹੇਠਲੀ ਅਦਾਲਤ ਦੇ ਵਿੱਚ ਸੱਤਾਧਾਰ ਦੀ ਧਿਰ ਦੇ ਖਿਲਾਫ਼ ਕੋਈ ਜਿਹੜਾ ਹੈਗਾ ਮੈਂਡੇਟ, ਕੋਈ ਇੱਦਾਂ ਦਾ ਕੋਈ ਫੈਸਲਾ ਤੇ ਜਾਂ ਕੋਈ ਫਤਵਾ ਆਇਆ ਹੋਵੇ, ਤੇ ਜਿਹੜਾ ਹੈਗਾ ਇਹਨੇ ਅਦਾਲਤ ਨੇ ਇਹ ਕੰਮ ਜਿਹੜਾ ਕੀਤਾ ਕਿ ਕੇਸ ਇੰਨਾ ਲੰਬਾ ਲਟਕ ਗਿਆ, ਤੇ ਜਿਹੜਾ ਹੁਣ ਜਿਹੜਾ ਹੈ ਅਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦਾ ਜਿਹੜਾ ਫੈਸਲਾ ਆਇਆ, ਤੇ ਇਹ ਇੱਥੋਂ ਵੀ ਆਪਣੇ ਆਪ 'ਚ ਪਤਾ ਲੱਗਦਾ ਹੈ ਕਿ ਇਸ ਕੇਸ ਨੂੰ ਜਿਹੜਾ ਹੈਗਾ ਇੰਨਾ ਲੰਬਾ ਲਟਕਾਉਣ ਦਾ ਮਾਮਲਾ ਵੀ ਕਿ ਇਹ ਕਿਸੇ ਨਾ ਕਿਸੇ ਪਾਸੇ ਇਸ ਕਰਕੇ ਲਟਕਾਉਣ ਦਾ ਮਾਮਲਾ ਇਹ ਹੈ ਵੀ ਹੌਲੀ ਹੌਲੀ ਜਿਹੜੇ ਲੋਕ ਇਹ ਮਾਮਲਾ ਭੁੱਲ ਜਾਣ, ਤੇ ਜਿਹੜਾ ਹੈ ਇਮੀਡੀਏਟ ਜਿਸ ਤਰ੍ਹਾਂ ਉਦੋਂ ਪਹਿਲਵਾਨਾਂ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ ਜਾਂ ਪੂਰੇ ਦੇਸ਼ ਦੇ ਵਿੱਚੋਂ ਹੋਰ ਵੀ ਜਿਹੜੇ ਲੋਕ ਸੀਗੇ ਇਨਸਾਫ਼ ਪਸੰਦ ਉਹਨਾਂ ਧਰਨੇ ਜਾਂਦੇ ਰਹੇ, ਜਾਂ ਜਿਹੜੀਆਂ ਹੋਰ ਡੈਮੋਕ੍ਰੇਟਿਕ ਫੋਰਸਿਸ ਸੀ ਤੇ ਹੁਣ ਕਿਉਂਕਿ ਲੋਕ ਜਦੋਂ ਭੁੱਲ ਭੁਲਾ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਇਹ ਫੈਸਲਾ ਆ ਗਿਆ। ਤੇ ਦੇਖੋ ਹੁਣ ਜਦੋਂ ਇਹ ਫੈਸਲਾ ਆਇਆ, ਹੁਣ ਹਾਲਾਂਕਿ ਉਹਨਾਂ ਨੇ ਤਾਂ ਕਿਹਾ ਹੈਗਾ ਕਿ ਜਿਹੜੀ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ, ਅਸੀਂ ਅੱਗੇ ਜਦੋਂ ਡਿਟੇਲਡ ਸਾਡੇ ਕੋਲ ਕਾਪੀ ਆ ਗਈ ਤੇ ਉਦੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਇਹਨੂੰ ਜਿਹੜੀ ਆ ਉਹ ਚੁਣੌਤੀ ਦੇਵਾਂਗੇ। ਮਨੀਸ਼ ਫੋਗਾਟ ਨੇ ਕੱਲ ਜਿਹੜਾ ਹੈਗਾ ਉਹ ਬਕਾਇਦਾ ਬਿਆਨ ਦਿੱਤਾ ਹੈ, ਤੇ ਜੋ ਪਹਿਲਵਾਨ ਹੈ। ਤੇ ਜਦੋਂ ਦੂਜੇ ਪਾਸੇ ਜਿਹੜੇ ਬ੍ਰਿਜ ਭੂਸ਼ਣ ਕਹਿ ਰਹੇ ਨੇ ਕਿ ਦੇਖੋ ਜਿਹੜੀ ਹੈਗੀ ਸੱਚਾਈ ਦੀ ਜਿੱਤ ਹੋਈ ਹੈ, ਬੀਜੇਪੀ ਵਾਲੇ ਵੀ ਇਹ ਕਹਿ ਰਹੇ ਨੇ ਜਿਹੜੇ ਹੈ ਕਿ ਇਹ ਦੇਖੋ ਸੱਚਾਈ ਦੀ ਜਿੱਤ ਹੋਈ ਹੈ, ਮੈਂ ਤਾਂ ਇਹ ਕਿਹਾ ਸੀਗਾ। ਤੇ ਹੁਣ ਦੇਖੋ 3 ਸਾਲ ਬਾਅਦ ਹੇਠਲੀ ਅਦਾਲਤ ਦੇ ਵਿੱਚੋਂ ਇੱਕ ਫੌਜਦਾਰੀ ਕੇਸ ਦਾ, ਉਹ ਵੀ ਜਿਹੜਾ ਕੇਸ ਜਿਹੜਾ ਮੋਲੈਸਟੇਸ਼ਨ ਦੇ ਨਾਲ ਤੇ ਜਿਨਸੀ ਸ਼ੋਸ਼ਣ ਦੇ ਨਾਲ ਜਿਹੜਾ ਛੇੜਛਾੜ ਇੱਦਾਂ ਦੇ ਉਹਦੇ ਨਾਲ ਜੁੜਿਆ ਹੋਇਆ ਹੈ, ਜੇ ਕਿ ਹੇਠਲੀ ਅਦਾਲਤ ਉਹਦੇ ਤੇ 3 ਸਾਲ ਲਾਉਂਦੀ ਹੈ, ਤੇ ਹੁਣ ਇਹਦੇ ਤੋਂ ਹਿਸਾਬ ਲਾਇਆ ਸਕਦਾ ਹੈ ਕਿ ਜਿਹੜਾ ਹੈਗਾ ਇਨਸਾਫ ਲਈ ਇਹਨਾਂ ਪਹਿਲਵਾਨਾਂ ਨੂੰ ਹੋਰ ਅੱਗੇ ਕਿੰਨਾ ਚਿਰ ਲੰਬੀ ਲੜਾਈ ਜਿਹੜੀ ਲੜਨੀ ਪਏਗੀ। ਤੇ ਕਿਉਂਕਿ ਇਹ ਤਾਂ ਹੁਣ ਜਦੋਂ ਇਹਦਾ ਫੈਸਲਾ ਬਰੀ ਹੋ ਗਿਆ ਤਾਂ ਇੱਕੋਦਮ ਫੇਰ ਅਖਬਾਰਾਂ ਦੀਆਂ ਸੁਰਖੀਆਂ ਬਣ ਗਏ ਮਾਮਲਾ, ਅਦਰਵਾਈਜ਼ ਤਾਂ ਜਿਹੜਾ ਹੈ ਸਾਰੇ ਭੁੱਲ ਭੁਲਾ ਚੁੱਕੇ ਸੀ। ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਪਟੀਸ਼ਨਰ ਨੇ ਜਾਂ ਚੈਲੇਂਜ ਕਰਨ ਵਾਲੇ, ਉਹਨਾਂ ਨੂੰ ਦੇਸ਼ ਦੇ ਵਿੱਚ ਜਿਹੜਾ ਹੈ ਕੰਪੀਟੀਸ਼ਨਾਂ ਦੇ ਵਿੱਚ ਸ਼ਾਮਿਲ ਨਾ ਕਰਨਾ, ਬਾਹਰ ਕਰ ਦੇਣਾ, ਬੜਾ ਕੁਛ ਜਿਹੜਾ ਹੈ ਉਹਨਾਂ ਨੂੰ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਿਆ ਇਸ ਤੇ ਖੜਨ ਦਾ। ਤੇ ਹੁਣ ਅੱਗੇ ਉਹ ਹਾਈ ਕੋਰਟ ਦੇ ਵਿੱਚ ਜਾਂਦੇ ਆ, ਫਿਰ ਉੱਥੇ ਕਿੰਨਾ ਲੰਬਾ ਸਮਾਂ ਕੇਸ ਚੱਲਣਾ ਤੇ ਇਹਦਾ ਜਿਹੜਾ ਹੈਗਾ ਕੁਛ ਪਤਾ ਨਹੀਂ ਇਹਦਾ ਦਿੱਤਾ ਜਾ ਸਕਦਾ। ਹਾਲਾਂਕਿ ਇਸ ਮਾਮਲੇ ਦੇ ਵਿੱਚ, ਇਸ ਇਸ਼ੂ ਦੇ ਵਿੱਚ ਫਾਸਟ ਟਰੈਕ ਅਦਾਲਤਾਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ, ਪਰ ਇਹ ਮਾਮਲਾ ਫਾਸਟ ਟਰੈਕ ਅਦਾਲਤ ਦੇ ਕਿਉਂ ਨਹੀਂ ਹਵਾਲੇ ਕੀਤਾ ਗਿਆ, ਤੇ ਇਹ ਵੀ ਜਿਹੜੀ ਇਹ ਗੱਲ ਇਹ ਸੱਤਾਧਾਰੀ ਧਿਰ ਨੇ ਜਾਂ ਜਿਹੜੀ ਜਿਹਨੂੰ ਆਪਾਂ ਇਸਤਗਾਸਾ ਕਹਿੰਦੇ ਹਾਂ ਨਾ, ਇਹ ਜਿਹੜਾ ਪ੍ਰੋਸੀਕਿਊਸ਼ਨ ਜਿਹੜੀ ਧਿਰ ਹੁੰਦੀ ਹੈ ਤੇ ਉਹਨੇ ਇਹ ਦੇਖਣਾ ਹੁੰਦਾ ਹੈਗਾ। ਤੇ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਹੈ ਉਧਰ ਨਹੀਂ ਗਿਆ, ਤੇ ਇਹਦੇ ਤੇ ਇਸੇ ਕਰਕੇ ਇੰਨਾ ਲੰਬਾ ਜਿਹੜਾ ਟਾਈਮ ਲੱਗ ਗਿਆ। ਤੇ ਇਹ ਕਿਉਂਕਿ ਭਾਵੇਂ ਉਹਨੂੰ ਬਰੀ ਕਰਤਾ, ਫਿਰ ਵੀ ਜਿਹੜਾ ਹੈ ਇਨਸਾਫ ਨੂੰ ਲਟਕਾ ਦੇਣਾ, ਨਾ ਦੇਣਾ, ਉਹ ਇੱਕ ਤਰੀਕੇ ਦਾ ਇਨਸਾਫ ਨਾ ਦੇਣ ਵਾਲੀ ਜਾਂ ਬੇਇਨਸਾਫੀ ਕਰਨ ਵਾਲੀ ਜਿਹੜੀ ਗੱਲ ਹੁੰਦੀ ਹੈ। ਹੁਣ ਅੱਗੋਂ ਹੁਣ ਉਹਨਾਂ ਨੇ ਕਿਹਾ ਕਿ ਉਹ ਹਾਈ ਕੋਰਟ 'ਚ ਜਾਣਗੇ, ਸੁਪਰੀਮ ਕੋਰਟ ਤੱਕ ਜਾਣਗੇ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ। ਤੇ ਪਰ ਇੱਕ ਵਾਰ ਜਿਹੜਾ ਹੈਗਾ ਇਹ ਪਾਰਟੀ ਨੂੰ ਜਾਂ ਖੁਦ ਜਿਹੜਾ ਹੈਗਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਸ ਨੂੰ ਜਾਂ ਕਿਉਂਕਿ ਉਹ ਪਰਿਵਾਰ ਸਾਰਾ ਪੋਲੀਟੀਕਲ ਹੈ, ਉਹਦਾ ਬੇਟਾ ਹੁਣ ਵੀ ਜਿਹੜਾ MLA ਤੇ ਉਹ ਆਪ MP ਸੀ, ਤੇ ਇਸ ਕਰਕੇ ਉਹਨਾਂ ਨੂੰ ਜ਼ਰੂਰ ਇੱਕ ਰਾਹਤ ਮਿਲ ਗਈ ਹੈ ਜਾਂ ਲੋਕਾਂ 'ਚ ਇੱਕ ਫੇਸ ਲਿਜਾਣਾ ਜੋ ਹੋ ਗਏ ਨੇ ਇਸ ਮਾਮਲੇ ਨੂੰ ਕਿ ਦੇਖੋ ਤੁਹਾਡੇ ਖਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇਸ ਤਰੀਕੇ ਦੇ ਨਾਲ ਹੁਣ ਇਹਨੂੰ ਪਾਰਟੀ ਲਏਗੀ, ਤੇ ਅੱਗੋਂ ਪਹਿਲਵਾਨਾਂ ਦੀ ਜਾਂ ਜਿਹੜੇ ਪਟੀਸ਼ਨਰ ਨੇ ਉਹਨਾਂ ਦੀ ਲੜਾਈ ਕਿੰਨੀ ਕੁ ਮਜ਼ਬੂਤੀ ਨਾਲ ਹੋਏਗੀ ਜਾਂ ਬਾਕੀ ਪੋਲੀਟੀਕਲ ਪਾਰਟੀਆਂ, ਹਾਲਾਂਕਿ ਚਲੋ ਪ੍ਰਿਯੰਕਾ ਗਾਂਧੀ ਦਾ ਤਾਂ ਇਹਦੇ 'ਤੇ ਬਿਆਨ ਵੀ ਹੈ ਤੇ ਉਹ ਦੂਜੇ ਪਾਸੇ ਉਹਨਾਂ ਦੇ ਨਾਲ ਖੜਦੀਆਂ ਨੇ ਤੇ ਜਾਂ ਨਹੀਂ ਖੜਦੀਆਂ, ਤੇ ਉਹ ਹੁਣ ਜਿਹੜਾ ਅੱਗੋਂ ਇਹਦੇ 'ਤੇ ਕਿਉਂਕਿ ਹੁਣ 2-4 ਦਿਨ ਤਾਂ ਅਜੇ, ਹਫ਼ਤਾ 10 ਦਿਨ ਇਹ ਖਬਰਾਂ ਚੱਲਣੀਆਂ ਨੇ ਇਹਦੇ 'ਤੇ ਕੀ ਨਵਾਂ ਹੋ ਰਿਹਾ। ਤੇ ਪਰ ਇੱਕ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਤੱਕ ਐਡਾ ਵੱਡਾ ਇਸ਼ੂ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਤੱਕ ਜਿਹੜੀ ਚਰਚਾ ਹੋਈ ਹੋਵੇ ਤੇ ਉਹਨੂੰ 3 ਸਾਲ ਲੱਗ ਜਾਣ, ਤੇ ਇਹ ਆਪਣੇ ਆਪ 'ਚ ਜਿਹੜੀ ਇੱਕ ਚਿੰਤਾ ਵਾਲੀ ਗੱਲ ਹੈ।
0: ਜੀ ਬਿਲਕੁਲ, ਇਸ ਟਾਈਮ ਦੇ ਉੱਤੇ ਇਹ ਤਾਂ ਚਿੰਤਾ ਵਾਲੀ ਹੈ ਹੀ, ਕਿਉਂਕਿ ਬੜੇ ਲੋਕ ਇਸ ਚੀਜ਼ ਨੂੰ ਲੈ ਕੇ ਮੈਂ ਵੇਖ ਰਿਹਾ ਕਿ ਔਨਲਾਈਨ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਆਪਾਂ ਪਾਸੇ ਰੱਖ ਕੇ ਆਪਾਂ ਪੰਜਾਬ ਵਾਲੇ ਪਾਸੇ ਨੂੰ ਆਈਏ, ਤਾਂ ਪੰਜਾਬ ਵਾਲੇ ਪਾਸੇ ਇਹਨਾਂ ਖਬਰਾਂ ਤੋਂ ਹਟ ਕੇ ਕਹਿੰਦੇ ਨੇ ਕਿ ਕਾਫ਼ੀ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਚਰਨਜੀਤ ਚੰਨੀ ਦੇ ਨਾਰੇ ਵੱਜ ਰਹੇ ਨੇ ਇਸ ਟਾਈਮ ਦੇ ਉੱਤੇ। ਕਾਂਗਰਸ ਦੇ ਵਿੱਚ ਜਿਹੜਾ ਆਪਾਂ ਚੱਲ ਰਿਹਾ ਦਫਾੜਿਆ, ਉਹ ਕਹਿੰਦੇ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ।
1: ਦੇਖੋ ਇਹ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਪਰ, ਤੇ ਇਹ ਤਾਂ ਹੁਣ ਇੱਕ ਜਿਹੜੀ ਜਿਹਨੂੰ ਆਪਾਂ ਇੱਕ ਬਿਲਕੁਲ ਵਰਟੀਕਲ ਸਪਲਿਟ ਕਹਿੰਦੇ ਹਾਂ, ਸਿੱਧਾ ਜਿਹੜੀ ਹੈਗੀ ਪਾਰਟੀ ਦੇ ਵਿੱਚ ਉਹ ਸਾਹਮਣੇ ਆ ਰਹੀ ਹੈ। ਤੇ ਹਾਲਾਂਕਿ

0: ਚੰਨੀ ਦੇ ਹੱਕ ਚ ਹਰੇਕ ਥਾਂ ਤੇ ਜਿੱਥੇ ਵੀ ਉਹਨਾਂ ਦੀ ਰੈਲੀ ਤੇ ਉਹ ਜਾਂਦੇ ਆ, ਕਿਉਂਕਿ ਉਹਨਾਂ ਨੇ ਮਾਲਵਾ ਇਸੇ ਕਰਕੇ ਚੁਣਿਆ ਸੀਗਾ ਕਿ ਇੱਥੇ ਆਪਾਂ ਟੋਹ ਕੇ ਦੇਖੀਏ ਨਬਜ਼, ਤੇ ਹਰੇਕ ਥਾਂ ਤੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਜਿਹੜੇ ਉਹ ਨਾਅਰੇ ਲੱਗਦੇ ਆ। ਤੇ ਚਲੋ ਇੱਕ ਇਹਨੂੰ ਇਸ ਤਰੀਕੇ ਦੇ ਨਾਲ ਜਿਹੜੇ ਹੁਣ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਤੇ ਉਹ ਵੀ ਕਹਿੰਦੇ ਕਿ ਵੱਡੇ ਲੀਡਰ ਨੇ, ਵੱਡੇ ਆਗੂ ਨੇ, ਸਤਿਕਾਰਯੋਗ ਨੇ, ਸਾਰੀਆਂ ਗੱਲਾਂ। ਤੇ ਇਹਨਾਂ ਸਮਾਗਮਾਂ ਦੇ ਵਿੱਚ, ਇਹਨਾਂ ਰੈਲੀਆਂ ਦੇ ਵਿੱਚ ਚਰਨਜੀਤ ਚੰਨੀ ਜਿਹੜੇ ਹੈ ਉਹ ਖੁਦ ਹਾਜ਼ਰ ਨਹੀਂ ਹੋ ਰਹੇ, ਤੇ ਉਹ ਆਪਣੇ ਲੈਵਲ ਤੇ ਹੋਰ ਕਿਤੇ ਕੋਈ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਚੇਤੇ ਨੇ ਉਹ ਸਮਾਗਮ ਰੱਖ ਲੈਂਦੇ ਆ, ਉੱਥੇ ਜਾਂਦੇ ਆ, ਤੇ ਉਹ ਉੱਥੇ ਜਾ ਕੇ ਅਲੱਗ ਤਰੀਕੇ ਨਾਲ ਆਪਣੀ ਜਿਹੜੀ ਉਹ ਗੱਲ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਕੁਛ ਹੋ ਹੀ ਨਹੀਂ ਰਿਹਾ। ਤੇ ਸੋ ਇੱਕ ਵਾਰੀ ਤਾਂ ਜਿਹੜਾ ਉਹ ਇਹ ਧੜਾ ਇੱਕ ਪੂਰੀ ਤਰ੍ਹਾਂ ਹੀ ਇੱਕ ਲਾਂਭੇ ਆ, ਆਪਾਂ ਇਹ ਕਹਿ ਸਕਦੇ ਹਾਂ ਪਾਸੇ ਹੈਗਾ। ਤੇ ਹੁਣ ਕੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜੀ ਹੈ ਜੇ ਕਾਂਗਰਸ ਇਕੱਠੀ ਹੋਏਗੀ ਤਾਂ ਹੀ ਉਹਦੀ ਜਿਹੜੀ ਹੈ ਉਹ ਸਰਵਾਈਵਲ ਜਾਂ ਰਿਵਾਈਵਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਤਾਂ ਹੀ ਸੰਭਵ ਹੈ। ਤੇ ਕਿਉਂਕਿ ਹੋਰ ਤਾਂ ਪਾਰਟੀ ਅਜੇ ਕੋਈ ਚੁਣੌਤੀ ਦੇਣ ਜੋਗੀ ਹੈ ਨਹੀਂ ਉਹਨਾਂ ਕੋਲੇ। ਚਲੋ ਜਿਹੜੀ ਅਸੈਂਬਲੀ ਦੇ ਵਿੱਚ ਵੀ ਇੱਕ ਪੂਰੀ ਵਿਰੋਧੀ ਧਿਰ ਹੈਗੀ ਹੈ, ਤੇ ਪਰ ਇਹ ਕਿ ਜੇ ਇਹੀ ਹਾਲ ਹੀਲਾ ਰਹਿੰਦਾ ਤਾਂ ਕੁਦਰਤੀ ਤੌਰ ਤੇ ਕਿ ਜਿਹੜੇ ਵਰਕਰ ਹੈ ਫਿਰ ਉਹ ਨਿਰਾਸ਼ ਹੋ ਜਾਂਦੇ ਆ। ਹੁਣ ਇਸ ਸਟੇਜ ਤੇ ਜਾ ਕੇ ਜੇ ਚੰਨੀ ਵਾਲਾ ਧੜਾ ਕੋਈ ਅਲੱਗ ਗਰੁੱਪ ਜਾਂ ਨਵੀਂ ਪਾਰਟੀ ਬਣਾਉਂਦਾ ਤੇ ਇਹ ਵੀ ਬਹੁਤ ਬਹੁਤਾ ਜਿਹੜਾ ਹੈਗਾ ਹੁਣ ਸੰਭਵ ਜਿਹੜਾ ਪੋਸੀਬਲ ਜਿਹੜਾ ਨਹੀਂ ਹੈ, ਕਿਉਂਕਿ ਸੂਬੇ ਦੇ ਵਿੱਚ ਇੱਕ ਜਿਹੜੀ ਇੱਕ ਖਾਸ ਕਰਕੇ ਭਾਵੇਂ ਉਹ ਜੈਨਜੀ ਹੈ ਭਾਵੇਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਤੁਹਾਡੇ ਕੋਲ ਇੱਕ ਇੱਕ ਰੈਡੀਕਲ ਜਿਹੜੇ ਵਿਚਾਰ ਆ ਉਹ ਹੁੰਦੇ ਆ, ਤੇ ਉਹ ਕੁਛ ਜਿਹੜਾ ਹੈਗਾ ਨੌਜਵਾਨ ਜਾਂ ਯੂਥ ਹੈ ਉਹ ਪਹਿਲਾਂ ਹੀ ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਪਾਸੇ ਕੰਸੋਲੀਡੇਟ ਹੋ ਰਿਹਾ, ਉਧਰ ਨੂੰ ਤੁਰ ਰਿਹਾ, ਕਿਉਂਕਿ ਉਹਨਾਂ ਦੇ ਵੀ ਜਦੋਂ ਅਸੀਂ ਸਮਾਗਮ ਰੈਲੀਆਂ ਵਗੈਰਾ ਦੇਖਦੇ ਹਾਂ ਜਿੱਥੇ ਉੱਥੇ ਆਪ ਮਹਾਰੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਲੋਕ ਜਾਂਦੇ ਆ, ਖਾਸ ਕਰਕੇ ਜਿਹੜੇ ਨੌਜਵਾਨ ਨੇ, ਤੇ ਹੁਣ ਫਿਰ ਲੈ ਦੇ ਕਿ ਫਿਰ ਤੁਹਾਡੇ ਕੋਲੇ ਕੀ ਰਹਿ ਜਾਂਦਾ। ਤੇ ਕਿਉਂਕਿ ਦੂਜਾ ਇਹ ਹੈ ਵੀ ਜਿਹੜਾ ਤੁਹਾਡਾ ਇਹ ਸਾਰਾ ਕੁਛ ਚੱਲ ਰਿਹਾ ਸਿਲਸਿਲਾ, ਇਹਦੇ ਕਰਕੇ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਤੁਹਾਡੇ ਕੋਲੇ ਕੇਂਦਰ ਦੇ ਵਿੱਚ ਸੱਤਾਧਾਰੀ ਬੀਜੇਪੀ ਹੈ, ਹੁਣ ਬੀਜੇਪੀ ਕੋਲੇ ਜਿਹੜਾ ਹੈ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕੇਵਲ ਢਿੱਲੋਂ, ਤੇ ਉਹ ਹੈ ਜਿਹੜਾ ਹੈਗਾ ਉਹਨਾਂ ਕੋਲੇ ਬਹੁਤ ਕੁਛ ਬੋਲਣ ਲਈ ਉਹਨਾਂ ਦੇ ਹੱਥ ਆ ਜਾਂਦਾ। ਇਸ ਤਰ੍ਹਾਂ ਪੰਜਾਬ ਚ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ, ਉਹਨਾਂ ਦੇ ਲੀਡਰਾਂ ਕੋਲੇ ਬਹੁਤ ਕੁਛ ਹੈ ਕਿ ਦੇਖੋ ਕਾਂਗਰਸ ਤਾਂ ਕੁਰਸੀਆਂ ਪਿੱਛੇ ਲੜੀ ਜਾਂਦੀ ਹੈ, ਇਹਨਾਂ ਨੂੰ ਲੋਕਾਂ ਦੀ ਚਿੰਤਾ ਥੋੜੀ ਹੈ, ਤੇ ਇਹ ਜਿਹੜੀ ਗੱਲ ਹੈ ਤੇ ਇਹ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਲਈ ਜਿਹੜਾ ਹੈਗਾ ਇਹ ਸਾਰਾ ਮਾਹੌਲ ਇਹ ਅੱਛਾ ਨਹੀਂ ਹੈ ਪੰਜਾਬ ਦੇ ਵਿੱਚ। ਉਂਝ ਤਾਂ ਜੇ ਦੇਖਿਆ ਜਾਵੇ ਜਿਹੜੀ 2027 ਦੀ ਜਿਹੜੀ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਹੈ ਤੇ ਉਹਨੂੰ ਲੈ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਇਹੀ ਪਿਆ ਹੋਇਆ ਕਿ ਦੇਖੋ 27 ਦੇ ਵਿੱਚ ਚੋਣ ਹੋਣੀ ਹੈ, ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈ ਟਾਰਗੇਟ ਨਿਸ਼ਾਨਾ ਉਹ ਹੈ ਕਿ ਉਦੋਂ ਤੱਕ ਅਸੀਂ ਪੋਲੀਟੀਕਲੀ ਪਤਾ ਨਹੀਂ ਕਿਸ ਤਰ੍ਹਾਂ ਅਸੀਂ ਜਾਈਏ ਕਿ ਅਸੀਂ ਜਿੱਤ ਹੀ ਜਾਣਾ ਪੱਕਾ, ਸਰਕਾਰ ਸਾਡੀ ਬਣ ਜਾਣੀ ਹੈ। ਇਹ ਇਹ ਦਿਮਾਗ 'ਚ ਧਾਰ ਕੇ ਉਹ ਚੱਲ ਰਿਹਾ, ਇਹ ਨਹੀਂ ਧਾਰ ਕੇ ਚੱਲ ਰਹੇ ਵੀ ਅਸੀਂ ਇਕੱਠੇ ਹੋਣਾ ਜਾਂ ਲੋਕਾਂ ਨੇ ਮੁੱਦੇ ਲੈ ਕੇ ਜਾਣੇ ਜਾਂ ਇਸ ਪੱਖੋਂ। ਅਜੇ ਕੱਲ ਹੀ ਬੀਜੇਪੀ ਦਾ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਵਾਂ ਪ੍ਰਧਾਨ ਲਾਇਆ ਗਿਆ, ਬੀਜੇਪੀ ਦੇ ਇੱਕ ਸਾਬਕਾ ਮੰਤਰੀ ਸਮੇਤ ਜਿਹੜੇ ਹੋਰ ਉਸ ਜ਼ਿਲ੍ਹੇ ਦੇ ਬੀਜੇਪੀ ਦੇ ਵਰਕਰ ਨੇ ਜਾਂ ਕੇਡਰ ਹੈ, ਤੇ ਉਹ ਨਾਰਾਜ਼ ਹੋ ਗਿਆ ਤੇ ਉਹਨਾਂ ਨੇ ਲਿਖ ਕੇ ਦੇਤਾ ਅਸਤੀਫੇ ਦੇਤੇ। ਸੋ ਇਸ ਪੱਧਰ ਤੇ ਇਹ ਨਹੀਂ ਕਿ ਬਾਕੀ ਪਾਰਟੀਆਂ ਦੇ ਵਿੱਚ ਕੁਛ ਚੰਗਾ, ਤੇ ਕਿਉਂਕਿ ਸੱਤਾਧਾਰੀ ਪਾਰਟੀ ਦਾ ਇਹ ਹੁੰਦਾ ਕਿ ਸੱਤਾ ਕਰਕੇ ਫਿਰ ਜੁੜੇ ਰਹਿੰਦੇ ਆ ਨਾਲ, ਤੇ ਭਾਵੇਂ ਉਹ MLA ਹੋਣ ਭਾਵੇਂ ਕੋਈ ਹੇਠਲੇ ਜਿਹੜੇ ਲੀਡਰ ਨੇ ਸੈਕੰਡ ਫਰੰਟ ਲਾਈਨ ਦੇ ਲੀਡਰ ਨੇ, ਉਹਨਾਂ ਦੇ ਕੇਡਰ ਦੇ ਲੋਕ ਨੇ, ਉਹ ਆਪਣੇ ਕੰਮ ਕਾਰ ਆਪਣੀਆਂ ਗਰਸਾਂ ਕਰਕੇ ਜਿਹੜੇ ਉਹ ਜੁੜੇ ਰਹਿੰਦੇ ਆ। ਸੋ ਜਿਹੜੀ 2027 ਦੇ ਵਿੱਚ ਜਾਂ ਹੋ ਸਕਦਾ ਕਿ 26 ਦੇ ਅਖੀਰ ਦੇ ਵਿੱਚ ਵੀ ਹੋ ਸਕਦੀ ਹੈ ਇਲੈਕਸ਼ਨ, ਹੁਣ ਇਸ ਨੂੰ ਲੈ ਕੇ ਜਿਹੜਾ ਹੈਗਾ ਤੇ ਇੱਕ ਤਰ੍ਹਾਂ ਦਾ ਭੰਬਲ ਭੂਸੇ ਦੇ ਵਿੱਚ ਪਈਆਂ ਹੋਈਆਂ ਨੇ ਪਾਰਟੀਆਂ ਵੀ ਤੇ ਲੀਡਰ ਵੀ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ, ਪਾਇਨੀਅਰ ਅਸੀਂ ਕਿਵੇਂ ਬਣੀਏ। ਇਹੀ ਕਾਰਨ ਹੈ ਕਿ ਹੁਣ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦੀ ਕੰਸੋਲੀਡੇਸ਼ਨ ਜਾਂ ਏਕਤਾ ਜਾਂ ਏਕੇ ਵਾਲੀ ਗੱਲ ਫਿਲਹਾਲ ਹੋ ਨਹੀਂ ਰਹੀ। ਹਾਂ, ਉੱਥੇ ਜਾ ਕੇ ਜਦੋਂ ਟਿਕਟਾਂ ਟੁਕਟਾਂ ਦੀ ਵੰਡ ਹੋਣੀ ਹੈ ਫਿਰ ਭਾਵੇਂ ਜਾ ਕੇ ਕੋਈ ਨਾ ਕੋਈ ਗੱਲ ਨੇੜੇ ਲੱਗੇ।
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ ਜੀ।
1: ਜੀ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਰਹਿਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ, ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਇੱਕ ਨਵੇਂ ਐਪੀਸੋਡ ਦੇ ਵਿੱਚ ਹੋਏ ਹਾਂ ਹਾਜ਼ਰ। ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਸਰਾਹਦੇ ਲਈ, ਪਿਆਰ ਦੇਣ ਦੇ ਲਈ। ਸਾਇੰਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਕਥਾਵਾਂ, ਕਹਾਣੀਆਂ ਹੁਣ ਤੱਕ ਤੁਹਾਨੂੰ ਸੁਣਾਈਆਂ ਕਹਾਣੀਆਂ, ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਣੀ ਭਾਸ਼ਾ 'ਚ ਸੁਣਦੇ ਹਾਂ ਤਾਂ ਐਂ ਲੱਗਦਾ ਹੈ ਕਿ ਕਿਸੇ ਕਥਾਨਕ ਵਰਗ ਹੈ, ਕਿਸੇ ਸਟੋਰੀ ਵਰਗੀ ਇਹ ਗੱਲ ਹੈਗੀ। ਨਹੀਂ ਤਾਂ ਸਾਇੰਸ ਕਈ ਵਾਰ ਹੁਣ ਤੱਕ ਸਾਡੇ ਸਿਰ ਦੇ ਉੱਪਰੋਂ ਦੀ ਲੰਘਦੀ ਰਹੀ ਹੈਗੀ ਹੈ। ਭੂਮਿਕਾ ਦੇ ਵਿੱਚ ਜ਼ਿਆਦਾ ਕੁਛ ਨਾ ਦੱਸ ਕੇ ਕਿ ਹੁਣ ਤੱਕ ਕੀ ਕੁਛ ਕੀਤਾ ਹੈਗਾ, ਤੁਸੀਂ ਸਾਡੇ ਪੋਡਕਾਸਟ ਤੋਂ ਜਾ ਕੇ ਸੁਣੋ, ਪਤਾ ਚੱਲੇਗਾ ਜੇ ਪਹਿਲੀ ਵਾਰ ਸੁਣ ਰਹੇ ਹੈਗੇ ਹੋ ਡੀਪ ਸ਼ੋਅ ਨੂੰ ਤਾਂ ਕਿੰਨਾ ਡੀਪ ਹੈਗਾ। ਔਰ ਇਸ ਨੂੰ ਇਸ ਡੀਪ ਸ਼ੋਅ ਦੇ ਵਿੱਚ ਡੂੰਘੀਆਂ ਗੱਲਾਂ ਕਰਦੇ ਹੈਗੇ ਨੇ ਡਾਕਟਰ ਸੰਦੀਪ ਕੌਰ ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੈ। ਵੈਲਕਮ ਕਰਦੇ ਹਾਂ ਅਤੇ ਫਿਰ ਅੱਜ ਦੇ ਪ੍ਰੋਗਰਾਮ ਦਾ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਛ ਹੋਣ ਜਾ ਰਿਹਾ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿਵੇਂ ਤੁਸੀਂ?
0: ਹਾਂ ਹਾਂ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
0: ਚਲੋ, ਗੁੱਡ ਗੁੱਡ। ਫਿਲਾਸਫੀਜ਼ ਦੀ ਗੱਲ ਕਰਦੇ ਕਰਦੇ ਹੁਣ ਅੱਜ ਕੱਲ੍ਹ ਬੜਾ ਕਾਫੀ ਕੁਛ ਅਸੀਂ ਫਿਲਾਸਫਰਸ ਨੂੰ ਪੜ੍ਹਨ ਲੱਗ ਪਏ ਹਾਂ, ਮੈਂ ਤਾਂ ਘੱਟੋ ਘੱਟ ਅਤੇ, ਪਰ ਉਹਦੇ 'ਚੋਂ ਨਿਕਲਣਾ ਬੜਾ ਮੁਸ਼ਕਲ ਹੈ ਫਿਲਾਸਫੀਜ਼ ਦੇ ਵਿੱਚੋਂ। ਸੋ ਅਸੀਂ ਉਹ ਤਾਂ ਨਾਲ ਐਪੀਸੋਡਸ ਹੁਣ ਕਰੇ ਹੀ ਹੈਗੇ ਨੇ, ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਰੂਪ ਵੀ ਦਿੱਤਾ ਹੈਗਾ। ਇੱਕ ਇਹ ਸੀਰੀਜ਼ ਸਾਡੀ ਚੱਲਦੀ ਰਹਿੰਦੀ ਹੈ ਸੰਦੀਪ ਜੀ, ਮੈਂ ਸਰੋਤਿਆਂ ਨੂੰ ਦੱਸਦਾ, ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਹੁਣ ਅਸੀਂ ਉੱਧਰ ਨੂੰ ਤੁਰ ਪਏ ਹਾਂ। ਇਹ ਸੀਰੀਜ਼ ਚੱਲ ਰਹੀ ਹੁੰਦੀ ਹੈ, ਇੱਕ ਵਾਰ ਅਸੀਂ ਸਪੇਸ ਦੇ ਉੱਤੇ ਸੀਰੀਜ਼ ਚਲਾਤੀ ਸੀਗੀ, ਮਰੀਨ ਲਾਈਫ ਦੇ ਨਾਲ ਜੁੜੀ ਹੋਈ ਆ, ਅਲੱਗ ਅਲੱਗ ਜਿਹੜੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ, ਸਮੁੰਦਰੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹਦੀਆਂ ਗੱਲਾਂ ਕਰਨ ਲੱਗ ਪਏ ਸੀ, ਅਤੇ ਧਰਤੀ ਦੇ ਨਾਲ ਜੁੜੀਆਂ ਕੀਤੀਆਂ, ਪੋਲਿਊਸ਼ਨ, ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ, ਉਹ ਸੀਰੀਜ਼ ਸੀਗੀ। ਹੁਣ ਇਹ ਇੱਕ ਫਿਲੋਸਫੀ ਵਾਲੀ ਸੀਰੀਜ਼ ਹੈਗੀ ਹੈ, ਸੁਕਰਾਤ ਤੋਂ ਰਹਿ ਕੇ ਅਰਿਸਟੋਟਲ ਤੱਕ ਬਹੁਤ ਸਾਰੇ ਫਿਲੋਸਫਰਸ ਦੀਆਂ ਸਿਰਫ ਚੁਨਿੰਦਾ ਫਿਲੋਸਫੀਜ਼ ਜਿਹੜੀਆਂ ਸਾਇੰਸ ਦੇ ਨਾਲ ਕਿਵੇਂ ਰੈਲੇਵੈਂਟ ਹੈਗੀਆਂ ਨੇ, ਜਾਂ ਉਹ ਫਿਲੋਸਫੀਜ਼ ਜਿਨ੍ਹਾਂ ਦੀ ਰੈਲੇਵੈਂਸ ਹੀ ਸਾਇੰਸ ਦੇ ਨਾਲ ਹੈ, ਔਰ ਸਾਇੰਸ ਦੀ ਵੀ ਉਹ ਕੁਛ ਐਸਪੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਸੁਣਦੇ ਹਾਂ ਆਮ ਗੱਲਾਂ ਬਾਤਾਂ ਦੇ ਵਿੱਚ, ਪਰ ਉਹਦੇ ਲੌਜਿਕ ਦੇ ਪਿੱਛੇ ਨਹੀਂ ਜਾਂਦੇ, ਜਿਵੇਂ ਪਿਛਲੀ ਵਾਰ ਸੁਪਨਿਆਂ ਦੀ। ਔਰ ਜਦ ਤੋਂ ਸੰਦੀਪ ਜੀ ਨੇ ਮੈਨੂੰ ਲਿਊਸਿਡ ਡ੍ਰੀਮਿੰਗ ਬਾਰੇ ਦੱਸਿਆ, ਮੈਂ ਤਾਂ ਹੁਣ ਆਪਣੇ ਆਪ ਨੂੰ ਸੋਚਣ ਲੱਗ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਨਾਈਟਮੇਅਰਸ ਨੂੰ ਡ੍ਰੀਮਸ ਦੇ ਵਿੱਚ ਬਦਲ ਲਿਆ ਜਾਵੇ। ਖੈਰ, ਤੁਸੀਂ ਉਹ ਐਪੀਸੋਡ ਜ਼ਰੂਰ ਸੁਣਿਆ ਹੋਊਗਾ, ਨਹੀਂ ਸੁਣਿਆ ਤਾਂ ਪੋਡਕਾਸਟ 'ਤੇ ਜਾ ਕੇ ਸੁਣਿਓ। ਪਰ ਅੱਜ ਸੰਦੀਪ ਜੀ ਮੈਡੀਟੇਸ਼ਨ ਦੀ ਗੱਲ ਕਰਨੀ ਹੈ। ਮੈਨੂੰ ਤਾਂ ਦੂਰ ਦੂਰ ਤੱਕ ਨਹੀਂ ਸੀ ਲੱਗਦਾ ਕਿ ਇਹਦੇ ਪਿੱਛੇ ਕੋਈ ਲੌਜਿਕ ਵੀ ਹੁੰਦਾ, ਪਰ ਅੱਜ ਤੁਸੀਂ ਫਿਰ ਖੋਲ ਦਿਓ ਪਰਦੇ, ਸਾਡੀ ਅੱਖਾਂ ਤੋਂ ਚੱਕ ਦਿਓ ਪਰਦੇ ਜਿੰਨੇ ਵੀ ਹੈਗੇ ਨੇ।
1: ਹਾਂਜੀ ਬਿਲਕੁਲ, ਅੱਜ ਅਸੀਂ ਮੈਡੀਟੇਸ਼ਨ ਦੀ ਗੱਲ ਕਰਾਂਗੇ, ਕਿਉਂਕਿ ਇਹ ਵੀ ਇੱਕ ਕਿਉਂਕਿ ਸਾਨੂੰ ਇੱਦਾਂ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਥੋੜ੍ਹਾ ਇਹਦੇ ਵੱਲ ਘੱਟ ਧਿਆਨ ਦਿੰਦੇ ਹਾਂ, ਕਿਉਂਕਿ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਹੈ ਨਾ ਸਾਡੇ ਡਿਫਰੈਂਟ ਡਿਫਰੈਂਟ ਰਿਲੀਜਨ 'ਚ ਵੀ ਇਹਦਾ ਜਿਹੜਾ ਮੈਂਸ਼ਨ ਹੈਗਾ ਆ, ਤਾਂ ਆਪਾਂ ਥੋੜ੍ਹਾ ਜਿਹਾ ਮਤਲਬ ਸਾਡੀ ਸੋਸਾਇਟੀ ਇੱਦਾਂ ਨਹੀਂ ਬਣ ਚੁੱਕੀ ਹੈ ਕਿ ਸਾਨੂੰ ਇੱਦਾਂ ਸ਼ਾਇਦ ਦਿਖਾਇਆ ਜਾਂਦਾ ਕਿ ਜਿਹੜੀ ਆ ਇਹ ਪੁਰਾਣੀਆਂ ਚੀਜ਼ਾਂ ਹੈ ਉਹਦਾ ਸਾਇੰਸ, ਕਿ ਸਾਇੰਸ ਉਹਨਾਂ ਨੂੰ ਅਪੋਜ਼ ਕਰਦੀ ਆ ਜਿਵੇਂ ਦੀਆਂ ਕੋਈ ਚੀਜ਼ਾਂ, ਪਰ ਹਾਲਾਂਕਿ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸਾਇੰਸ 'ਚ ਇਹ ਹੈ ਕਿ ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਵਾਰ ਸੁਣਦੀ ਹਾਂ ਲੋਕਾਂ ਨੂੰ ਨਾ, ਕਈ ਕਹਿੰਦੇ ਆ ਕਿ ਸਾਡੇ ਦੇਖੋ ਮਤਲਬ ਕਾਫੀ ਟਾਈਮ ਸਾਡੇ ਤਾਂ ਬੁੱਕਸ 'ਚ ਇਹ ਚੀਜ਼ਾਂ ਪਹਿਲਾਂ ਹੀ ਦੱਸੀਆਂ ਸੀ, ਸਾਇੰਸ ਹੁਣ ਦੱਸ ਰਹੀ ਹੈ ਇਹਨਾਂ ਚੀਜ਼ਾਂ ਬਾਰੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆਪਾਂ ਰੀਲਸ ਦੇਖਦੇ ਹਾਂ ਜਾਂ ਹਨਾ ਦੇਖਦੇ ਹਾਂ, ਉਹਦਾ ਥੋੜ੍ਹਾ ਜਿਹਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਉਹਦਾ ਅਸੀਂ ਇਹ ਕੋਈ ਓਪੋਜ਼ਿਟ ਚੀਜ਼ ਨਹੀਂ ਹੈਗੀ, ਇਹ ਇੱਕੋ ਹੀ ਜਿਹੜੀ ਚੀਜ਼ ਹੈਗੀ ਆ, ਜਿਹੜੀਆਂ ਚੀਜ਼ਾਂ ਸਾਡੇ ਜਿਹੜੀਆਂ ਰਿਲੀਜਨਸ ਦੇ ਵਿੱਚ ਆ, ਸਾਡੀਆਂ ਬੁੱਕਸ ਹੋਲੀ ਬੁੱਕਸ ਦੇ ਵਿੱਚ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਾਇੰਸ ਦਾ ਮਤਲਬ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਰਹੇ ਹਾਂ ਜਾਂ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਉਹਨੂੰ ਦੇਖ ਰਹੇ ਹਾਂ ਹਨਾ। ਜਦੋਂ ਕੋਈ ਸਾਇੰਟੀਫਿਕ ਵੇ ਨਾਲ ਆਪਾਂ ਚੀਜ਼ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਕਿ ਜੇ ਤੁਸੀਂ ਇੱਕ ਚੀਜ਼ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ, ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਇੱਕ ਪਰਟੀਕੁਲਰ ਰਿਜ਼ਲਟ ਮਿਲਿਆ, ਉਹਨੂੰ ਤੁਸੀਂ ਕਿਸੇ ਹੋਰ ਵੇ ਨਾਲ ਵੀ ਕਰ ਲਓ, ਤੁਹਾਨੂੰ ਉਹੀ ਪਰਟੀਕੁਲਰ ਰਿਜ਼ਲਟ ਜਿਹੜਾ ਮਿਲਣਾ ਚਾਹੀਦਾ ਹੈ ਹਨਾ, ਫਿਰ ਹੀ ਤੁਸੀਂ ਕਹੋਗੇ ਕਿ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਆ। ਸੋ ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਉਂਕਿ ਇਹ ਬਹੁਤ ਸਾਲ ਪੁਰਾਣੀ ਇਹਦੀ ਹਿਸਟਰੀ ਦੀ ਵੀ ਆਪਾਂ ਗੱਲ ਕਰਾਂਗੇ, ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਇਹ ਸ਼ੁਰੂ ਹੋਈ ਸੀ, ਔਰ ਇਹ ਸੀਗਾ ਕਿ ਉਸ ਟਾਈਮ ਦੇ ਉੱਤੇ ਲੋਕ ਜਿਹੜਾ ਆ ਥੋੜ੍ਹਾ ਰਿਲੀਜੀਅਸ ਪਰਸਪੈਕਟਿਵ ਤੋਂ ਜ਼ਿਆਦਾ ਦੇਖਦੇ ਸੀਗੇ ਇਹਨੂੰ ਹਨਾ, ਕਿ ਆਪਣੀ ਇਨਲਾਈਟਮੈਂਟ, ਤੁਸੀਂ ਕਹਿ ਸਕਦੇ ਬੁੱਧਿਸਟ ਜਿਹੜੇ ਉਹ ਕਹਿੰਦੇ ਕਿ ਇਨਲਾਈਟਮੈਂਟ ਲਈ ਜਾਂ ਗੋਡ ਨੂੰ ਮਿਲਣ ਦੇ ਲਈ ਉਹ ਜਿਹੜਾ ਜ਼ਿਆਦਾ ਕਰਦੇ ਸੀਗੇ। ਅੱਜ ਦੀ ਜਿਹੜੀ ਸੁਸਾਇਟੀ ਹੈਗੀ, ਅੱਜ ਅਸੀਂ ਮੈਡੀਟੇਸ਼ਨ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਲੱਭਣ ਦੇ ਲਈ ਜਾਂ ਆਪਣੇ ਆਪ ਨੂੰ ਮਿਲਣ ਦੇ ਲਈ ਮੈਡੀਟੇਸ਼ਨ ਕਰਦੇ ਹਾਂ, ਤੇ ਮੈਡੀਟੇਸ਼ਨ ਦਾ ਮਤਲਬ ਜਿਹੜਾ ਇੱਕ ਫੋਕਸ ਬਣਾਉਣਾ ਹੁੰਦਾ ਹੈ ਤੁਹਾਨੂੰ ਚੀਜ਼ਾਂ ਉੱਤੇ ਹਨਾ, ਤੇ ਇਸ ਲਈ ਜਿਹੜੀ ਅਸੀਂ ਅੱਜ ਮੈਡੀਟੇਸ਼ਨ ਦੀ ਗੱਲ ਕਰਨੀ ਹੈਗੀ ਆ।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਜਿਹੜੀ ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ ਯੋਗੀ ਹੈਗੇ ਨੇ ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਈਂਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਸ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਹੈ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਈਂਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ ਔਰ ਮਾਈਂਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਈਂਡਫੁਲਨੈਸ ਕਹਿ ਸਕਦੇ ਹਾਂ, ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਆਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ। ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਇਹਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੇ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਆ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਆ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ 'ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ 'ਚ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ, ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ। ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ, ਅਗਰ ਮੈਡੀਟੇਸ਼ਨ ਦਾ ਜ਼ਰੂਰੀ ਆ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਆ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ
0: ਕਰਨੇ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਇਹ 'ਚ ਆਪਾਂ ਕਰਦੇ ਹਾਂ ਕਿ ਆਪ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹੈ ਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਦਾ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹੈ ਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਇਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਉਹ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਤਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀ ਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੋਂਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਆ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਂਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਿਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ, ਹੈ ਨਾ, ਇਹਨੂੰ ਮੈਂ ਥੋੜਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ, ਮਤਲਬ ਇਸ ਗੱਲ ਨੂੰ ਦੀ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ 'ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਸਾਇੰਸ ਨੂੰ ਇੱਦਾਂ ਪ੍ਰਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ, ਹੈ ਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ, ਹੈ ਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ 'ਚ ਬਿਲੀਵ ਕਰਦੇ ਆ ਜਾਂ ਰਿਲੀਜਨਸ 'ਚ ਜਿਹੜੇ ਆ ਹੈਗੇ ਕਰਦੇ ਆ। ਆਈਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ, ਹੈ ਨਾ, ਮੰਨਦਾ ਸੀਗਾ ਰਿਲੀਜਨ ਨੂੰ। ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਦੇ ਸਬਜੈਕਟ ਲੈਂਦਾ ਹੈ, ਤਾਂ ਉਹਨੂੰ ਉਹਦੇ 'ਚੋਂ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ 'ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੋਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾਲ, ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ, ਹੈ ਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ 'ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਅਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ, ਨਾ। ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ, ਹੈ ਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲਾ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ, ਹੈ ਨਾ, ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ, ਹੈ ਨਾ। ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ, ਅਸੀਂ ਗੈਸ 'ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤਾਂ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਪੋਲਿਟ ਇੱਦਾਂ ਕੰਟਰੀ ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤੇ ਪੰਜ ਹਜ਼ਾਰ ਤੋਂ ਲੈ ਕੇ 3,500 BC ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਆ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਨਾ 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਰੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਆ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤਾਂ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਇਹ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੋਂ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜਾ ਸੀਗੀ ਮੈਡੀਟੇਸ਼ਨ ਪਰ ਇਹ ਨਹੀਂ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਅਮੋਂਗਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੀਆਂ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੇਸਟਰੀ ਸੀ ਮੋਨੇਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ 'ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤਾਂ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
0: ਰਾਈਟ ਠੀਕ ਹੈ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲਾਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲਾਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲਾਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
1: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲਾਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਨੇ ਯੋਗਾ ਸੂਤਰ ਲਿਖੇ ਹੈਗਾ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹੋ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਆ ਹਨਾ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਆ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੈਨੂੰ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਇੱਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਨਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਆ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਆ ਨਾ ਤੁਸੀਂ ਥੋੜਾ ਧਿਆਨ ਲਗਾ ਕਿ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਸੇਮ ਜਿਹੜਾ ਆ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ ਉਹਦਾ ਕਹਿਣ ਦਾ ਮਤਲਬ ਇਹ ਸੀ ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆਜੂਗੀ ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ ਹਨਾ ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ ਐਕਸੈਪਟੈਂਸ ਨੂੰ ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ ਸੋ ਉਹ ਸਾਰੀਆਂ ਚੀਜ਼ਾਂ ਸਾਡੇ ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਆ ਇੱਕ ਸਟੇਬਲ ਜਿਹੀ ਚੀਜ਼ ਆ ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ ਬਟ ਹੁਣ ਸਾਨੂੰ ਪਤਾ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ ਤੇ ਹਾਂਜੀ ਇਹ ਸਾਰਾ ਸਾਰਾ ਸੀਗਾ ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
0: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲਾ ਭਾਈ ਉਹ ਕੰਮ ਤਾਂ ਨਹੀਂ ਹੋਣਾ ਹੈਗਾ ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ
1: ਹਾਂਜੀ ਬਿਲਕੁਲ
0: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ
2: immigration.com.au
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਜ਼ਾਹਿਰ ਜੀ ਗੱਲ ਹੈ ਕਿ ਦਿਮਾਗ ਅਤੇ ਮੈਡੀਟੇਸ਼ਨ ਦਾ ਆਪਸ ਦੇ ਵਿੱਚ ਬੜਾ ਲਿੰਕ ਹੈਗਾ ਔਰ ਬੜਾ ਗਹਿਰਾ ਲਿੰਕ ਹੈਗਾ। ਸੋ ਹੁਣ ਅੱਜ ਦੀ ਤਰੀਕ ਦੇ ਵਿੱਚ ਮੈਡੀਟੇਸ਼ਨ ਸਿਰਫ ਔਰ ਸਿਰਫ ਇੱਥੇ ਤੱਕ ਸੀਮਤ ਨਹੀਂ ਰਹਿ ਗਿਆ ਹੈਗਾ ਕਿ ਸਪਿਰਿਚੁਅਲਿਟੀ ਦੇ ਨਾਲ ਜਾਂ ਜਿਵੇਂ ਯੋਗਾ ਨੂੰ ਵੀ ਸਪਿਰਿਚੁਅਲਿਟੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਉਹ ਵੀ ਇੱਕ ਠੀਕ ਹੈ। ਜੇ ਉਹ ਮਕਸਦ ਤੁਸੀਂ ਹਾਸਲ ਕਰਨਾ ਤਾਂ ਉਵੇਂ ਵੀ ਕਰ ਸਕਦੇ ਹੋ, ਪਰ ਜਿਵੇਂ ਕਹਿੰਦੇ ਹਾਂ ਕਿ ਇੱਕ ਤੀਰ ਅਤੇ ਕਈ ਨਿਸ਼ਾਨੇ, ਮੈਡੀਟੇਸ਼ਨ ਅਤੇ ਨਿਊਰੋਸਾਇੰਸ ਦੇ ਆਪਸ ਦੇ ਵਿੱਚ ਕੀ ਲਿੰਕ ਹੈਗੇ? ਤੁਸੀਂ ਸ਼ੁਰੂਆਤ ਦੇ ਵਿੱਚ ਇੱਕ ਹਿੰਟ ਦਿੱਤਾ ਸੀ ਵੀ ਇਹ ਬਾਅਦ ਦੇ ਵਿੱਚ ਦੱਸਦੇ ਹਾਂ ਵੀ ਸਾਇੰਸਦਾਨ ਕੀ ਕਹਿੰਦੇ ਨੇ।
1: ਹਾਂਜੀ, ਜਿਵੇਂ ਮੈਂ ਪਹਿਲਾਂ ਆਪਾਂ ਗੱਲਾਂ ਕੀਤੀਆਂ ਕਿ ਫਿਲੋਸਫਰ ਜਿਹੜੇ ਆ ਕਿਹਨਾਂ ਚੀਜ਼ਾਂ ਲਈ ਜਿਹੜਾ ਕਰਦੇ ਸੀ ਜਾਂ ਪੁਰਾਣੇ ਟਾਈਮ ਤੋਂ ਜਿਹੜਾ ਸਾਡੇ ਡਿਫਰੈਂਟ ਟ੍ਰੈਡੀਸ਼ਨਸ ਦੇ ਵਿੱਚ ਕਿਉਂ ਮੈਡੀਟੇਸ਼ਨ ਕਰਦੇ ਸੀਗੇ, ਉਸ ਟਾਈਮ ਦੇ ਕੀ ਸੀਗਾ ਕਿ ਓਬਜ਼ਰਵੇਸ਼ਨਲ ਬੇਸਡ ਹੁੰਦੀਆਂ ਸੀ ਹੈ ਨਾ, ਕਿ ਕੁਛ ਲੋਕਾਂ ਨੇ ਕੀਤੀ ਮੈਡੀਟੇਸ਼ਨ ਤਾਂ ਹੌਲੀ ਹੌਲੀ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਬੈਨੀਫਿਟ ਹੁੰਦੇ ਆ, ਫਿਰ ਉਹਨਾਂ ਨੂੰ ਫੋਲੋ ਕਰਨ ਵਾਲੇ ਨੇ ਹੋਰ ਲੋਕਾਂ ਨੇ ਕੀਤੀ ਤਾਂ ਬੈਨੀਫਿਟ ਪਤਾ ਚੱਲ ਗਿਆ। ਪਰ ਜਦੋਂ ਅਸੀਂ ਸਾਇੰਸ ਦੀ ਜਾਂ ਨਿਊਰੋਸਾਇੰਸ ਦੀ ਗੱਲ ਕਰੇ, ਸੋ ਨਿਊਰੋਸਾਇੰਸ 'ਚ ਸਾਡਾ ਮੇਨ ਪਰਪਸ ਹੁੰਦਾ ਕਿ ਅਸੀਂ ਦੇਖੀਏ ਐਕਚੁਅਲ 'ਚ ਕਿ ਐਕਚੁਅਲ 'ਚ ਚੇਂਜਸ ਹੋ ਰਹੇ ਬ੍ਰੇਨ 'ਚ, ਕੀ ਚੇਂਜਸ ਹੋ ਰਹੇ ਹੈ ਨਾ। ਸੋ ਜੇ ਸਾਰਿਆਂ ਨੂੰ ਯਾਦ ਹੋਊਗਾ ਕਿ ਆਪਾਂ ਫਸਟ ਪੋਡਕਾਸਟ 'ਚ ਇਹਦੇ ਇਸ ਸੀਰੀਜ਼ ਦੇ ਗੱਲ ਕੀਤੀ ਸੀ ਨਿਊਰੋਪਲਾਸਟੀਸਿਟੀ ਦੀ, ਹੈ ਨਾ। ਸੋ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਤੁਹਾਡੇ ਬ੍ਰੇਨ ਸੈਲਸ ਜਿਹੜੇ ਸਾਡੇ ਚੇਂਜ ਕਰਦੇ ਰਹਿੰਦੇ ਆ, ਕਿਉਂਕਿ ਨਿਊਰੋਨਸ ਜਿਹੜੇ ਇੰਨੇ ਸਾਰੇ ਹੈਗੇ, ਉਹਨਾਂ ਦੇ ਆਪਸ ਦੇ ਕਨੈਕਸ਼ਨ ਚੇਂਜ ਹੁੰਦੇ ਰਹਿੰਦੇ ਆ। ਜਿੱਦਾਂ ਆਪਾਂ ਬਹੁਤ ਵਾਰ ਗੱਲ ਕੀਤੀ ਕਿ ਜਦੋਂ ਆਪਾਂ ਕੋਈ ਨਵੀਂ ਸਕਿੱਲ ਸਿੱਖਣ ਲੱਗਦੇ ਹਾਂ ਤਾਂ ਉਸ ਟਾਈਮ ਸਾਨੂੰ ਇੰਨਾ ਨਹੀਂ ਹੈ ਨਾ ਪਤਾ ਲੱਗਦਾ, ਆਪਾਂ ਇੰਨੇ ਉਹਦੇ 'ਚ ਪਰਫੈਕਟ ਨਹੀਂ ਹੁੰਦੇ। ਪਰ ਜਦੋਂ ਜਦੋਂ ਸਾਨੂੰ ਐਕਸਪੀਰੀਅੰਸ ਹੋ ਜਾਂਦਾ ਤਾਂ ਅਸੀਂ ਬਿਨਾਂ ਆਪਣੇ ਨੋਟਿਸ ਹੋਏ ਵੀ ਅਸੀਂ ਉਹ ਚੀਜ਼ ਕਰ ਲੈਂਦੇ ਹਾਂ ਨਾ, ਗੱਡੀ ਚਲਾਉਣ ਲੱਗਦੇ ਹਾਂ ਤਾਂ ਸਾਨੂੰ ਬਿਨਾਂ ਨੋਟਿਸ ਹੋਏ ਅਸੀਂ ਸਿੱਧਾ ਗੱਡੀ ਜਾ ਕੇ ਖੋਲਣੀ ਆ ਅਤੇ ਚਾਬੀ ਲਗਾ ਦੇਣੀ ਆ, ਹੈ ਨਾ। ਸੋ ਸਾਡੇ ਬ੍ਰੇਨ ਅਡੈਪਟ ਕਰ ਜਾਂਦਾ ਉਹਨਾਂ ਚੀਜ਼ਾਂ ਨੂੰ। ਸੋ ਮੈਡੀਟੇਸ਼ਨ ਦਾ ਜਦੋਂ ਜਿਹੜੇ ਆ ਜਿਹੜਾ ਮੈਡੀਟੇਸ਼ਨ ਨੂੰ ਸਾਇੰਸ ਨੇ ਜਦੋਂ ਅਡੈਪਟ ਕੀਤਾ ਜਾਂ ਉਹਦੇ 'ਤੇ ਜਦੋਂ ਜਿਹੜੇ ਉਹਦੇ ਐਕਸਪੈਰੀਮੈਂਟ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਦਾ ਮੇਨ ਜਿਹੜਾ ਕੁਐਸਚਨ ਇਹੀ ਸੀਗਾ ਕਿ ਮੈਡੀਟੇਸ਼ਨ ਨਾਲ ਜਿਹੜਾ ਬ੍ਰੇਨ ਚੇਂਜ ਹੋ ਜਾਂਦਾ, ਕਿ ਬ੍ਰੇਨ ਦੇ ਵਿੱਚ ਮਤਲਬ ਚੇਂਜਿਸ ਆਉਂਦੇ ਆ, ਕੀ ਚੇਂਜਿਸ ਆਉਂਦੇ, ਹੈ ਨਾ। ਤਾਂ ਹੁਣ ਕਿਉਂਕਿ ਸਾਡੇ ਕੋਲ MRI ਵਗੈਰਾ ਹੈਗੀ ਆ, ਡਿਫਰੈਂਟ ਸਕੈਨਰਸ ਹੈਗੇ ਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਆ ਕਿਆ ਚੇਂਜਿਸ ਆਉਂਦੇ ਹੈਗੇ ਆ। ਇਹਨਾਂ ਵਿੱਚੋਂ ਕੁਛ ਰਿਸਰਚ ਦੀ ਮੈਂ ਗੱਲ ਕਰੂੰਗੀ ਕਿ 2005 ਦੇ ਵਿੱਚ ਇੱਕ ਸਾਇੰਟਿਸਟ, ਨਿਊਰੋ ਸਾਇੰਟਿਸਟ ਸੀਗੀ ਸਾਰਾ ਲੇਜ਼ਰ, ਉਹਨੇ ਜਿਹੜੀ ਆ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਉਹ ਸੀਗੀ, ਤੇ ਉੱਥੇ ਜਿਹੜੇ ਉਹਦੇ ਕਲੀਗਸ ਤੇ ਉਹਨੇ ਮਿਲ ਕੇ ਜਿਹੜੀ ਆ ਕੁਛ ਲੋਕਾਂ ਦੇ ਵਿੱਚ ਜਿਹੜੇ ਕੁਛ ਲੋਕਾਂ ਦੇ ਮਤਲਬ ਗਰੁੱਪ ਲੈ ਲਏ, ਜਿਹਨਾਂ ਦੇ ਵਿੱਚੋਂ ਕੁਛ ਲੋਕ ਐਕਸਪੀਰੀਅੰਸਡ ਮੈਡੀਟੇਟਰ ਸੀਗੇ, ਹੈ ਨਾ, ਜਿਹਨਾਂ ਨੇ ਪਿਛਲੇ ਮਤਲਬ ਔਨ ਐਵਰੇਜ ਜਿਹੜਾ ਪਿਛਲੇ 9 ਸਾਲਾਂ ਤੋਂ ਉਹ ਜਿਹੜਾ ਮੈਡੀਟੇਸ਼ਨ ਕਰ ਰਹੇ ਸੀਗੇ ਹਰ ਰੋਜ਼, ਜਿਹੜਾ ਆਲਮੋਸਟ 20 ਤੋਂ ਲੈ ਕੇ 40 ਮਿੰਟ, ਹੈ ਨਾ। ਔਰ ਕੁਛ ਲੋਕ ਏਦਾਂ ਦੇ ਸੀਗੇ ਜਿਹਨਾਂ ਨੇ ਕਦੇ ਲਾਈਫ 'ਚ ਆਪਣੇ ਮੈਡੀਟੇਸ਼ਨ ਨਹੀਂ ਕੀਤੀ ਸੀ। ਸੋ ਉਹਨਾਂ ਨੇ ਜਦੋਂ ਉਹਨਾਂ ਦੇ ਬ੍ਰੇਨ ਐਗਜ਼ਾਮਾਈਨ ਕੀਤੇ, ਹੈ ਨਾ, ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਜਿਹੜੇ ਬ੍ਰੇਨ ਦੇ ਵਿੱਚ ਜਿਹੜੇ ਸੈਰੀਬਰਲ ਇੱਕ ਮਤਲਬ ਜਿਹੜਾ ਇੱਕ ਰੀਜਨ ਹੁੰਦਾ, ਉਹਦੇ ਵਿੱਚ ਥਿਕਨੈਸ ਜਿਹੜੀ ਆ ਉਹਦੇ ਮੈਟਰ ਦੇ ਵਿੱਚ ਉਹਨਾਂ ਨੂੰ ਮਿਲੀ, ਹੈ ਨਾ, ਜਿਹੜਾ ਮਤਲਬ ਸੀਗਾ ਕਿ ਉਹਦਿਆਂ ਦੀ ਬ੍ਰੇਨ ਦੇ ਵਿੱਚ ਚੇਂਜਿਸ ਆ ਰਹੇ ਹੈਗੇ ਜਿਹੜੇ ਲੋਕ ਐਕਸਪੀਰੀਅੰਸ ਮੈਡੀਟੇਟਰ ਸੀਗੇ ਉਹਨਾਂ ਦੇ। ਬਟ ਕਿਉਂਕਿ ਜਿਹੜਾ ਇਹ ਕੋਈ ਏਦਾਂ ਉਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀਗੇ, ਸੋ ਉਹ ਪ੍ਰੋਪਰ ਇਹ ਨਹੀਂ ਜਿਹੜਾ ਕਹਿ ਸਕਦੇ ਸੀ ਕਿ ਇਹ ਚੇਂਜਿਸ ਮੈਡੀਟੇਸ਼ਨ ਦੀ ਵਜ੍ਹਾ ਨਾਲ ਹੀ ਹੋਏ ਆ, ਹੈ ਨਾ। ਉਹਨਾਂ ਨੇ ਸੀ ਕਿ ਮੇ ਬੀ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਹੈ, ਬਟ ਇਹ ਚੇਂਜਿਸ ਬਹੁਤ ਜਿਹੜੇ ਆ ਐਕਸਟਰਾਆਰਡਨਰੀ ਸੀਗੇ, ਕਿਉਂਕਿ ਜਿਹੜਾ ਉਹਨਾਂ ਦੀ ਥਿਕਨੈਸ ਬ੍ਰੇਨ ਦੀ ਜਿਹੜੀ ਵਧੀ, ਉਹਦੇ ਨਾਲ ਉਹਨਾਂ ਦੀ ਅਟੈਂਸ਼ਨ ਜਿਹੜੀ ਜਿਹੜੀ ਵੱਧ ਸੀਗੀ, ਔਰ ਉਹਨਾਂ ਦੀ ਸੈਂਸਰੀ ਅਵੇਅਰਨੈਸ ਮਤਲਬ ਸੈਂਸਿਸ ਜ਼ਿਆਦਾ ਜਿਹੜੀਆਂ ਕੰਮ ਕਰਦੀਆਂ ਸੀ ਆਮ ਲੋਕਾਂ ਨਾਲੋਂ, ਹੈ ਨਾ, ਤੇ ਇਮੋਸ਼ਨਲ ਚੀਜ਼ਾਂ ਨੂੰ ਪ੍ਰੋਸੈਸ ਕਰਨ ਚ ਵੀ ਜ਼ਿਆਦਾ ਜਿਹੜੇ ਐਕਸਪਰਟ ਸੀਗੇ ਸਾਡੇ ਆਮ ਲੋਕਾਂ ਨਾਲੋਂ, ਹੈ ਨਾ। ਤੇ ਪਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀ ਰਿਸਰਚ ਜਿਹੜੇ ਫਿਰ ਕਿਉਂਕਿ ਇਹਨਾਂ ਚ ਕਿਉਂਕਿ ਇਹਨਾਂ ਨੂੰ ਹਮੇਸ਼ਾ ਤੋਂ ਅਬਜ਼ਰਵ ਨਹੀਂ ਕਰ ਰਹੇ ਸੀ, ਤਾਂ ਕੁਛ ਹੋਰ ਲੋਕਾਂ ਨੇ ਜਿਹੜੀ ਰਿਸਰਚ ਕੀਤੀ ਉਹਦੇ ਵਿੱਚ ਉਹਨਾਂ ਨੇ ਕੁਛ ਲੋਕਾਂ ਉਹਨਾਂ ਲੋਕਾਂ ਨੂੰ ਜਿਹੜਾ ਅੰਡਰ ਓਬਜ਼ਰਵੇਸ਼ਨ ਰੱਖਿਆ ਜਿਹਨਾਂ ਨੇ ਕਦੇ ਵੀ ਮੈਡੀਟੇਸ਼ਨ ਨਹੀਂ ਕੀਤੀ ਸੀਗੀ, ਹੈ ਨਾ, ਤੇ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਇੰਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ, ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ। ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਇੰਡ ਫੁੱਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ। ਸੋ ਇਹਦੇ ਲਈ ਉਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ MRI ਵਗੈਰਾ ਕੀਤੀਆਂ ਔਰ ਬਾਅਦ ਚ ਵੀ MRI ਤੇ ਸਕੈਨਸ ਕੀਤੀਆਂ, ਹੈ ਨਾ। ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ, ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ। ਤੇ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ, ਹੈ ਨਾ, ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ। ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਪਾਰਟੀਸਪੈਂਟ

0: ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ, ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ. ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ, ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ, ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ, ਉਹਨਾਂ ਨੂੰ 8 weeks ਦਾ ਜਿਹੜਾ ਇੱਕ ਮਾਇੰਡਫੁਲਨੈਸ ਦਾ ਪ੍ਰੋਗਰਾਮ ਕਰਾਇਆ, ਔਰ 8 week ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ, ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ. ਪਰ ਨਿਊਰੋ ਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਆ ਤਾਂ ਤੁਹਾਡੇ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ. ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ, ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ, ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ, ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ. ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ. ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸ ਮੈਡੀਟੇਟਰਸ ਹੁੰਦੇ ਆ, ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ, ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ, ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ, ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ. ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ, ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ, ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ, ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ, ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ ਚ ਉਹਨਾਂ ਨੂੰ ਪੇਨ ਹੋਈ, ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ. ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ ਚ ਜਦੋਂ ਚੀਜ਼ ਹੋ ਰਹੀ, ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ, ਸਾਨੂੰ ਲੋਕਾਂ ਦੇ, ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ, ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ, ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬਾਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ, ਤਾਂ ਅਸੀਂ ਪਹਿਲਾਂ ਪੇਨ ਸ਼ੁਰੂ, ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ, ਮਿਲੀ ਸੈਕਿੰਡਸ ਦੀ, ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ, ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ. ਤੇ ਇਹ ਸਾਰੀ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ, ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ, ਬਟ ਨਾਲ ਇਹ ਵੀ ਹੈ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ, ਦੂਜੀਆਂ ਚੀਜ਼ਾਂ ਵਾਂਗੂ, ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ 'ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ. ਸੋ ਇਹ ਬਿਲਕੁਲ ਜ਼ਰੂਰੀ ਹੈਗਾ, ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ, ਕਿਉਂਕਿ ਮੇਨ ਇਹਦਾ ਹੀ ਹੈ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ, ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ. ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ. ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ, ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ, ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ. ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ, ਕੈਂਸਰ ਵਰਗੀ ਪ੍ਰੋਬਲਮ ਹੈਗੀ ਆ, ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ. ਤਾਂ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਆ. ਔਰ ਅਗਰ ਤੁਸੀਂ ਕਿਸੇ ਤੋਂ, ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ, ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ. ਔਰ ਸਿਰਫ ਮੈਡੀਟੇਸ਼ਨ 'ਚ ਹੀ ਨਹੀਂ ਹਨਾ, ਹਰ ਚੀਜ਼ 'ਚ ਹੀ ਜਿਹੜੀ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ, ਕਿਉਂਕਿ ਅੱਜ ਕੱਲ੍ਹ ਸਾਡੇ ਕੋਲ ਬਹੁਤ ਸੋਰਸਿਸ ਦਾ ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ.
1: ਰਾਈਟ, ਠੀਕ ਹੈ. ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਹੈ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋਅ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕਨਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕਨਸੈਪਟ ਹੈਗੀ. ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ. ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕਹੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ. ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ, ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸਡ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ, ਪਰ ਉਹਨਾਂ ਨੇ ਕਰਵਾ ਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀ ਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ?
0: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ, ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹੋ ਤਾਂ ਆਪਣੇ ਹੈੱਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ, ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਆ, ਅਸੀਂ ਮਤਲਬ ਕਿ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ 'ਚ ਬਹੁਤ, ਹਨਾ। ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦਿਆਂ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹਨਾ, ਔਰ ਰਾਦਰ ਦੇਣ ਤੇ ਉਹ ਸਾਰੀਆਂ ਚੀਜ਼ਾਂ ਸੋਚੂਗੇ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨੀ ਕਰ ਸਕਦੇ, ਚੱਲ ਮੈਂ ਮਤਲਬ ਆਪਣਾ ਹੀ, ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਹਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਕੀ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਦਾਂ ਕਿੱਥੇ ਨਹੀਂ ਆ, ਹਨਾ, ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ, ਅੱਛਾ, ਕੋਈ ਤੁਸੀਂ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ 'ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ, ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ ਜਾਂ ਜੋ ਵੀ ਹੈ, ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ 'ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨਹੀਂ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ। ਹਾਂਜੀ,
1: ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ ਕਿ ਜੀ ਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ, ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਵੇ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਸ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
0: ਹਾਂਜੀ, ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ, ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ। ਔਰ ਇਹ ਇੱਕ ਜਿਹੜੀ ਆ, ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ, ਕੰਪਨੀਜ਼, ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ, ਹੈ ਨਾ, ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ, ਹੈ ਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ, ਹੈ ਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ, ਹੈ ਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ, ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ, ਉਹ ਆਪ ਲੱਗੇ ਹੁੰਦੇ ਆ, ਹੈ ਨਾ। ਤੋ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਈਂਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨੀ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਹਾਂ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫਿਰ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਅਬਜ਼ਰਵ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ, ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਤੁਹਾਡਾ ਫੋਕਸ ਜਿਹੜਾ ਆ ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਹਾਂ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਹਾਂ ਮੈਡੀਟੇਸ਼ਨ ਦੇ ਲਈ ਕੋਈ ਕਲਾਸਿਸ ਲਗਾ ਰਹੇ ਹਾਂ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ ਹੈ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਹੈ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ। ਧੰਨਵਾਦ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपने आदा एक मजबूत कर। हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नो 0433-280-252 ते
1: 04-93-280-252 ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ Releasing on 31st July.
3: ਦੱਸੋ ਕਿ ਕਹਿਤ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
3: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਸ਼ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: Smith's Lane by Molekvich, apne bhavikh di shuruaat karo. Hune kadam chukko ate Smith's Lane de chune hoye lots te simit samay layi milan wale $30,000 tak di land rebate da fayda lavo. Chunve yog lots te house and land package book karan te hissa le rahe builders vallon vadu $15,000 discount mil sakda hai. Eh offer 15 September 2026 nu khatam hai. Ajehe mauke zyada der nahi rehnde. Hor jankari layi aj hi smithslane.mirvac.com te jao. Niyam shartan ate yogta de mapdand lagu han. Offer 15 September 2026 nu khatam hai.
8: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
9: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
8: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
10: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
8: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
11: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
8: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
0: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
13: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 4 ਤਰੀਕ ਅਗਸਤ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਪ੍ਰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਕਿਉਂਕਿ ਆਸਟ੍ਰੇਲੀਆ ਦੀਆਂ ਖਬਰਾਂ ਦਾ ਸੈਗਮੈਂਟ ਅੱਜ ਥੋੜਾ ਵੱਡਾ, ਉੱਧਰ ਨੂੰ ਵੱਧ ਧਿਆਨ ਦੇਵਾਂਗੇ। ਪਰ ਪਹਿਲੀ ਖਬਰ ਮਿਆਨਮਾਰ ਤੋਂ, ਆਂਗ ਸਾਨ ਸੂ ਚੀ, ਨਾਂ ਤਾਂ ਭੁੱਲੇ ਨਹੀਂ ਹੋਵੋਗੇ ਤੁਸੀਂ। ਮਿਆਨਮਾਰ ਦੀ ਨੇਤਾ ਹੁੰਦੀ ਸੀ, ਚੋਣਾਂ ਕਰਵਾਈਆਂ ਸੀ 5 ਸਾਲ ਪਹਿਲਾਂ, ਸਰਕਾਰ ਵੀ ਬਣਾਈ ਸੀ, ਉੱਥੋਂ ਦੀ ਰਾਸ਼ਟਰਪਤੀ ਵੀ ਬਣ ਗਈ ਸੀ। ਬਾਅਦ ਦੇ ਵਿੱਚ ਫੌਜ ਨੇ ਕਬਜ਼ਾ ਲੈ ਲਿਆ, ਰਾਸ਼ਟਰਪਤੀ ਤੇ ਹੋਰਨਾਂ ਨੇਤਾਵਾਂ ਨੂੰ ਹਿਰਾਸਤ ਚ ਲੈ ਲਿਆ ਤੇ ਸਰਕਾਰ ਖਤਮ ਕਰ ਦਿੱਤੀ। ਉਦੋਂ ਤੋਂ ਹੀ ਇੱਥੇ ਫੌਜ ਦਾ, ਜਿਹਨੂੰ ਜੁੰਟਾ ਵੀ ਕਹਿ ਲੈਂਦੇ ਆ, ਉਸਦਾ ਰਾਜ ਹੈ। ਹਿਰਾਸਤ ਦੇ ਵਿੱਚ ਬੰਦ ਮਿਆਨਮਾਰ ਦੀ ਨੇਤਾ ਆਂਗ ਸਾਨ ਸੂ ਚੀ ਨੂੰ ਇੰਟਰਨੈਸ਼ਨਲ ਰੈੱਡ ਕਰਾਸ ਕਮੇਟੀ ਦੀ ਵਫਦ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਔਰ ਪਹਿਲੀ ਵਾਰ 2.5 ਸਾਲਾਂ ਦੇ ਵਿੱਚ ਪਹਿਲੀ ਵਾਰ ਆਪਣੇ ਬੇਟੇ ਨੂੰ ਚਿੱਠੀ ਲਿਖਣ ਤੋਂ ਬਾਅਦ ਬਾਹਰੀ ਦੁਨੀਆ ਦੇ ਨਾਲ ਉਹਨਾਂ ਦਾ ਇਹ ਪਹਿਲਾ ਸੰਪਰਕ ਵੀ ਹੈ, ਜਿਸ ਦੀ ਹੁਣ ਪੁਸ਼ਟੀ ਕਰ ਦਿੱਤੀ ਗਈ ਹੈ। ਮਿਆਨਮਾਰ ਦੀ ਫੌਜੀ ਸਰਕਾਰ ਨੇ ਇਸ ਮੁਲਾਕਾਤ ਨੂੰ ਲੈ ਕੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਨੇ। 2021 ਦੇ ਵਿੱਚ ਫੌਜ ਨੇ ਉਹਨਾਂ ਦੀ ਸਰਕਾਰ ਨੂੰ ਜਦੋਂ ਸੱਤਾ ਚੋਂ ਹਟਾ ਦਿੱਤਾ ਸੀ ਤਾਂ ਬਾਅਦ ਚ ਅਲੱਗ ਅਲੱਗ ਦੋਸ਼ਾਂ ਦੇ ਤਹਿਤ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਚੋਣਾਂ ਦੇ ਵਿੱਚ ਧਾਂਦਲੀ ਕਰਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ 33 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਸੀ। ਹਾਲਾਂਕਿ ਇਸ ਨੂੰ ਕੌਮਾਂਤਰੀ ਸਟੇਜ ਦੇ ਉੱਤੇ ਮਨਘੜਤ ਮੰਨਿਆ ਗਿਆ। ਬਾਅਦ ਦੇ ਵਿੱਚ ਉਹਨਾਂ ਦੀ ਸਜ਼ਾ ਘੱਟ ਕਰ ਦਿੱਤੀ ਗਈ ਤੇ ਉਹਨਾਂ ਨੂੰ ਸਿਰਫ ਨਜ਼ਰਬੰਦ ਹੀ ਰੱਖਿਆ ਗਿਆ। ਇਹ ਨਹੀਂ ਦੱਸਿਆ ਗਿਆ ਕਿ ਉਹ ਕਦੋਂ ਤੱਕ ਨਜ਼ਰਬੰਦ ਰਹਿਣਗੇ। ਫੌਜ ਇਹ ਦਾਅਵਾ ਬਾਰ ਬਾਰ ਕਰ ਰਹੀ ਹੈ ਕਿ ਆਂਗ ਸਾਨ ਸੂ ਚੀ ਜਿਉਂਦੇ ਨੇ, ਸਿਹਤਮੰਦ ਨੇ, ਪਰ ਇਸ ਦਾ ਕਦੇ ਕੋਈ ਠੋਸ ਸਬੂਤ ਵੀ ਪੇਸ਼ ਨਹੀਂ ਕੀਤਾ ਗਿਆ। ਹਾਲੀਆ ਮਹੀਨੇ ਦੇ ਵਿੱਚ ਉਹਨਾਂ ਦੇ ਬੇਟੇ ਕਿਮ ਐਰਿਸ ਨੇ 81 ਸਾਲਾ ਆਂਗ ਸਾਨ ਸੂ ਚੀ ਦੇ ਜਿਉਂਦੇ ਹੋਣ ਦੇ ਸਬੂਤ ਦੇਣ ਦੇ ਲਈ ਇੱਕ ਮੁਹਿੰਮ ਵੀ ਚਲਾਈ ਸੀ, ਮਾਫ ਕਰਨਾ, ਜਿਸ ਨੂੰ ਦੇਸ਼ ਭਰ ਦੇ ਨਾਲ ਨਾਲ ਅਲੱਗ ਅਲੱਗ ਜਿਹੜੇ ਕੌਮਾਂਤਰੀ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੇ ਵੀ ਕਵਰ ਕੀਤਾ ਸੀ। ਉੱਥੇ ਇਰਾਨ ਦਾ ਕਹਿਣਾ ਹੈ ਕਿ ਉਹ ਓਮਾਨ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਕਿ ਹੋਰਮੁਜ਼ ਸਟ੍ਰੇਟ ਦੇ ਰਸਤੇ ਕਮਰਸ਼ੀਅਲ ਜਹਾਜ਼ਾਂ ਦੀ ਆਵਾਜਾਈ ਦੁਬਾਰਾ ਸ਼ੁਰੂ ਕੀਤੀ ਜਾਵੇ ਤੇ ਇੱਕ ਅਸਥਾਈ ਵਿਵਸਥਾ ਦੇ ਉੱਤੇ ਸਹਿਮਤੀ ਬਣ ਸਕੇ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਤਾਂ ਬਤੌਰ ਪਾਠਕ ਤੇ ਬਤੌਰ ਸਰੋਤੇ ਤੁਸੀਂ ਵੀ ਇਸ ਦੇ ਵਿੱਚ 705 ਦੇ ਵਿੱਚ ਪੈ ਗਏ ਹੋਵੋਗੇ ਕਿ ਆਖਿਰਕਾਰ ਹੋਰਮੁਜ਼ ਸਟ੍ਰੇਟ ਦੇ ਵਿੱਚ ਚੱਲ ਕੀ ਰਿਹਾ। ਕੱਲ ਦੇ ਦਿਨ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਇਰਾਨ ਦੇ ਨਾਲ ਜੰਗ ਖਤਮ ਹੋਣ ਦੇ ਨਾਲ ਹੀ ਸੋਮਵਾਰ ਦੇ ਦਿਨ ਤੋਂ ਇੱਕ ਨਵੀਂ ਗੱਲਬਾਤ ਸ਼ੁਰੂ ਹੋ ਗਈ ਹੈ, ਪਰ ਇਰਾਨ ਨੇ ਇਸ ਗੱਲ ਤੋਂ ਕੋਰੀ ਨਾ ਕਰ ਦਿੱਤੀ, ਕਿਹਾ ਕਿ ਸਾਡੇ ਨਾਲ ਤਾਂ ਐਸੀ ਕੋਈ ਗੱਲ ਹੀ ਨਹੀਂ ਹੋ ਰਹੀ। ਇਸ ਦੇ ਜਵਾਬ ਦੇ ਵਿੱਚ ਹੀ ਹੁਣ ਇਰਾਨ ਦੀ ਤਰਫ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਨਾਲ ਤਾਂ ਉਹ ਕੋਈ ਗੱਲ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਐਸੀ ਯੋਜਨਾ ਹੈ। ਟਰੰਪ ਨੇ ਇਹ ਨਹੀਂ ਸੀ ਦੱਸਿਆ ਕਿ ਇਸ ਗੱਲਬਾਤ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਜਿਹੜੀ ਸੋਮਵਾਰ ਦੇ ਦਿਨ ਤੋਂ ਗੱਲਬਾਤ ਸ਼ੁਰੂ ਹੋਣੀ ਹੈ। ਉਹਨਾਂ ਇਹ ਵੀ ਪਹਿਲਾਂ ਵੀ ਗੱਲ ਕਹੀ ਸੀ ਕਿ ਸਮਝੌਤੇ ਦੀ ਰੂਪ ਰੇਖਾ ਤੇ ਸਹਿਮਤੀ ਬਣ ਚੁੱਕੀ ਹੈ ਜਿਸ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣਾ ਸ਼ਾਮਲ ਹੈ। ਟਰੰਪ ਬਾਰ ਬਾਰ ਇਸ ਤਰੀਕੇ ਦੇ ਬਿਆਨ ਦੇ ਕੇ ਆਪਣੀ ਵਾਹੋਵਾਹੀ ਖੱਟ ਜ਼ਰੂਰ ਰਹੇ ਨੇ, ਪਰ ਇਰਾਨ ਉਹਨਾਂ ਦੇ ਇਰਾਦਿਆਂ ਦੇ ਉੱਤੇ ਪਾਣੀ ਫੇਰ ਦਿੱਤਾ। ਇਰਾਨ ਦੀ ਤਰਫ ਤੋਂ ਇਸ ਅਹਿਮ ਸਮੁੰਦਰੀ ਮਾਰਗ ਨੂੰ ਬੰਦ ਕੀਤੇ ਜਾਣ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਹੈ। ਹੋਰਮੁਜ਼ ਸਟ੍ਰੇਟ ਦੇ ਬਾਰੇ ਹੁਣ ਇਸ ਨੂੰ ਖੁੱਲ੍ਹਾ ਰੱਖਿਆ ਜਾਵੇ, ਸਮਝੌਤਾ ਕਿਸ ਤਰੀਕੇ ਦੇ ਨਾਲ ਅੱਗੇ ਵਧੇ। ਇਰਾਨ ਦੀ ਤਰਫ ਤੋਂ ਪਹਿਲੀ ਵਾਰ ਸਪਸ਼ਟੀਕਰਨ ਸਾਹਮਣੇ ਆਇਆ ਕਿ ਓਮਾਨ ਦੇ ਨਾਲ ਤਾਂ ਗੱਲਬਾਤ ਚੱਲ ਰਹੀ ਹੈ, ਕਿਉਂਕਿ ਹੋਰਮੁਜ਼ ਸਟ੍ਰੇਟ ਦੇ ਇੱਕ ਪਾਸੇ ਇਰਾਨ ਹੈ ਤੇ ਦੂਸਰੇ ਪਾਸੇ ਜਿਹੜੀ ਜ਼ਮੀਨ ਹੈ ਉਹ ਓਮਾਨ ਹੈ। ਉਧਰ ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਦੱਖਣ ਪੱਛਮੀ ਰੂਸ ਦੇ ਇੱਕ ਕਾਫੀ ਵਿਅਸਤ ਸਮੁੰਦਰੀ ਤਟੀ ਇਲਾਕੇ ਦੇ ਉੱਤੇ ਯੂਕਰੇਨ ਨੇ ਡਰੋਨ ਹਮਲੇ ਕੀਤੇ ਨੇ, ਜਿਸ ਦੇ ਵਿੱਚ 3 ਬੱਚਿਆਂ ਸਣੇ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਪਸ਼ਟ ਨਹੀਂ ਹੈ ਕਿ ਡਰੋਨ ਸਮੁੰਦਰੀ ਤੱਟ ਦੇ ਉੱਤੇ ਡਿੱਗਣ ਤੋਂ ਪਹਿਲਾਂ ਰੋਕਿਆ ਗਿਆ ਸੀ ਰੂਸ ਦੀ ਤਰਫ ਤੋਂ ਜਾਂ ਨਹੀਂ, ਪਰ ਰਿਪੋਰਟਾਂ ਦੇ ਮੁਤਾਬਕ ਉਹਨਾਂ ਦਾ ਨਿਸ਼ਾਨਾ ਲਗਭਗ 40 ਕਿਲੋਮੀਟਰ ਦੂਰੀ ਦੇ ਉੱਤੇ ਸਥਿਤ ਇੱਕ ਰੂਸੀ ਫੌਜੀ ਅੱਡਾ ਸੀ। ਬੀਬੀਸੀ ਨੇ ਹਾਲਾਂਕਿ ਇਸ ਖਬਰ ਦੇ ਨਾਲ ਜੁੜੀ ਇੱਕ ਵੀਡੀਓ ਵੀ ਕੱਲ ਦੇ ਦਿਨ ਪ੍ਰਸਾਰਿਤ ਕੀਤੀ ਆਪਣੇ ਟੀਵੀ ਚੈਨਲ ਤੋਂ। ਉਧਰ ਮਾਸਕੋ ਤੋਂ ਲਗਭਗ 112 ਮੀਲ ਦੂਰ ਪੂਰਬ ਵਾਲੇ ਪਾਸੇ ਸਥਿਤ ਵਾਈਲਡ ਬੇਰੀਜ਼ ਦੇ ਇੱਕ ਗੋਦਾਮ ਦੇ ਉੱਤੇ ਵੀ ਯੂਕਰੇਨੀ ਡਰੋਨ ਡਿੱਗਿਆ, ਜਿਸ ਦੇ ਨਾਲ ਇਸ ਆਨਲਾਈਨ ਰਿਟੇਲ ਕੰਪਨੀ ਦੇ ਉੱਤੇ ਜਿਹੜਾ ਇਹ ਇੱਕ ਹੋਰ ਹਮਲਾ ਹੋਇਆ। ਦੱਸ ਦਈਏ ਕਿ ਵਾਈਲਡ ਬੇਰੀਜ਼ ਦੁਨੀਆ ਦੀ ਦੁਨੀਆ ਦੀ ਨਹੀਂ ਬਲਕਿ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ਹੈ, ਦੁਨੀਆ ਦੀ ਵੀ ਵੱਡੀਆਂ ਰਿਟੇਲ ਕੰਪਨੀਆਂ ਚੋਂ ਇੱਕ ਹੈ। ਪਰ ਹਾਲੀਆ ਹਫ਼ਤਿਆਂ ਦੇ ਵਿੱਚ ਉਸ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਬਾਰ ਬਾਰ ਹਮਲੇ ਕੀਤੇ ਜਾ ਰਹੇ ਨੇ। ਹਮਲਾ ਸ਼ਨੀਵਾਰ ਦੇ ਦਿਨ ਕੀਵ ਦੇ ਉੱਤੇ ਹੋਏ ਰੂਸੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਹੋਇਆ, ਜਿਸ ਦੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਜ਼ਰਾਈਲ ਤੋਂ ਅਗਲੀ ਖਬਰ, ਜਿੱਥੇ ਅਮਰੀਕਾ ਦੀ ਵਿਚੋਲਗੀ ਦੇ ਨਾਲ ਇਜ਼ਰਾਈਲ ਤੇ ਲੈਬਨਾਨ ਦੇ ਦਰਮਿਆਨ ਗੱਲਬਾਤ ਦਾ ਅਗਲਾ ਦੌਰ ਅੱਜ ਦੇ ਦਿਨ ਤੋਂ ਸ਼ੁਰੂ ਹੋਏਗਾ। ਦੱਸ ਦਈਏ ਕਿ ਦੋਹਾਂ ਧਿਰਾਂ ਦੀਆਂ ਟੈਕਨੀਕਲ ਟੀਮਾਂ 6 ਅਗਸਤ ਤੱਕ ਆਪਸ ਦੇ ਵਿੱਚ ਮੁਲਾਕਾਤ ਕਰਨਗੀਆਂ ਤੇ ਉਸ ਫਰੇਮਵਰਕ ਸਮਝੌਤੇ ਨੂੰ ਲੈ ਕੇ ਲਾਗੂ ਕਰਨ ਦੀ ਦਿਸ਼ਾ ਦੇ ਵਿੱਚ ਅੱਗੇ ਧਿਆਨ ਦੇਣਗੀਆਂ ਜਾਂ ਅੱਗੇ ਵਧਣਗੀਆਂ, ਜਿਸ ਦੇ ਵਿੱਚ ਇਜ਼ਰਾਈਲ ਤੇ ਲੈਬਨਾਨ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਸ਼ਾਂਤੀ ਸਮਝੌਤੇ ਦੀਆਂ ਡੀਲਸ ਹੋਈਆਂ ਸੀ ਉਹਨਾਂ ਦੇ ਉੱਤੇ ਹਸਤਾਖਰ ਕੀਤੇ ਸੀ ਤੇ ਉਹਨਾਂ ਦੇ ਉੱਤੇ ਹੁਣ ਅੱਗੇ ਵਧਣਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਇਸ ਦੇ ਵਿੱਚ ਪਾਇਲਟ ਜ਼ੋਨ ਨੂੰ ਜਿਹੜਾ ਉਸਦੇ ਨਾਲ ਜੁੜੀਆਂ ਹੋਈਆਂ ਉਸ ਪ੍ਰਕਿਰਿਆ ਦੇ ਉੱਤੇ ਵਿਸਤਾਰ ਕਰਨਾ ਵੀ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਕਈ ਡੀਲ ਹੋਈਆਂ ਸੀ ਲੈਬਨਾਨ ਦੇ ਵਿੱਚ ਫੌਜ ਨੂੰ ਦੱਖਣੀ ਲੈਬਨਾਨ ਦੇ ਉਹਨਾਂ ਇਲਾਕੇ ਦੇ ਵਿੱਚ ਤੈਨਾਤ ਕਰਨਾ ਵੀ ਸ਼ਾਮਲ ਸੀ ਜਿੱਥੇ ਹਿਜਬੁੱਲਾ ਦਾ ਜ਼ਿਆਦਾਤਰ ਪ੍ਰਭਾਵ ਰਹਿੰਦਾ ਤੇ ਇਹੀ ਉਹ ਦੱਖਣੀ ਇਲਾਕੇ ਨੇ ਜਿੱਥੇ ਇਜ਼ਰਾਈਲ ਅਕਸਰ ਹਮਲੇ ਕਰ ਦਿੰਦਾ ਹੈ, ਕਹਿ ਕੇ ਕਿ ਇੱਥੇ ਹਿਜਬੁੱਲਾ ਦਾ ਇਹ ਗੜ੍ਹ ਨੇ। ਨਾਲ ਹੀ ਹਿਜਬੁੱਲਾ ਨੂੰ ਹਥਿਆਰ ਛੱਡਣ ਦੇ ਲਈ ਬਗੈਰ ਸ਼ਰਤ ਮਨਾਉਣਾ ਤੇ ਇਜ਼ਰਾਈਲ ਦੀ ਫੌਜ ਨੂੰ ਇਸ ਦੱਖਣੀ ਹਿੱਸੇ ਦੇ ਵਿੱਚੋਂ ਪਿੱਛੇ ਹਟਾਉਣਾ ਵੀ ਸ਼ਾਮਲ ਸੀ। ਵੈਸੇ ਹਿਜਬੁੱਲਾ ਲੈਬਨਾਨ ਦੇ ਵਿੱਚ ਇੱਕ ਸਿਆਸੀ ਜਮਾਤ ਦੇ ਤੌਰ ਦੇ ਉੱਤੇ ਵਿਚਰਦਾ ਹੈ ਜਿਨ੍ਹਾਂ ਦੇ ਕੋਲ ਹਥਿਆਰ ਵੀ ਨੇ। ਇਜ਼ਰਾਈਲ ਦੇ ਲਈ ਇਹ ਸਿਆਸੀ ਜਮਾਤ ਨਹੀਂ ਹੈ ਬਲਕਿ ਇਹ ਇੱਕ ਹਥਿਆਰਬੰਦ ਗੁੱਟ ਹੈ। IDF ਯਾਨੀ ਇਜ਼ਰਾਈਲ ਡਿਫੈਂਸ ਫੋਰਸ ਨੇ ਪਿਛਲੇ ਹਫ਼ਤੇ ਵੀ ਦੱਖਣੀ ਲੈਬਨਾਨ ਦੇ ਵਿੱਚ ਇੱਕ ਪਾਇਲਟ ਜ਼ੋਨ ਦੇ ਵਿੱਚ ਹਮਲਾ ਕੀਤਾ ਸੀ। ਹਾਲਾਂਕਿ ਬੈਰੂਤ ਨੇ ਉਸ ਸਮੇਂ ਜੇਰੂਸਲਮ ਦੇ ਉੱਤੇ ਯਾਨੀ ਇਜ਼ਰਾਈਲ ਦੇ ਉੱਤੇ ਦੋਸ਼ ਲਗਾਏ ਸੀ ਕਿ ਲੈਬਨਾਨੀ ਫੌਜ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਕਬਜ਼ਾ ਲੈਣ ਦੇ ਲਈ ਅੱਗੇ ਵੱਧ ਰਹੀ ਹੈ। ਇਸ ਕਰਕੇ ਲੈਬਨਾਨੀ ਫੌਜ ਦੇ ਕੰਮ ਦੇ ਵਿੱਚ ਵੀ ਅੜਿੱਕਾ ਜਿਹੜਾ ਹੈ ਇਜ਼ਰਾਈਲ ਦੀ ਫੌਜ ਪਾ ਰਹੀ ਹੈ। ਇਸ ਨੂੰ ਲੈ ਕੇ ਹੀ ਹੁਣ ਅੱਜ ਦੇ ਦਿਨ ਤੋਂ ਇਹ ਗੱਲਬਾਤ ਦੁਬਾਰਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਿ ਜੇਕਰ ਹਟਣਾ ਹੈ ਤਾਂ ਫਿਰ ਇਜ਼ਰਾਈਲ ਦੀ ਫੌਜ ਪੂਰੀ ਤਰ੍ਹਾਂ ਦੇ ਨਾਲ ਪਿੱਛੇ ਹਟੇ ਤੇ ਉੱਥੇ ਭਵਿੱਖ ਦੇ ਵਿੱਚ ਕਿਸੇ ਕਿਸਮ ਦੇ ਕੋਈ ਹਮਲੇ ਨਾ ਕਰੇ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ ਹੈ ਔਰ ਖਾਸ ਤੌਰ ਦੇ ਉੱਤੇ ਕੱਲ ਦੇ ਦਿਨ ਜਿਹੜੀਆਂ 3 ਵਿਧਾਨ ਸਭਾ ਸੀਟਾਂ ਦੇ ਚੋਣਾਂ ਦੇ ਨਤੀਜੇ ਆਏ ਨੇ। ਬਾਈ ਇਲੈਕਸ਼ਨ ਹੋਈਆਂ ਸੀ। ਬਿਹਾਰ ਦੀ ਬਾਂਕੀਪੁਰ ਸੀਟ ਜਿੱਥੋਂ ਪ੍ਰਸ਼ਾਂਤ ਕਿਸ਼ੋਰ ਜਿੱਤੇ ਨੇ, ਦਤੀਆ ਦੀ ਸੀਟ ਜਿੱਥੋਂ ਕਾਂਗਰਸ ਦੀ ਜਿੱਤ ਹੋਈ ਹੈ ਤੇ ਗੁਜਰਾਤ ਦੇ ਵਿੱਚ ਮਾਂਜਲਪੁਰ ਜਿੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਝੰਡਾ ਫਹਿਰਾਇਆ। ਸੋ 3 ਬਾਈ ਇਲੈਕਸ਼ਨ ਹੋਈਆਂ ਸੀ, 3 ਦੇ ਵਿੱਚੋਂ 1 ਤੋਂ ਭਾਜਪਾ ਨੂੰ ਹਾਰ ਮਿਲੀ ਹੈ, ਮਾਫ ਕਰਨਾ 1 ਤੋਂ ਜਿੱਤ ਮਿਲੀ ਹੈ ਤੇ 2 ਤੋਂ ਹਾਰ ਮਿਲੀ ਹੈ। ਹਾਲਾਂਕਿ ਇਹਨਾਂ 2 ਦੇ ਵਿੱਚੋਂ 1 ਸੀਟ ਜਿਸਦਾ ਸਭ ਤੋਂ ਜ਼ਿਆਦਾ ਚਰਚਾ ਹੋ ਰਿਹਾ ਉਹ ਬਿਹਾਰ ਦੀ ਬਾਂਕੀਪੁਰ ਸੀਟ ਹੈ ਜਿੱਥੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਨੀਰਜ ਕੁਮਾਰ ਨੂੰ ਹਰਾਇਆ ਹੈ। ਪ੍ਰਸ਼ਾਂਤ ਕਿਸ਼ੋਰ ਨੂੰ 64,000 ਵੋਟਾਂ ਮਿਲੀਆਂ, ਭਾਜਪਾ ਦੇ ਨੀਰਜ ਕੁਮਾਰ ਨੂੰ 44,000 ਤੋਂ ਕੁਝ ਵਧੇਰੇ ਵੋਟਾਂ ਮਿਲੀਆਂ, ਯਾਨੀ ਕਿ ਪ੍ਰਸ਼ਾਂਤ ਕਿਸ਼ੋਰ 19,300 ਤੋਂ ਵਧੇਰੇ ਵੋਟਾਂ ਦੇ ਫਰਕ ਦੇ ਨਾਲ ਇਹ ਸੀਟ ਜਿਹੜੀ ਜਿੱਤ ਗਏ। RJD ਦੀ ਰੇਖਾ ਕੁਮਾਰੀ ਜਿਹੜੀ ਕਿ ਪਿਛਲੀ ਵਾਰ ਦੂਸਰੇ ਨੰਬਰ ਤੇ ਸੀ ਉਹ ਤੀਸਰੇ ਨੰਬਰ ਤੇ ਰਹਿ ਗਏ। ਬਾਂਕੀਪੁਰ ਸੀਟ ਵੈਸੇ ਪਟਨਾ ਦੀ ਸ਼ਹਿਰੀ ਇਲਾਕੇ ਦੀ ਮਜ਼ਬੂਤ ਭਾਜਪਾ ਦੀ ਮਜ਼ਬੂਤ ਸੀਟ ਮੰਨੀ ਜਾਂਦੀ ਹੈ। ਇਸ ਸੀਟ ਤੋਂ ਭਾਜਪਾ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਕਿਉਂਕਿ ਹੁਣ ਉਹਨਾਂ ਨੇ ਉੱਥੋਂ ਅਸਤੀਫਾ ਦੇ ਦਿੱਤਾ ਸੀ, ਇਸੇ ਕਰਕੇ ਇਹ ਸੀਟ ਤੋਂ ਬਾਈ ਇਲੈਕਸ਼ਨ ਹੋਏ ਨੇ। ਨਿਤਿਨ ਨਵੀਨ ਔਰ ਇੱਥੋਂ ਜਿੱਤਦੇ ਰਹੇ ਨੇ। ਹਾਲਾਂਕਿ ਦੂਜੇ ਪਾਸੇ ਜਿਹੜੀ ਮੱਧ ਪ੍ਰਦੇਸ਼ ਦੀ ਦਤੀਆ ਸੀਟ ਹੈ ਉੱਥੇ ਵੀ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਜਿਹੜੇ ਨੇ ਉਹ ਕਾਂਗਰਸ ਦੇ ਘਨਸ਼ਿਆਮ ਸਿੰਘ ਤੋਂ ਹਾਰ ਗਏ ਨੇ। 15 ਰਾਊਂਡ ਦੀ ਗਿਣਤੀ ਤੋਂ ਬਾਅਦ ਘਨਸ਼ਿਆਮ ਸਿੰਘ ਨੂੰ 66,700 ਤੋਂ ਵਧੇਰੇ ਵੋਟਾਂ ਮਿਲੀਆਂ ਤੇ ਭਾਜਪਾ ਦੇ ਆਸ਼ੂਤੋਸ਼ ਤਿਵਾੜੀ ਨੂੰ 60,700 ਤੋਂ ਵਧੇਰੇ ਵੋਟਾਂ। ਇੱਥੇ ਹੀ ਗੁਜਰਾਤ ਦੀ ਮਾਂਜਲਪੁਰ ਸੀਟ ਹੈ ਜਿਹੜੀ, ਇੱਥੋਂ ਭਾਜਪਾ ਦੇ ਸਤਿੰਦਰ ਭਾਈ ਪਟੇਲ ਜਿੱਤੇ ਨੇ। ਕਾਂਗਰਸ ਦੀ ਉਮੀਦਵਾਰ ਅੰਬਿਕਾ ਰਬਾੜੀ ਨੂੰ ਉਹਨਾਂ ਨੇ 30,630 ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਦੱਸ ਦਈਏ ਕਿ 30 ਜੁਲਾਈ ਨੂੰ ਇਹਨਾਂ ਸਾਰੀਆਂ 3 ਸੀਟਾਂ ਤੋਂ ਬਾਈ ਇਲੈਕਸ਼ਨ ਹੋਈਆਂ ਸੀ ਜਿਸ ਦੇ ਵਿੱਚ ਹੁਣ ਇਹ ਨਤੀਜੇ ਸਾਹਮਣੇ ਆਏ ਨੇ। ਉਧਰ ਕਰਨਾਟਕ ਦੇ ਵਿੱਚ 5 ਦਹਾਕਿਆਂ ਦੇ ਵਿੱਚ ਪਹਿਲੀ ਵਾਰ ਮੰਤਰੀ ਮੰਡਲ ਦੇ ਵਿਸਤਾਰ ਹੋਣ ਲੱਗਿਆ 1 ਵੀ ਮਹਿਲਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕਰਨਾਟਕ ਵੈਸੇ ਤਾਂ ਇਹਨਾਂ ਖਬਰਾਂ ਨੂੰ ਭਾਰਤ ਭਰ ਦੇ ਵਿੱਚ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਕਿ ਕਰਨਾਟਕ ਦੇ ਵਿੱਚ ਮੰਤਰੀ ਮੰਡਲ ਦਾ ਵਿਸਤਾਰ ਹੋਇਆ, ਪਰ ਇਸ ਦੇ ਪਿੱਛੇ ਦੀ ਅਸਲੀਅਤ ਕੁਝ ਹੋਰ ਹੈ। ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਸੋਮਵਾਰ ਦੇ ਦਿਨ ਆਪਣੀ 14 ਮੈਂਬਰੀ ਜਿਹੜੇ ਮੰਤਰੀ ਮੰਡਲ ਸੀ ਉਸ ਦੇ ਵਿੱਚ 19 ਹੋਰ ਮੰਤਰੀ ਜੋੜੇ ਨੇ ਔਰ ਪਾਰਟੀ ਹਾਈ ਕਮਾਨ ਨੂੰ ਦਿੱਤੀ ਗਈ ਸੂਚਨਾ ਦੇ ਆਧਾਰ ਦੇ ਉੱਤੇ ਕਿਹਾ ਗਿਆ ਕਿ ਇੱਕ ਮਹਿਲਾ ਜਿਸਦਾ ਆਖਰੀ ਸਮੇਂ ਦੇ ਵਿੱਚ ਸਿਰਫ 2 ਘੰਟੇ ਪਹਿਲਾਂ ਨਾਮ ਹਟਾ ਲਿਆ ਗਿਆ ਉਹ ਸੀ ਗਾਇਤਰੀ ਸ਼ਾਂਤੀ ਗੌੜਾ। ਤਰਕ ਇਸ ਦੇ ਪਿੱਛੇ ਇਹ ਦਿੱਤਾ ਗਿਆ ਕਿ ਵਿਧਾਨ ਪਰਿਸ਼ਦ ਦੇ ਮੈਂਬਰ ਦੇ ਰੂਪ ਦੇ ਵਿੱਚ ਉਹਨਾਂ ਨੂੰ ਹਲੇ ਸਹੁੰ ਨਹੀਂ ਚੁਕਾਏਗੀ। ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਸੀਟ ਸੀ ਉੱਥੋਂ ਮਾਮਲਾ ਜਿਹੜਾ ਸੀ ਉਹ ਕਰਨਾਟਕ ਹਾਈਕੋਰਟ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਸ਼ਾਂਤੀ ਗੌੜਾ ਦੇ ਖਿਲਾਫ ਜਿਹੜੇ ਉਹਨਾਂ ਦੇ ਭਾਜਪਾ ਦੇ ਵਿਰੋਧੀ ਸੀ ਪ੍ਰਾਣੇਸ਼ ਉਹ ਸਿਰਫ 6 ਵੋਟਾਂ ਦੇ ਫਰਕ ਦੇ ਨਾਲ ਹਾਰੇ ਸੀ। ਇਸ ਕਰਕੇ ਮਾਮਲਾ ਅਦਾਲਤ ਚ ਚਲਾ ਗਿਆ ਸੀ ਤੇ ਅਦਾਲਤ ਤੋਂ ਬਾਅਦ ਨਗਰ ਪਾਲਿਕਾ ਦੇ 12 ਨਵੇਂ ਮੈਂਬਰਾਂ ਨੇ ਵੀ ਬਤੌਰ ਵਿਧਾਇਕ ਪ੍ਰਾਣੇਸ਼ ਦੇ ਹੱਕ ਦੇ ਵਿੱਚ ਵੋਟ ਦੇ ਦਿੱਤੀ ਸੀ। ਦੂਜਾ ਰਾਜਨੀਤਿਕ ਕਾਰਨ ਵੀ ਮੰਨਿਆ ਜਾ ਰਿਹਾ ਕਿਉਂਕਿ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਹੁਣ ਕੁਰਸੀ ਤਾਂ ਨਹੀਂ ਦਿੱਤੀ ਗਈ ਹੈ ਪਰ ਉਹਨਾਂ ਦਾ ਪ੍ਰਭਾਵ ਘੱਟ ਨਾ ਹੋਵੇ ਇਸ ਕਰਕੇ ਸ਼ਾਂਤੀ ਗੌੜਾ ਨੂੰ ਮੰਤਰੀ ਨਹੀਂ ਬਣਾਇਆ ਗਿਆ। ਕਿਹਾ ਗਿਆ ਕਿ ਸ਼ਾਂਤੀ ਗੌੜਾ ਤੇ ਸਿੱਧਰਮਈਆ ਇੱਕੋ ਹੀ ਭਾਈਚਾਰੇ ਕਰੂਬਾ ਤੋਂ ਆਉਂਦੇ ਨੇ ਚਰਵਾਹਾ ਭਾਈਚਾਰਾ ਹੁੰਦਾ ਹੈ। ਹਾਲਾਂਕਿ ਸਿੱਧਰਮਈਆ ਸਹੁੰ ਚੁੱਕ ਸਮਾਗਮ ਦਾ ਹਿੱਸਾ ਵੀ ਨਹੀਂ ਬਣੇ ਇਸ ਦੇ ਵੀ ਕਈ ਸਿਆਸੀ ਸੰਕੇਤ ਹੋ ਸਕਦੇ ਨੇ। ਕਰਨਾਟਕ ਦੀ ਸਿਆਸਤ ਦੇ ਵਿੱਚ ਇਸ ਵਕਤ ਕਾਫੀ ਕੁਝ ਉਥਲ ਪੁਥਲ ਚੱਲ ਰਹੀ ਹੈ। 224 ਮੈਂਬਰੀ ਵਿਧਾਨ ਸਭਾ ਹੈ ਵੈਸੇ ਸਰਕਾਰ ਦੀ ਤਰਫ ਤੋਂ ਤਰਕ ਇਹ ਦਿੱਤਾ ਗਿਆ ਕਿ 224 ਮੈਂਬਰੀ ਵਿਧਾਨ ਸਭਾ ਚ ਵੱਧ ਤੋਂ ਵੱਧ 34 ਮੰਤਰੀ ਹੋ ਸਕਦੇ ਨੇ। ਹੁਣ ਜਿਹੜੇ 19 ਮੰਤਰੀਆਂ ਨੂੰ ਨਵੀਂ ਸਹੁੰ ਚੁਕਾਈ ਗਈ ਹੈ ਤੇ ਉਹ ਤੋਂ ਪਹਿਲਾਂ ਜਿਹੜੇ 14 ਮੰਤਰੀ ਸੀ ਸੋ ਇਹਨਾਂ ਨੂੰ ਰਲਾ ਕੇ 33 ਹੋ ਗਏ ਨੇ ਯਾਨੀ ਇੱਕ ਦੀ ਸੀਟ ਹਾਲੇ ਵੀ ਖਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਇੱਕ ਸੀਟ ਤੋਂ ਕਿਸੇ ਨਾ ਕਿਸੇ ਮਹਿਲਾ ਜਿਹੜੀ ਵਿਧਾਇਕ ਆ ਉਸਨੂੰ ਮੰਤਰੀ ਅਹੁਦੇ ਦੇ ਉੱਤੇ ਲਿਆਂਦਾ ਜਾ ਸਕਦਾ ਹੈ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ। ਵੈਸੇ ਤਾਂ ਕੱਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ ਦਿੱਲੀ ਕੋਰਟ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਤੇ ਉਹਨਾਂ ਦੇ ਨਾਲ ਨਾਮਜ਼ਦ ਵਿਨੋਦ ਤੋਮਰ ਨੂੰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਫੋਗਾਟਸਾ ਨੇ 6 ਮਹਿਲਾ ਪਹਿਲਵਾਨਾਂ ਵੱਲੋਂ ਦਰਜ ਜਿਨਸੀ ਸ਼ੋਸ਼ਣ ਦੇ ਕੇਸ ਦੇ ਵਿੱਚ ਸਬੂਤਾਂ ਦੀ ਘਾਟ ਦੇ ਚੱਲਦਿਆਂ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈ, ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਚਰਚਿਤ ਕੇਸ ਦਾ ਫੈਸਲਾ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਸ਼ਵਨੀ ਪਵਾਰ ਨੇ ਸੁਣਾਇਆ। ਬ੍ਰਿਜਭੂਸ਼ਣ ਜਿੱਥੇ ਸਾਬਕਾ ਭਾਜਪਾ ਸੰਸਦ ਮੈਂਬਰ ਵੀ ਨੇ ਉੱਥੇ ਹੀ ਵਿਨੋਦ ਤੋਮਰ WFI ਦੇ ਸਾਬਕਾ ਸਹਾਇਕ ਸਕੱਤਰ ਵੀ ਉਹਨਾਂ ਦੇ ਨਾਲ ਰਹਿ ਚੁੱਕੇ ਨੇ। ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜੇ ਅਲੱਗ ਅਲੱਗ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਵਿਨੇਸ਼ ਫੋਗਾਟਸਾ ਨੇ, ਦੂਸਰੀਆਂ ਮਹਿਲਾ ਪਹਿਲਵਾਨਾਂ ਨੇ ਕਿਹਾ ਕਿ ਉਹਨਾਂ ਨੇ ਆਸ ਨਹੀਂ ਛੱਡੀ ਹੈ। ਚੇਤੇ ਕਰਵਾ ਦਈਏ ਕਿ ਵਿਨੇਸ਼ ਫੋਗਾਟ, ਬਜਰੰਗ ਪੁਨੀਆ ਸਣੇ ਬਹੁਤ ਸਾਰੇ ਪਹਿਲਵਾਨ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨੇ ਚ ਬੈਠ ਗਏ ਸੀ ਜਦੋਂ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਇਸ ਕੁਸ਼ਤੀ ਸੰਘ ਦੇ ਨਾਲ ਨਾਲ ਭਾਜਪਾ ਦੇ ਵਿੱਚੋਂ ਕੱਢੇ ਜਾਣ ਦੀ ਮੰਗ ਉਹਨਾਂ ਨੇ ਕੀਤੀ ਸੀ। ਹਾਲਾਂਕਿ ਇਹ ਮਾਮਲਾ ਕਾਫੀ ਦੇਰ ਤੱਕ ਲਟਕਿਆ ਰਿਹਾ ਤੇ ਪਹਿਲਵਾਨਾਂ ਨੂੰ ਇਸੇ ਤਰੀਕੇ ਦੇ ਨਾਲ ਆਪਣੇ ਪ੍ਰਦਰਸ਼ਨ ਦੇ ਵਿੱਚ ਉੱਠਣਾ ਪਿਆ ਸੀ। ਪਰ ਹੁਣ ਵਿਨੇਸ਼ ਫੋਗਾਟ ਦਾ ਬਿਆਨ ਸਾਹਮਣੇ ਆਇਆ ਕਿ ਸ਼ੁਰੂਆਤ ਤੋਂ ਹੀ ਪੂਰਾ ਦਾ ਪੂਰਾ ਪ੍ਰਸ਼ਾਸਨ ਤੇ ਸਰਕਾਰ ਤੇ ਸਿਸਟਮ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਨੇ ਆਸ ਨਹੀਂ ਛੱਡੀ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਲੜਾਈ ਜਾਰੀ ਰੱਖਣਗੇ ਤੇ ਉੱਪਰਲੀ ਅਦਾਲਤ ਦਾ ਰੁਖ ਕਰਨਗੇ। ਉਧਰ ਨੌਜਵਾਨਾਂ ਦੇ ਹੱਕ ਦੇ ਵਿੱਚ ਗੱਲ ਕਰਦਿਆਂ ਹੋਇਆਂ ਤੇ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਆਇਆ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਭਾਜਪਾ ਕਹਿੰਦੀ ਹੈ ਕਿ ਅਸੀਂ ਨੌਜਵਾਨਾਂ ਦੇ ਨਾਲ ਹੈ, ਮਹਿਲਾ ਸ਼ਕਤੀਕਰਨ ਤੇ ਮਹਿਲਾ ਰਾਖਵੇਂ ਕਰਨ ਦੀਆਂ ਗੱਲਾਂ ਹੁੰਦੀਆਂ ਨੇ, ਦੂਜੇ ਪਾਸੇ ਮਹਿਲਾਵਾਂ ਦੇ ਨਾਲ ਆ ਸਲੂਕ ਹੋ ਰਹੇ ਆ। ਸ਼ਿਵ ਸੈਨਾ UBT ਦੀ ਸੰਸਦ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਜਦੋਂ ਮਹਿਲਾ ਪਹਿਲਵਾਨ ਵਿਰੋਧ ਕਰ ਰਹੀਆਂ ਸੀ ਤੇ ਰੋ ਰਹੀਆਂ ਸੀ ਤਾਂ ਭਾਜਪਾ ਦੀਆਂ ਮਹਿਲਾ ਮੈਂਬਰ ਵੀ ਉਹਨਾਂ ਦੇ ਨਾਲ ਹਮਾਇਤ ਕਰਨ ਜਾਂ ਹਮਦਰਦੀ ਕਰਨ ਨਹੀਂ ਪਹੁੰਚੀਆਂ। ਅਜਿਹੇ ਦੇ ਵਿੱਚ ਹੁਣ ਮਹਿਲਾਵਾਂ ਦੀ ਗੱਲ ਜਦੋਂ ਦੁਬਾਰਾ ਤੋਂ ਉੱਠੀ ਹੈ ਤਾਂ ਭਾਰਤ ਦੇ ਵਿੱਚ 250 ਤੋਂ ਜ਼ਿਆਦਾ ਪ੍ਰਮੁੱਖ ਨਾਰੀਵਾਦੀ ਤੇ ਮਹਿਲਾ ਗੁੱਟਾਂ ਦੀ ਤਰਫ ਤੋਂ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਜਿਹੜੇ ਬਰੀ ਕੀਤੇ ਗਏ ਭਾਜਪਾ ਦੇ MP ਨੇ ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਨਿੰਦਾ ਕੀਤੀ ਗਈ ਹੈ। ਨਾਲ ਹੀ ਉਹਨਾਂ ਮਹਿਲਾ ਪਹਿਲਵਾਨਾਂ ਦੇ ਨਾਲ ਇੱਕਜੁੱਟਤਾ ਵੀ ਜ਼ਾਹਰ ਕੀਤੀ ਗਈ ਹੈ। ਮਹਿਲਾ ਅਧਿਕਾਰਾਂ ਦੀ ਕਾਰਕੁਨਾਂ ਦੀ ਇੱਕ ਸਾਂਝੀ ਪਹਿਲ ਦੀ ਤਰਫ ਤੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ। ਇਸ ਬਿਆਨ ਦੇ ਉੱਤੇ ਜਿਹੜੇ ਸਾਈਨ ਕਰਨ ਵਾਲੇ ਨੇ ਉਹਨਾਂ ਚ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੇ, ਉਮਾ ਚੱਕਰਵਰਤੀ ਜਿਹੜੇ ਕਿ ਅਕੈਡਮੀਸ਼ੀਅਨ ਨੇ, ਇਸ ਤੋਂ ਇਲਾਵਾ ਸਮਾਜਕ ਕਾਰਕੁਨ ਅਰੀਨਾ ਰਾਏ, ਸ਼ਬਨਮ ਹਾਸ਼ਮੀ ਔਰ ਕਵਿਤਾ ਸ਼੍ਰੀਵਾਸਤਵ, ਕਲਿਆਣੀ ਮੈਨਨ ਸੇਨ, ਸੁਜਾਤਾ ਗੋਇਤਾ ਸੁਤਰ, ਤੀਸਤਾ ਸੀਤਲਵਾੜ, ਮਲਿਕਾ ਸਾਰਾਬਾਏ, ਜਗਮਤੀ ਸਾਂਗਵਾਨ, ਤੇ ਵਕੀਲ ਲਾਰਾ ਜੈਸਾਨੀ, ਅੰਜਲੀ ਭਾਰਦਵਾਜ ਜਿਹੜੇ ਕਿ ਟਰਾਂਸਪਰੈਸੀ ਦੇ ਨਾਲ ਜੁੜੀ ਹੋਈ ਇੱਕ ਕਾਰਕੁਨ ਨੇ, ਗੋਵਿੰਦ ਕੇਲਕਰ, ਸ਼ਿਲਪਾ ਫੜਕੇ ਤੇ ਪੱਤਰਕਾਰ ਰਿਤੂਪੁਰਣਾ ਚੈਟਰਜੀ ਤੇ ਲਕਸ਼ਮੀ ਮੂਰਤੀ ਆਦਿ ਸ਼ਾਮਲ ਨੇ। ਦੱਸ ਦਈਏ ਕਿ ਇਹ ਸਾਂਝੀ ਜਿਹੜੀ ਇੱਕ 250 ਹਸਤਾਖਰ ਕੀਤੀ ਹੋਈ ਇੱਕ ਪ੍ਰੈਸ ਵਾਰਤਾ ਪ੍ਰੈਸ ਨੋਟ ਹੈ, ਇਸ ਨੂੰ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਜਾਰੀ ਵੀ ਕੀਤਾ ਗਿਆ ਸੀ, ਪਰ ਭਾਰਤ ਦੇ ਜ਼ਿਆਦਾਤਰ ਮੀਡੀਆ ਅਦਾਰਿਆਂ ਦੀ ਤਰਫ ਤੋਂ ਇਸ ਦੇ ਉੱਤੇ ਕੋਈ ਚਰਚਾ ਨਹੀਂ ਕੀਤੀ ਗਈ ਹੈ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੱਲ ਦੇ ਦਿਨ ਮੌਨਸੂਨ ਸੈਸ਼ਨ ਦੇ ਵਿੱਚ ਪਹਿਲੇ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਕਿਉਂਕਿ ਅਗਲੇ ਸਾਲ ਹੋਣੀਆਂ ਨੇ ਪੰਜਾਬ ਚ, ਜੈਨਜੀ ਦੇ ਦਿਲ ਜਿੱਤਣ ਦੇ ਲਈ ਸਦਨ ਦੇ ਵਿੱਚ ਪੇਪਰ ਲੀਕ ਮਾਮਲੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕੀਤਾ। ਮਤਾ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕੀਤਾ ਗਿਆ। ਕਾਂਗਰਸ ਤੇ ਭਾਜਪਾ ਹਾਲਾਂਕਿ ਗੈਰ ਹਾਜ਼ਰ ਰਹੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਮਤੇ ਤੇ ਬਹਿਸ ਦੌਰਾਨ ਕੇਂਦਰ ਸਰਕਾਰ ਆਪ ਮੈਂਬਰਾਂ ਦੇ ਨਿਸ਼ਾਨੇ ਤੇ ਰਹੀ ਸੀ। ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਨਿੰਦਾ ਮਤੇ ਦੇ ਵਿੱਚ ਪੇਪਰ ਲੀਕ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਕਥਿਤ ਜ਼ਬਰ ਦੀ ਵੀ ਨਿੰਦਾ ਕੀਤੀ ਗਈ ਹੈ। ਮਾਫ ਕਰਨਾ, ਉਧਰ ਵੈਸੇ ਇੱਕ ਪਾਸੇ ਨੌਜਵਾਨਾਂ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਨੇ ਗੱਲ ਕੀਤੀ ਹੈ, ਦੂਸਰੇ ਪਾਸੇ ਐਸੇ ਦਰਮਿਆਨ ਪ੍ਰਸ਼ਨ ਕਾਲ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦੇ ਜਵਾਬ ਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਐਸੇ ਅਗਸਤ ਮਹੀਨੇ ਚ ਮਾਸਟਰ ਕੇਡਰ ਦੀਆਂ 5000 ਅਸਾਮੀਆਂ ਨੂੰ ਤਰੱਕੀ ਪ੍ਰਣਾਲੀ ਦੇ ਨਾਲ ਭਰੇਗੀ। ਅਸਲ ਦੇ ਵਿੱਚ ਸਵਾਲ ਇਹ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਮਹਿਕਮੇ ਦੇ ਬੁਰੇ ਹਾਲ ਹੋਏ ਪਏ ਨੇ ਤੇ ਇਸ ਦੇ ਲਈ ਜ਼ਿੰਮੇਦਾਰ ਸਿੱਖਿਆ ਮੰਤਰੀ ਕਿਉਂ ਨਹੀਂ ਨੇ। ਹੁਣ ਕਿਹਾ ਜਾ ਰਿਹਾ ਕਿ ਆਉਂਦੇ 3-4 ਮਹੀਨਿਆਂ ਚ ਮਾਸਟਰ ਕੇਡਰ ਦੀਆਂ 90% ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਸਵਾਲ ਦੇ ਜਵਾਬ ਚ ਹਾਲਾਂਕਿ ਇਹ ਗੱਲ ਜ਼ਰੂਰ ਦੱਸੀ ਗਈ ਹੈ ਕਿ ਇਸ ਵਕਤ 31,000 ਅਸਾਮੀਆਂ ਮਹਿਕਮੇ ਦੇ ਵਿੱਚ ਖਾਲੀ ਪਈਆਂ ਨੇ, 31,370 ਟੂ ਬੀ ਸਪੈਸੀਫਿਕ ਜੇਕਰ ਗੱਲ ਕਹੀ ਜਾਵੇ। ਇਹਨਾਂ ਦੇ ਵਿੱਚ ਮਾਸਟਰ ਕੇਡਰ ਦੀਆਂ 20,378 ਅਸਾਮੀਆਂ, ਲੈਕਚਰਾਰ ਕੇਡਰ ਦੀਆਂ 3,733 ਅਸਾਮੀਆਂ ਖਾਲੀ ਪਈਆਂ ਨੇ। ਇਸੇ ਤਰੀਕੇ ਦੇ ਨਾਲ ETT ਅਧਿਆਪਕਾਂ ਦੀਆਂ 4,600, ਹੈਡ ਟੀਚਰ ਦੀਆਂ 650, ਸੈਂਟਰ ਹੈਡ ਟੀਚਰ ਦੀਆਂ 221 ਤੇ ਸਪੈਸ਼ਲ ਐਜੂਕੇਟਰ ਦੀਆਂ 1,754 ਅਸਾਮੀਆਂ ਪੰਜਾਬ ਦੇ ਵਿੱਚ ਖਾਲੀ ਪਈਆਂ ਨੇ। ਨਾਲ ਹੀ ਟਰਾਂਸਪੋਰਟ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਵੀ ਨਰਿੰਦਰ ਕੌਰ ਭਰਾਜ ਵੱਲੋਂ ਬੱਸ ਸੇਵਾ ਦੀ ਉਠਾਈ ਮੰਗ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3-4 ਮਹੀਨਿਆਂ ਦੇ ਵਿੱਚ 900 ਨਵੀਆਂ ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਚੋਂ 800 ਬੱਸਾਂ ਦੇ ਟੈਂਡਰ ਹੋ ਚੁੱਕੇ ਨੇ, ਬਾੜੀਆਂ ਲੱਗ ਰਹੀਆਂ ਨੇ, 100 ਮਿੰਨੀ ਬੱਸਾਂ ਦੇ ਨਵੇਂ ਬੇੜੇ ਵੀ ਸ਼ਾਮਲ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਮਾਣਾ ਤੋਂ ਧੂਰੀ ਵਾਇਆ ਭਵਾਨੀਗੜ੍ਹ ਦੇ ਲਈ ਨਵੀਆਂ ਬੱਸਾਂ ਦੀ ਸਰਵਿਸ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉੱਥੇ ਹੀ ਭਾਰਤ ਦੀਆਂ ਇਹਨਾਂ ਖਬਰਾਂ ਦੇ ਹਿੱਸੇ ਤੋਂ ਬਾਅਦ ਪੰਜਾਬ ਦੀ ਇੱਕ ਆਖਰੀ ਖਬਰ ਵੀ ਦੱਸਦੇ ਚੱਲੀਏ। ਵੈਸੇ ਪ੍ਰੀਤਮ ਸਿੰਘ ਰੁਪਾਲ ਹੋਰੀ ਇਹਨਾਂ ਤੇ ਵਧੇਰੇ ਚਰਚਾ ਕਰਨਗੇ। ਬਠਿੰਡਾ ਚ ਪੰਜਾਬ ਕਾਂਗਰਸ ਦੇ ਪ੍ਰਮੁੱਖ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੀਟਿੰਗ ਚ ਪਾਰਟੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਮਾਇਤੀਆਂ ਦੀ ਤਰਫ ਤੋਂ ਨਾਰੇ ਲਗਾਏ ਗਏ। ਇਸ ਦੇ ਜਵਾਬ ਚ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਾਰਕੁਨਾਂ ਦੀ ਮੇਰੇ ਤੋਂ ਕੋਈ ਨਾਰਾਜ਼ਗੀ ਨਹੀਂ ਹੈ, ਚੰਨੀ ਸਾਹਿਬ ਤੋਂ ਪੁੱਛੋ, ਮੇਰੇ ਵੱਡੇ ਭਰਾ ਨੇ। ਐਤਵਾਰ ਦੇ ਦਿਨ ਵੀ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਬੈਠਕ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੰਚ ਤੋਂ ਉਹਨਾਂ ਦੀ ਜਿਹੜੀ ਸਟੇਜ ਸੀ ਉੱਥੋਂ ਕਾਰਕੁਨਾਂ ਨੂੰ ਸੰਬੋਧਨ ਜਿਵੇਂ ਹੀ ਉਹ ਕਰਨ ਲੱਗੇ ਸੀ ਤਾਂ ਚਰਨਜੀਤ ਸਿੰਘ ਚੰਨੀ ਦੇ ਹਮਾਇਤੀਆਂ ਨੇ ਚੰਨੀ ਜਿੰਦਾਬਾਦ ਦੇ ਨਾਰੇ ਲਗਾਏ ਸੀ। ਬਾਅਦ ਦੇ ਵਿੱਚ ਰਾਜਾ ਵੜਿੰਗ ਨੇ ਉਹਨਾਂ ਦੇ ਹਮਾਇਤੀ ਨੂੰ ਇਸ ਤਰੀਕੇ ਦੇ ਨਾਲ ਘੇਰਦੇ ਹੋਏ ਕਿਹਾ ਕਿ ਜੇ ਤੁਸੀਂ ਇੰਨੇ ਚੰਨੀ ਸਾਹਿਬ ਦੇ ਨਾਰੇ ਲਗਾ ਰਹੇ ਹੋ, ਉਹਨਾਂ ਨੂੰ ਫੋਨ ਮਿਲਾਓ, ਫੋਨ ਮਿਲਾ ਕੇ ਆਓ ਸਟੇਜ ਤੇ ਗੱਲ ਕਰਾਓ ਤੇ ਦੱਸੋ ਕਿ ਤੁਹਾਡੀ ਹਮਾਇਤ ਦੇ ਵਿੱਚ ਇੱਥੇ ਨਾਰੇ ਲੱਗ ਰਹੇ ਨੇ। ਚੰਨੀ ਨੇ ਇੱਕ ਵਾਰ ਫੋਨ ਨਹੀਂ ਚੱਕਿਆ ਤਾਂ ਦੂਜੀ ਵਾਰ ਰਾਜਾ ਵੜਿੰਗ ਨੇ ਫਿਰ ਤੋਂ ਫੋਨ ਮਿਲਵਾਇਆ। ਅਜਿਹੇ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਤੁਹਾਡੇ ਫੋਨ ਚਰਨਜੀਤ ਸਿੰਘ ਚੰਨੀ ਨਹੀਂ ਚੱਕ ਰਹੇ ਤਾਂ ਮੈਨੂੰ ਕਦੇ ਵੀ ਫੋਨ ਲਗਾ ਲਿਓ, ਬਤੌਰ ਕਾਂਗਰਸ ਪਾਰਟੀ ਦੇ ਕਾਰਕੁਨ ਤੁਹਾਡਾ ਫੋਨ ਦਾ ਪਹਿਲੀ ਵਾਰ ਦੇ ਵਿੱਚ ਮੈਂ ਜਵਾਬ ਦਿਆਂਗਾ। ਖੈ ਕਾਂਗਰਸ ਦੀ ਇਹ ਫੁੱਟ ਜਿਹੜੀ ਹੈ ਹੁਣ ਜੱਗ ਜ਼ਾਹਰ ਹੋਈ ਪਈ ਹੈ, ਇਸ ਦੇ ਤਾਂ ਹੁਣ ਕੀ ਉਹ ਰੌਲੇ ਸਾਂਝੇ ਕਰੀਏ। ਆਸਟ੍ਰੇਲੀਆ ਦੀਆਂ ਖਬਰਾਂ ਦੀ ਹੁਣ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ ਦੀ ਵੀ ਸਿਆਸਤ ਜਿਹੜੀ ਹੈ ਉਹ ਕੁੱਝ ਵੱਖਰੀ ਕਿਸਮ ਦੇ ਨਾਲ ਕੰਮ ਕਰ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਸਰਵੇਖਣ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਲਈ। ਸਰਵੇਖਣ ਫੈਡਰਲ ਚੋਣਾਂ ਦੇ ਨਾਲ ਜੁੜਿਆ ਹੋਇਆ ਨਹੀਂ, ਇਸ ਵਕਤ ਵਿਕਟੋਰੀਆ ਦੇ ਨਾਲ ਜੁੜਿਆ ਹੋਇਆ। ਵਿਕਟੋਰੀਆ ਦੇ ਵਿੱਚ ਹੁਣ ਮਹਿਜ਼ ਕੁਝ ਕੇ ਮਹੀਨੇ ਬਾਕੀ ਬਚੇ ਨੇ ਨਵੰਬਰ ਮਹੀਨੇ ਦੀ ਉਹ ਤਰੀਕ ਤੱਕ ਜਦੋਂ ਵਿਕਟੋਰੀਆ ਦੇ ਵਿੱਚ ਚੋਣਾਂ ਦੀ ਪ੍ਰੋਸੈਸ ਸ਼ੁਰੂ ਹੋ ਜਾਣੀ ਹੈ। ਔਰ ਲੇਬਰ ਪਾਰਟੀ ਨੂੰ ਹੁਣ ਸੱਟ ਵੱਜਦੀ ਦਿਖਾਈ ਦੇ ਰਹੀ ਹੈ। ਫਰੈਸ਼ ਵਾਟਰ ਸਟ੍ਰੈਟੇਜੀ ਦੀ ਤਰਫ ਤੋਂ ਇੱਕ ਸਰਵੇਖਣ ਸਾਂਝਾ ਕੀਤਾ ਗਿਆ ਹੈ, ਜਿਸ ਦੇ ਵਿੱਚ ਬੈਨ ਕੈਰੋਲ ਬਤੌਰ ਪ੍ਰੀਮੀਅਰ ਤਾਂ ਚਿਹਰਾ ਬਣ ਗਏ ਨੇ ਵਿਕਟੋਰੀਆ ਦੇ, ਪਰ ਜਸਿੰਟਾ ਐਲਨ ਤੇ ਉਸ ਤੋਂ ਪਹਿਲਾਂ ਡੈਨੀਅਲ ਐਂਡਰਿਊਜ਼ ਦਾ ਜਿੰਨ ਜਿਹੜਾ ਉਹ ਹਾਲੇ ਵੀ ਚਿਰਾਗ ਦੇ ਵਿੱਚ ਵਾਪਸ ਨਹੀਂ ਜਾ ਸਕਿਆ। ਉਹਨਾਂ ਦੇ ਕਾਰਜਕਾਲ ਨੂੰ ਤੇ ਲੇਬਰ ਪਾਰਟੀ ਦੀ ਅਗਲੀਆਂ ਚੋਣਾਂ ਨੂੰ ਉਹ ਪ੍ਰਭਾਵਿਤ ਕਰ ਸਕਦਾ ਹੈ। ਦੱਸਿਆ ਗਿਆ ਹੈ ਕਿ ਇਸ ਸਰਵੇਖਣ ਦੇ ਵਿੱਚ ਲੇਬਰ ਪਾਰਟੀ ਦਾ ਵੋਟ ਫੀਸਦ ਜਿਹੜਾ ਪ੍ਰਾਇਮਰੀ ਵੋਟ ਫੀਸਦ ਉਹ ਮਹਿਜ਼ 2% ਵਧਿਆ ਗੱਠਜੋੜ ਦੇ 3% ਦੇ ਮੁਕਾਬਲੇ, ਪਰ ਫਿਰ ਵੀ ਉਹ ਗੱਠਜੋੜ ਤੋਂ ਪਿੱਛੇ ਨੇ। ਗੱਠਜੋੜ ਦਾ ਇਸ ਵਕਤ ਪ੍ਰਾਇਮਰੀ ਵੋਟ ਬੈਂਕ 30% ਦੇ ਆਸ ਪਾਸ ਚੱਲ ਰਿਹਾ ਤੇ ਲੇਬਰ ਦਾ 25%, ਵਨ ਨੇਸ਼ਨ ਪਾਰਟੀ ਦਾ 22% ਹੈ। ਉੱਥੇ ਟੂ ਪਾਰਟੀ ਪ੍ਰੈਫਰਡ ਬੇਸਿਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਨ ਨੇਸ਼ਨ ਮੁਕਾਬਲੇ ਚ ਨਹੀਂ ਹੈ। ਖਬਰਾਂ ਜ਼ਰੂਰ ਬਟੋਰੀਆਂ ਜਾ ਰਹੀਆਂ ਨੇ। ਆਮ ਤੌਰ ਦੇ ਉੱਤੇ ਵੋਟਰਾਂ ਤੋਂ ਜਦੋਂ ਇਹ ਪੁੱਛਿਆ ਗਿਆ ਇਸ ਸਰਵੇਖਣ ਚ 1000 ਦੇ ਕਰੀਬ ਵੋਟਰ ਸੀ ਕਿ ਤੁਸੀਂ ਕਿਸ ਦੀ ਸਰਕਾਰ ਬਣਦੇ ਹੋਏ ਦੇਖਣਾ ਚਾਹੁੰਦੇ ਹੋ, ਤਾਂ 52% ਨੇ ਗੱਠਜੋੜ ਦੇ ਉੱਤੇ ਹਾਮੀ ਭਰੀ ਹੈ, 48% ਨੇ ਲੇਬਰ ਤੇ। ਲੇਬਰ ਪਛੜੀ ਜ਼ਰੂਰ ਹੈ, ਪਰ 1020 ਲੋਕਾਂ ਤੋਂ 31 ਜੁਲਾਈ ਤੋਂ ਲੈ ਕੇ 3 ਅਗਸਤ ਦੇ ਦਰਮਿਆਨ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਜ਼ਿਆਦਾਤਰ ਵੋਟਰ ਇਹ ਮੰਨਦੇ ਨੇ ਕਿ ਉਹਨਾਂ ਨੂੰ ਨਹੀਂ ਪਰਵਾਹ ਕਿ ਲੇਬਰ ਦਾ ਹੁਣ ਚਿਹਰਾ ਕੌਣ ਨੇ, ਲਿਬਰਲ ਦਾ ਚਿਹਰਾ ਕੌਣ ਨੇ, ਬਲਕਿ ਉਹ ਲੇਬਰ ਦੇ ਖਿਲਾਫ ਨੀਤੀਆਂ ਨੂੰ ਵੋਟ ਦੇਣਗੇ। ਯਾਨੀ ਕਿ ਇਹ ਚੋਣਾਂ ਜਿਹੜੀਆਂ ਹੋਣਗੀਆਂ ਉਹ ਚਿਹਰੇ ਦੀਆਂ ਚੋਣਾਂ ਨਹੀਂ, ਬਲਕਿ ਪਾਰਟੀਆਂ ਦੀ ਆਪਸੀ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਨਿਰਧਾਰਿਤ ਹੋਣਗੀਆਂ। ਵੈਸੇ ਤਾਂ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਸੱਤਾ 'ਚ ਹੀ ਨਹੀਂ ਰਹੀ ਹੈ, ਇਸ ਕਰਕੇ ਉਹਨਾਂ ਦੀ ਕਾਰਗੁਜ਼ਾਰੀ ਤਾਂ ਕਿਵੇਂ ਤੈਅ ਕੀਤੀ ਜਾਏਗੀ। 10 ਦੇ ਕਰੀਬ ਹਰ 10 ਦੇ ਵਿੱਚੋਂ 8 ਵਿਕਟੋਰੀਆ ਨੇ ਮੰਨਦੇ ਨੇ ਕਿ ਲੇਬਰ ਪਾਰਟੀ ਜਿੰਨੇ ਮਰਜ਼ੀ ਲੀਡਰ ਚੇਂਜ ਕਰ ਲਵੇ, ਵੈਸੇ ਤਾਂ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਕਿ ਹੁਣ ਪ੍ਰੀਮੀਅਰ ਕੌਣ ਨੇ, ਜਸਿੰਟਾ ਐਲਨ ਹੀ ਮੰਨ ਕੇ ਚੱਲਦੇ ਨੇ, ਪਰ ਫਿਰ ਵੀ ਉਹ ਇਸ ਵਕਤ ਇਸ ਸਰਕਾਰ ਦੇ ਖਿਲਾਫ ਹੀ ਭੁਗਤਣਗੇ। ਚੋਣਾਂ ਤੋਂ ਪਹਿਲਾਂ ਜਾਂਦਿਆਂ ਜਾਂਦਿਆਂ ਮਾਹੌਲ ਪੂਰਾ ਬਣ ਜਾਂਦਾ। ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਵੋਟਰ ਅਸੀਂ ਇਸੇ ਤਰੀਕੇ ਦੇ ਨਾਲ ਦੇਖੇ ਨੇ ਜਾਂ ਇਸ ਤਰੀਕੇ ਦੇ ਹੁੰਦੇ ਨੇ, ਜਿਹੜੇ ਸਿਆਸੀ ਸਮਝ ਨਹੀਂ ਰੱਖਦੇ ਪਰ ਵੋਟਾਂ ਤੋਂ ਠੀਕ ਪਹਿਲਾਂ ਆਪਣਾ ਓਪੀਨੀਅਨ ਜ਼ਰੂਰ ਬਣਾ ਲੈਂਦੇ ਨੇ। ਲੇਬਰ ਪਾਰਟੀ ਦੇ ਹੱਕ ਦੇ ਵਿੱਚ ਜਾਣਗੀਆਂ ਇਹ ਵੋਟਾਂ ਜਾਂ ਵਿਰੋਧ ਦੇ ਵਿੱਚ, ਇਹ ਤਾਂ ਸਮਾਂ ਦੱਸੇਗਾ। ਪਰ ਇਸ ਵਕਤ ਸਿਆਸਤ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਜਿਹੜੀਆਂ ਮੌਜੂਦਾ ਨੀਤੀਆਂ ਨੇ ਉਹਨਾਂ ਨੂੰ ਜ਼ਰੂਰ ਤੈਅ ਕਰ ਰਹੀ ਹੈ। ਇੱਕ ਜਿਹੜਾ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਇਸ ਵਕਤ ਸਭ ਤੋਂ ਵੱਡਾ ਫੈਕਟਰ ਹੈ ਮਹਿੰਗਾਈ, ਉਹ ਜ਼ਰੂਰ ਆਮ ਲੋਕਾਂ ਦੀ ਰਾਏ ਸ਼ੁਮਾਰੀ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ। ਇੱਕ ਹੋਰ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਘਰਾਂ ਦੇ ਵਿੱਚ ਜਿਹੜੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਨੇ ਉਹਨਾਂ ਦੀ ਮਹਿੰਗਾਈ, ਹੋਰ ਤਾਂ ਹੋਰ ਘਰਾਂ ਦੀ ਮਹਿੰਗਾਈ ਜਿਹੜੀ ਹੈ, ਯਾਨੀ ਘਰ ਜਿਹੜੇ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਨੇ, ਇਹ ਆਸਟ੍ਰੇਲੀਆ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ। ਵੱਡੇ ਪੱਧਰ ਦੇ ਉੱਤੇ ਇੱਕ ਸਰਵੇਖਣ ਜਿਹੜਾ ਉਹ ਪ੍ਰਕਾਸ਼ਿਤ ਕੀਤਾ ਗਿਆ ਆਸਟ੍ਰੇਲੀਅਨ ਅਖਬਾਰਾਂ ਦੇ ਵਿੱਚ ਤੇ ਅਲੱਗ ਅਲੱਗ ਵੈਬਸਾਈਟ ਦੇ ਉੱਤੇ, ਜਿਸ ਦੇ ਵਿੱਚ ਕਿਹਾ ਗਿਆ ਕਿ 2010 ਦੇ ਮੁਕਾਬਲੇ ਹੁਣ 2026 ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸਤ ਬਦਲੀ ਹੈ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਖਾਸ ਤੌਰ ਦੇ ਉੱਤੇ ਆਸਟ੍ਰੇਲੀਅਨ ਇਲੈਕਸ਼ਨ ਜਿਹੜੇ 1996 ਤੋਂ 2022 ਦੇ ਦਰਮਿਆਨ ਹੋਏ ਨੇ ਉਹਨਾਂ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਅੰਕੜੇ ਸਾਂਝੇ ਕੀਤੇ ਗਏ ਨੇ। ਆਸਟ੍ਰੇਲੀਅਨ ਇਲੈਕਟ੍ਰੋਲ ਸਟੱਡੀ ਵੀ ਇਹ ਦੱਸਦੀ ਹੈ ਕਿ ਚੋਣਾਂ ਦੇ ਵਿੱਚ ਇਸ ਵਕਤ ਡੈਮੋਗ੍ਰਾਫਿਕ ਜਿਹੜੇ ਇਕਨੋਮਿਕ ਪੋਜੀਸ਼ਨਸ ਨੇ ਤੇ ਸੋਸ਼ੋ ਪੋਲੀਟੀਕਲ ਐਟੀਟਿਊਡਸ ਨੇ ਉਹ ਆਮ ਲੋਕਾਂ ਦੀ ਰਾਏਸ਼ੁਮਾਰੀ ਦੇ ਉੱਤੇ ਕਾਫੀ ਜ਼ਿਆਦਾ ਹੱਦ ਤੱਕ ਅਸਰ ਪਾ ਰਹੇ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਕੁਇਨਜ਼ਲੈਂਡ ਸਰਕਾਰ ਦੀ ਤਰਫ ਤੋਂ $140 million ਦੇ ਜਿਹੜੇ ਫਾਈਨਸ ਸੀਗੇ, ਜੁਰਮਾਨੇ ਆਮ ਲੋਕਾਂ ਨੂੰ ਭੇਜੇ ਹੋਏ ਸੀ ਜਿਹਨਾਂ ਨੂੰ ਹਾਲੇ ਤੱਕ ਪੇ ਨਹੀਂ ਕੀਤਾ ਗਿਆ, ਉਹਨਾਂ ਨੂੰ ਕੁਇਨਜ਼ਲੈਂਡ ਸਰਕਾਰ ਨੇ ਪਿਛਲੇ 1 ਵਿੱਤੀ ਵਰ੍ਹੇ ਦੇ ਦਰਮਿਆਨ ਖਤਮ ਕਰਨ ਦੀ ਗੱਲ ਕੀਤੀ ਹੈ। ਯਾਨੀ ਆਮ ਲੋਕਾਂ ਦੇ ਲਈ ਇਹ ਰਾਹਤ ਹੋ ਸਕਦੀ ਹੈ। ਲਗਭਗ 4.5 ਲੱਖ ਦੇ ਕਰੀਬ ਡੈਟ ਜਾਂ ਕਰਜ਼ੇ ਇਹ ਜਿਹੜੇ ਨੇ ਦੱਸੇ ਗਏ ਨੇ, ਡੈਟ ਇਸ ਕਰਕੇ ਕਿਉਂਕਿ ਜਿਹੜੇ ਫਾਈਨ ਇੱਕ ਤੈਅਸ਼ੁਦਾ ਸਮੇਂ ਤੱਕ ਨਹੀਂ ਅਦਾ ਕੀਤੇ ਜਾਂਦੇ, ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਜਿਹੜੇ ਨੋਟਿਸ ਜਾਰੀ ਕੀਤੇ ਜਾਂਦੇ ਨੇ ਸੰਬੰਧਿਤ ਮਹਿਕਮਿਆਂ ਦੀ ਤਰਫ ਤੋਂ। ਮੰਨਿਆ ਗਿਆ ਹੈ ਕਿ ਪਿਛਲੇ 5 ਸਾਲਾਂ ਦਾ $250 million ਦਾ ਡੈਟ ਜਿਹੜਾ ਸੂਬਾਈ ਖਜ਼ਾਨੇ ਦੇ ਵੱਲ ਆਮ ਲੋਕਾਂ ਦਾ ਜਿਹੜਾ ਉਹ ਬਕਾਇਆ ਪਿਆ ਸੀ, ਔਰ ਇਹਨਾਂ ਦੇ ਵਿੱਚੋਂ ਪਿਛਲੇ ਕੁਝ ਸਮਿਆਂ ਦੇ ਵਿੱਚ ਇਹ ਲੋਨ ਜਿਹੜੇ ਨੇ ਸਟੇਟ ਪੈਨਲਟੀਜ਼ ਐਂਡ ਐਨਫੋਰਸਮੈਂਟ ਰਜਿਸਟਰੀ ਦੀ ਤਰਫ ਤੋਂ ਮਾਫ ਕੀਤੇ ਗਏ ਨੇ। ਉੱਥੇ ਸਿਡਨੀ ਦੇ ਵਸਨੀਕਾਂ ਦੇ ਲਈ ਜਾਂ NSW ਦੇ ਵਸਨੀਕਾਂ ਦੇ ਲਈ ਚੰਗੀ ਖਬਰ ਹੈ। ਕੱਲ ਦੇ ਦਿਨ ਸਰਕਾਰ ਦੀ ਤਰਫ ਤੋਂ ਜਿਹੜੀ NSW ਦੇ ਵਿੱਚ ਪ੍ਰਾਈਵੇਟ ਟੋਲਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਆ, ਪ੍ਰਾਈਵੇਟ ਟੋਲ ਆਪਰੇਟਰ ਉਹਨਾਂ ਦੇ ਨਾਲ ਜੁੜੇ ਹੋਏ ਇੱਕ ਸਮਝੌਤਾ, ਜਿਸ ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਆਪਣੀ ਪਿੱਠ ਥਾਪੜੀ ਗਈ ਹੈ। ਵੈਸੇ ਇੱਕ ਵੱਡਾ ਮੌਕਾ ਵੀ ਕਿਹਾ ਜਾ ਰਿਹਾ, ਕਿਉਂਕਿ ਆਮ ਤੌਰ ਦੇ ਉੱਤੇ ਮਹਿੰਗਾਈ ਦੇ ਨਾਲ ਜੁੜੀਆਂ ਹੋਈਆਂ ਜਦੋਂ ਤੁਸੀਂ ਖਬਰਾਂ ਸੁਣਦੇ ਹੋ ਤਾਂ ਜਦੋਂ ਕਿਸੇ ਚੀਜ਼ ਦੇ ਰੇਟ ਵੱਧ ਜਾਂਦੇ ਨੇ ਤਾਂ ਮੁੜ ਥੱਲੇ ਨਹੀਂ ਆਉਂਦੇ ਇੱਕ ਤੈਅਸ਼ੁਦਾ ਸਮੇਂ ਵਿੱਚ। ਖਾਸ ਤੌਰ ਦੇ ਉੱਤੇ ਟੋਲਸ, ਟੋਲਸ ਜਿੰਨੇ ਨੇ ਸੜਕਾਂ ਦੇ ਉੱਤੇ ਟੋਲ ਟੈਕਸ ਲੱਗਦੇ ਨੇ, ਉਹਨਾਂ ਦੇ ਰੇਟ ਇੱਕ ਵਾਰ ਜੇ ਵੱਧ ਗਏ ਤਾਂ ਉਹ ਵੱਧਦੇ ਹੀ ਰਹਿੰਦੇ ਨੇ। ਪਰ ਇਹ ਪਹਿਲੀ ਵਾਰ ਹੋਇਆ NSW ਦੇ ਇਤਿਹਾਸ ਦੇ ਵਿੱਚ ਕਿ ਟੋਲਸ ਦੇ ਰੇਟਾਂ ਦੇ ਅੰਦਰ ਭਾਰੀ ਗਿਰਾਵਟ ਕੀਤੀ ਜਾ ਰਹੀ ਹੈ। ਇੱਕ ਸਮਝੌਤਾ ਅਸਲ ਦੇ ਵਿੱਚ ਜਿਹੜਾ ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਦੀ ਤਰਫ ਤੋਂ ਪ੍ਰਾਈਵੇਟ ਟੋਲ ਆਪਰੇਟਰਸ ਦੇ ਨਾਲ ਕੀਤਾ ਗਿਆ, ਅਸਲ ਚ ਇਹ ਸਮਝੌਤਾ ਉਸ ਵੱਡੀ ਵਿਆਪਕ ਮੁਹਿੰਮ ਦਾ ਹਿੱਸਾ ਹੈ ਜਿਸ ਦਾ ਦਾਅਵਾ ਲੇਬਰ ਪਾਰਟੀ ਦੀ ਤਰਫ ਤੋਂ ਪਿਛਲੀਆਂ ਸੂਬਾਈ ਚੋਣਾਂ ਦੇ ਵਿੱਚ ਕੀਤਾ ਜਾ ਰਿਹਾ ਸੀ ਕਿ ਸੂਬੇ ਚ ਮਹਿੰਗੇ ਹੁੰਦੇ ਜਾ ਰਹੇ ਟੋਲ ਸਿਸਟਮ ਤੋਂ ਉਹ ਨਿਜਾਤ ਦਿਵਾਣਗੇ। ਪੂਰੀ ਤਰ੍ਹਾਂ ਤੇ ਨਾਲ ਤਾਂ ਨਿਜਾਤ ਨਹੀਂ ਹੈ, ਪਰ ਕਾਫੀ ਹੱਦ ਤੱਕ 1 July 2027 ਤੋਂ ਲੇਨਕੋਵ ਟਨਲ ਦੇ ਉੱਤੇ ਜਿਹੜਾ ਟੋਲ ਲੱਗਦਾ ਉਸ ਚ 10% ਦੀ ਜਿਹੜਾ ਡਿਸਕਾਊਂਟ ਹੁਣ ਤੁਹਾਨੂੰ ਮਿਲਣ ਲੱਗ ਜਾਏਗਾ, ਕਟੌਤੀ ਹੋ ਜਾਏਗੀ। ਇਸੇ ਤਰੀਕੇ ਦੇ ਨਾਲ M2 ਦੇ ਉੱਤੇ ਵੀ 10% ਦਾ ਡਿਸਕਾਊਂਟ ਹੋਏਗਾ, ਔਰ ਸਾਰੇ M2 ਤੇ ਨਹੀਂ ਪਰ ਹਾਂ 80% ਜਿਹੜੀਆਂ ਜਰਨੀਜ ਨੇ M2 ਦੇ ਉੱਤੇ ਉਹ ਤੁਹਾਡੀਆਂ 10% ਆਫ ਕਰ ਦਿੱਤੀਆਂ ਜਾਣਗੀਆਂ। M7 ਵੀ ਚੌੜਾ ਕੀਤਾ ਜਾ ਰਿਹਾ, M7 ਜਦੋਂ ਚੌੜਾ ਹੋ ਜਾਏਗਾ ਪੂਰੇ ਤਰੀਕੇ ਦੇ ਨਾਲ, ਇਹ ਸੜਕ ਵੈਸੇ ਤਾਂ ਹੁਣ ਵੀ ਚੱਲ ਰਿਹਾ ਪਰ ਫਿਰ ਵੀ January 2028 ਤੋਂ 10% ਦੀ ਕਟੌਤੀ ਇਸ ਦੇ ਮੌਜੂਦਾ ਟੋਲ ਦੇ ਉੱਤੇ ਵੀ ਕੀਤੀ ਜਾਏਗੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ January 2028 ਤੱਕ ਜਾਂਦਿਆਂ ਜਾਂਦਿਆਂ ਟੋਲ ਦੀਆਂ ਕੀਮਤਾਂ ਵੀ ਵੱਧ ਜਾਣੀਆਂ ਨੇ, ਪਰ ਇਸ ਤੋਂ ਇਲਾਵਾ ਕੁੱਝ ਹੋਰ ਟੋਲਸ ਵੀ ਨੇ ਜਿਵੇਂ ਕ੍ਰੋਸ ਸਿਟੀ ਟਨਲ, ਉਹਦੇ ਚ 20% ਦਾ ਡਿਸਕਾਊਂਟ ਦੇਣਾ। ਵੈਸਟਰਨ ਹਾਰਬਰ ਟਨਲ ਜਿਹੜੀ 2028 ਚ ਓਪਨ ਕਰ ਦਿੱਤੀ ਜਾਣੀ ਹੈ, ਹਾਲੇ ਨਿਰਮਾਣ ਅਧੀਨ ਹੈ, ਇਹਦੇ ਉੱਤੇ 20% ਦਾ ਡਿਸਕਾਊਂਟ ਦੇ ਦਿੱਤਾ ਜਾਏਗਾ। ਕੁੱਲ ਮੁੱਕਦੀ ਗੱਲ ਇਹ ਹੈ ਕਿ ਜਿੰਨੇ ਵੀ ਪ੍ਰਾਈਵੇਟ ਆਪਰੇਟਰ ਟੋਲ ਹੈਗੇ ਨੇ ਉਹਨਾਂ ਦੇ ਉੱਤੇ ਇਹ ਡਿਸਕਾਊਂਟ ਜਿਹੜਾ ਇਹ ਕਾਰਾਂ ਨੂੰ 10-20% ਤੱਕ ਮਿਲਣਾ। ਹਾਲਾਂਕਿ ਮੋਟਰਸਾਈਕਲਿਸਟ ਜਿਹੜੇ ਨੇ ਉਹਨਾਂ ਨੂੰ 50% ਤੱਕ ਦਾ ਡਿਸਕਾਊਂਟ ਮਿਲੇਗਾ ਜਿੰਨੇ ਵੀ ਟੋਲ ਹੈਗੇ ਨੇ, ਚਾਹੇ ਉਹ M7, M2, M5 ਹੈ, M8 ਹੈ, M1 ਹੈ, M4 ਹੈ। ਇਹ ਡੀਲ ਜਿਹੜੀ ਹੈ ਸਰਕਾਰ ਦੀ ਤਰਫ ਤੋਂ ਆਪਣੇ ਵਾਅਦਿਆਂ ਦੀ ਫਹਿਰਿਸਤ ਦੇ ਵਿੱਚ ਇੱਕ ਨਵਾਂ ਦਾਅਵਾ ਕੀਤਾ ਗਿਆ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ $50 ਤੱਕ ਦਾ ਵੀਕਲੀ ਟੋਲ ਤੁਹਾਨੂੰ ਲੱਗੇਗਾ। ਵੈਸੇ ਉਹ ਜਿਹੜੀ ਸਹੂਲਤ ਹੈ ਉਹ ਲਾਗੂ ਹੋ ਚੁੱਕੀ ਹੈ। ਹੁਣ NSW ਦੇ ਕਿਸੇ ਵੀ ਟੋਲ ਤੋਂ ਤੁਸੀਂ ਗੁਜ਼ਰਦੇ ਹੋ ਇੱਕ ਹਫਤੇ ਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ $50 ਦਾ ਟੋਲ ਹੀ ਦੇਣਾ ਪੈਂਦਾ ਹੈ, ਭਾਵੇਂ ਕਿ ਤੁਸੀਂ ਉਸ ਤੋਂ ਬਾਅਦ ਜਿੰਨੇ ਮਰਜ਼ੀ ਗੇੜੇ ਕੱਢ ਲਵੋ। ਪਰ ਇਹ ਜਿਹੜੀ ਸ਼ਰਤ ਹੈ ਇਹ ਸਿਰਫ ਪ੍ਰਾਈਵੇਟ ਵਹੀਕਲਸ ਤੇ ਲਾਗੂ ਹੁੰਦੀ ਹੈ। ਜੇਕਰ ਤੁਸੀਂ ਉਬਰ ਜਾਂ ਇਸ ਕਿਸਮ ਦੀ ਕੋਈ ਰਾਈਡ ਸ਼ੇਅਰ ਚਲਾਉਂਦੇ ਹੋ ਤੇ ਨੰਬਰ ਤੁਹਾਡਾ ਉਸ ਸਰਵਿਸ ਦੇ ਅੰਡਰ ਰਜਿਸਟਰ ਹੈ, ਜਾਂ ਫਿਰ ਕਿਸੇ ਕਿਸਮ ਦੀ ਹੋਰ ਕਮਰਸ਼ੀਅਲ ਤਰੀਕੇ ਦੇ ਲਈ ਕੋਰੀਅਰ ਜਾਂ ਪੋਸਟੀ ਦੇ ਤੌਰ ਦੇ ਉੱਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਵਾਹਨ ਨੂੰ ਲੈ ਕੇ ਜਾਂਦੇ ਹੋ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ, ਤਾਂ ਉਸ ਦੇ ਉੱਤੇ ਇਹ $50 ਦੀ ਜਿਹੜੀ ਕੈਪ ਹੈ ਲਾਗੂ ਨਹੀਂ ਹੁੰਦੀ। ਇਸ ਤੋਂ ਇਲਾਵਾ ਐਡਮਿਨਿਸਟ੍ਰੇਸ਼ਨ ਫੀਸ ਜਿਹੜੀ ਹੈ ਸਰਕਾਰ ਦੀ ਤਰਫ ਤੋਂ ਉਹ ਵੀ ਖਤਮ ਕਰ ਦਿੱਤੀ ਗਈ ਹੈ। ਆਮ ਤੌਰ ਦੇ ਉੱਤੇ ਟੋਲ $1.5-2-3 ਤੱਕ ਦਾ ਹੁੰਦਾ ਸੀ, ਪਰ $10-10 ਦੀ ਐਡਮਿਨਿਸਟ੍ਰੇਸ਼ਨ ਫੀਸ ਲੱਗਦੀ ਸੀ, ਉਹ ਹੁਣ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਜੀਟਲ ਟੋਲ ਨੋਟੀਫਿਕੇਸ਼ਨ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ, ਤੇ ਖਾਸ ਤੌਰ ਦੇ ਉੱਤੇ ਟੋਲ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਟੋਲਵੇ ਓਂਬਡਸਮੈਨ ਤੱਕ ਤੁਸੀਂ ਲਿਜਾ ਸਕਦੇ ਹੋ। ਇਹ ਹੁਣ ਨਵਾਂ ਅਦਾਰਾ ਜਿਹੜਾ ਸਰਕਾਰ ਦੀ ਤਰਫ ਤੋਂ ਸਥਾਪਿਤ ਕੀਤਾ ਗਿਆ, NSW ਮੋਟਰਵੇਜ਼ ਨਾਮ ਦਾ ਇੱਕ ਅਦਾਰਾ ਜਿਹੜਾ ਉਹ ਵੀ ਸਥਾਪਿਤ ਕੀਤਾ ਜਾ ਰਿਹਾ, ਤਾਂ ਕਿ ਸਰਕਾਰ ਦੇ ਦੁਆਰਾ ਜਿਹੜੇ ਚਲਾਏ ਜਾਂਦੇ ਟੋਲ ਨੇ ਉਹਨਾਂ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਪ੍ਰਾਈਵੇਟ ਟੋਲ ਆਪਰੇਟਰ ਜਿਹੜੇ ਨੇ ਉਹ $75 million ਕਮਾ ਕੇ ਦਿੰਦੇ ਨੇ ਸਰਕਾਰ ਨੂੰ ਸਾਲਾਨਾ ਜਿਹੜੇ ਟੋਲਸ ਨੇ ਉਹਨਾਂ ਦੇ ਰਾਹੀਂ। ਤੇ ਹੁਣ ਨਵੇਂ ਸਮਝੌਤਿਆਂ ਦੇ ਤਹਿਤ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਟੋਲ ਦੇ ਵਿੱਚ ਸਾਲਾਨਾ ਇਜ਼ਾਫਾ ਵੀ ਕੀਤਾ ਜਾਂਦਾ। ਆਮ ਤੌਰ ਦੇ ਉੱਤੇ NSW ਦੇ ਜ਼ਿਆਦਾਤਰ ਪ੍ਰਾਈਵੇਟ ਟੋਲ ਆਪਰੇਟਰ 4% ਟੋਲ ਸਾਲਾਨਾ ਵਧਾ ਦਿੰਦੇ ਸੀ, ਪਰ ਉਹਨਾਂ ਨੂੰ ਹੁਣ 3.25% ਹੀ ਟੋਲ ਵਧਾਉਣ ਦੀ ਗੱਲ ਕਹੀ ਗਈ ਹੈ, ਯਾਨੀ ਕਿ ਉਹ ਸਾਲਾਨਾ ਵਾਧਾ ਵੀ ਜਿਹੜਾ ਉਹ ਘੱਟ ਕਰ ਦਿੱਤਾ ਗਿਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਹਸਪਤਾਲਾਂ ਦੇ ਨਾਲ ਜੁੜੀਆਂ ਹੋਈਆਂ ਤੇ ਫਿਰ ਵੈਸਟਰਨ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਵੀ ਆਉਂਦੇ ਹਾਂ। ਹਸਪਤਾਲਾਂ ਦੇ ਨਾਲ ਜੁੜੀ ਹੋਈ ਖਬਰ ਸਭ ਤੋਂ ਪਹਿਲਾਂ ਇਹ ਸਾਹਮਣੇ ਆਈ ਹੈ ਕਿ ਨਾਰਦਰਨ ਬੀਚਸ ਦਾ ਜਿਹੜਾ NSW ਜੋ ਹਸਪਤਾਲ ਹੈ ਉਹਨਾਂ ਨੇ ਹੁਣ ਅਫਰੀਕਾ ਦੇ ਵਿੱਚ ਜਿਹੜੇ ਬੇਹੱਦ ਗਰੀਬ ਜਾਂ ਘੱਟ ਵਿਕਸਿਤ ਮੁਲਕ ਨੇ, ਅਲਪ ਵਿਕਸਿਤ ਮੁਲਕ ਨੇ, ਉਹਨਾਂ ਦੇ ਹਸਪਤਾਲਾਂ ਨੂੰ ਆਸਟ੍ਰੇਲੀਅਨ ਹਸਪਤਾਲਾਂ ਦੇ ਵਰਤੇ ਹੋਏ ਗੱਦੇ ਭੇਜਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਗੱਦੇ ਵੈਸੇ ਵੀ ਕੱਢੇ ਜਾ ਰਹੇ ਸੀ, ਬਦਲੇ ਜਾ ਰਹੇ ਸੀ ਨਾਰਦਰਨ ਬੀਚਿਸ ਹਸਪੀਟਲ ਦੇ ਵਿੱਚੋਂ, ਹੁਣ ਇਹ ਮੈਡੀਸ਼ੇਅਰ ਨੂੰ ਦੇ ਦਿੱਤੇ ਗਏ ਨੇ। ਮੈਡੀਸ਼ੇਅਰ ਅਸਲ ਦੇ ਵਿੱਚ ਰੋਟਰੀ ਆਸਟ੍ਰੇਲੀਆ ਦੀ ਇੱਕ ਸਬਸਿਡਰੀ ਕਹੀ ਜਾ ਸਕਦੀ ਹੈ, ਵਰਲਡ ਕਮਿਊਨਿਟੀ ਸਰਵਿਸਿਸ ਦੇ ਨਾਲ ਰਲ ਕੇ ਇਹ ਜਿਹੜੇ ਇਸ ਕਿਸਮ ਦੇ ਮੈਡੀਕਲ ਇਕਵਿਪਮੈਂਟਸ ਨੇ, ਸਪਲਾਈਜ਼ ਨੇ, ਫਾਰਮਾਸਿਟੀਕਲ ਪ੍ਰੋਡਕਟਸ ਨੇ ਜਾਂ ਇਸ ਕਿਸਮ ਦੇ ਗੱਦੇ ਗੁੱਦੇ ਕਹਿ ਲਵੋ, ਇਹ ਸਾਰਾ ਸਮਾਨ ਜਿਹੜਾ ਇਹ ਵਿਕਸਿਤ ਮੁਲਕਾਂ ਦੇ ਵਿੱਚੋਂ, ਘੱਟ ਵਿਕਸਿਤ ਜਾਂ ਅਲਪ ਵਿਕਸਿਤ ਮੁਲਕਾਂ ਦੇ ਵਿੱਚੋਂ ਭੇਜਦੇ ਨੇ। ਮੰਨਿਆ ਜਾ ਰਿਹਾ ਹੈ ਕਿ ਇਹ ਸ਼ੁਰੂਆਤੀ ਜਿਹੜੀ ਖੇਪ ਹੈ ਗੱਦਿਆਂ ਦੀ ਨਾਰਦਰਨ ਬੀਚਿਸ ਦੇ ਹਸਪਤਾਲ ਦੇ ਵਿੱਚੋਂ ਭੇਜੇ ਜਾ ਰਹੇ ਨੇ। ਇਹ ਜ਼ਿੰਬਾਬਵੇ ਦੇ ਐਂਜਲ ਆਫ ਹੋਪ ਫਾਊਂਡੇਸ਼ਨ ਨੂੰ ਦੇ ਦਿੱਤੇ ਜਾਣਗੇ। ਸਪਤੰਬਰ ਮਹੀਨੇ ਤੱਕ ਉੱਥੇ ਇਹ ਖੇਪ ਪਹੁੰਚ ਜਾਏਗੀ। ਇਸ ਤੋਂ ਪਹਿਲਾਂ ਵੀ ਮੈਡੀਸ਼ੇਅਰ ਜਿਹੜੀ ਉਹ ਆਸਟ੍ਰੇਲੀਅਨ ਹਸਪਤਾਲਾਂ ਦੇ ਇਕਵਿਪਮੈਂਟਸ ਇਥੋਪੀਆ, ਸੋਮਾਲੀਆ ਵਰਗੇ ਦੇਸ਼ਾਂ ਦੇ ਵਿੱਚ ਭੇਜ ਚੁੱਕੀ ਹੈ। ਹਸਪਤਾਲਾਂ ਦੇ ਨਾਲ ਜੁੜੀ ਗੱਲ ਜਦੋਂ ਦੂਜੀ ਆਈ ਓ ਹੈ ਤਾਂ ਆਸਟ੍ਰੇਲੀਆ ਦੇ ਖਤਮ ਹੋ ਚੁੱਕੇ ਜਾਂ ਖਤਮ ਹੁੰਦੇ ਜਾ ਰਹੇ ਏਜਡ ਕੇਅਰ ਸਿਸਟਮ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਇਹ ਗੱਲ ਤਾਂ ਜਗ ਜਾਹਰ ਹੋ ਚੁੱਕੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਏਜਡ ਕੇਅਰ ਦੇ ਅੰਦਰ ਜਿਹੜੀਆਂ ਫੈਸਿਲਿਟੀਜ਼ ਨੇ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਲਾਹਾ ਲੈਣ ਦੇ ਲਈ ਬਜ਼ੁਰਗਾਂ ਤੱਕ ਜਾਂ ਉਹਨਾਂ ਤੱਕ ਜਿਹੜੀ ਪੂਰੀਆਂ ਫੈਸਿਲਿਟੀਜ਼ ਦਾ ਲਾਭ ਪਹੁੰਚਾਉਣ ਦੇ ਲਈ ਸਟਾਫ ਹੀ ਮੁਕੰਮਲ ਨਹੀਂ ਹੈ। ਸਭ ਤੋਂ ਵੱਡੀ ਸਮੱਸਿਆ ਤਾਂ ਨਰਸਿਸ ਦੀ, ਕੇਅਰਰਸ ਦੀ ਆਉਂਦੀ ਹੈ। ਆਸਟ੍ਰੇਲੀਆ ਦੇ ਚਾਹੇ ਹਸਪਤਾਲ ਹੋਣ ਚਾਹੇ ਏਜਡ ਕੇਅਰ ਸਰਵਿਸਿਜ਼ ਹੋਣ, ਕੇਅਰਰਸ ਦੀ ਇਸ ਸਮੱਸਿਆ ਨੂੰ, ਨਰਸਿਸ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਹੁਣ ਆਸਟ੍ਰੇਲੀਆ ਦੀ ਮਾਈਗ੍ਰੈਂਟ ਏਜੰਸੀ ਤੇ ਭਾਰਤ ਦੀ ਕੇਰਲਾ ਸਰਕਾਰ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਦੱਸਿਆ ਗਿਆ। ਵੈਸੇ ਆਸਟ੍ਰੇਲੀਆ ਸਰਕਾਰ ਦਾ ਕੋਈ ਸਮਝੌਤਾ ਨਹੀਂ ਹੈ। ਦੱਸ ਦਈਏ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਏਜੰਸੀ ਜਿਹੜੀ ਹੈ ਇਹ ਕੇਰਲ ਸੂਬੇ ਤੋਂ ਆਸਟ੍ਰੇਲੀਅਨ ਸਟੈਂਡਰਡਸ ਦੀ ਪੜ੍ਹਾਈ ਕੀਤੀਆਂ ਹੋਈਆਂ ਨਰਸਾਂ ਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਏਗੀ, ਜਿਨ੍ਹਾਂ ਦੇ ਕੋਲ ਘੱਟੋ ਘੱਟ ਸਰਟ 3 ਦੇ ਏਜਡ ਕੇਅਰ ਕੁਆਲੀਫਿਕੇਸ਼ਨ ਹੋਣ, ਤੇ ਉਹ ਆਸਟ੍ਰੇਲੀਆ ਦੇ ਵਿੱਚ ਫਿਰ ਅਲੱਗ ਅਲੱਗ ਏਜਡ ਕੇਅਰ ਸਰਵਿਸਿਜ਼ ਨੂੰ ਉਹ ਜਿਹੜਾ ਕਰਮਚਾਰੀ ਨੇ ਉਹ ਦਿੱਤੇ ਜਾਣਗੇ। ਕੇਰਲ ਨੂੰ ਹੈਲਥ ਕੇਅਰ ਤੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਭਾਰਤ ਦੀ ਬਿਹਤਰੀਨ ਸਟੇਟ ਮੰਨਿਆ ਜਾਂਦਾ। ਇਸ ਕਰਕੇ ਦੀ ਮਾਈਗ੍ਰੇਟ ਏਜੰਸੀ ਨਾਮ ਦੀ ਇਸ ਅਦਾਰੇ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਤਰੀਕਿਆਂ ਦੇ ਨਾਲ ਕਾਮਿਆਂ ਦੀ ਗਿਣਤੀ ਪੂਰੀ ਕਰਨ ਦੇ ਲਈ ਸਰਕਾਰ ਦੇ ਨਾਲ ਵੀ ਰਲ ਕੇ ਕੰਮ ਕਰਨ ਨੂੰ ਤਿਆਰ ਨੇ। ਇਸ ਤੋਂ ਪਹਿਲਾਂ ਨਿਊਜ਼ ਕਾਰਪ ਨਾਮ ਦੇ ਅਦਾਰੇ ਦੀ ਤਰਫ ਤੋਂ ਕੇਅਰ ਰਿਪੇਅਰ ਨਾਮ ਦਾ ਇੱਕ ਕੈਂਪੇਨ ਚਲਾਇਆ ਗਿਆ ਸੀ। ਪਿਛਲੇ ਕਈ ਮਹੀਨਿਆਂ ਦੇ ਦਰਮਿਆਨ ਇਸ ਕੈਂਪੇਨ ਦੇ ਵਿੱਚ ਇਸ ਸਿਸਟਮ ਦੇ ਫਲੋ ਜਾਂ ਗੜਬੜਾਂ ਜਾਂ ਖਾਮੀਆਂ ਜਿਹੜੀਆਂ ਸੀ ਉਹਨਾਂ ਨੂੰ ਉਜਾਗਰ ਕੀਤਾ ਗਿਆ ਸੀ। ਉਦਾਹਰਣ ਦੇ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਵਰਗੇ

ਮਾਰਕੀਟ ਦੇ ਉੱਤੇ ਇੱਕ ਪ੍ਰੈਸ਼ਰ ਜ਼ਰੂਰ ਪਾ ਰਹੇ ਨੇ। ਇੱਕ ਅੰਦਾਜ਼ਾ ਇਹ ਵੀ ਹੈ, ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਦੱਸਿਆ ਗਿਆ ਕਿ ਜੇ 1% ਕਿਸੇ ਸਬਬ ਦੇ ਵਿੱਚ ਮਾਈਗ੍ਰੈਂਟਸ ਦੀ ਆਬਾਦੀ ਵਧੀ ਹੈ ਤਾਂ ਹਾਊਸਿੰਗ ਮਾਰਕੀਟ ਦੇ ਵਿੱਚ 0.9% ਦਾ ਇਜ਼ਾਫਾ ਹੋ ਜਾਂਦਾ ਹੈ, ਯਾਨੀ ਰੇਟ ਜਿਹੜੇ ਨੇ ਉਹ ਵੱਧ ਜਾਂਦੇ ਨੇ ਘਰਾਂ ਦੇ ਉਸ ਇਲਾਕੇ ਦੇ ਵਿੱਚ। ਇਹ ਇੱਕ ਅਲੱਗ ਡਿਬੇਟ ਹੈ, ਇਹ ਆਸਟ੍ਰੇਲੀਆ ਦੇ ਵਿੱਚ ਡਿਬੇਟ ਚੱਲਦੀ ਰਹੇਗੀ। ਪਰ ਇਸ ਦਰਮਿਆਨ ਇੱਕ ਡਿਬੇਟ ਇਹ ਵੀ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਇਸ ਵਕਤ ਜਿਹੜੇ ਲਗਭਗ 54 ਲੱਖ ਬੇਬੀ ਬੂਮਰਸ ਉਹ ਨੇ ਜਿਨ੍ਹਾਂ ਦੀ ਉਮਰ ਹੁਣ ਇਸ ਸਾਲ 80 ਸਾਲ ਜਾਂ ਉਸ ਤੋਂ ਵੱਧ ਹੋ ਜਾਏਗੀ। ਇਹ 54 ਲੱਖ ਆਸਟ੍ਰੇਲੀਅਨ ਲੋਕਾਂ ਦੀ ਸਾਂਭ ਸੰਭਾਲ ਦੇ ਲਈ ਹੁਣ ਤਾਂ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਘਰਾਂ ਦੇ ਵਿੱਚ ਵੀ ਏਜ ਕੇਅਰ ਸਰਵਿਸਿਜ਼ ਮੁਹੱਈਆ ਕਰਵਾਈ ਜਾ ਰਹੀ ਹੈ। ਉਹ ਕਿਵੇਂ ਪੂਰੀ ਹੋ ਸਕੇਗੀ ਜਦੋਂ ਕੇਅਰਰ ਹੀ ਮੌਜੂਦ ਨਹੀਂ ਨੇ? ਸਰਕਾਰ ਦਾ ਅੰਦਾਜ਼ਾ ਹੈ ਕਿ ਸਰਕਾਰ ਦੇ ਕੋਲ 1,10,000 ਪਰਸਨਲ ਕੇਅਰਰ ਦੀ ਲੋੜ ਹੋਏਗੀ ਸਾਲ 2030 ਤੱਕ ਜਾਂਦਿਆਂ ਜਾਂਦਿਆਂ। ਵੈਸੇ ਸਾਡੇ ਕੋਲ ਕੁਝ ਮੌਜੂਦਾ ਅੰਕੜੇ ਵੀ ਨੇ ਆਸਟ੍ਰੇਲੀਆ ਦੇ ਕੋਲ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਵਕਤ 32,000 ਨਰਸਾਂ ਦੀ ਸ਼ਾਰਟਫਾਲ ਹੈ ਤੇ 2035 ਤੱਕ ਜਾਂਦਿਆਂ ਜਾਂਦਿਆਂ 79,000 ਸ਼ਾਰਟਫਾਲ ਹੋ ਜਾਏਗੀ, ਯਾਨੀ ਕਿ ਇੰਨੀਆਂ ਨਰਸਾਂ ਦੀ ਕਮੀ ਹੋਏਗੀ। ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਅੰਦਰ ਜਿਹੜੇ ਜ਼ਿਆਦਾਤਰ ਕੇਅਰ ਸਟਾਫ ਆ ਰਿਹਾ ਹੈ ਉਹ ਵੈਸੇ ਵੀ ਭਾਰਤ ਤੋਂ ਹੀ ਆ ਰਿਹਾ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਸਿਰਫ ਨਰਸਿਸ ਜਾਂ ਮਿਡਵਾਈਫ ਦੀ ਕਮੀ ਨਹੀਂ ਹੈ ਬਲਕਿ GPs ਦੀ ਵੀ ਭਰੀ ਭਾਰੀ ਕਮੀ ਹੈ, ਔਰ ਜੋ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਜ਼ਿਆਦਾ ਵੱਧਦੀ ਜਾਏਗੀ। ਖੇਤਰੀ ਇਲਾਕਿਆਂ ਚ ਰੂਰਲ ਤੇ ਰੀਜਨਲ ਆਸਟ੍ਰੇਲੀਆ ਦੇ ਵਿੱਚ ਇਹ ਹੋਰ ਵੀ ਜ਼ਿਆਦਾ ਭਾਰੀ ਮਾਰ ਕਰੇਗੀ। ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਹੈਲਥ ਵਰਕ ਫੋਰਸ ਮਾਈਗ੍ਰੇਸ਼ਨ ਨਾਮ ਦੀ ਇੱਕ ਏਜੰਸੀ ਹੈ, ਉਹਨਾਂ ਨੇ ਇੱਕ ਅੰਕੜੇ ਜਾਰੀ ਕੀਤੇ ਨੇ ਜਿਸ ਦੇ ਵਿੱਚ ਦੱਸਿਆ ਹੈ ਕਿ ਆਸਟ੍ਰੇਲੀਆ ਦੇ ਅੰਦਰ ਸਭ ਤੋਂ ਜ਼ਿਆਦਾ ਨਰਸਿਸ ਜਿਹੜੇ ਆਉਂਦੇ ਨੇ ਉਹ ਭਾਰਤ ਤੋਂ ਆਉਂਦੇ ਨੇ। 17,872 ਨਰਸਿਸ ਨੇ, ਇਹ 2024 ਦੇ ਅੰਕੜੇ ਨੇ। ਔਰ ਦੂਜੇ ਨੰਬਰ ਦੇ ਉੱਤੇ ਭਾਰਤ ਤੋਂ ਬਾਅਦ ਇੰਗਲੈਂਡ ਆਉਂਦਾ ਹੈ ਜਿੱਥੋਂ 13,200 ਤੇ ਫਿਲੀਪੀਨਸ 13,300 ਦੇ ਕਰੀਬ ਨਰਸਿਸ ਇੱਥੋਂ ਆਉਂਦੀਆਂ ਨੇ। ਇਸ ਤੋਂ ਇਲਾਵਾ ਨਿਊਜ਼ੀਲੈਂਡ 7,000 ਨਰਸਾਂ ਦੀਆਂ ਲੋੜਾਂ ਦੀ ਪੂਰਤੀ ਜਿਹੜੀ ਹੈ ਆਸਟ੍ਰੇਲੀਆ ਦੇ ਲਈ ਕਰ ਰਿਹਾ ਤੇ ਚੀਨ ਤੋਂ 1,400, ਆਇਰਲੈਂਡ ਤੋਂ 2,600, ਕੈਨੇਡਾ ਤੋਂ 600, ਅਮਰੀਕਾ ਤੋਂ 619, ਇਸ ਤਰੀਕੇ ਦੇ ਨਾਲ ਨਰਸਿਸ ਆਸਟ੍ਰੇਲੀਆ ਦੇ ਵਿੱਚ ਪੂਰੀਆਂ ਜਿਹੜੇ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਹ ਇੱਥੇ ਕੰਮ ਕਰਦੇ ਨੇ। ਡਾਕਟਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ 'ਚ ਸਭ ਤੋਂ ਵਧੇਰੇ ਡਾਕਟਰ UK ਤੋਂ ਨੇ। 7,304 ਡਾਕਟਰ ਜਿਹੜੇ ਉਹ ਪ੍ਰਵਾਸ ਕਰਕੇ UK ਦੇ ਵਿੱਚੋਂ ਆਸਟ੍ਰੇਲੀਆ ਆਏ ਤੇ 6,000 ਡਾਕਟਰ ਜਿਹੜੇ ਭਾਰਤ ਦੇ ਵਿੱਚੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਏ। ਇਸੇ ਤਰੀਕੇ ਦੇ ਨਾਲ ਨਿਊਜ਼ੀਲੈਂਡ 'ਚੋਂ 2,200, ਬਾਂਗਲਾਦੇਸ਼ 'ਚੋਂ 1,200, ਸਾਊਥ ਅਫਰੀਕਾ 'ਚੋਂ 1,800 ਤੇ ਪਾਕਿਸਤਾਨ 'ਚੋਂ 1,700 ਡਾਕਟਰ ਜਿਹੜੇ ਮਾਈਗ੍ਰੇਟ ਕਰਕੇ ਆਸਟ੍ਰੇਲੀਆ ਆਏ। ਹਾਲਾਂਕਿ ਇੰਗਲੈਂਡ, ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਡਾਕਟਰਸ ਨੇ ਜਾਂ ਜਿਹੜਾ GP ਸਟਾਫ ਹੈ ਉਹ ਇੰਨਾ ਜ਼ਿਆਦਾ ਨਹੀਂ ਆ ਸਕਦਾ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆਪਣਾ ਵੀ ਜਿਹੜਾ ਸਿਸਟਮ ਹੈ ਉਹ ਇਸ ਵਕਤ ਗੜਬੜਾਇਆ ਹੋਇਆ ਦੱਸਿਆ ਜਾ ਰਿਹਾ ਹੈ। ਕੇਰਲਾ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀ ਖਬਰ ਵੀ ਕੇਰਲਾ ਦੇ ਨਾਲ ਜੁੜੀ ਹੋਈ। ਹੋ ਸਕਦਾ ਹੈ ਕਿ ਤੁਹਾਨੂੰ ਇਹ ਲੱਗੇ ਕਿ ਇਹ ਆਸਟ੍ਰੇਲੀਆ ਦੀਆਂ ਖਬਰਾਂ ਦਾ ਸੈਗਮੈਂਟ ਹੈ ਜਾਂ ਕੇਰਲਾ ਦਾ, ਪਰ ਐਂਟੀ ਰੇਸਿਜ਼ਮ ਕੈਂਪੇਨਰਸ ਦੀ ਤਰਫ ਤੋਂ ਆਸਟ੍ਰੇਲੀਆ ਦੀਆਂ ਦੋ ਜਿਹੜੀਆਂ ਸਿਨੇਮਾ ਚੇਨਸ ਨੇ, ਹੋਇਟਸ ਤੇ ਵਿਲੇਜ ਸਿਨੇਮਾ, ਇਹਨਾਂ ਦੇ ਖਿਲਾਫ ਇੱਕ ਐਂਟੀ ਮੁਸਲਿਮ ਪ੍ਰੋਪੇਗੰਡਾ ਫਿਲਮਾਂ, ਖਾਸ ਤੌਰ ਦੇ ਉੱਤੇ ਭਾਰਤ ਦੀ ਕੇਰਲਾ ਸਟੋਰੀ ਨੂੰ ਚਲਾਉਣ ਦਾ ਜਿਹੜਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਅਲਾਇੰਸ ਅਗੇਂਸਟ ਇਸਲਾਮੋਫੋਬੀਆ ਨਾਮ ਦੇ ਇਸ ਅਦਾਰੇ ਦੀ ਤਰਫ ਤੋਂ ਵਿਕਟੋਰੀਅਨ ਸਿਵਲ ਐਂਡ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਯਾਨੀ VCAT ਦੇ ਵਿੱਚ ਸੋਮਵਾਰ ਦੇ ਦਿਨ ਇਸ ਮਾਮਲੇ ਨੂੰ ਲਿਜਾਇਆ ਗਿਆ, ਜਿੱਥੇ ਦੱਸਿਆ ਗਿਆ ਕਿ ਸਾਲ 2023 ਦੇ ਵਿੱਚ ਜਦੋਂ ਇਹ ਫਿਲਮ ਵਿਕਟੋਰੀਆ ਤੇ ਦੂਸਰੇ ਜਿਹੜੇ ਸੂਬੇ ਨੇ ਉੱਥੇ ਇਹ ਦਿਖਾਈ ਗਈ ਸੀ। ਇਹ ਫਿਲਮ ਠੀਕ ਉਸੇ ਤਰੀਕੇ ਦੀ ਫਿਲਮ ਹੈ ਜਦੋਂ 1930ਵੀਆਂ ਦੇ ਦਹਾਕੇ ਦੇ ਵਿੱਚ ਨਾਜ਼ੀ ਪ੍ਰੋਪੇਗੰਡਾ ਫਿਲਮ ਆਈ ਸੀ ਜਿਸ ਦੇ ਵਿੱਚ ਯਹੂਦੀਆਂ ਨੂੰ ਛੋਟੇ ਬੱਚਿਆਂ ਦੇ ਲਹੂ ਪੀਂਦੇ ਹੋਏ ਦਿਖਾਇਆ ਗਿਆ ਸੀ। ਠੀਕ ਉਸੇ ਤਰੀਕੇ ਦੇ ਨਾਲ ਇੱਕ ਪ੍ਰੋਪੇਗੰਡਾ ਨੂੰ ਪ੍ਰਾਯੋਜਿਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਲਿਆਂਦਾ ਗਿਆ। ਅਦਾਲਤ ਦੇ ਵਿੱਚ VCAT ਦੇ ਅੰਦਰ ਇਹ ਇਲਜ਼ਾਮ ਵੀ ਲਗਾਏ ਗਏ ਕਿ ਇਸ ਦੇ ਵਿੱਚ ਮੁਸਲਿਮ ਮਰਦਾਂ ਨੂੰ ਗੈਰ ਮੁਸਲਿਮ ਮਹਿਲਾਵਾਂ ਨੂੰ ਬਹਿਲਾ ਫੁਸਲਾ ਕੇ ਉਹਨਾਂ ਦੇ ਨਾਲ ਵਿਆਹ ਕਰਕੇ ਉਹਨਾਂ ਨੂੰ ਉਹਨਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਜਿਹੜੀ ਇੱਕ ਫੈਕਟ ਸਾਂਝੇ ਕੀਤੇ ਗਏ ਨੇ। ਵੈਸੇ ਇਹ ਫੈਕਟ ਨਹੀਂ ਨੇ ਕਿਉਂਕਿ ਭਾਰਤ ਦੀ ਅਦਾਲਤ ਦੀ ਤਰਫ ਤੋਂ ਫਿਲਮ ਮੇਕਰਸ ਨੂੰ
ਸ਼ੁਰੂਆਤ ਦੇ ਵਿੱਚ ਇੱਕ 30 ਸੈਕਿੰਡ ਦਾ ਡਿਸਕਲੇਮਰ ਲਗਾਉਣ ਦੀ ਗੱਲ ਕਹੀ ਗਈ ਸੀ, ਪਰ ਫਿਲਮ ਮੇਕਰਸ ਨੇ ਐਡਾ ਵੱਡਾ ਡਿਸਕਲੇਮਰ ਪਾ ਦਿੱਤਾ ਕਿ ਉਸ ਨੂੰ 30 ਸੈਕਿੰਡ ਦੇ ਵਿੱਚ ਪੜਿਆ ਜਾਣਾ ਮੁਸ਼ਕਲ ਹੋ ਗਿਆ। ਬਲਕਿ ਉਹ ਡਿਸਕਲੇਮਰ ਹੋਰ ਵੀ ਜ਼ਿਆਦਾ ਗੈਰ ਪ੍ਰਭਾਵੀ ਹੋ ਜਾਂਦਾ ਜਦੋਂ ਫਿਲਮ ਦੇ ਅਖੀਰ ਦੇ ਵਿੱਚ ਡਾਕੂਮੈਂਟਰੀ ਸਟਾਈਲ ਦੇ ਵਿੱਚ ਕੁਝ ਲਿਖਿਆ ਹੋਇਆ ਆਉਂਦਾ ਜੋ ਕਿ ਫਿਲਮ

ਦੀ ਜਿਹੜੀ ਨਕਾਰਾਤਮਕਤਾ ਹੈ ਉਸਨੂੰ ਸਾਰਥਕਤਾ ਦੇ ਵਿੱਚ ਬਦਲ ਦਿੰਦਾ ਹੈ। ਅਜਿਹੇ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਇੱਕ ਕਿਸਮ ਦੀ ਪ੍ਰੋਪੇਗੰਡਾ ਫਿਲਮ ਹੈ, ਜਦਕਿ ਹੋਇਟਸ ਦੇ ਵਿਲੇਜ ਸਿਨੇਮਾ ਦੀ ਤਰਫ ਤੋਂ ਵੀਕਐਂਡ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮੁਸਲਿਮ ਭਾਈਚਾਰੇ ਦੇ ਇਤਰਾਜ਼ ਉਹਨਾਂ ਨੂੰ ਜਿੱਥੇ ਜਿੱਥੇ ਹਾਸਲ ਹੋਏ ਉੱਥੋਂ ਉਹਨਾਂ ਨੇ ਇਹ ਫਿਲਮ ਹਟਾ ਦਿੱਤੀ। ਪਰ ਵਿਲੇਜ ਸਿਨੇਮਾ ਨੇ ਇਸ ਦੀ ਵੈਰੇਬੀ ਦੇ ਵਿੱਚੋਂ ਸਕਰੀਨਿੰਗ ਉਸੇ ਦਿਨ ਹਟਾ ਦਿੱਤੀ ਸੀ। ਬਾਕੀ ਸਿਨੇਮਾਜ਼ ਦੇ ਨਾਲ ਜੁੜੀ ਹੋਈ ਉਹਨਾਂ ਨੇ ਇਹ ਸਕਰੀਨਿੰਗ ਇਸ ਕਰਕੇ ਜਾਰੀ ਰੱਖੀ ਕਿਉਂਕਿ ਇਸ ਫਿਲਮ ਦੀ ਲੈ ਕੇ ਜਿਹੜੀ ਕਲਾਸੀਫਿਕੇਸ਼ਨ ਹੈ ਉਹ ਕਲਾਸੀਫਿਕੇਸ਼ਨ ਜਾਰੀ ਕਰਨ ਵਾਲਾ ਜਿਹੜਾ ਬੋਰਡ ਹੈ ਉਹਨਾਂ ਨੇ MA15 ਰੇਟਿੰਗ ਦੇ ਕੇ ਇਸ ਫਿਲਮ ਨੂੰ ਚਲਾਨ ਬਾਰੇ ਕਹਿ ਦਿੱਤਾ ਸੀ। MA15 ਵੀ ਇਸ ਕਰਕੇ ਦਿੱਤੀ ਸੀ ਕਿਉਂਕਿ ਫਿਲਮ ਦੇ ਵਿੱਚ ਇੱਕ ਮਹਿਲਾ ਦਾ ਜਿਹੜਾ ਗੈਂਗਰੇਪ ਹੁੰਦਾ ਦਿਖਾਇਆ ਗਿਆ ਸੀ। ਤੇ ਇਸ ਮਾਮਲੇ ਦੇ ਵਿੱਚ ਜਿਹੜੀ ਹਾਲ ਫਿਲਹਾਲ ਅਗਲੇ 2-3 ਦਿਨ ਤੱਕ ਇਸ ਮਾਮਲੇ ਦੀ ਸੁਣਵਾਈ ਜਿਹੜੀ ਚੱਲਣੀ ਹੈ ਵੀਕਐਂਡ ਦੇ ਵਿੱਚ, ਆਮ ਲੋਕਾਂ ਦੇ ਵਿਚਾਰ ਵੀ ਇਸ ਦੇ ਵਿੱਚ ਲਏ ਜਾਣਗੇ। ਵੈਸਟਰਨ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਯੰਗ ਫਿਲੀ ਨਾਮ ਦਾ ਇੱਕ ਰੈਪਰ ਹਾਲੇ ਵੀ ਵੈਸਟਰਨ ਆਸਟ੍ਰੇਲੀਆ ਦੀ ਜੇਲ੍ਹਾਂ ਦੇ ਵਿੱਚ ਹੀ ਬੰਦ ਰਹੇਗਾ। ਅਸਲ ਨਾਮ ਐਂਡਰੇਸ ਫੈਲਿਪੀ ਵੈਲੇਂਸ਼ੀਆ, 30 ਸਾਲ ਦਾ ਇਹ ਰੈਪਰ ਜਿਹੜਾ ਵੈਸਟਰਨ ਆਸਟ੍ਰੇਲੀਆ ਆਇਆ ਸੀ ਆਪਣੇ ਟੂਰ ਦੇ ਲਈ, ਜਿੱਥੇ ਇਸ ਦੇ ਉੱਤੇ ਇਲਜ਼ਾਮ ਲੱਗੇ ਕਿ ਇਸਨੇ ਇੱਕ 20 ਸਾਲਾ ਲੜਕੀ ਜੋ ਕਿ ਇਸਦੀ ਫੈਨ ਦੱਸੀ ਜਾ ਰਹੀ ਸੀ ਉਸ ਦੇ ਨਾਲ ਜਿਨਸੀ ਬਦਸਲੂਕੀ ਕੀਤੀ, ਉਸਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ, ਉਸਦੇ ਨਾਲ ਜਿਹੜਾ ਬਲਾਤਕਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਸਾਲ 2024 ਦੇ ਆਪਣੇ ਆਸਟ੍ਰੇਲੀਆ ਟੂਰ ਦੇ ਦਰਮਿਆਨ ਪਰਥ ਦੇ ਵਿੱਚ ਇਹ ਸ਼ੋਅ ਕਰਨ ਆਇਆ ਸੀ, ਜਦੋਂ ਯੂਟਿਊਬ ਸਟਾਰ ਨੂੰ ਗ੍ਰਿਫਤਾਰ ਕਰਕੇ ਇਸਦੇ ਉੱਤੇ ਤਿੰਨ ਦੋਸ਼ ਆਇਦ ਕੀਤੇ ਗਏ ਸੀ। 3 ਦੇ ਵਿੱਚੋਂ 2 ਦੋਸ਼ ਇਸਦੇ ਜਿਹੜੇ ਨੇ ਉਹ ਵੈਸਟਰਨ ਆਸਟ੍ਰੇਲੀਆ ਡਿਸਟ੍ਰਿਕਟ ਕੋਰਟ ਦੀ ਤਰਫ ਤੋਂ ਪ੍ਰਵਾਨ ਕਰ ਲਏ ਗਏ। ਹੁਣ ਇੱਕ ਨਵਾਂ ਦੋਸ਼ ਜਿਹੜਾ ਮੰਨਿਆ ਜਾ ਰਿਹਾ ਹੈ ਕਿ ਇਸ ਬ੍ਰਿਟਿਸ਼ ਰੈਪਰ ਦੇ ਉੱਤੇ ਅੱਜ ਦੇ ਦਿਨ ਲੱਗ ਸਕਦਾ ਹੈ। ਵੈਸੇ ਵੈਸਟਰਨ ਆਸਟ੍ਰੇਲੀਆ ਦੀ ਜੇਲ੍ਹ ਦੇ ਵਿੱਚ ਇਹ 2023 ਤੋਂ ਬੰਦ ਨਹੀਂ ਹੈ, ਦੇਸ਼ ਦੇ ਵਿੱਚ, ਮਾਫ ਕਰਨਾ, 2024 ਤੋਂ ਦੇਸ਼ ਦੇ ਵਿੱਚ ਤਾਂ ਇਹ 2024 ਤੋਂ ਜ਼ਰੂਰ ਹੈ, ਪਰ ਉਦੋਂ ਇਹ ਬ੍ਰਿਸਬੇਨ ਦੀ ਜੇਲ੍ਹਾਂ ਦੇ ਵਿੱਚ ਸੀ। ਬਾਅਦ ਦੇ ਵਿੱਚ ਫਿਰ ਇਸ ਨੂੰ ਐਕਸਟ੍ਰਾਡਿਟ ਕਰਕੇ, ਯਾਨੀ ਕਿ ਹਵਾਲਗੀ ਇਸ ਦੀ ਵੈਸਟਰਨ ਆਸਟ੍ਰੇਲੀਆ ਦੀ ਜੇਲ੍ਹਾਂ ਦੇ ਵਿੱਚ ਪਾ ਕੇ ਇੱਥੇ ਲਿਆਂਦਾ ਗਿਆ ਸੀ। ਦੱਸ ਦਈਏ ਕਿ ਇਸ ਘਟਨਾ ਦੇ ਵਿੱਚ ਉਸ ਲੜਕੀ ਦਾ ਨਾਮ ਜ਼ਾਹਰ ਨਹੀਂ ਕੀਤਾ ਜਾ ਸਕਦਾ ਜਿਸਨੇ ਬਾਰਵਨ ਨਾਈਟ ਕਲੱਬ ਜਿਹੜਾ ਪਰਥ ਦੇ ਨਾਰਦਰਨ ਸਬਰਬਸ ਦੇ ਵਿੱਚ ਪੈਂਦਾ ਉੱਥੇ ਇਸ ਘਟਨਾ ਨੂੰ ਅੰਜਾਮ ਹੋਣ ਦਾ ਇਸ ਦੇ ਉੱਤੇ ਇਲਜ਼ਾਮ ਲਗਾਇਆ ਸੀ। ਉੱਥੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਹੁਣ ਇੱਕ ਨਵਾਂ ਕਾਨੂੰਨ ਲਿਆਂਦਾ ਜਾ ਸਕਦਾ ਜਿਸ ਦੇ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਇਕੱਠ ਕਰਨ, ਮੁਜ਼ਾਹਰੇ ਕਰਨ ਜਾਂ ਪ੍ਰਦਰਸ਼ਨ ਕਰਨ ਦੀ ਮਨਾਹੀ ਹੋ ਸਕਦੀ ਹੈ। ਨਿਊ ਸਾਊਥ ਵੇਲਸ ਦੀ ਤਰਜ਼ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਸ ਜਿਹੜਾ ਕਾਨੂੰਨ ਹੈ ਇਸਨੂੰ ਲਿਆਉਣ ਦੀ ਗੱਲ ਉਦੋਂ ਤੋਂ ਉੱਠੀ ਹੈ ਜਦੋਂ ਤੋਂ ਰਾਇਲ ਕਮਿਸ਼ਨ ਔਨ ਐਂਟੀਸੈਮਿਟਿਜ਼ਮ ਐਂਡ ਸੋਸ਼ਲ ਕੋਹੀਜ਼ਨ ਬੈਠੇ ਆ। ਹਾਲਾਂਕਿ ਰਾਇਲ ਕਮਿਸ਼ਨ ਪੂਰੇ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਮਾਮਲਿਆਂ ਦੀ ਪੜਤਾਲ ਕਰ ਰਿਹਾ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਬੋਂਡਾਈ ਦੇ ਉਸ ਹਮਲੇ ਤੋਂ ਸਬਕ ਲੈ ਕੇ ਵੈਸਟਰਨ ਆਸਟ੍ਰੇਲੀਆ 'ਚ ਇਸ ਕਿਸਮ ਦਾ ਕੋਈ ਕਾਰਨਾਮਾ ਨਾ ਹੋਵੇ, ਕੋਈ ਘਟਨਾ ਨਾ ਵਾਪਰੇ, ਇਸ ਨੂੰ ਲੈ ਕੇ ਹੀ ਇਸ ਕਿਸਮ ਦੇ ਧਾਰਮਿਕ ਮੁਜ਼ਾਹਰਿਆਂ ਨੂੰ, ਪ੍ਰਦਰਸ਼ਨਾਂ ਨੂੰ ਬੈਨ ਕਰਨਾ ਚਾਹੁੰਦੀ ਹੈ ਜਿਸ ਦੇ ਨਾਲ ਧਾਰਮਿਕ ਸਦਭਾਵਨਾ ਜਿਹੜੀ ਉਹ ਬਰਕਰਾਰ ਰਹਿ ਸਕਦੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, फाड़े करनू बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton.
1: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
0: Ready, set, go! Chadston Ford. Dandenong Road te tuhanu udik reha hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji re hawale nal pao. 10 saal di free service. Chadston Ford. Ready, set, Ford.
2: Mere naal na koi khelda hi nahi. Sab khol de lang chalde ne.
3: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani Kankan De Olle
4: Sada Rabb Vasda Ye Kankan De Olle Di
3: Starring Gurpreet Guggi Tania Kishtu K ate hor kai saathi kalakar
2: Hun dasso mainu Kankan De Olle Kaun
3: Releasing on 31st July
2: Dasso
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
8: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 Main Street, Point Cook। Call 0493-536-042।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਟੈਨਸ਼ਨ ਨੀ ਟੈਨਸ਼ਨ,
3: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
3: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
5: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
6: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਅੱਜ 4 ਤਰੀਕ ਹੈ ਅਗਸਤ ਦਾ ਮਹੀਨਾ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਪਹਿਲੀ ਖਬਰ ਇਹ ਹੈ ਕਿ ਜਨ ਸਵਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ 'ਚ ਬੀਜੇਪੀ ਦੇ ਗੜ 'ਚ ਸੰਨ ਲਾ ਕੇ ਚੁਣੌਤੀ ਦਿੱਤੀ ਹੈ। ਬਾਂਕੀਪੁਰ ਹਲਕੇ 'ਚ ਬੀਜੇਪੀ ਦੇ ਉਮੀਦਵਾਰ ਨੂੰ 19,000 ਤੋਂ ਵੱਧ ਜਿਹੜੀਆਂ ਵੋਟਾਂ ਦੇ ਨਾਲ ਉਹ ਹਰਾਇਆ ਜੋ ਜ਼ਿਮਨੀ ਚੋਣ ਹੁਣੇ ਹੋਈ ਹੈ ਤੇ ਇਹ ਇਲਾਕਾ ਜਿਹੜਾ ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਦਾ ਜਿਹੜਾ ਹੈਗਾ ਉਹ ਮੰਨਿਆ ਜਾਂਦਾ। ਦੂਜੀ ਖਬਰ ਵੀ ਬੀਜੇਪੀ ਨਾਲ ਸੰਬੰਧਿਤ ਹੀ ਹੈ। ਬ੍ਰਿਜਭੂਸ਼ਣ ਸ਼ਰਨ ਸਿੰਘ ਜਿਹੜੇ ਹੈ ਉਸਨੂੰ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਹੈ ਜਿਨਸੀ ਸ਼ੋਸ਼ਣ ਦੇ ਕੇਸ ਚੋਂ ਬਰੀ ਕਰ ਦਿੱਤਾ ਤੇ ਹੁਣ ਪਟੀਸ਼ਨਰ ਜਿਹੜੇ ਪਹਿਲਵਾਨ ਨੇ ਉਹਨਾਂ ਨੇ ਕਿਹਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਉਹ ਚੈਲੰਜ ਕਰਨਗੇ। ਤੇ ਉੱਧਰ ਪੰਜਾਬ ਵਿਧਾਨ ਸਭਾ ਵੱਲੋਂ ਪੇਪਰ ਲੀਕ ਘਟਨਾ ਤੇ ਵਿਦਿਆਰਥੀਆਂ ਉੱਪਰ ਜਿਹੜਾ ਹੈ ਅਤਿਆਚਾਰ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ। ਕਾਂਗਰਸ ਤੇ ਬੀਜੇਪੀ ਦੇ ਜਿਹੜੇ ਵਿਧਾਇਕ ਆ ਉਹ ਗੈਰ ਹਾਜ਼ਰ ਰਹੇ ਆ ਤੇ ਉੱਧਰ ਮਨਪ੍ਰੀਤ ਤੇ ਐਲੀ ਨੇ ਜਸਵੰਤ ਖਾਲੜਾ ਕੇਸ ਦਾ ਜਿਹੜਾ ਮੁੱਦਾ ਉਹ ਵਿਧਾਨ ਸਭਾ ਚ ਉਠਾਇਆ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦੇ ਹੁਕਮ ਦਿੱਤੇ ਨੇ। ਇਹ ਮਾਮਲਾ ਕਾਫੀ ਸਮੇਂ ਤੋਂ ਲਟਕਦਾ ਰਿਹਾ। ਸਰਕਾਰ ਵੱਲ ਜਿਹੜਾ ਹੈਗਾ 18% ਜਿਹੜਾ DA ਹੈ ਉਹ ਬਕਾਇਆ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਪਾਰਲੀਮੈਂਟ ਸਟਰੀਟ ਅੰਦੋਲਨ ਦੌਰਾਨ ਜਿਹੜੀਆਂ ਹੈ 2700 ਤੋਂ ਵੱਧ ਗੰਭੀਰ ਮਾਮਲਿਆਂ ਸੰਬੰਧੀ FIR ਉਹ ਰੱਦ ਨਹੀਂ ਹੋਣਗੀਆਂ ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਵਿਦਿਆਰਥੀਆਂ ਨਾਲ ਨਰਮੀ ਵਰਤੀ ਜਾਵੇ ਜਿਹੜੀਆਂ FIR ਉਹ ਕੁਐਸ਼ ਕੀਤੀਆਂ ਜਾਣ ਤੇ ਨਾਲ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਜਿਹੜੇ ਸੂਬੇ ਆ ਉਹ ਵੀ ਵਿਦਿਆਰਥੀਆਂ ਖਿਲਾਫ਼ ਜਿਹੜੇ ਕੇਸ ਆ ਉਹ ਵਾਪਸ ਲੈ ਸਕਦੇ ਨੇ ਕਿਉਂਕਿ ਕਈ ਜਿਹੜੀਆਂ ਸਟੇਟ ਨੇ ਉੱਥੇ ਵੀ ਇੱਦਾਂ ਦਾ ਅੰਦੋਲਨ ਹੋਇਆ ਸੀ ਜਿਸ ਕਰਕੇ ਵਿਦਿਆਰਥੀਆਂ ਤੇ ਮਾਮਲੇ ਦਰਜ ਕੀਤੇ ਗਏ ਸੀ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜੇ ਆਪਾਂ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਵੱਲ ਨੂੰ ਆਈਏ ਤੇ ਜਿੱਦਾਂ ਤੁਸੀਂ ਦੱਸਿਆ ਵਾ ਕਿ ਪਿਛਲੀਆਂ ਇਲੈਕਸ਼ਨਸ ਵਿੱਚ ਕੁਝ ਖਾਸ ਕਾਰਗੁਜ਼ਾਰੀ ਨਹੀਂ ਸੀ ਕਰ ਪਾਏ ਤੇ ਹੁਣ ਜ਼ਿਮਨੀ ਚੋਣਾਂ ਦੇ ਵਿੱਚ ਕਹਿੰਦੇ ਨੇ ਵੀ ਇਹਨਾਂ ਨੇ ਸੰਨ ਲਾਤੀ ਹੈ। ਸੋ ਇਹਨੂੰ ਆਪਾਂ ਕਿੱਦਾਂ ਡੀਕੋਡ ਕਰਕੇ ਬਹਿੰਦੇ ਹਾਂ? ਆਪਾਂ ਬਾਕੀ ਵੀ ਆਪਾਂ ਥਾਵਾਂ ਦੇ ਉੱਤੇ ਵੇਖਿਆ ਤੇ ਬੀਜੇਪੀ ਬਾਰੇ ਮੰਨਿਆ ਵੀ ਜਾਂਦਾ ਕਿ ਜਿੱਥੇ ਜਿੱਥੇ ਵੀ ਕਿਤੇ ਉਹਨਾਂ ਨੂੰ ਲੱਗੇ ਕਿ ਆਪ ਥੋੜ੍ਹਾ ਜਿਹਾ ਔਖਾ ਵਾ ਉੱਥੇ ਫਿਰ ਕੋਈ ਤੀਸਰਾ ਬੰਦਾ ਜਿਹੜਾ ਉਹ ਵਿੱਚ ਇਨਸਰਟ ਜ਼ਰੂਰ ਕੀਤਾ ਜਾਂਦਾ। ਪਰ ਖੈਰ ਇਸ ਜਿੱਤ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਇਸ ਇਲਾਕੇ ਨੂੰ ਕਿਵੇਂ ਵੇਖਦੇ ਆ?
1: ਦੇਖੋ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਰਣਜੋਤ ਜੀ ਉਸ ਗੱਲ ਦੇ ਵਿੱਚ ਵੀ ਵਜਨ ਹੈ ਕਿਉਂਕਿ ਇਹਨੂੰ ਦੋਵੇਂ ਪੱਖਾਂ ਤੋਂ ਇਸ ਗੱਲ ਨੂੰ ਦੇਖਿਆ ਜਾਣਾ ਚਾਹੀਦਾ ਪ੍ਰਸ਼ਾਂਤ ਕਿਸ਼ੋਰ ਦੀ ਇਸ ਜਿੱਤ ਨੂੰ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਰਾਜਨੀਤੀ ਦੇ ਵਿੱਚ ਰਾਜਨੀਤੀ ਮਾਹਰ ਦੇ ਤੌਰ ਤੇ ਇੱਕ ਸਲਾਹਕਾਰ ਦੇ ਤੌਰ ਤੇ ਇੱਦਾਂ ਉਹ ਜਾਣੇ ਜਾਂਦੇ ਨੇ। ਕਿੰਨੀਆਂ ਹੀ ਚੋਣਾਂ ਵੱਖ ਵੱਖ ਥਾਵਾਂ ਤੇ ਜਿੱਥੇ ਪੋਲੀਟੀਕਲ ਪਾਰਟੀਆਂ ਨੇ ਸਟ੍ਰੈਟਜੀ ਬਣਾਉਣ ਵਾਸਤੇ ਖਾਸ ਕਰਕੇ ਇਲੈਕਸ਼ਨ ਜਿਹੜੀ ਸਟ੍ਰੈਟਜੀ ਹੈ ਰਣਨੀਤੀ ਬਣਾਉਣ ਵਾਸਤੇ ਉਹਨਾਂ ਨੇ ਸੇਵਾਵਾਂ ਵੀ ਲਈਆਂ ਨੇ ਬਕਾਇਦਾ ਪੇਡ ਸੇਵਾਵਾਂ ਜਿਹੜੀਆਂ ਨੇ ਉਹ ਉਹਨਾਂ ਵੱਲੋਂ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੇ ਕਿਸੇ ਇੱਕ ਪਾਰਟੀ ਨਾਲ ਨਹੀਂ ਰੱਖਿਆ ਰੀਜਨਲ ਪਾਰਟੀਆਂ ਦੇ ਨਾਲ ਇੱਥੋਂ ਤੱਕ ਕਿ ਕਾਂਗਰਸ ਨਾਲ ਵੀ ਬੀਜੇਪੀ ਦੇ ਨਾਲ ਵੀ ਤੇ ਜਿਸ ਤਰ੍ਹਾਂ TMC ਪੱਛਮੀ ਬੰਗਾਲ ਦੇ ਵਿੱਚ ਉਹਨਾਂ ਨਾਲ ਵੀ ਜਿੱਥੇ ਜਿੱਥੇ ਕਿਤੇ ਇਹ ਕਿਸੇ ਨੂੰ ਇਹ ਲੱਗਿਆ ਕਿ ਸੇਵਾਵਾਂ ਦੀ ਲੋੜ ਹੈ ਪੋਲੀਟੀਕਲੀ ਜਿਹੜਾ ਹੈ ਜਾਂ ਇਲੈਕਸ਼ਨਰਿੰਗ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਵੇ ਤੇ ਇਸ ਕਰਕੇ ਕਾਫੀ ਪ੍ਰਸ਼ਾਂਤ ਕਿਸ਼ੋਰ ਕੋਈ ਨਵਾਂ ਨਾਂ ਨਹੀਂ ਹੈ ਜਿਹੜੇ ਸਿਆਸੀ ਹਲਕਿਆਂ ਦੇ ਵਿੱਚ ਲੋਕ ਵਿਚਰਦੇ ਆ ਉਹਨਾਂ ਲਈ। ਪਰ ਪਿੱਛੇ ਜਦੋਂ ਬਿਹਾਰ ਦੀ ਚੋਣ ਹੋਈ ਹੈ ਤੇ ਉਸ ਤੋਂ ਪਹਿਲਾਂ ਜਾਂ ਜਿਹੜੀਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਇਹ ਫੈਸਲਾ ਕੀਤਾ ਕਿ ਉਹ ਕਿਸੇ ਪਾਰਟੀ ਦੇ ਨਾਲ ਹੁਣ ਨਹੀਂ ਕਰਨਗੇ, ਉਹ ਆਪਣੀ ਪਾਰਟੀ ਬਣਾਉਣਗੇ ਕਿਉਂਕਿ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਵਾਲੇ ਪਾਸੇ ਕੋਈ ਵੀ ਸਿਆਸੀ ਪਾਰਟੀ ਸੋਚਦੀ ਨਹੀਂ ਹੈ। ਉਹਨਾਂ ਨੇ ਕਾਫੀ ਜਿਹੜਾ ਲੰਬਾ ਚੌੜਾ ਆਪਣਾ ਮੈਨੀਫੈਸਟੋ ਵੀ ਬਣਾਇਆ, ਆਪਣਾ ਕੰਸਟੀਟਿਊਸ਼ਨ ਵੀ ਬਣਾਇਆ ਤੇ ਪਾਰਟੀ ਰਜਿਸਟਰ ਵੀ ਉਹਨਾਂ ਨੇ ਕਰਾ ਲਈ ਜਿਹੜੀ ਜਨ ਸਵਰਾਜ ਪਾਰਟੀ ਦੇ ਨਾਂ ਤੇ। ਤੇ ਪਰ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਾਂ ਉਸ ਤੋਂ ਬਾਅਦ ਬਿਹਾਰ ਦੀ ਇਲੈਕਸ਼ਨ ਦੇ ਦੌਰਾਨ ਜਿੱਥੇ ਉਹ ਡਾਇਰੈਕਟ ਸਿੱਧਾ ਆ ਕੇ ਚੋਣ ਮੈਦਾਨ ਦੇ ਵਿੱਚ ਕੁੱਦੇ ਉਦੋਂ ਕੋਈ ਬਹੁਤੀ ਅੱਛੀ ਕਾਰਗੁਜ਼ਾਰੀ ਕਿਤੇ ਨਹੀਂ ਰਹੀ। ਤੇ ਜਿੱਤਣ ਦੇ ਨੇੜੇ ਵੀ ਕੋਈ ਉਮੀਦਵਾਰ ਜਿਹੜਾ ਉਹਨਾਂ ਦਾ ਨਹੀਂ ਰਿਹਾ ਜਿੱਥੇ ਕਹਿ ਸਕਦੇ ਹਾਂ ਕਿ ਦੂਜੇ ਨੰਬਰ ਤੇ ਰਹੇ ਹੋਣ। ਤੇ ਪਰ ਹੁਣ ਜਦੋਂ ਇਹ ਬਾਈ ਇਲੈਕਸ਼ਨ ਹੋਈ ਹੈ ਜਿਹੜੀਆਂ ਤਿੰਨ ਸੂਬਿਆਂ ਦੇ ਵਿੱਚ, ਇਹਦੇ ਚ ਇਹ ਹਲਕਾ ਵੀ ਸੀ ਜਿੱਥੋਂ ਜਿਹੜੇ ਨਿਤਿਨ ਨਵੀਨ ਜੋ ਹੁਣ ਪ੍ਰਧਾਨ ਬਣਾਏ ਗਏ ਨੇ ਬੀਜੇਪੀ ਨੇ ਆਪਣੇ ਨੈਸ਼ਨਲ ਜਿਹੜੇ ਹੈਗੇ ਉਹ ਜੋ ਪ੍ਰੈਜੀਡੈਂਟ ਬਣਾਏ ਨੇ ਪਾਰਟੀ ਦੇ, ਤੇ ਉਹ ਬਕਾਇਦਾ ਜਿਹੜਾ ਹੈ ਆਪਣਾ ਉੱਥੋਂ ਅਹੁਦਾ ਛੱਡ ਕੇ ਆਏ ਨੇ। ਤੇ ਉਹਨਾਂ ਨੇ ਕਿਉਂਕਿ ਉਹ ਇਸ ਬਾਂਕੀਪੁਰਾ ਤੋਂ ਐਮ ਐਲ ਏ ਰਹੇ ਆ, ਤੇ ਉਹਨਾਂ ਨੇ ਅਸਤੀਫਾ ਆਪਣੇ ਐਮ ਐਲ ਏ ਜਿਹੜਾ ਹੈ ਸ਼ਿਪਾ ਉਸ ਤੋਂ ਵੀ ਅਸਤੀਫਾ ਦਿੱਤਾ। ਤੇ ਉਹ ਹੁਣ ਜਿਹੜਾ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਜਦੋਂ ਉੱਥੇ ਬਾਈ ਇਲੈਕਸ਼ਨ ਹੁੰਦੀ ਹੈ, ਹਾਲਾਂਕਿ ਅਕਸਰ ਪੂਰੇ ਦੇਸ਼ ਦੇ ਵਿੱਚ ਵੀ ਇਹ ਹੁੰਦਾ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਕਦੇ ਬਾਈ ਇਲੈਕਸ਼ਨ ਛੇਤੀ ਕੀਤੇ ਉਹ ਹਾਰਦੀ ਨਹੀਂ ਹੁੰਦੀ। ਤੇ ਹੁਣ ਇੱਥੋਂ ਜਿਹੜਾ ਹੈਗਾ ਬੀਜੇਪੀ ਨੇ ਪਹਿਲਾਂ ਤਾਂ ਆਪਣਾ ਕੈਂਡੀਡੇਟ ਬਦਲਿਆ, ਤੇ ਫਿਰ ਜਿਹੜਾ ਸੀ ਹੁਣ ਜਿਹੜਾ ਇਹ ਕੈਂਡੀਡੇਟ ਸੀ ਇਹਨੂੰ ਤੋਂ ਵੀ ਜਿਹੜਾ ਹੈ ਪ੍ਰਸ਼ਾਂਤ ਕਿਸ਼ੋਰ ਖੁਦ ਜਿਹੜਾ ਹੈਗਾ 19,000 ਤੋਂ ਜਿਹੜਾ ਹੈ ਵੱਧ ਵੋਟਾਂ ਦੇ ਨਾਲ ਉਹ ਜਿੱਤ ਗਿਆ। ਤੇ ਉਂਝ ਤਾਂ ਖੈਰ ਇਹਨੂੰ ਜਿਹੜਾ ਮੀਡੀਆ ਉਹ ਇਸ ਤਰੀਕੇ ਦੇ ਨਾਲ ਬੀਜੇਪੀ ਲਈ ਇੱਕ ਵੱਡੇ ਚੈਲੰਜ ਵਜੋਂ ਜਿਹੜਾ ਹੈ ਉਹ ਲੈ ਰਿਹਾ। ਹੁਣ ਜੇ ਤਾਂ ਉਹ ਵਾਕਈ ਇੱਕ ਪੋਲੀਟੀਕਲੀ ਜੈਨੂਅਨ ਨੇ ਜਾਂ ਉਹਨਾਂ ਦੀ ਪਾਰਟੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਜਾਂ ਇਹ ਸਮਝਦੇ ਨੇ ਕਿ ਉਹਨਾਂ ਦੇ ਪਾਰਟੀ ਦੇ ਵਰਕਰ ਜਾਂ ਲੋਕ ਉਹਨਾਂ ਦੀਆਂ ਨੀਤੀਆਂ ਨਾਲ ਚੱਲਦੇ ਨੇ ਜਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਜਿੱਤਾ ਹੈ, ਫਿਰ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇੱਕ ਜਿੱਤ ਹੈ। ਤੇ ਜੇ ਕਿਤੇ ਕਈ ਵਾਰੀ ਹੁੰਦਾ ਕਿ ਸਿਆਸੀ ਪਾਰਟੀ ਜਿਹੜੀ ਸੱਤਾ ਚ ਹੁੰਦੀ ਆ ਉਹਨੂੰ ਹੁੰਦਾ ਕਿ ਦੂਜਿਆਂ ਨੂੰ ਥੋੜੀ ਮੋਟੀ ਸਪੇਸ ਦੇ ਦਿੱਤੀ ਜਾਵੇ, ਹਾਲਾਂਕਿ ਬੀਜੇਪੀ ਦੇ ਕਲਚਰ ਚ ਇਹ ਗੱਲ ਏਦਾਂ ਹੈ ਨੀ ਕਿ ਠੀਕ ਆ ਉਦਾਂ ਪਾਰਟੀ ਚ ਕਿਸੇ ਨੂੰ ਸ਼ਾਮਿਲ ਕਰਾ ਲੈਣਾ ਗੱਲ ਚ ਸਰੋਪਾ ਪਾ ਦੇਣਾ ਤੇ ਉਹ ਇੱਕ ਅਲੱਗ ਕਲਚਰ ਹੈ। ਤੇ ਪਰ ਏਦਾਂ ਸਿੱਧੀ ਕਿ ਬੰਦਾ ਇਲੈਕਸ਼ਨ ਜਿੱਤ ਕੇ ਆਵੇ ਏਦਾਂ ਦੀ ਜਿਹੜੀ ਆ ਉਹ ਸਪੇਸ ਦੇਣ ਦਾ ਕੋਈ ਏਦਾਂ ਦਾ ਹੈ ਨੀ। ਤੇ ਪਰ ਫਿਰ ਵੀ ਜਿਹੜਾ ਹੈਗਾ ਇਹ ਪੱਖ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਜਿਹੜਾ ਹੈ ਰਣਜੋਤ ਜੀ, ਜਿਹੜੀ ਗੱਲ ਤੁਸੀਂ ਪੁਆਇੰਟ ਆਊਟ ਕੀਤੀ ਸ਼ੁਰੂ ਤੋਂ ਕਿ ਆਪਾਂ ਇਹਨੂੰ ਜਿਹੜੀ ਹੈ ਇਹਨੂੰ ਇਹਦੀ ਡੀਕੋਡਿੰਗ ਕਿੱਦਾਂ ਕਰੀਏ ਇਸ ਜਿਹੜੀ ਵੱਡੀ ਜਿੱਤ ਦੀ, ਹਾਲਾਂਕਿ ਉੱਥੇ ਉਹਨਾਂ ਦੀ ਪਾਰਟੀ ਉਹਨਾਂ ਦੇ ਵਰਕਰ ਸਾਰੇ ਉਹ ਖੁਸ਼ੀਆਂ ਮਨਾ ਰਹੇ ਨੇ। ਤੇ ਪਰ ਹੁਣ ਅੱਗੋਂ ਉਹ ਉੱਥੇ ਵਿਧਾਨ ਸਭਾ ਦੇ ਵਿੱਚ ਕਿੱਦਾਂ ਚੱਲਦੇ ਹੈ ਤੇ ਜਾਂ ਸਰਕਾਰ ਦੇ ਨਾਲ ਕੀ ਹੁਣ ਕਿਉਂਕਿ ਹੁਣ ਤਾਂ ਉਹ ਐਮ ਐਲ ਏ ਬਣ ਗਏ ਤੇ ਕਿਸ ਤਰ੍ਹਾਂ ਦੀ ਰਹਿੰਦੀ ਹੈ, ਵੈਸੇ ਤਾਂ ਉੱਥੋਂ ਗੱਲ ਜਿਹੜੀ ਉਹ ਪਤਾ ਲੱਗਣੀ ਹੈ ਜਾਂ ਕਲੀਅਰ ਹੋਣੀ ਹੈ। ਤੇ ਇੱਕ ਗੱਲ ਜੇ ਆਪਾਂ ਬੀਜੇਪੀ ਦੀ ਜਿਹੜੀ ਬਾਕੀ ਸੂਬਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਵਰਕ ਕਰ ਰਹੀ ਹੈ ਕਿ ਕਿਸ ਤਰ੍ਹਾਂ ਪਾਰਟੀਆਂ ਨੂੰ ਤੋੜਿਆ ਗਿਆ ਆਪਣੇ ਨਾਲ ਲਾਇਆ ਗਿਆ ਇੱਕ ਪਾਰਟੀਆਂ ਦੁਫਾੜ ਕਰਕੇ ਕਈ ਸੂਬਿਆਂ ਦਾ ਇਹ ਜਿਹੜਾ ਹੈਗਾ ਮਾਮਲਾ ਕਿਸੇ ਇੱਕ ਦਾ ਨਹੀਂ। ਹੁਣ ਤਾਜ਼ਾ ਜਿਹੜਾ ਹੈਗੇ ਉਹ ਪੱਛਮੀ ਬੰਗਾਲ ਦੀ ਉਦਾਹਰਨ ਸਾਡੇ ਜਿਹੜੀ ਉਹ ਸਾਹਮਣੇ ਕਿ ਸਿੱਧੇ ਹੀ ਉਹਨਾਂ ਦੇ ਜਿਹੜੇ ਐਮ ਪੀ ਹੈ ਉਹ ਪਾਰਟੀ ਛੱਡ ਕੇ ਇੱਕ ਕੋਈ ਜਿਹੜੀ ਪਾਰਟੀ ਨੂੰ ਜਾਣਦਾ ਵੀ ਨਹੀਂ ਉੱਥੇ ਤੇ ਉਸ ਪਾਰਟੀ ਦੇ ਵਿੱਚ ਉਹਨਾਂ ਨੇ ਕਹਿ ਕੇ ਜੁਆਇਨ ਕਰ ਲਈ ਹੈ, ਹੁਣ ਉਹ ਪਾਰਟੀ ਦੇ ਜਿਹੜੇ ਨੁਮਾਇੰਦੇ ਬਣ ਗਏ ਨੇ। ਤੇ ਪਰ ਇਹ ਸਾਰਾ ਕੁਛ ਜਿਹੜਾ ਹੈ ਉਹਦੇ ਉਲਟ ਹੋਇਆ ਕਿ ਆਪਣੀ ਜਿਹੜੀ ਸਪੇਸ ਆਪਣੀ ਇੱਕ ਸੀਟ ਦੇ ਵਿੱਚ ਜਿਹੜਾ ਹੈ ਉਹ ਇੱਕ ਐਡਜਸਟਮੈਂਟ ਕੀਤੀ ਹੈ। ਜੇ ਉਹ ਆਪਣੇ ਬਲਬੂਤੇ ਜਿੱਤੇ ਨੇ ਜਿਹੜੀਆਂ ਜਾਂ ਆਪਣੀ ਪਾਰਟੀ ਦੀਆਂ ਜਾਂ ਆਪਣੀਆਂ ਨੀਤੀਆਂ ਦੇ ਸਦਕਾ ਜਿੱਤੇ ਨੇ, ਫਿਰ ਮੈਂ ਸਮਝਦਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਇਹ ਬਹੁਤ ਬੜੀ ਜਿੱਤ ਹੈ ਕਿਉਂਕਿ ਜਿਹੜਾ ਬਾਂਕੀਪੁਰ ਹਲਕਾ ਇੱਥੋਂ ਬੀਜੇਪੀ ਕਦੇ ਹਾਰੀ ਨੀ ਪਿਛਲੇ ਜਿਹੜਾ ਹੈਗਾ 1995 ਤੋਂ ਬਾਅਦ ਜਿਹੜਾ ਹੈਗਾ ਬੀਜੇਪੀ ਇੱਥੇ ਹਾਰੀ ਨੀ। ਤੇ ਜਿਹੜਾ ਹੈਗਾ ਇਹ ਇਸ ਕਰਕੇ ਤਿੰਨ ਦਹਾਕਿਆਂ ਦਾ ਜਿਹੜਾ ਇਹ ਇੱਕ ਜਿੱਥੇ ਪੂਰੀ ਇੱਕ ਤਰ੍ਹਾਂ ਦਾ ਇੱਕ ਗੜ੍ਹ ਬਣਿਆ ਹੁੰਦਾ ਕਿਸੇ ਪਾਰਟੀ ਦਾ ਜਾਂ ਕਿਸੇ ਉਮੀਦਵਾਰ ਦਾ ਜਾਂ ਕਿਸੇ ਲੀਡਰ ਦਾ, ਤੇ ਉਹਨੂੰ ਤੋੜ ਕੇ ਸੰਨ ਲਾਉਣਾ ਇਹ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਗੱਲ ਹੈ ਇਸ ਪੱਖ ਤੋਂ। ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਅੱਗੇ ਉਹ ਪਾਰਟੀ ਨੂੰ ਆਪਣੇ ਨੂੰ ਬਿਹਾਰ ਦੇ ਵਿੱਚ ਕਿਸ ਤਰੀਕੇ ਨਾਲ ਕੰਸੋਲੀਡੇਟ ਕਰਦੇ ਨੇ ਤੇ ਜਾਂ ਕੀ ਉਹਨਾਂ ਦੀ ਪਾਰਟੀ ਵਾਕਈ ਜਿਹੜੀ ਆ ਉਹ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਪ੍ਰੋਗਰਾਮ ਆ ਉਹਦੇ ਉਲਟ ਚੱਲੇਗੀ। ਤੇ ਕਿਉਂਕਿ ਬਿਹਾਰ ਇੱਕ ਏਦਾਂ ਦਾ ਸੂਬਾ ਜਿੱਥੇ ਜਦੋਂ ਐਮਰਜੈਂਸੀ ਲੱਗੀ ਹੈ 1975 ਦੇ ਵਿੱਚ, ਉਦੋਂ ਬਾਅਦ ਜਦੋਂ ਦੁਬਾਰਾ 1977 ਚ ਇਲੈਕਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਯੂਪੀ ਤੇ ਬਿਹਾਰ ਦੇ ਵਿੱਚ ਕਾਂਗਰਸ ਨੂੰ ਜਿਹੜਾ ਹੈ ਸੀ ਇੱਕ ਵੱਡਾ ਜਿਹੜਾ ਹੈਗਾ ਉਹ ਝਟਕੇ ਦਾ ਸਾਹਮਣਾ ਕਰਨਾ ਪਿਆ ਸੀਗਾ। ਤੇ ਜਿੱਥੋਂ ਜਿਹੜੇ ਉੱਥੋਂ ਦੇ ਰੀਜਨਲ ਲੀਡਰ ਸੀ ਪਹਿਲਾਂ ਕਾਂਗਰਸ ਦੇ ਵਿੱਚ ਸੀ, ਉਹਨਾਂ ਨੇ ਫਿਰ ਆਪਣੇ ਤਰੀਕੇ ਨਾਲ ਪਾਰਟੀਆਂ ਬਣਾਈਆਂ ਉਸ ਤੇ, ਜਿਹਦੇ ਚੋਂ ਲਾਲੂ ਪ੍ਰਸ਼ਾਦ ਯਾਦਵ, ਮੁਲਾਇਮ ਯਾਦਵ ਤੇ ਚੌਧਰੀ ਚਰਨ ਸਿੰਘ, ਅਜੀਤ ਸਿੰਘ ਵਰਗੇ ਇਹ ਜਿਹੜੇ ਲੀਡਰ ਨਿਕਲੇ। ਤੇ ਹੁਣ ਕਿਉਂਕਿ ਬਿਹਾਰ ਦੇ ਵਿੱਚ ਉੱਥੇ ਜਿਹੜੀ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਪਾਰਟੀ ਹੈ, ਜਿਹਨੂੰ ਰਾਸ਼ਟਰੀ ਜਨਤਾ ਦਲ ਕਹਿੰਦੇ ਆ, ਆਰ ਜੇ ਡੀ, ਤੇ ਉਧਰ ਦੂਜੇ ਪਾਸੇ ਜਿਹੜਾ ਹੈਗਾ ਜਨਤਾ ਦਲ ਹੈ ਤੇ ਜੇ ਡੀ ਯੂ ਜਨਤਾ ਦਲ ਯੂਨਾਈਟਡ, ਤੇ ਜਿਹੜੀ ਪਾਰਟੀ ਉੱਥੇ ਕਾਫੀ ਜਿਹੜੀ ਪਾਪੂਲਰ ਲੰਬਾ ਸਮਾਂ ਰਾਜ ਰਹੇ ਆ, ਤੇ ਉਹ ਕਿਉਂਕਿ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਗਠਬੰਧਨ ਦੇ ਨਾਲ, ਤੇ ਉਹ ਉੱਥੇ ਜਿਹੜਾ ਹੈਗਾ ਲੰਬਾ ਸਮਾਂ ਉਹਨਾਂ ਨੇ ਆਪਣਾ ਰਾਜ ਭਾਗ ਰੱਖਿਆ। ਤੇ ਸੋ ਉੱਥੇ ਦੀ ਜਿਹੜੀ ਹੁਣ ਸਿਚੁਏਸ਼ਨ ਹੈ, ਜਿੱਥੇ ਜਿਹੜੀਆਂ ਏਦਾਂ ਦੀਆਂ ਦੋ ਤਿੰਨ ਰੀਜਨਲ ਪਾਰਟੀਆਂ ਪਹਿਲਾਂ ਹੀ ਸਰਗਰਮ ਨੇ, ਤੇ ਕਾਂਗਰਸ ਬੈਕਫੁੱਟ ਤੇ ਚਲੀ ਗਈ ਹੈ, ਤੇ ਕਾਂਗਰਸ ਨੂੰ ਉੱਥੇ ਕਦੇ ਆਰ ਜੇ ਡੀ ਨਾਲ ਤੇ ਕਦੇ ਜਨਤਾ ਦਲ ਯੂਨਾਈਟਡ ਦੇ ਨਾਲ ਏਦਾਂ ਜਿਹੜਾ ਹੈਗਾ ਉਹਨਾਂ ਨੂੰ ਸਮਝੌਤਾ ਕਰਕੇ ਕਰਨਾ ਪੈਂਦਾ। ਤੇ ਹੁਣ ਉੱਥੇ ਜਿਹੜੀ ਇਹ ਇੱਕ ਹੋਰ ਨਵੀਂ ਪਾਰਟੀ ਸਾਹਮਣੇ ਆਉਂਦੀ ਹੈ, ਤੇ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਦੇ, ਉਹ ਅਸੀਂ ਆਪਣੇ ਤੌਰ ਤੇ ਲੜਾਂਗੇ, ਤੇ ਹੁਣ ਇਹ ਚੋਣ ਜਿੱਤ ਜਾਣੀ ਤੇ ਜਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਇਹੀ ਜਿਹੜਾ ਹੈਗਾ ਇਹੀ ਸਟੇਕ ਰਹੇਗਾ ਜਾਂ ਇਹੀ ਉਹਨਾਂ ਦਾ ਪੈਂਤੜਾ ਰਹੇਗਾ, ਸਟੈਂਡ ਰਹੇਗਾ ਕਿ ਅਸੀਂ ਆਪਣੇ ਤੌਰ ਤੇ ਕਰਨਾ। ਜਦੋਂ ਇਹ ਸਟੈਂਡ ਹੁੰਦਾ ਫਿਰ ਉਹ ਐਵੇਂ ਕਿ ਕਈ ਵਾਰੀ ਜਿਹੜਾ ਫਿਰ ਉਹਦਾ ਸੱਤਾਧਾਰੀ ਪਾਰਟੀ ਨੂੰ ਫਾਇਦਾ ਹੋ ਜਾਂਦਾ, ਜਿਵੇਂ ਖਾਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਆਪਾਂ ਬੀ ਐਸ ਪੀ ਦਾ ਦੇਖਦੇ ਹਾਂ, ਕਿਉਂਕਿ ਬੀ ਐਸ ਪੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਆਪਣੇ ਤੌਰ ਤੇ ਜਿਹੜਾ ਹੈ ਉਹਨਾਂ ਨੇ ਇਹ ਕਿ ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਆਪਣੇ ਤੌਰ ਤੇ ਲੜਾਂਗੇ, ਤੇ ਇਸ ਚੱਕਰ ਦੇ ਵਿੱਚ ਫਿਰ ਜਿਹੜੀ ਵਿਰੋਧੀ ਜਿਹੜੀ ਵੋਟ ਆ ਉਹ ਫਿਰ ਵੰਡੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਗਠਬੰਧਨ ਚ ਸ਼ਾਮਿਲ ਨਹੀਂ ਹੁੰਦੇ, ਕਿਉਂਕਿ ਹੁਣ ਇੱਕ ਪਾਰਟੀ ਜਿਹੜੀ ਸੱਤਾ ਚ ਆ ਗਈ ਉਹ ਸਟਰੋਂਗ ਇੰਨੀ ਹੋ ਗਈ, ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਆਪਣੇ ਲਾਈ ਚੁਣਦੀ ਹੈ ਕਿ ਜਿਹੜਾ ਬਿਲਕੁਲ ਉਹਨਾਂ ਦੇ ਜਿਹੜਾ ਮਤਾਹਿਤ ਚੱਲੂਗਾ ਉਸੇ ਨੂੰ ਬਣਾਉਣਗੇ। ਇਹਨਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਹੈਗਾ ਯੂਪੀ ਬਿਹਾਰ ਦੇ ਵਿੱਚ ਵੀ ਜਿਹੜੇ ਹੈਗੇ ਆ ਜਿਵੇਂ ਪਾਸਵਾਨ ਦੀ ਪਾਰਟੀ ਹੈ ਜਾਂ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਪਾਰਟੀਆਂ ਨੇ, ਤੇ ਉਹ ਹੁਣ ਕੀ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਜਿਹੜਾ ਕੋਈ ਹੋਰ ਇੱਕ ਨਵੀਂ ਕੋਈ ਮੂਵਮੈਂਟ ਜਿਹੜੀ ਉਹ ਖੜੀ ਕਰ ਸਕਦਾ, ਜਿਵੇਂ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਸੀ, ਪਰ ਇਹ ਪੂਰੇ ਦੇਸ਼ ਦੇ ਵਿੱਚ ਤਾਂ ਕੋਈ ਗੱਲ ਬਣੀ ਨੀ। ਚਲੋ ਦਿੱਲੀ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਲੰਬਾ ਸਮਾਂ ਰਿਹਾ, ਹੁਣ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਹੈ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਇੱਥੋਂ ਇੱਕ ਚਲੋ ਇੱਕ ਇੱਕ ਨਵੀਂ ਗੱਲ ਦੀ ਸ਼ੁਰੂਆਤ ਹੋਈ ਹੈ, ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹੈਗਾ ਪ੍ਰਸ਼ਾਂਤ ਕਿਸ਼ੋਰ ਦੀ ਜਿਹੜਾ ਹੈ ਜਿੱਤ ਦੇ ਨਾਲ। ਤੇ ਦੂਜੀ ਗੱਲ ਇਹ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਜਿਹੜੀਆਂ ਗੱਲਾਂ ਦੇ ਦਾਅਵੇ ਕਰਦੇ ਕਿ ਰਾਜਨੀਤੀ ਚ ਆਹ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਹੁਣ ਉਹ ਆਪ ਆ ਗਏ ਨੇ ਚਲੋ ਭਾਵੇਂ ਸੱਤਾ ਚ ਨਹੀਂ ਆਏ, ਤੇ ਚਲੋ ਇੱਕ ਉਸ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੇਟਿਕ ਸਿਸਟਮ ਹੈ ਸਾਡਾ, ਤੇ ਉਹਦਾ ਹੁਣ ਅੰਗ ਤਾਂ ਬਣ ਗਏ ਨੇ ਐਮ ਐਲ ਏ ਬਣ ਕੇ, ਅੱਗੋਂ ਕਿਸ ਤਰ੍ਹਾਂ ਉਹ ਪਾਰਟੀ ਨੂੰ ਜਾਂ ਰਾਜਨੀਤੀ ਨੂੰ ਦੇਖਦੇ ਆ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ।
0: ਜੀ ਬਿਲਕੁਲ, ਵੇਖਿਆ ਜਾਵੇ ਤੇ ਯੂਪੀ ਤੇ ਬਿਹਾਰ ਨੂੰ ਮੇਨ ਮੰਨਿਆ ਜਾਂਦਾ ਭਾਰਤ ਦੀ ਸਿਆਸਤ ਦੇ ਵਿੱਚ, ਜੇਕਰ ਇਹ ਦੋ ਹੱਥਾਂ ਦੇ ਵਿੱਚ ਨੇ ਤੇ ਫਿਰ ਕਾਫੀ ਹੱਦ ਤੱਕ ਹੌਲੇ ਪਾਰ ਪਾਰਟੀਆਂ ਚੱਲਦੀਆਂ ਨੇ। ਤੇ ਖੈਰ ਸਿਆਸਤ ਹੁਣ ਹੌਲੀ ਹੌਲੀ ਅੱਗੇ ਅੱਗੇ ਕਿਹੜੇ ਕਰਵਟ ਬੈਠਦੀ ਆ ਇਹ ਜ਼ਰੂਰ ਚੀਜ਼ਾਂ ਸਾਰਿਆਂ ਦੇ ਧਿਆਨ ਦੇ ਵਿੱਚ ਨੇ। ਪਹਿਲਾਂ ਸਿਰਫ ਤੇ ਸਿਰਫ ਆਪਣੀ ਸਟੇਟ ਤੱਕ ਕਈ ਬਹੁਤੇ ਲੋਕ ਸੀਮਿਤ ਰਹਿੰਦੇ ਸੀ, ਹੁਣ ਸਾਰੇ ਦੇਸ਼ ਦੀ ਸਿਆਸਤ ਵੱਲ ਨੂੰ ਧਿਆਨ ਰਹਿੰਦਾ। ਇੱਧਰ ਸਿਆਸਤ ਦੀ ਜੇ ਗੱਲ ਕਰੀਏ ਤਾਂ ਬ੍ਰਿਜ ਭੂਸ਼ਣ ਜਿਹੜੇ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ, ਸੋ ਇਹ ਇੱਕ ਵੱਡਾ ਝਟਕਾ ਵੀ ਆ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਇਹ ਪਹਿਲਵਾਨ ਕਹਿ ਰਹੇ ਨੇ ਕਿ ਇਹਨਾਂ ਨੇ ਜਿਹੜੀਆਂ ਬਣਦੇ ਸਬੂਤ ਸੀ ਉਹ ਅਦਾਲਤ ਨੂੰ ਦਿੱਤੇ ਆ, ਅਤੇ ਅਦਾਲਤ ਇਹ ਕਹਿ ਰਹੀ ਆ ਕਿ ਸਬੂਤਾਂ ਦੀ ਘਾਟ ਰਹੀ ਆ ਕਿਸੇ ਚੀਜ਼ ਦੀ।
1: ਅਸਲ ਦੇ ਵਿੱਚ ਨਾ ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਉੱਥੇ ਬਹੁਤ ਕਿਸਮ ਦੇ ਪ੍ਰਭਾਵ ਜਾਂ ਇੱਦਾਂ ਵਰਤ ਲੈਂਦੇ, ਬਹੁਤ ਘੱਟ ਮਾਮਲੇ ਨੇ ਜੇ ਜਿੱਥੇ ਹੇਠਲੀ ਅਦਾਲਤ ਦੇ ਵਿੱਚ ਸੱਤਾਧਾਰ ਦੀ ਧਿਰ ਦੇ ਖਿਲਾਫ ਕੋਈ ਜਿਹੜਾ ਹੈਗਾ ਮੈਂਡੇਟ ਕੋਈ ਇੱਦਾਂ ਦਾ ਕੋਈ ਫੈਸਲਾ ਤੇ ਜਾਂ ਕੋਈ ਫਤਵਾ ਆਇਆ ਹੋਵੇ, ਤੇ ਜਿਹੜਾ ਹੈਗਾ ਇਹਨੇ ਅਦਾਲਤ ਨੇ ਇਹ ਕੰਮ ਜਿਹੜਾ ਕੀਤਾ ਕਿ ਕੇਸ ਇੰਨਾ ਲੰਬਾ ਲਟਕ ਗਿਆ, ਤੇ ਜਿਹੜਾ ਹੁਣ ਜਿਹੜਾ ਅਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦਾ ਜਿਹੜਾ ਫੈਸਲਾ ਆਇਆ, ਤੇ ਇਹ ਇੱਥੋਂ ਵੀ ਆਪਣੇ ਆਪ ਚ ਪਤਾ ਲੱਗਦਾ ਹੈ ਕਿ ਇਸ ਕੇਸ ਨੂੰ ਜਿਹੜਾ ਹੈਗਾ ਇੰਨਾ ਲੰਬਾ ਲਟਕਾਉਣ ਦਾ ਮਾਮਲਾ ਵੀ ਕਿ ਇਹ ਕਿਸੇ ਨਾ ਕਿਸੇ ਪਾਸੇ ਇਸ ਕਰਕੇ ਲਟਕਾਉਣ ਦਾ ਮਾਮਲਾ ਇਹ ਹੈ ਵੀ ਹੌਲੀ ਹੌਲੀ ਜਿਹੜੇ ਲੋਕ ਇਹ ਮਾਮਲਾ ਭੁੱਲ ਜਾਣ, ਤੇ ਜਿਹੜਾ ਹੈ ਇਮੀਡੀਏਟ ਜਿਸ ਤਰ੍ਹਾਂ ਉਦੋਂ ਪਹਿਲਵਾਨਾਂ ਨੇ ਜੰਤਰ ਮੰਤਰ ਤੇ ਧਰਨਾ ਦਿੱਤਾ ਜਾਂ ਪੂਰੇ ਦੇਸ਼ ਦੇ ਵਿੱਚੋਂ ਹੋਰ ਵੀ ਜਿਹੜੇ ਲੋਕ ਸੀਗੇ ਇਨਸਾਫ਼ ਪਸੰਦ ਉਹਨਾਂ ਧਰਨੇ ਜਾਂਦੇ ਰਹੇ ਜਾਂ ਜਿਹੜੀਆਂ ਹੋਰ ਡੈਮੋਕ੍ਰੇਟਿਕ ਫੋਰਸਿਸ ਸੀ ਤੇ ਹੁਣ ਕਿਉਂਕਿ ਲੋਕ ਜਦੋਂ ਭੁੱਲ ਭੁਲਾ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਇਹ ਫੈਸਲਾ ਆ ਗਿਆ। ਤੇ ਦੇਖੋ ਹੁਣ ਜਦੋਂ ਇਹ ਫੈਸਲਾ ਆਇਆ ਹੁਣ, ਹਾਲਾਂਕਿ ਉਹਨਾਂ ਨੇ ਤਾਂ ਕਿਹਾ ਹੈਗਾ ਕਿ ਜਿਹੜੀ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ, ਅਸੀਂ ਅੱਗੇ ਜਦੋਂ ਡਿਟੇਲਡ ਸਾਡੇ ਕੋਲ ਕਾਪੀ ਆ ਗਈ ਤੇ ਉਦੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਇਹਨੂੰ ਜਿਹੜੀ ਆ ਉਹ ਚੁਣੌਤੀ ਦੇਵਾਂਗੇ। ਮਨੀਸ਼ ਫੋਗਾਟ ਨੇ ਕੱਲ ਜਿਹੜਾ ਹੈਗਾ ਉਹ ਬਕਾਇਦਾ ਬਿਆਨ ਦਿੱਤਾ ਤੇ ਜੋ ਪਹਿਲਵਾਨ ਹੈ। ਤੇ ਜਦੋਂ ਦੂਜੇ ਪਾਸੇ ਜਿਹੜੇ ਬ੍ਰਿਜ ਭੂਸ਼ਣ ਕਹਿ ਰਹੇ ਨੇ ਕਿ ਦੇਖੋ ਜਿਹੜੀ ਹੈਗੀ ਸੱਚਾਈ ਦੀ ਜਿੱਤ ਹੋਈ ਹੈ, ਬੀਜੇਪੀ ਵਾਲੇ ਵੀ ਇਹ ਕਹਿ ਰਹੇ ਨੇ ਜਿਹੜੇ ਹੈ ਕਿ ਇਹ ਦੇਖੋ ਸੱਚਾਈ ਦੀ ਜਿੱਤ ਹੋਈ ਹੈ, ਮੈਂ ਤਾਂ ਇਹ ਕਿਹਾ ਸੀਗਾ। ਤੇ ਹੁਣ ਦੇਖੋ 3 ਸਾਲ ਬਾਅਦ ਹੇਠਲੀ ਅਦਾਲਤ ਦੇ ਵਿੱਚੋਂ ਇੱਕ ਫੌਜਦਾਰੀ ਕੇਸ ਦਾ, ਉਹ ਵੀ ਜਿਹੜਾ ਕੇਸ ਜਿਹੜਾ ਮੋਲੈਸਟੇਸ਼ਨ ਦੇ ਨਾਲ ਤੇ ਜਿਨਸੀ ਸ਼ੋਸ਼ਣ ਦੇ ਨਾਲ ਜਿਹੜਾ ਛੇੜਛਾੜ ਇੱਦਾਂ ਦੇ ਉਹਦੇ ਨਾਲ ਜੁੜਿਆ ਹੋਇਆ, ਜੇ ਕਿ ਹੇਠਲੀ ਅਦਾਲਤ ਉਹਦੇ ਤੇ 3 ਸਾਲ ਲਾਉਂਦੀ ਹੈ ਤੇ ਹੁਣ ਇਹਦੇ ਤੋਂ ਹਿਸਾਬ ਲਾਇਆ ਸਕਦਾ ਕਿ ਜਿਹੜਾ ਹੈਗਾ ਇਨਸਾਫ਼ ਲਈ ਇਹਨਾਂ ਪਹਿਲਵਾਨਾਂ ਨੂੰ ਹੋਰ ਅੱਗੇ ਕਿੰਨਾ ਚਿਰ ਲੰਬੀ ਲੜਾਈ ਜਿਹੜੀ ਲੜਨੀ ਪਏਗੀ। ਤੇ ਕਿਉਂਕਿ ਇਹ ਤਾਂ ਹੁਣ ਜਦੋਂ ਇਹਦਾ ਫੈਸਲਾ ਬਰੀ ਹੋ ਗਿਆ ਤਾਂ ਇੱਕੋਦਮ ਫੇਰ ਅਖਬਾਰਾਂ ਦੀਆਂ ਸੁਰਖੀਆਂ ਬਣ ਗਏ ਮਾਮਲਾ, ਅਦਰਵਾਈਜ਼ ਤਾਂ ਜਿਹੜਾ ਹੈ ਸਾਰੇ ਭੁੱਲ ਭੁਲਾ ਚੁੱਕੇ ਸੀ। ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਪਟੀਸ਼ਨਰ ਨੇ ਜਾਂ ਚੈਲੇਂਜ ਕਰਨ ਵਾਲੇ ਉਹਨਾਂ ਨੂੰ ਦੇਸ਼ ਦੇ ਵਿੱਚ ਜਿਹੜਾ ਹੈ ਕੰਪੀਟੀਸ਼ਨਾਂ ਦੇ ਵਿੱਚ ਸ਼ਾਮਿਲ ਨਾ ਕਰਨਾ, ਬਾਹਰ ਕਰ ਦੇਣਾ, ਬੜਾ ਕੁਛ ਜਿਹੜਾ ਹੈ ਉਹਨਾਂ ਨੂੰ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਿਆ ਇਸ ਤੇ ਖੜਨ ਦਾ। ਤੇ ਹੁਣ ਅੱਗੇ ਉਹ ਹਾਈ ਕੋਰਟ ਦੇ ਵਿੱਚ ਜਾਂਦੇ ਆ, ਫਿਰ ਉੱਥੇ ਕਿੰਨਾ ਲੰਬਾ ਸਮਾਂ ਕੇਸ ਚੱਲਣਾ ਤੇ ਇਹਦਾ ਜਿਹੜਾ ਹੈਗਾ ਕੁਛ ਪਤਾ ਨਹੀਂ ਇਹਦਾ ਦਿੱਤਾ ਜਾ ਸਕਦਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਇਸ ਇਸ਼ੂ ਦੇ ਵਿੱਚ ਫਾਸਟ ਟਰੈਕ ਅਦਾਲਤਾਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ, ਪਰ ਇਹ ਮਾਮਲਾ ਫਾਸਟ ਟਰੈਕ ਅਦਾਲਤ ਦੇ ਕਿਉਂ ਨਹੀਂ ਹਵਾਲੇ ਕੀਤਾ ਗਿਆ ਤੇ ਇਹ ਵੀ ਜਿਹੜੀ ਗੱਲ ਇਹ ਸੱਤਾਧਾਰੀ ਧਿਰ ਨੇ ਜਾਂ ਜਿਹੜੀ ਜਿਹਨੂੰ ਆਪਾਂ ਇਸਤਗਾਸਾ ਕਹਿੰਦੇ ਹਾਂ ਨਾ, ਇਹ ਜਿਹੜਾ ਪ੍ਰੋਸੀਕਿਊਸ਼ਨ ਜਿਹੜੀ ਧਿਰ ਹੁੰਦੀ ਹੈ ਤੇ ਉਹਨੇ ਇਹ ਦੇਖਣਾ ਹੁੰਦਾ ਹੈਗਾ। ਤੇ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਹੈ ਉਧਰ ਨਹੀਂ ਗਿਆ ਤੇ ਇਹਦੇ ਤੇ ਇਸੇ ਕਰਕੇ ਇੰਨਾ ਲੰਬਾ ਜਿਹੜਾ ਟਾਈਮ ਲੱਗ ਗਿਆ। ਤੇ ਇਹ ਕਿਉਂਕਿ ਭਾਵੇਂ ਉਹਨੂੰ ਬਰੀ ਕਰਤਾ ਫਿਰ ਵੀ ਜਿਹੜਾ ਹੈ ਇਨਸਾਫ਼ ਨੂੰ ਲਟਕਾ ਦੇਣਾ ਨਾ ਦੇਣਾ ਉਹ ਇੱਕ ਤਰੀਕੇ ਦਾ ਇਨਸਾਫ਼ ਨਾ ਦੇਣ ਵਾਲੀ ਜਾਂ ਬੇਇਨਸਾਫ਼ੀ ਕਰਨ ਵਾਲੀ ਜਿਹੜੀ ਗੱਲ ਹੁੰਦੀ ਹੈ। ਹੁਣ ਅੱਗੋਂ ਹੁਣ ਉਹਨਾਂ ਨੇ ਕਿਹਾ ਕਿ ਉਹ ਹਾਈ ਕੋਰਟ 'ਚ ਜਾਣਗੇ, ਸੁਪਰੀਮ ਕੋਰਟ ਤੱਕ ਜਾਣਗੇ, ਇੱਦਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ। ਤੇ ਪਰ ਇੱਕ ਵਾਰ ਜਿਹੜਾ ਹੈਗਾ ਇਹ ਪਾਰਟੀ ਨੂੰ ਜਾਂ ਖੁਦ ਜਿਹੜਾ ਹੈਗਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਸ ਨੂੰ ਜਾਂ ਕਿਉਂਕਿ ਉਹ ਪਰਿਵਾਰ ਸਾਰਾ ਪੋਲੀਟੀਕਲ ਹੈ, ਉਹਦਾ ਬੇਟਾ ਹੁਣ ਵੀ ਜਿਹੜਾ MLA ਤੇ ਉਹ ਆਪ MP ਸੀ, ਤੇ ਇਸ ਕਰਕੇ ਉਹਨਾਂ ਨੂੰ ਜ਼ਰੂਰ ਇੱਕ ਰਾਹਤ ਮਿਲ ਗਈ ਜਾਂ ਲੋਕਾਂ ਚ ਇੱਕ ਫੇਸ ਲਿਜਾਣਾ ਜੋ ਹੋ ਗਏ ਨੇ ਇਸ ਮਾਮਲੇ ਨੂੰ ਕਿ ਦੇਖੋ ਤੁਹਾਡੇ ਖਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇਸ ਤਰੀਕੇ ਦੇ ਨਾਲ ਹੁਣ ਇਹਨੂੰ ਪਾਰਟੀ ਲਏਗੀ ਤੇ ਅੱਗੋਂ ਪਹਿਲਵਾਨਾਂ ਦੀ ਜਾਂ ਜਿਹੜੇ ਪਟੀਸ਼ਨਰ ਨੇ ਉਹਨਾਂ ਦੀ ਲੜਾਈ ਕਿੰਨੀ ਕੁ ਮਜ਼ਬੂਤੀ ਨਾਲ ਹੋਏਗੀ ਜਾਂ ਬਾਕੀ ਪੋਲੀਟੀਕਲ ਪਾਰਟੀਆਂ, ਹਾਲਾਂਕਿ ਚਲੋ ਪ੍ਰਿਯੰਕਾ ਗਾਂਧੀ ਦਾ ਤਾਂ ਇਹਦੇ ਤੇ ਬਿਆਨ ਵੀ ਹੈ ਤੇ ਉਹ ਦੂਜੇ ਪਾਸੇ ਉਹਨਾਂ ਦੇ ਨਾਲ ਖੜਦੀਆਂ ਨੇ ਤੇ ਜਾਂ ਨਹੀਂ ਖੜਦੀਆਂ, ਤੇ ਉਹ ਹੁਣ ਜਿਹੜਾ ਅੱਗੋਂ ਇਹਦੇ ਤੇ ਕਿਉਂਕਿ ਹੁਣ 2-4 ਦਿਨ ਤਾਂ ਅਜੇ ਹਫ਼ਤਾ 10 ਦਿਨ ਇਹ ਖਬਰਾਂ ਚੱਲਣੀਆਂ ਨੇ ਇਹਦੇ ਤੇ ਕੀ ਨਵਾਂ ਹੋ ਰਿਹਾ। ਤੇ ਪਰ ਇੱਕ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਤਰ੍ਹਾਂ ਜਿਹੜਾ ਹੈਗਾ ਇੱਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਤੱਕ ਐਡਾ ਵੱਡਾ ਇਸ਼ੂ ਜਿਹੜਾ ਨੈਸ਼ਨਲ ਇੰਟਰਨੈਸ਼ਨਲ ਤੱਕ ਜਿਹੜੀ ਚਰਚਾ ਹੋਈ ਹੋਵੇ ਤੇ ਉਹਨੂੰ 3 ਸਾਲ ਲੱਗ ਜਾਣ, ਤੇ ਇਹ ਆਪਣੇ ਆਪ 'ਚ ਜਿਹੜੀ ਇੱਕ ਚਿੰਤਾ ਵਾਲੀ ਗੱਲ ਹੈ
0: ਜੀ। ਬਿਲਕੁਲ, ਇਸ ਟਾਈਮ ਦੇ ਉੱਤੇ ਇਹ ਤਾਂ ਚਿੰਤਾ ਵਾਲੀ ਹੈ ਹੀ, ਕਿਉਂਕਿ ਬੜੇ ਲੋਕ ਇਸ ਚੀਜ਼ ਨੂੰ ਲੈ ਕੇ ਮੈਂ ਵੇਖ ਰਿਹਾ ਕਿ ਔਨਲਾਈਨ ਵੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਆਪਾਂ ਪਾਸੇ ਰੱਖ ਕੇ ਆਪਾਂ ਪੰਜਾਬ ਵਾਲੇ ਪਾਸੇ ਨੂੰ ਆਈਏ, ਤੇ ਪੰਜਾਬ ਵਾਲੇ ਪਾਸੇ ਇਹਨਾਂ ਖਬਰਾਂ ਤੋਂ ਹਟ ਕੇ ਕਹਿੰਦੇ ਨੇ ਕਿ ਕਾਫ਼ੀ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਚਰਨਜੀਤ ਚੰਨੀ ਦੇ ਨਾਰੇ ਵੱਜ ਰਹੇ ਨੇ ਇਸ ਟਾਈਮ ਦੇ ਉੱਤੇ। ਕਾਂਗਰਸ ਦੇ ਵਿੱਚ ਜਿਹੜਾ ਆਪਾਂ ਚੱਲ ਰਿਹਾ ਦੁਫਾੜਿਆ ਉਹ ਕਹਿੰਦੇ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਿਹਾ।
1: ਦੇਖੋ ਇਹ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਪਰ, ਤੇ ਇਹ ਤਾਂ ਹੁਣ ਇੱਕ ਜਿਹੜੀ ਜਿਹਨੂੰ ਆਪਾਂ ਇੱਕ ਬਿਲਕੁਲ ਵਰਟੀਕਲ ਸਪਲਿਟ ਕਹਿੰਦੇ ਹਾਂ, ਸਿੱਧਾ ਜਿਹੜੀ ਹੈਗੀ ਪਾਰਟੀ ਦੇ ਵਿੱਚ ਉਹ ਸਾਹਮਣੇ ਆ ਰਹੀ ਹੈ। ਤੇ ਹਾਲਾਂਕਿ ਇਸ ਤੇ ਰਾਜਾ ਵੜਿੰਗ ਜਾਂ ਜਿਹੜੇ ਪੰਜਾਬ ਦੇ ਇੰਚਾਰਜ ਨੇ ਮਿਸਟਰ ਭੁਪੇਸ਼ ਬਘੇਲ ਉਹ ਕਹਿ ਰਹੇ ਨੇ ਕਿ ਨਹੀਂ ਪਾਰਟੀ ਇੱਕਜੁੱਟ ਹੈ ਇੱਕਜੁੱਟ ਹੈ, ਤੇ ਦੂਜੇ ਪਾਸੇ ਚਰਨਜੀਤ ਚੰਨੀ ਦੇ ਹੱਕ ਚ ਹਰੇਕ ਥਾਂ ਤੇ ਜਿੱਥੇ ਵੀ ਉਹਨਾਂ ਦੀ ਰੈਲੀ ਤੇ ਉਹ ਜਾਂਦੇ ਆ, ਕਿਉਂਕਿ ਉਹਨਾਂ ਨੇ ਮਾਲਵਾ ਇਸੇ ਕਰਕੇ ਚੁਣਿਆ ਸੀਗਾ ਕਿ ਇੱਥੇ ਆਪਾਂ ਟੋਹ ਕੇ ਦੇਖੀਏ ਨਬਜ਼, ਤੇ ਹਰੇਕ ਥਾਂ ਤੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਜਿਹੜੇ ਉਹ ਨਾਅਰੇ ਲੱਗਦੇ ਆ। ਤੇ ਚਲੋ ਇੱਕ ਇਹਨੂੰ ਇਸ ਤਰੀਕੇ ਦੇ ਨਾਲ ਜਿਹੜੇ ਹੁਣ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਤੇ ਉਹ ਵੀ ਕਹਿੰਦੇ ਕਿ ਵੱਡੇ ਲੀਡਰ ਨੇ, ਵੱਡੇ ਆਗੂ ਨੇ, ਸਤਿਕਾਰਯੋਗ ਨੇ, ਸਾਰੀਆਂ ਗੱਲਾਂ। ਤੇ ਇਹਨਾਂ ਸਮਾਗਮਾਂ ਦੇ ਵਿੱਚ, ਇਹਨਾਂ ਰੈਲੀਆਂ ਦੇ ਵਿੱਚ ਚਰਨਜੀਤ ਚੰਨੀ ਜਿਹੜੇ ਹੈ ਉਹ ਖੁਦ ਹਾਜ਼ਰ ਨਹੀਂ ਹੋ ਰਹੇ, ਤੇ ਉਹ ਆਪਣੇ ਲੈਵਲ ਤੇ ਹੋਰ ਕਿਤੇ ਕੋਈ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਉਹਨਾਂ ਦੇ ਚੇਤੇ ਨੇ ਉਹ ਸਮਾਗਮ ਰੱਖ ਲੈਂਦੇ ਆ, ਉੱਥੇ ਜਾਂਦੇ ਆ, ਤੇ ਉਹ ਉੱਥੇ ਜਾ ਕੇ ਅਲੱਗ ਤਰੀਕੇ ਨਾਲ ਆਪਣੀ ਜਿਹੜੀ ਉਹ ਗੱਲ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਕੁਛ ਹੋ ਹੀ ਨਹੀਂ ਰਿਹਾ। ਤੇ ਸੋ ਇੱਕ ਵਾਰੀ ਤਾਂ ਜਿਹੜਾ ਉਹ ਇਹ ਧੜਾ ਇੱਕ ਪੂਰੀ ਤਰ੍ਹਾਂ ਹੀ ਇੱਕ ਲਾਂਭੇ ਆ, ਆਪਾਂ ਇਹ ਕਹਿ ਸਕਦੇ ਹਾਂ ਪਾਸੇ ਹੈਗਾ। ਤੇ ਹੁਣ ਕੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜੀ ਹੈ ਜੇ ਕਾਂਗਰਸ ਇਕੱਠੀ ਹੋਏਗੀ ਤਾਂ ਹੀ ਉਹਦੀ ਜਿਹੜੀ ਹੈ ਉਹ ਸਰਵਾਈਵਲ ਜਾਂ ਰਿਵਾਈਵਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਤਾਂ ਹੀ ਸੰਭਵ ਹੈ। ਤੇ ਕਿਉਂਕਿ ਹੋਰ ਤਾਂ ਪਾਰਟੀ ਅਜੇ ਕੋਈ ਚੁਣੌਤੀ ਦੇਣ ਜੋਗੀ ਹੈ ਨਹੀਂ ਉਹਨਾਂ ਕੋਲੇ। ਚਲੋ ਜਿਹੜੀ ਅਸੈਂਬਲੀ ਦੇ ਵਿੱਚ ਵੀ ਇੱਕ ਪੂਰੀ ਵਿਰੋਧੀ ਧਿਰ ਹੈਗੀ ਹੈ, ਤੇ ਪਰ ਇਹ ਕਿ ਜੇ ਇਹੀ ਹਾਲ ਹੀਲਾ ਰਹਿੰਦਾ ਤਾਂ ਕੁਦਰਤੀ ਤੌਰ ਤੇ ਕਿ ਜਿਹੜੇ ਵਰਕਰ ਹੈ ਫਿਰ ਉਹ ਨਿਰਾਸ਼ ਹੋ ਜਾਂਦੇ ਆ। ਹੁਣ ਇਸ ਸਟੇਜ ਤੇ ਜਾ ਕੇ ਜੇ ਚੰਨੀ ਵਾਲਾ ਧੜਾ ਕੋਈ ਅਲੱਗ ਗਰੁੱਪ ਜਾਂ ਨਵੀਂ ਪਾਰਟੀ ਬਣਾਉਂਦਾ ਤੇ ਇਹ ਵੀ ਬਹੁਤ ਬਹੁਤਾ ਜਿਹੜਾ ਹੈਗਾ ਹੁਣ ਸੰਭਵ ਜਿਹੜਾ ਪੋਸੀਬਲ ਜਿਹੜਾ ਨਹੀਂ ਹੈ, ਕਿਉਂਕਿ ਸੂਬੇ ਦੇ ਵਿੱਚ ਇੱਕ ਜਿਹੜੀ ਇੱਕ ਖਾਸ ਕਰਕੇ ਭਾਵੇਂ ਉਹ ਜੈਨਜੀ ਹੈ ਭਾਵੇਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਤੁਹਾਡੇ ਕੋਲ ਇੱਕ ਇੱਕ ਰੈਡੀਕਲ ਜਿਹੜੇ ਵਿਚਾਰ ਆ ਉਹ ਹੁੰਦੇ ਆ, ਤੇ ਉਹ ਕੁਛ ਜਿਹੜਾ ਹੈਗਾ ਨੌਜਵਾਨ ਆ ਜਾਂ ਯੂਥ ਆ ਉਹ ਪਹਿਲਾਂ ਹੀ ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਪਾਸੇ ਕੰਸੋਲੀਡੇਟ ਹੋ ਰਿਹਾ, ਉਧਰ ਨੂੰ ਤੁਰ ਰਿਹਾ, ਕਿਉਂਕਿ ਉਹਨਾਂ ਦੇ ਵੀ ਜਦੋਂ ਅਸੀਂ ਸਮਾਗਮ ਰੈਲੀਆਂ ਵਗੈਰਾ ਦੇਖਦੇ ਹਾਂ ਜਿੱਥੇ ਉੱਥੇ ਆਪ ਮਹਾਰੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਲੋਕ ਜਾਂਦੇ ਆ, ਖਾਸ ਕਰਕੇ ਜਿਹੜੇ ਨੌਜਵਾਨ ਨੇ, ਤੇ ਹੁਣ ਫਿਰ ਲੈ ਦੇ ਕਿ ਫਿਰ ਤੁਹਾਡੇ ਕੋਲੇ ਕੀ ਰਹਿ ਜਾਂਦਾ। ਤੇ ਕਿਉਂਕਿ ਦੂਜਾ ਇਹ ਹੈ ਵੀ ਜਿਹੜਾ ਤੁਹਾਡਾ ਇਹ ਸਾਰਾ ਕੁਛ ਚੱਲ ਰਿਹਾ ਸਿਲਸਿਲਾ, ਇਹਦੇ ਕਰਕੇ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਤੁਹਾਡੇ ਕੋਲੇ ਕੇਂਦਰ ਦੇ ਵਿੱਚ ਸੱਤਾਧਾਰੀ ਬੀਜੇਪੀ ਹੈ, ਹੁਣ ਬੀਜੇਪੀ ਕੋਲੇ ਜਿਹੜਾ ਹੈ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕੇਵਲ ਢਿੱਲੋਂ, ਤੇ ਉਹ ਜਿਹੜਾ ਹੈਗਾ ਉਹਨਾਂ ਕੋਲੇ ਬਹੁਤ ਕੁਛ ਬੋਲਣ ਲਈ ਉਹਨਾਂ ਦੇ ਹੱਥ ਆ ਜਾਂਦਾ। ਇਸ ਤਰ੍ਹਾਂ ਪੰਜਾਬ ਚ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ, ਉਹਨਾਂ ਦੇ ਲੀਡਰਾਂ ਕੋਲੇ ਬਹੁਤ ਕੁਛ ਹੈ ਕਿ ਦੇਖੋ ਕਾਂਗਰਸ ਤਾਂ ਕੁਰਸੀਆਂ ਪਿੱਛੇ ਲੜੀ ਜਾਂਦੀ ਹੈ, ਇਹਨਾਂ ਨੂੰ ਲੋਕਾਂ ਦੀ ਚਿੰਤਾ ਥੋੜੀ ਹੈ, ਤੇ ਇਹ ਜਿਹੜੀ ਗੱਲ ਹੈ ਤੇ ਇਹ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਮੈਨੂੰ ਲੱਗਦਾ ਕਿ ਕਾਂਗਰਸ ਦੇ ਲਈ ਜਿਹੜਾ ਹੈਗਾ ਇਹ ਸਾਰਾ ਮਾਹੌਲ ਇਹ ਅੱਛਾ ਨਹੀਂ ਹੈ ਪੰਜਾਬ ਦੇ ਵਿੱਚ। ਉਂਝ ਤਾਂ ਜੇ ਦੇਖਿਆ ਜਾਵੇ ਜਿਹੜੀ 2027 ਦੀ ਜਿਹੜੀ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਹੈ ਤੇ ਉਹਨੂੰ ਲੈ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਇਹੀ ਪਿਆ ਹੋਇਆ ਕਿ ਦੇਖੋ 27 ਦੇ ਵਿੱਚ ਚੋਣ ਹੋਣੀ ਹੈ, ਤੇ ਉਹ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਹੈ ਟਾਰਗੇਟ ਨਿਸ਼ਾਨਾ ਉਹ ਹੈ ਕਿ ਉਦੋਂ ਤੱਕ ਅਸੀਂ ਪੋਲੀਟੀਕਲੀ ਪਤਾ ਨਹੀਂ ਕਿਸ ਤਰ੍ਹਾਂ ਅਸੀਂ ਜਾਈਏ ਕਿ ਅਸੀਂ ਜਿੱਤ ਹੀ ਜਾਣਾ ਪੱਕਾ, ਸਰਕਾਰ ਸਾਡੀ ਬਣ ਜਾਣੀ ਹੈ। ਇਹ ਦਿਮਾਗ 'ਚ ਧਾਰ ਕੇ ਉਹ ਚੱਲ ਰਿਹਾ, ਇਹ ਨਹੀਂ ਧਾਰ ਕੇ ਚੱਲ ਰਹੇ ਵੀ ਅਸੀਂ ਇਕੱਠੇ ਹੋਣਾ ਹੈ ਜਾਂ ਲੋਕਾਂ ਨੇ ਮੁੱਦੇ ਲੈ ਕੇ ਜਾਣੇ ਜਾਂ ਇਸ ਪੱਖੋਂ। ਅਜੇ ਕੱਲ ਹੀ ਬੀਜੇਪੀ ਦਾ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਵਾਂ ਪ੍ਰਧਾਨ ਲਾਇਆ ਗਿਆ, ਬੀਜੇਪੀ ਦੇ ਇੱਕ ਸਾਬਕਾ ਮੰਤਰੀ ਸਮੇਤ ਜਿਹੜੇ ਹੋਰ ਉਸ ਜ਼ਿਲ੍ਹੇ ਦੇ ਬੀਜੇਪੀ ਦੇ ਵਰਕਰ ਨੇ ਜਾਂ ਕੇਡਰ ਹੈ, ਤੇ ਉਹ ਨਾਰਾਜ਼ ਹੋ ਗਿਆ ਤੇ ਉਹਨਾਂ ਨੇ ਲਿਖ ਕੇ ਦੇਤਾ ਅਸਤੀਫੇ ਦੇਤੇ। ਸੋ ਇਸ ਪੱਧਰ ਤੇ ਇਹ ਨਹੀਂ ਕਿ ਬਾਕੀ ਪਾਰਟੀਆਂ ਦੇ ਵਿੱਚ ਕੁਛ ਚੰਗਾ ਹੈ, ਤੇ ਕਿਉਂਕਿ ਸੱਤਾਧਾਰੀ ਪਾਰਟੀ ਦਾ ਇਹ ਹੁੰਦਾ ਹੈ ਕਿ ਸੱਤਾ ਕਰਕੇ ਫਿਰ ਜੁੜੇ ਰਹਿੰਦੇ ਆ ਨਾਲ, ਤੇ ਭਾਵੇਂ ਉਹ MLA ਹੋਣ ਭਾਵੇਂ ਕੋਈ ਹੇਠਲੇ ਜਿਹੜੇ ਲੀਡਰ ਨੇ ਸੈਕੰਡ ਫਰੰਟ ਲਾਈਨ ਦੇ ਲੀਡਰ ਨੇ ਉਹਨਾਂ ਦੇ ਕੇਡਰ ਦੇ ਲੋਕ ਨੇ ਉਹ ਆਪਣੇ ਕੰਮ ਕਾਰ ਆਪਣੀਆਂ ਗਰਸਾਂ ਕਰਕੇ ਜਿਹੜੇ ਉਹ ਜੁੜੇ ਰਹਿੰਦੇ ਆ। ਸੋ ਜਿਹੜੀ 2027 ਦੇ ਵਿੱਚ ਜਾਂ ਹੋ ਸਕਦਾ ਕਿ 26 ਦੇ ਅਖੀਰ ਦੇ ਵਿੱਚ ਵੀ ਹੋ ਸਕਦੀ ਹੈ ਇਲੈਕਸ਼ਨ, ਹੁਣ ਇਸ ਨੂੰ ਲੈ ਕੇ ਜਿਹੜਾ ਹੈਗਾ ਤੇ ਇੱਕ ਤਰ੍ਹਾਂ ਦਾ ਭੰਬਲ ਭੂਸੇ ਦੇ ਵਿੱਚ ਪਈਆਂ ਹੋਈਆਂ ਨੇ ਪਾਰਟੀਆਂ ਵੀ ਤੇ ਲੀਡਰ ਵੀ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ, ਪਾਇਨੀਅਰ ਅਸੀਂ ਕਿਵੇਂ ਬਣੀਏ। ਇਹੀ ਕਾਰਨ ਹੈ ਕਿ ਹੁਣ ਕਾਂਗਰਸ ਦੇ ਵਿੱਚ ਕਿਸੇ ਤਰੀਕੇ ਦੀ ਕੰਸੋਲੀਡੇਸ਼ਨ ਜਾਂ ਏਕਤਾ ਜਾਂ ਏਕੇ ਵਾਲੀ ਗੱਲ ਫਿਲਹਾਲ ਹੋ ਨਹੀਂ ਰਹੀ। ਹਾਂ, ਉੱਥੇ ਜਾ ਕੇ ਜਦੋਂ ਟਿਕਟਾਂ ਟੁਕਟਾਂ ਦੀ ਵੰਡ ਹੋਣੀ ਹੈ ਫਿਰ ਭਾਵੇਂ ਜਾ ਕੇ ਕੋਈ ਨਾ ਕੋਈ ਗੱਲ ਨੇੜੇ ਲੱਗੇ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
5: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
6: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
6: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। ਰਿਲੀਜ਼ਿੰਗ ਔਨ 31st July।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
9: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
10: ਹਾਂਜੀ ਰੇਡੀਓ।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
13: ਆ ਕਿੱਥੇ ਵੱਜ ਗਈ ਤੇਰੀ ਗੱਡੀ?
14: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
13: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
15: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
16: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
15: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
17: ਰੈਡੀ, ਸੈਟ, ਗੋ ਚੈਟਸਟਨ ਫੋਰ।
4: ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ ਫੋਰਡ

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
4: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
3: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
5: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
6: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
7: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tyreforce.com.au
8: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
9: Smith's Lane by Molec Vich. Apne pavik di shuruaat karo. Hune kadam chukko. Ate Smith's Lane de chune hoye lots de. Simit samay layi milan wale $30,000 tak di land rebate ta fayda lavo. Chunve yog lots de. House and land package book karan te. Hissa lay rahe builders valon vadu $15,000 discount mil sakta hai. Eh offer 15 sitambar 2026 nu khatam hai. Ajehe mauke zyada der nahi rehnde. Hor jankari layi aaj hi. smithslane.mirvac.com te jao. Niyam, shartan ate yogta de maapdand lagu han. Offer 15 sitambar 2026 nu khatam hai.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 4 ਅਗਸਤ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨਿਊਜ਼ ਰੂਮ ਦੀ ਕਰਦੇ ਹਾਂ ਸ਼ੁਰੂਆਤ, ਤੇ ਫਿਰ ਆਸਟ੍ਰੇਲੀਆ ਦੀਆਂ ਅਪਡੇਟਸ ਵੀ ਦੇਵਾਂਗੇ। ਪਹਿਲੀ ਖਬਰ ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚੋਂ ਪੈਸੀਫਿਕ ਸਮੁੰਦਰ ਦੇ ਵਿੱਚ ਪੈਂਦੇ ਇੱਕ ਟਾਪੂ ਦੇਸ਼ ਦੇ ਨਾਲ ਜੁੜੀ ਹੋਈ। ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਇਸ ਨੂੰ ਮੰਨਿਆ ਜਾਂਦਾ ਹੈ ਜੇਕਰ ਰਕਬੇ ਦੇ ਲਿਹਾਜ਼ ਦੇ ਨਾਲ ਗੱਲ ਕਰੀਏ, ਔਰ ਇਹ ਦੇਸ਼ ਹੈ ਨਾਉਰੂ। ਵੈਸੇ ਹੁਣ ਤੱਕ ਤੁਸੀਂ ਨਾਉਰੂ ਦੇ ਨਾਮ ਦੇ ਨਾਲ ਜਾਣਦੇ ਸੀ। ਅੰਗਰੇਜ਼ੀ ਦੇ ਵਿੱਚ ਇਸ ਦੇਸ਼ ਦੇ ਸਪੈਲਿੰਗ NAURU ਹੁੰਦੇ ਸੀ, ਸੀ ਇਸ ਕਰਕੇ ਕਿਉਂਕਿ ਹੁਣ ਇਸ ਦੇਸ਼ ਦਾ ਨਾਮ ਬਦਲ ਦਿੱਤਾ ਗਿਆ, ਰਿਪਬਲਿਕ ਆਫ ਨਾਇਰੂ, ਯਾਨੀ ਕਿ NAURU। ਹੁਣ ਇਸ ਦੇਸ਼ ਦਾ ਇਹ ਪੂਰਾ ਨਾਮ ਤੁਹਾਨੂੰ ਲੈਣਾ ਹੋਏਗਾ ਜੇਕਰ ਇਸ ਟਾਪੂ ਦੇਸ਼ ਨੂੰ ਹੁਣ ਨਵੇਂ ਨਾਮ ਤੋਂ ਜਾਣਨਾ। ਸੰਯੁਕਤ ਰਾਸ਼ਟਰ ਨੇ ਵੀ ਆਪਣੇ ਰਿਕਾਰਡ ਦੇ ਵਿੱਚ ਇਹ ਨਵਾਂ ਨਾਮ ਦਰਜ ਕਰ ਲਿਆ। ਲਗਭਗ 12,000 ਦੀ ਆਬਾਦੀ ਵਾਲੇ ਇਸ ਟਾਪੂ ਦੇਸ਼ ਦਾ ਕਹਿਣਾ ਹੈ ਕਿ ਨਾਉਰੂ ਉਸ ਦਾ ਅਸਲੀ ਨਾਮ ਹੈ, ਜਦਕਿ ਨਾਉਰੂ ਵਿਦੇਸ਼ੀ ਲੋਕਾਂ ਦੀ ਸਹੂਲਤ ਦੇ ਲਈ ਪ੍ਰਚਲਨ ਦੇ ਵਿੱਚ ਆਇਆ ਸੀ। ਹੁਣ ਸਰਕਾਰ ਦਾ ਮੰਨਣਾ ਹੈ ਕਿ ਸਮਾਂ ਆ ਗਿਆ ਕਿ ਦੇਸ਼ ਦੁਨੀਆ ਦੇ ਸਾਹਮਣੇ ਆਪਣੀ ਮੂਲ ਪਛਾਣ ਦੇ ਨਾਲ ਜਾਣਿਆ ਜਾਵੇ। ਨਾਉਰੂ ਹੁਣ ਤੱਕ ਜਾਂ ਫਿਰ ਨਵੇਂ ਨਾਮ ਨਾਉਰੂ ਦੀ 21ਵੀਂ ਸਦੀ ਦੇ ਵਿੱਚ ਅਜਿਹਾ ਅੱਠਵਾਂ ਦੇਸ਼ ਵੀ ਬਣ ਗਿਆ ਜਿਸ ਨੇ ਆਪਣਾ ਨਾਮ ਬਦਲਿਆ। ਇਸ ਤੋਂ ਪਹਿਲਾਂ ਤੁਰਕੀ ਨੂੰ ਤੁਰਕੀਏ ਦੇ ਨਾਮ ਦੇ ਨਾਲ ਸਾਲ 2022 ਦੇ ਵਿੱਚ ਜਾਣਿਆ ਜਾਂਦਾ ਸੀ। ਲਗਭਗ 5 ਦਹਾਕਿਆਂ ਤੱਕ ਵਿਦੇਸ਼ੀ ਸਰਕਾਰ ਦੇ ਕਬਜ਼ੇ ਹੇਠ ਰਹਿਣ ਤੋਂ ਬਾਅਦ ਹੁਣ ਨਾਉਰੂ ਨੇ 31 ਜਨਵਰੀ 1968 ਨੂੰ ਮਿਲੀ ਆਪਣੀ ਪੂਰਨ ਆਜ਼ਾਦੀ ਤੋਂ ਬਾਅਦ ਇੱਕ ਪ੍ਰਭੂਸੱਤਾ ਸੰਪੰਨ ਗਣਰਾਜ ਦਾ ਦਰਜਾ ਹਾਸਲ ਕੀਤਾ ਸੀ। ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚ ਇਹ ਪੈਂਦਾ ਦੇਸ਼ ਵੈਟੀਕਨ ਸਿਟੀ ਤੇ ਮਨੱਕੋ ਤੋਂ ਬਾਅਦ ਆਬਾਦੀ ਦੇ ਲਿਹਾਜ਼ ਦੇ ਨਾਲ ਵੀ ਤੀਸਰਾ ਸਭ ਤੋਂ ਛੋਟਾ ਦੇਸ਼ ਬਣ ਜਾਂਦਾ ਹੈ। ਵੈਸੇ ਟਵਾਲੂ ਤੇ ਕਿਰੀਬਿਤੀ ਜਿਹੜੇ ਇਸ ਦੇ ਆਲੇ ਦੁਆਲੇ ਪੈਂਦੇ ਛੋਟੇ ਦੇਸ਼ ਨੇ, ਉਹਨਾਂ ਦੀ ਤਰਫ ਤੋਂ ਵੀ ਨਾਮ ਬਦਲਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਇਸ ਤਰੀਕੇ ਦੇ ਨਾਲ ਵਨੂਆਤੂ ਨੇ ਵੀ, ਜਿਹਨੂੰ ਨਿਊ ਹਰਬਰਡਾਈਜ਼ ਦੇ ਨਾਮ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਆਪਣਾ ਨਾਮ 1980ਵਿਆਂ ਦੇ ਦਹਾਕੇ ਦੇ ਵਿੱਚ ਬਦਲਿਆ ਸੀ। ਪੈਸੀਫਿਕ ਸਮੁੰਦਰ ਦੇ ਵਿੱਚ ਜ਼ਿਆਦਾਤਰ ਟਾਪੂ ਦੇਸ਼ ਬਰਤਾਨਵੀ ਬਸਤੀਕਾਲ ਦੇ ਦਰਮਿਆਨ ਬਰਤਾਨੀਆ ਦਾ ਹਿੱਸਾ ਰਹੇ ਸੀ। ਉੱਥੇ ਮੋਰੋਕੋ, ਜਿੱਥੋਂ ਦੇ ਵਸਨੀਕ ਕੁਝ ਦਿਨ ਪਹਿਲਾਂ ਹੱਦਾਂ ਸਰਹੱਦਾਂ ਟੱਪ ਕੇ ਪਾਣੀ ਦੀਆਂ ਬਾੜਾਂ ਟੱਪ ਕੇ ਜਾਂ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਟੱਪ ਕੇ ਸਪੇਨ ਦੇ ਵਿੱਚ ਦਾਖਲ ਹੋ ਗਏ ਸੀ, ਉਸ ਮੋਰੋਕੋ ਦੇ ਹੁਣ ਇੱਕ ਹਾਈਵੇ ਦਾ ਨਵਾਂ ਨਾਮ ਰੱਖਿਆ ਜਾ ਰਿਹਾ। ਡੋਨਲਡ ਟਰੰਪ ਦੇ ਨਾਂ ਦੇ ਉੱਤੇ ਇਸ ਹਾਈਵੇ ਦਾ ਨਾਮ ਰੱਖਣ ਦਾ ਫੈਸਲਾ ਕੀਤਾ। ਮੋਰੋਕੋ ਦੇ ਰਾਜਾ ਮੁਹੰਮਦ 6ਵੇਂ ਨੇ ਕੌਮੀ ਸ਼ਾਹਰਾਹ ਦੇ ਦਾ ਨਾਮ ਜਿਹੜਾ ਉਹ ਟਰੰਪ ਹਾਈਵੇ ਰੱਖਣ ਦਾ ਦਾਅਵਾ ਕੀਤਾ। ਦੱਸ ਦਈਏ ਕਿ ਇਸ ਸੜਕ ਦਾ ਨਾਂ ਪਹਿਲਾਂ ਤਿਜਨਿਤ ਡਾਖਲਾ ਹਾਈਵੇ ਦੇ ਨਾਮ ਦੇ ਤੌਰ ਤੇ ਜਾਣਿਆ ਜਾਂਦਾ ਸੀ। ਇਹ ਲਗਭਗ 1055 ਕਿਲੋਮੀਟਰ ਲੰਮਾ ਜਿਹੜਾ ਕੌਮੀ ਸ਼ਾਹਰਾਹ ਹੈ, ਵੈਸਟਰਨ ਸਹਾਰਾ ਦੇ ਵਿੱਚੋਂ ਲੰਘਦਾ ਹੈ। ਉਹੀ ਰਸਤਾ ਇਹ ਉਹੀ ਇਲਾਕਾ ਹੈ ਜਿੱਥੇ ਮੋਰੋਕੋ ਆਪਣਾ ਦਾਅਵਾ ਕਰਦਾ ਹੈ, ਪਰ ਇਸ ਦੇ ਇੱਕ ਹਿੱਸੇ ਨੂੰ ਪੋਲਸਾਰੀਓ ਫਰੰਟ ਦੇ ਨਾਮ ਦੇ ਨਾਲ ਇੱਕ ਜਥੇਬੰਦੀ ਕਬਜ਼ਾ ਕਰਕੇ ਬੈਠੀ ਹੈ। ਇਹ ਜਥੇਬੰਦੀ ਉੱਥੋਂ ਦੇ ਮੂਲ ਸਹਿਰਾਵੀ ਲੋਕਾਂ ਦੇ ਲਈ ਇੱਕ ਆਜ਼ਾਦ ਦੇਸ਼ ਦੀ ਮੰਗ ਵੀ ਕਰ ਰਹੀ ਹੈ। ਵੈਸਟਰਨ ਸਹਾਰਾ ਅਫਰੀਕਾ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਇੱਕ ਰੇਤੀਲਾ ਇਲਾਕਾ। 1975 ਤੱਕ ਇਹ ਸਪੇਨ ਦਾ ਜਿਹੜਾ ਕਲੋਨੀ ਦੇ ਤੌਰ ਦੇ ਉੱਤੇ ਰਿਹਾ। ਸਪੇਨ ਤੋਂ ਬਾਅਦ ਹਟਣ ਤੋਂ ਬਾਅਦ ਮੋਰੋਕੋ ਨੇ ਆਪਣੇ ਬਹੁਤ ਜ਼ਿਆਦਾ ਖੇਤਰ ਦੇ ਉੱਤੇ ਕਬਜ਼ਾ ਕਰ ਲਿਆ ਸੀ। ਮੋਰੋਕੋ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਿਛਲੇ ਦਿਨੀ ਸਪੇਨ ਦੇ ਵਿੱਚ ਕਬਜ਼ਾ ਤਾਂ ਨਹੀਂ ਕਹਿ ਸਕਦੇ, ਪਰ ਸਪੇਨ ਦੇ ਵਿੱਚ ਦਾਖਲ ਹੋ ਗਏ ਸੀ। ਉਸ ਤੋਂ ਬਾਅਦ ਇਸ ਘਟਨਾ ਦੀ ਪੂਰੀ ਦੁਨੀਆ ਦੇ ਵਿੱਚ ਚਿੰਤਾ ਜਤਾਈ ਗਈ ਸੀ। ਵੈਸੇ ਖੈਰ, ਜੇਕਰ ਇਹ ਹਾਈਵੇ ਹੁਣ ਟੱਪ ਕੇ ਮੋਰੋਕੋ ਦੇ ਵਸਨੀਕ ਜਾਂਦੇ ਨੇ ਤਾਂ ਇੰਜ ਕਿਹਾ ਜਾ ਸਕਦਾ ਕਿ ਟਰੰਪ ਨੂੰ ਟੱਪ ਕੇ ਇਹ ਲੋਕ ਯੂਰਪ ਦੇ ਵਿੱਚ ਦਾਖਲ ਹੋਏ ਨੇ। ਖੈਰ, ਉਧਰ ਅਗਲੀਆਂ ਖਬਰਾਂ ਹੁਣ ਟਰੰਪ ਦੇ ਨਾਲ ਸ਼ੁਰੂ ਕਰ ਹੀ ਦਿੰਦੇ ਹਾਂ। ਅਮਰੀਕਾ ਦੇ 25 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਦੇ ਲਈ ਨਵੇਂ ਟੈਰਿਫ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ। ਸੂਬਿਆਂ ਨੇ 60 ਵਪਾਰਕ ਸਾਂਝੇਦਾਰ ਮੁਲਕਾਂ, ਜਿਸ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਵੀ ਸ਼ਾਮਲ ਹੈ, ਇਹਨਾਂ ਦੇ ਉੱਤੇ
ਆਉਣ ਵਾਲੇ ਸਮਾਨ ਦੇ ਉੱਤੇ ਲਗਾਏ ਗਏ 10-12% ਟੈਰਿਫ ਦੀ ਜਿਹੜਾ ਮਾਮਲਾ ਸੀ ਉਸ ਨੂੰ ਲੈ ਕੇ ਚੁਣੌਤੀ ਦਿੱਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮਨਮਾਨੀ ਭਰਪੂਰ ਤਰਕਹੀਣ ਤੇ ਕਾਨੂੰਨ ਦੇ ਖਿਲਾਫ। ਦਰਅਸਲ ਟਰੰਪ ਪ੍ਰਸ਼ਾਸਨ ਨੇ ਜੁਲਾਈ ਮਹੀਨੇ ਦੇ ਵਿੱਚ ਇਹ ਟੈਰਿਫ ਲਾਗੂ ਕੀਤੇ ਸੀ। ਇਸ ਦੇ ਦਾਇਰੇ 'ਚ ਆਸਟ੍ਰੇਲੀਆ, ਭਾਰਤ, ਬਰਤਾਨੀਆ, ਚੀਨ ਤੇ ਯੂਰਪੀ ਸੰਘ ਦੇ ਬਹੁਤ ਸਾਰੇ ਦੇਸ਼ ਸ਼ਾਮਲ ਸੀ। ਅਮਰੀਕੀ ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਦੇਸ਼ਾਂ ਨੇ ਜਬਰਨ ਲੇਬਰ, ਜਿਹੜੀ ਜਿਹਨੂੰ ਫੋਰਸਡ ਲੇਬਰ ਕਹਿ ਲਿਆ ਜਾਂਦਾ ਹੈ, ਉਸ ਦੇ ਨਾਲ ਤਿਆਰ ਸਮਾਨ ਨੂੰ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ ਸੀ ਤੇ ਅਮਰੀਕਾ ਅਜਿਹਾ ਨਹੀਂ ਹੁੰਦਾ ਹੈਗਾ। ਐਸਾ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਫੋਰਸਡ ਲੇਬਰ ਨਹੀਂ ਹੁੰਦੀ, ਪਰ ਅਮਰੀਕੀ ਰਾਸ਼ਟਰਪਤੀ ਦਾ ਇਹ ਤਰਕ ਸੀ ਕਿ ਇਹ ਦੇਸ਼ ਕਿਉਂ ਕਰਦੇ ਨੇ। ਅਜਿਹੇ ਦੇ ਵਿੱਚ ਵਾਈਟ ਹਾਊਸ ਦੇ ਬੁਲਾਰੇ ਕੁਛ ਦੇਸਾਈ ਨੇ ਦੱਸਿਆ ਕਿ ਅਮਰੀਕਾ ਆਪਣੇ ਅਧਿਕਾਰਾਂ ਦੇ ਤਹਿਤ ਇਹ ਕਾਰਵਾਈ ਕਰ ਰਿਹਾ। ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਦੇਸ਼ਾਂ ਦੀ ਵਜ੍ਹਾ ਦੇ ਚੱਲਦਿਆਂ ਫੋਰਸਡ ਲੇਬਰ ਦੇ ਨਾਲ ਬਣੇ ਸਮਾਨ ਅਮਰੀਕਾ 'ਚ ਪਹੁੰਚ ਰਹੇ ਨੇ, ਉਹਨਾਂ ਦੇ ਖਿਲਾਫ ਕਦਮ ਚੁੱਕਣੇ ਜ਼ਰੂਰੀ ਸੀ। ਟਰੰਪ ਪ੍ਰਸ਼ਾਸਨ ਨੇ ਨਵੇਂ ਟੈਰਿਫ 1974 ਦੀ ਅਮਰੀਕੀ ਟ੍ਰੇਡ ਐਕਟ ਦੀ ਧਾਰਾ 301 ਦੇ ਤਹਿਤ ਲਗਾਏ ਸੀ। ਇਸ ਕਾਨੂੰਨ ਦੇ ਤਹਿਤ ਅਮਰੀਕਾ ਉਹਨਾਂ ਦੇਸ਼ਾਂ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਜਿੱਥੇ ਫੋਰਸਡ ਲੇਬਰ ਵਰਗੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ। ਹਾਲਾਂਕਿ ਇਹਨਾਂ 60 ਦੇਸ਼ਾਂ ਦੇ ਬਾਰੇ ਅਮਰੀਕਾ ਨੇ ਜਾਂ ਵਾਈਟ ਹਾਊਸ ਨੇ ਕਦੇ ਕੋਈ ਸਬੂਤ ਸਾਹਮਣੇ ਨਹੀਂ ਲਿਆਂਦੇ। ਟੈਰਿਫ ਦੇ ਨਾਲ ਪ੍ਰਭਾਵਿਤ ਦੇਸ਼ਾਂ ਨੇ ਅਮਰੀਕੀ ਫੈਸਲੇ ਦੇ ਉੱਤੇ ਨਾਰਾਜ਼ਗੀ ਜਤਾਈ ਸੀ। ਆਸਟ੍ਰੇਲੀਆ ਨੇ ਹਾਲਾਂਕਿ ਵਿਆਪਕ ਪੱਧਰ ਦੇ ਉੱਤੇ ਇਸ ਦਾ ਕੋਈ ਅਧਿਕਾਰਕ ਇਤਰਾਜ਼ ਨਹੀਂ ਜਤਾਇਆ, ਨਾ ਹੀ ਭਾਰਤ ਨੇ, ਪਰ ਬ੍ਰਾਜ਼ੀਲ, ਜਾਪਾਨ ਦੀਆਂ ਸਰਕਾਰਾਂ ਨੇ ਇਹਨਾਂ ਕਦਮਾਂ ਨੂੰ ਅਣਉਚਿਤ ਦੱਸਿਆ ਸੀ। ਉੱਥੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਵੀ ਇਸ ਨੂੰ ਸਿਆਸੀ ਹੇਰਫੇਰ ਦਾ ਬਹਾਨਾ ਕਰਾਰ ਦਿੱਤਾ ਸੀ। ਉੱਥੇ ਇੱਕ ਕੌਮਾਂਤਰੀ ਖਿੱਤੇ ਦੇ ਨਾਲ ਜੁੜੀ ਆਖਰੀ ਖਬਰ ਵੀ ਸਾਂਝੀ ਕਰਦੇ ਚੱਲੀਏ ਤੇ ਇਰਾਨ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਨਾਲ ਗੱਲਬਾਤ ਫਿਲਹਾਲ ਜਾਰੀ ਹੈ। ਹਾਲਾਂਕਿ ਇਰਾਨ ਇਸ ਗੱਲ ਤੋਂ ਮੁਨਕਰ ਹੋ ਚੁੱਕਿਆ, ਪਰ ਉਹਨਾਂ ਕਿਹਾ ਕਿ ਇਰਾਨ ਦੇ ਲਈ ਇਹ ਇੱਕ ਚੰਗੇ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਦਾ ਆਖਰੀ ਮੌਕਾ ਹੋਏਗਾ। ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦਰਮਿਆਨ ਟਰੰਪ ਨੇ ਦਾਅਵਾ ਕੀਤਾ ਕਿ ਗੱਲਬਾਤ ਇਰਾਨ ਦੀ ਅਪੀਲ ਦੇ ਉੱਤੇ ਹੀ ਦੁਬਾਰਾ ਸ਼ੁਰੂ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਦੀ ਅਗਵਾਈ ਦੇ ਵਿੱਚ ਇਰਾਨ ਦੇ ਵਫਦ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਇਰਾਨ ਨੇ ਸਿਰੇ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ, ਜਿਹੜਾ ਕਿ ਟਰੰਪ ਦਾ ਅਧਿਕਾਰਕ ਸੋਸ਼ਲ ਮੀਡੀਆ ਪਲੈਟਫਾਰਮ ਹੈ, ਉਸ ਤੋਂ ਆਪਣੇ ਅਧਿਕਾਰਕ ਅਕਾਊਂਟ ਤੋਂ ਇੱਕ ਪੋਸਟ ਦੇ ਵਿੱਚ ਟਰੰਪ ਨੇ ਇਹ ਵੀ ਲਿਖਿਆ ਕਿ ਇਰਾਨੀ ਵਫਦ ਦੇ ਨਾਲ ਗੱਲਬਾਤ ਉਹਨਾਂ ਦੇ ਹੀ ਕਹਿਣ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤੀ ਗਈ ਤਾਂ ਕਿ ਉਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾ ਸਕੇ, ਪਰ ਜਨਤਕ ਰੂਪ ਦੇ ਨਾਲ ਇਰਾਨ ਇਹ ਦਾਅਵਾ ਕਰ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ। ਟਰੰਪ ਨੇ ਲਿਖਿਆ ਕਿ ਹੋਰਮੁਜ਼ ਸਟ੍ਰੇਟ ਪਹਿਲਾਂ ਤੋਂ ਹੀ ਅਮਰੀਕੀ ਨੇਵੀ ਦੇ ਪੂਰੇ ਕੰਟਰੋਲ ਦੇ ਵਿੱਚ ਹੈ ਔਰ ਅਮਰੀਕਾ ਦੀ ਇਜਾਜ਼ਤ ਤੋਂ ਬਗੈਰ ਇਰਾਨ ਤੱਕ ਕੋਈ ਵੀ ਜਹਾਜ਼ ਨਾ ਪਹੁੰਚ ਸਕਦਾ, ਨਾ ਉੱਥੋਂ ਨਿਕਲ ਸਕਦਾ। ਸਥਿਤੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਸਮਝੌਤਾ ਸਿਰੇ ਨਹੀਂ ਚੜ ਜਾਂਦਾ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪਹਿਲੀ ਖਬਰ ਵਟਸਐਪ ਦੇ ਨਾਲ ਜੁੜੀ ਹੋਈ। ਵਟਸਐਪ ਨੇ ਸੋਮਵਾਰ ਦੇ ਦਿਨ ਕਥਿਤ ਤੌਰ ਦੇ ਉੱਤੇ ਭਾਰਤ ਸਣੇ ਕਈ ਦੇਸ਼ਾਂ ਦੇ ਵਿੱਚ ਕੁਝ ਯੂਜ਼ਰਸ ਦੇ ਅਕਾਊਂਟਸ ਨੂੰ 24 ਘੰਟੇ ਦੇ ਲਈ ਰਿਵਿਊ ਕਰ ਦਿੱਤਾ ਸੀ। ਇਸ ਦਰਮਿਆਨ ਪ੍ਰਭਾਵਿਤ ਯੂਜ਼ਰਸ ਦੇ ਲਈ ਐਪ ਦੀਆਂ ਸਾਰੀਆਂ ਸਹੂਲਤਾਂ ਅਸਥਾਈ ਰੂਪ ਦੇ ਨਾਲ ਬੰਦ ਹੋ ਗਈਆਂ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ। ਖ਼ਬਰ ਅਦਾਰੇ PTI ਦੇ ਮੁਤਾਬਕ ਕਈ ਯੂਜ਼ਰਸ ਨੇ ਦੱਸਿਆ ਕਿ ਬਿਨਾਂ ਕਿਸੇ ਪਹਿਲਾਂ ਦਿੱਤੇ ਗਏ ਨੋਟਿਸ ਜਾਂ ਸੂਚਨਾ ਦੇ ਬਾਵਜੂਦ ਉਹਨਾਂ ਦੇ ਅਕਾਊਂਟ ਨੂੰ ਅਚਾਨਕ ਰਿਵਿਊ ਦੇ ਲਈ ਕਿਵੇਂ ਚੁਣਿਆ ਜਾਂਦਾ ਹੈ, ਇਸ ਦੇ ਬਾਰੇ ਵਟਸਐਪ ਨੂੰ ਜਵਾਬ ਦੇਣੇ ਚਾਹੀਦੇ ਨੇ। ਇਹ ਸਮੱਸਿਆ ਸੋਮਵਾਰ ਰਾਤ 8 ਵਜੇ ਭਾਰਤੀ ਸਮੇਂ ਦੇ ਮੁਤਾਬਕ ਸਾਹਮਣੇ ਆਈ ਸੀ, ਜਦੋਂ ਯੂਜ਼ਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਵਟਸਐਪ ਅਕਾਊਂਟ ਰਿਵਿਊ ਦੇ ਲਈ ਬੰਦ ਰੱਖਿਆ ਜਾਂਦਾ। ਯੂਜ਼ਰਸ ਨੂੰ ਇਹ ਸੁਨੇਹਾ ਵੀ ਦਿਖਾਈ ਦਿੱਤਾ, ਤੁਹਾਡੇ ਅਕਾਊਂਟ ਦੀ ਸਮੀਖਿਆ ਕੀਤੀ ਜਾ ਰਹੀ ਹੈ 3 ਅਗਸਤ 2026 ਨੂੰ, ਇਹ ਤੈਅ ਕਰਨ ਦੇ ਲਈ ਕਿ ਤੁਹਾਡਾ ਅਕਾਊਂਟ ਸਾਡੀਆਂ ਸੇਵਾਵਾਂ ਦੀਆਂ ਸ਼ਰਤਾਂ ਦਾ ਪਾਲਣ ਕਰਦਾ ਹੈ। ਆਪਣੇ ਅਕਾਊਂਟ ਦੀ ਐਕਟੀਵਿਟੀ ਔਰ ਡਿਵਾਈਸ ਸੰਬੰਧੀ ਜਾਣਕਾਰੀਆਂ ਦੀ ਲਈ ਇਹ ਜਾਂਚ ਕਰ ਰਹੇ ਹਾਂ ਔਰ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਇਸ ਦਾ ਨਤੀਜਾ ਵੀ ਦੱਸ ਦਿੱਤਾ ਜਾਏਗਾ। ਇਸ ਨੋਟੀਫਿਕੇਸ਼ਨ ਦੇ ਵਿੱਚ ਵਟਸਐਪ ਦਾ ਜ਼ਿੰਮੇਦਾਰੀ ਦੇ ਨਾਲ ਇਸਤੇਮਾਲ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਹੈ, ਜਿਹੜਾ ਜਿਸ ਦੇ ਵਿੱਚ ਚੋਰੀ ਹੋਏ ਫੋਨ, ਹੈਕ ਜਾਂ ਕੰਪਰੋਮਾਈਜ਼ ਕੀਤੇ ਗਏ ਅਕਾਊਂਟਸ ਦੇ ਨਾਲ ਜੁੜੀ ਜਾਣਕਾਰੀ ਦਾ ਲਿੰਕ ਵੀ ਨਾਲ ਦਿੱਤਾ ਗਿਆ ਸੀ। ਹਾਲਾਂਕਿ ਵਟਸਐਪ ਦਾ ਇਸਤੇਮਾਲ ਨਾ ਕਰ ਪਾਉਣ ਵਾਲੇ ਕਈ ਯੂਜ਼ਰਸ ਨੇ ਅਲੱਗ ਅਲੱਗ ਸੋਸ਼ਲ ਮੀਡੀਆ ਦੇ ਉੱਤੇ ਵਟਸਐਪ ਨੂੰ ਗੁਹਾਰ ਕੀਤੀ ਕਿ ਉਹਨਾਂ ਨੂੰ ਅੱਗੇ ਤੋਂ ਪਹਿਲਾਂ ਕੋਈ ਜਾਣਕਾਰੀ ਦੇ ਕੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਖਾਤਾ ਬੰਦ ਕੀਤਾ ਜਾਵੇ। ਵਟਸਐਪ ਇਹਨਾਂ ਐਪ ਨੋਟੀਫਿਕੇਸ਼ਨ ਦੇ ਮੁਤਾਬਕ ਇਹ ਦੱਸ ਚੁੱਕੇ ਹੈ ਕਿ ਕੰਪਨੀ ਕਿਸੇ ਦੇ ਵੀ ਅਕਾਊਂਟ ਨੂੰ ਕਿਸੇ ਦੇ ਵੀ ਫੋਨ ਡਿਵਾਈਸ ਤੋਂ ਜੁੜੀ ਜਾਣਕਾਰੀ ਦੀ ਸਮੀਖਿਆ ਕਰਨ ਦੇ ਲਈ ਪਾਬੰਦ ਨਹੀਂ ਹੈ। ਇਹ ਤੈਅ ਕੀਤਾ ਜਾ ਰਿਹਾ ਹੈ ਕਿ ਵਟਸਐਪ ਦੀਆਂ ਸੇਵਾਵਾਂ
ਉਹਨਾਂ ਦੀਆਂ ਸ਼ਰਤਾਂ ਦੇ ਮੁਤਾਬਕ ਇਸਤੇਮਾਲ ਹੀ ਕੀਤੀਆਂ ਜਾ ਰਹੀਆਂ ਨੇ ਜਾਂ ਨਹੀਂ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਪਾਰਲੀਮੈਂਟ ਦੇ ਵਿੱਚ ਲਗਾਤਾਰ ਵਿਰੋਧੀ ਧਿਰ ਹਮਲਾਵਰ ਬਣੀ ਹੋਈ ਹੈ। ਸਰਕਾਰ ਬੈਕਫੁੱਟ ਤੇ ਹੈ ਪਰ ਰੋਜ਼ ਦੀ ਸਵੇਰ ਇੰਡੀਆ ਗਠਜੋੜ ਦੀ ਬੈਠਕ ਹੋ ਰਹੀ ਔਰ ਸਾਰੇ ਵੱਡੇ ਨੇਤਾ ਸ਼ਾਮਲ ਹੋ ਰਹੇ ਨੇ। ਇਸ ਦਾ ਮਤਲਬ ਸਿਰਫ ਮਾਨਸੂਨ ਅਜਲਾਸ ਹੀ ਨਹੀਂ ਹੈ, ਇਹ ਨਾ ਬੈਠਕਾਂ ਦਾ ਅਸਲ ਮਤਲਬ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ NDA ਧੜਾ ਹੈ ਉਸ ਦੀ ਤਰਫ ਤੋਂ ਜਿਹੜਾ ਮਰਜਰ ਦਾ ਇੱਕ ਮੁੱਦਾ ਲਿਆਂਦਾ ਜਾ ਰਿਹਾ। ਯਾਨੀ ਕਿ ਕਿਹਾ ਜਾ ਰਿਹਾ ਹੈ ਕਿ ਮਹਿਲਾ ਰਾਖਵੇਂਕਰਨ ਦੇ ਨਾਂ ਦੇ ਉੱਤੇ ਲੋਕ ਸਭਾ ਦੇ ਵਿੱਚ 850 ਸੀਟਾਂ ਕਰ ਦਿੱਤੀਆਂ ਜਾਣਗੀਆਂ। ਉਸ ਮਸਲੇ ਨੂੰ ਲੈ ਕੇ ਇਹ ਵਾਰ ਵਾਰ ਜਿਹੜੀਆਂ ਨੇ ਬੈਠਕਾਂ ਹੋ ਰਹੀਆਂ ਨੇ। ਹਾਲਾਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਵਰਤੀ ਗਈ ਪੈਲਟ ਗਨ, ਰਾਮ ਮੰਦਰ ਦੇ ਵਿੱਚ ਚੋਰੀ ਦਾ ਮੁੱਦਾ ਅਤੇ ਹੋਰ ਬਹੁਤ ਸਾਰੇ ਮੁੱਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਇਸ ਪਾਰਲੀਮੈਂਟ ਦੇ ਵਿੱਚ ਹੀ ਗੱਲ ਕਰਨਾ ਚਾਹੁੰਦੇ ਨੇ, ਪਰ ਸਰਕਾਰ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਕਰਨ ਤੋਂ ਟਲ ਰਹੀ ਹੈ। ਉੱਧਰ ਪ੍ਰਧਾਨ ਮੰਤਰੀ ਮੋਦੀ ਨੂੰ ਦੇ ਵੀਡੀਓ ਨੂੰ ਫੇਸਬੁੱਕ ਉੱਤੇ ਅਸਥਾਈ ਤਰੀਕੇ ਦੇ ਨਾਲ ਹਟਾਏ ਜਾਣ ਦੇ ਮਾਮਲੇ 'ਚ ਸੰਸਦ ਦੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਸੰਬੰਧੀ ਸਥਾਈ ਕਮੇਟੀ ਨੇ ਮੇਟਾ ਦੇ ਅਧਿਕਾਰੀਆਂ ਤੋਂ ਸਖ਼ਤ ਜਵਾਬ ਮੰਗਿਆ। ਸੋਮਵਾਰ ਦੇ ਦਿਨ ਹੋਈ ਬੈਠਕ ਦੇ ਦਰਮਿਆਨ ਮੇਟਾ ਦੇ ਨੁਮਾਇੰਦਿਆਂ ਨੇ ਇਸ ਘਟਨਾ ਦੇ ਉੱਤੇ ਖੇਤ ਪ੍ਰਗਟਾਇਆ ਅਤੇ ਮੁਆਫ਼ੀ ਦੀ ਪੇਸ਼ਕਸ਼ ਵੀ ਕੀਤੀ, ਪਰ ਭਾਜਪਾ ਦੇ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਸਿਰਫ ਮੁਆਫ਼ੀ ਕਾਫ਼ੀ ਨਹੀਂ ਹੋਵੇਗੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਮੇਟਾ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵੀਡੀਓ ਲਗਭਗ 5 ਘੰਟੇ ਦੇ ਲਈ ਫੇਸਬੁੱਕ ਤੋਂ ਗਾਇਬ ਰਿਹਾ ਸੀ। ਇਸ ਗੰਭੀਰ ਗਲਤੀ ਦੇ ਲਈ ਮੇਟਾ ਦੇ ਮੁਖੀ ਮਾਰਕ ਜ਼ਕਰਬਰਗ ਨੂੰ ਖੁਦ ਮੁਆਫ਼ੀ ਮੰਗਣੀ ਚਾਹੀਦੀ ਹੈ। ਕਮੇਟੀ ਨੇ ਇਹ ਵੀ ਪੁੱਛਿਆ ਕਿ ਜਦੋਂ ਹੋਰ ਇਤਰਾਜ਼ਯੋਗ ਕੰਟੈਂਟ ਆਨਲਾਈਨ ਮੌਜੂਦ ਹੈ ਤਾਂ ਸਿਰਫ ਪ੍ਰਧਾਨ ਮੰਤਰੀ ਦੀ ਵੀਡੀਓ ਦੇ ਉੱਤੇ ਹੀ ਕਾਰਵਾਈ ਕਿਉਂ ਕੀਤੀ ਗਈ। ਵਿਵਾਦ ਦੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਹ ਵੀਡੀਓ ਹੈ ਜਿਸ ਦੇ ਵਿੱਚ ਉਹਨਾਂ ਨੇ ਨੀਟ UG ਪੇਪਰ ਲੀਕ ਮਾਮਲੇ ਨੂੰ ਲੈ ਕੇ ਪਹਿਲੀ ਵਾਰ ਸੈਲਫੀ ਸਟਾਈਲ ਦੇ ਵਿੱਚ ਇੱਕ ਵੀਡੀਓ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਪਾਈ ਸੀ। ਮੇਟਾ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਵੀਡੀਓ ਨੂੰ ਹਟਾਉਣਾ ਇੱਕ ਤਕਨੀਕੀ ਗਲਤੀ ਕਾਰਨ, ਇੱਕ ਟੈਕਨੀਕਲ ਗਲਿਚ ਦੇ ਕਾਰਨ ਹੋਇਆ ਸੀ। ਕੰਪਨੀ ਦੇ ਮੁਤਾਬਕ ਹੁਣ ਵੀਡੀਓ ਬਹਾਲ ਕਰ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਵੀ ਐਸੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਵੇਂ ਪ੍ਰੋਟੋਕਾਲ ਲਾਗੂ ਕੀਤੇ ਜਾ ਰਹੇ ਨੇ। ਭਾਰਤ ਸਰਕਾਰ ਨੇ ਜਨਗਣਨਾ 2027 ਦੇ ਦੂਸਰੇ ਪੜਾਅ ਯਾਨੀ ਜਨਸੰਖਿਆ ਗਣਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ, ਜੰਮੂ ਕਸ਼ਮੀਰ ਅਤੇ ਬਰਫ਼ਬਾਰੀ ਦੇ ਨਾਲ ਪ੍ਰਭਾਵਿਤ ਇਲਾਕਿਆਂ ਸਣੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਪਹਾੜੀ ਇਲਾਕਿਆਂ ਦੇ ਵਿੱਚ 1 ਸਪਤੰਬਰ 2026 ਤੋਂ ਲੈ ਕੇ 30 ਸਪਤੰਬਰ 2026 ਦੇ ਦਰਮਿਆਨ ਮਰਦਮਸ਼ੁਮਾਰੀ ਕਰਵਾਈ ਜਾਏਗੀ। ਪ੍ਰਸ਼ਾਸਨਿਕ ਪੱਧਰ ਦੇ ਉੱਤੇ ਘਰ ਘਰ ਜਾ ਕੇ ਕੀਤੇ ਜਾਣ ਵਾਲੀ ਇਸ ਜਨਗਣਨਾ ਦੇ ਲਈ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖੁਦ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾਏਗੀ। ਇਹਨਾਂ ਖੇਤਰਾਂ ਦੇ ਵਸਨੀਕ 17 ਅਗਸਤ 2026 ਤੋਂ ਲੈ ਕੇ 31 ਅਗਸਤ 2026 ਤੱਕ ਜਨਗਣਨਾ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਡੇਟਾ, ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਕਰ ਸਕਦੇ ਨੇ। ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤ ਦੇ ਮਹਾਂਰਜਿਸਟਰਾਰ ਅਤੇ ਜਨਗਣਨਾ ਕਮਿਸ਼ਨਰ ਦੀ ਤਰਫ ਤੋਂ ਜਾਰੀ ਸਕੈਜੂਲ ਦੇ ਮੁਤਾਬਕ ਮੌਸਮ ਅਤੇ ਬਾਰਿਸ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਪਹਾੜੀ ਇਲਾਕਿਆਂ ਦੇ ਲਈ ਇਹ ਸਮਾਂ ਤੈਅ ਕੀਤਾ ਗਿਆ ਸੀ। 1 ਅਕਤੂਬਰ ਤੋਂ 5 ਅਕਤੂਬਰ ਤੱਕ ਰਿਵੀਜ਼ਨ ਰਾਊਂਡ ਚੱਲੇਗਾ ਅਤੇ ਫਿਰ ਸਰਕਾਰ ਇਹਨਾਂ ਖੇਤਰਾਂ ਦੇ ਲਈ ਜਨਗਣਨਾ ਰੈਫਰੈਂਸ ਡੇਟ ਯਾਨੀ 1 ਅਕਤੂਬਰ 2026 ਨੂੰ ਨਿਰਧਾਰਿਤ ਪਹਿਲਾਂ ਹੀ ਕਰ ਚੁੱਕੀ ਹੈ, ਉਸ ਦੇ ਬਾਰੇ ਐਲਾਨ ਕਰ ਦਿੱਤਾ ਜਾਏਗਾ। ਦੱਸ ਦਈਏ ਕਿ ਇਹ ਡਿਜੀਟਲ ਜਨਗਣਨਾ ਦਾ ਇੱਕ ਅਹਿਮ ਪੜਾਅ ਹੈ ਜਿਸ ਦੇ ਵਿੱਚ ਤਕਨੀਕ ਦੀ ਵਰਤੋਂ ਦੇ ਨਾਲ ਆਂਕੜਿਆਂ ਨੂੰ ਸਹੀ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਇਕੱਠਾ ਕਰਨ ਦੀ ਯੋਜਨਾ ਬਣਾਈ ਗਈ ਹੈ। ਹਾਲਾਂਕਿ ਭਾਰਤ ਦੇ ਵਿੱਚ ਜਨਗਣਨਾ ਹਰ 10 ਸਾਲਾਂ ਦੇ ਬਾਅਦ ਹੁੰਦੀ ਹੈ, ਪਰ ਇਸ ਵਾਰ COVID-19 ਦੇ ਚੱਲਦਿਆਂ 2021 ਦੇ ਵਿੱਚ ਜਨਗਣਨਾ ਨਹੀਂ ਹੋਈ ਅਤੇ ਹੁਣ ਭਾਰਤ ਸਰਕਾਰ ਦੀ ਤਰਫ ਤੋਂ ਇਹ ਮਰਦਮਸ਼ੁਮਾਰੀ ਯਾਨੀ ਇਹ ਇਸ ਕਿਸਮ ਦੀ ਜਿਹੜੀ ਗਿਣਤੀ ਹੈ ਉਹ ਕਰਵਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਜਿੱਥੇ ਵੀ ਸੜਕ ਹੋਵੇ ਉੱਥੇ ਪੈਦਲ ਯਾਤਰੀਆਂ ਦੇ ਲਈ ਢੁਕਵੇਂ ਤੌਰ ਦੇ ਉੱਤੇ ਚੁਣੀ ਹੋਈ ਅਤੇ ਕਬਜ਼ਾ ਮੁਕਤ ਜਗ੍ਹਾ ਬਣਾਈ ਜਾਵੇ। ਜਸਟਿਸ PS ਨਰਸਿਮਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਦੀ ਤਰਫ ਤੋਂ ਕੇਂਦਰ ਨੂੰ ਇਸ ਕਿਸਮ ਦਾ ਇਹ ਨੋਟਿਸ ਭੇਜਿਆ ਗਿਆ। ਹਾਲਾਂਕਿ ਭਾਰਤ ਦੇ ਵਿੱਚ ਇਨਫਰਾਸਟ੍ਰਕਚਰ ਦੇ ਨਾਮ ਦੇ ਉੱਤੇ ਕਿਹੜਾ ਸੜਕਾਂ ਦੇ ਉੱਤੇ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਇਹ ਸਹੂਲਤਾਂ ਬਣੀਆਂ ਹੋਈਆਂ ਨੇ ਇਹ ਜਾਣਦੇ ਹੀ ਹਾਂ, ਪਰ ਸੁਪਰੀਮ ਕੋਰਟ ਦੀ ਤਰਫ ਤੋਂ ਇਹ ਟਿੱਪਣੀ ਜ਼ਰੂਰ ਕੀਤੀ ਗਈ ਹੈ ਔਰ ਕੇਂਦਰ ਸਰਕਾਰ ਵੀ ਇਸ ਨੂੰ ਫਿਲਹਾਲ ਸੁਣ ਕੇ ਅੱਖੋਂ ਪਰੋਖੇ ਕਰ ਦੇ। ਹਾਲਾਂਕਿ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਕੁਦਰਤ ਦੇ ਅੱਗੇ ਜਿਹੜਾ ਕੁਦਰਤ ਦਾ ਵਿਨਾਸ਼ ਹੈ ਉਸ ਦੇ ਅੱਗੇ ਕਿਸ ਦੀ ਚੱਲਦੀ ਹੈ। ਅਸਾਮ ਦੇ ਵਿੱਚ ਆਈ ਭਿਆਨਕ ਅਤੇ ਵਿਨਾਸ਼ਕਾਰੀ ਹੜ੍ਹਾਂ ਦੀ ਤਬਾਹੀ ਤੋਂ ਬਾਅਦ
ਪਰਿਵਾਰਾਂ ਦੀ ਮਦਦ ਦੇ ਲਈ ਰਿਲਾਇੰਸ ਫਾਊਂਡੇਸ਼ਨ ਨੇ ਵੱਡਾ ਕਦਮ ਚੁੱਕਿਆ। ਫਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਅੰਬਾਨੀ ਨੇ ਆਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ 21 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਨੀਤਾ ਅੰਬਾਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਆਸਾਮ ਦੇ ਲੋਕ ਇਕੱਲੇ ਨਹੀਂ ਨੇ। ਉਨ੍ਹਾਂ ਕਿਹਾ ਕਿ ਸਾਡੀਆਂ ਪ੍ਰਾਰਥਨਾਵਾਂ ਪੂਰੀ ਇਕਜੁੱਟਤਾ ਦੇ ਨਾਲ ਆਸਾਮ ਦੇ ਲੋਕਾਂ ਦੇ ਨਾਲ ਨੇ ਔਰ ਉਹਨਾਂ ਦੇ ਨਾਲ ਹਮਦਰਦੀ ਦੇ ਤੌਰ ਦੇ ਉੱਤੇ ਰਿਲਾਇੰਸ ਫਾਊਂਡੇਸ਼ਨ ਦਾ ਵੰਤਾਰਾ ਤੇ ਰਿਲਾਇੰਸ ਪਰਿਵਾਰ ਇਹਨਾਂ ਲੋਕਾਂ ਦੀ ਮਦਦ ਦੇ ਲਈ ਇਹ ਵਿੱਤੀ ਹੱਥ ਜਿਹੜਾ ਇੱਕ ਤਰੀਕੇ ਦੇ ਨਾਲ ਅੱਗੇ ਵਧਾਏਗਾ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋ ਪੈਲੇਸਟੀਨ ਪ੍ਰੋਟੈਸਟਰਸ ਦੀ ਤਰਫ ਤੋਂ ਸਿਡਨੀ ਦੇ ਵਿੱਚ ਕੀਤੀ ਗਈ ਰੈਲੀ ਦੇ ਨਾਲ ਜੁੜੀ ਜਿਹੜੀ ਜਾਣਕਾਰੀਆਂ ਸੀ ਉਹ ਅੱਜ ਦੇ ਦਿਨ ਐਂਟੀ ਸੈਮੇਟਿਜ਼ਮ ਦੇ ਉੱਤੇ ਬੈਠੇ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਦੱਸ ਦਈਏ ਕਿ ਰਾਇਲ ਕਮਿਸ਼ਨ ਦੀ ਤਰਫ ਤੋਂ ਪੁੱਛਿਆ ਗਿਆ ਕਿ ਹਮਾਸ ਦੇ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਰੈਲੀ ਕਰਨ ਦਾ ਆਖਿਰਕਾਰ ਕੀ ਮਕਸਦ ਬਣਦਾ ਸੀ। ਆਸਟ੍ਰੇਲੀਅਨ ਪੈਲੇਸਟਾਈਨ ਐਡਵੋਕੇਸੀ ਨੈਟਵਰਕ ਤੇ ਪੈਲੇਸਟਾਈਨ ਐਕਸ਼ਨ ਗਰੁੱਪ ਦੀ ਤਰਫ ਤੋਂ ਇਸ ਰਾਇਲ ਕਮਿਸ਼ਨ ਦੇ ਅੱਗੇ ਪੇਸ਼ ਹੁੰਦਿਆਂ ਅੱਜ ਦੇ ਦਿਨ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰੋਟੈਸਟਰਸ ਦੀ ਤਰਫ ਤੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਿਡਨੀ ਟਾਊਨ ਹਾਲ ਤੋਂ ਲੈ ਕੇ ਸਿਡਨੀ ਓਪੇਰਾ ਹਾਊਸ ਦੇ ਦਰਮਿਆਨ 9 ਅਕਤੂਬਰ 2023 ਨੂੰ ਇਹ ਜਿਹੜੀ ਰੈਲੀ ਕੱਢੀ ਗਈ ਸੀ ਇਸ ਰੈਲੀ ਦੇ ਵਿੱਚ ਨਿਓਨਾਜ਼ੀ ਸਟਾਈਲ ਦੇ ਵਿੱਚ ਜਿਹੜੀ ਇਹ ਰੈਲੀ ਕੱਢੀ ਗਈ ਸੀ ਇਸ ਦੇ ਵਿੱਚ ਆਖਿਰਕਾਰ ਕੀ ਕੁਝ ਹੋਇਆ ਸੀ ਕੀ ਐਸੀਆਂ ਕੋਈ ਘਟਨਾਵਾਂ ਹੋਈਆਂ ਸੀ ਜਿਸ ਦੇ ਨਾਲ ਯਹੂਦੀ ਭਾਈਚਾਰੇ ਦੇ ਖਿਲਾਫ ਹਮਲਿਆਂ ਦੀ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੋਵੇ। ਹਾਲਾਂਕਿ ਇਸ ਕਿਸਮ ਦੇ ਨਾਲ ਪਹਿਲਾਂ ਵੀ ਸਿਡਨੀ ਦੇ ਵਿੱਚ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ 'ਚ ਰੈਲੀਆਂ ਹੋਈਆਂ ਨੇ ਪਰ ਇਸ ਰੈਲੀ ਦਾ ਮਕਸਦ ਇਹੀ ਪੁੱਛਣਾ ਸੀ ਕਿ ਬੰਡਾਈ ਦੇ ਉੱਤੇ ਹੋਏ ਹਮਲੇ ਦੇ ਲਈ ਕੀ ਇੱਥੇ ਕਿਸੇ ਕਿਸਮ ਦੇ ਨਾਲ ਕੋਈ ਭਾਵਨਾਵਾਂ ਨੂੰ ਭੜਕਾਇਆ ਗਿਆ ਸੀ ਤਾਂ ਕਿ ਉੱਥੇ ਇਸ ਕਿਸਮ ਦੇ ਹਮਲਿਆਂ ਦੀ ਯੋਜਨਾ ਜਾਂ ਫਿਰ ਉਹਨਾਂ ਦੇ ਬਾਰੇ ਤਿਆਰੀ ਕਰਨ ਦੇ ਲਈ ਕਿਸੇ ਨੂੰ ਕਿਹਾ ਗਿਆ ਹੋਵੇ। ਹਾਲਾਂਕਿ ਇਸ ਸਭ ਨੂੰ ਇੱਕ ਸਾਜਿਸ਼ ਦੇ ਤੌਰ ਦੇ ਉੱਤੇ ਜ਼ਰੂਰ ਦੇਖਿਆ ਜਾ ਸਕਦਾ ਪਰ ਰਾਇਲ ਕਮਿਸ਼ਨ ਜਿਹੜਾ ਬੈਠਾ ਹੈ ਉਹ ਇਸ ਗੱਲ ਦਾ ਨਿਤਾਰਾ ਕਰੇਗਾ ਕਿ ਕੀ NSW ਦੇ ਵਿੱਚ ਇਸ ਸਾਜਿਸ਼ ਦੀ ਜਿਹੜੀ ਪਲੈਨਿੰਗ ਹੈ ਉਹ ਪਹਿਲਾਂ ਹੀ ਕਰ ਲਈ ਗਈ ਸੀ। ਬਹਿਰਹਾਲ ਰਾਇਲ ਕਮਿਸ਼ਨ ਦੀ ਤਰਫ ਤੋਂ ਜਿਹੜੀ ਨਿਊ ਸਾਊਥ ਵੇਲਸ ਪੁਲਿਸ ਹੈ ਉਸ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਵਿਕਟੋਰੀਆ ਦੇ ਵਿੱਚ ਜਦੋਂ ਆਪਣੇ ਸੈਨੇਟ ਦੇ ਖਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਸੀ ਤਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਦਾਰੇ ABC ਤੇ ਗਾਰਡੀਅਨ ਤੋਂ ਇਲਾਵਾ DAs ਦੇ ਪੱਤਰਕਾਰਾਂ ਨੂੰ ਕਿਉਂ ਬਾਹਰ ਰੱਖਿਆ ਗਿਆ ਇਸ ਦੇ ਬਾਰੇ ਹੁਣ ਸਵਾਲ ਇਤਰਾਜ਼ ਹੋ ਰਹੇ ਨੇ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਉਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਕਿਸਮ ਦੀ ਨਫ਼ਰਤ ਨਹੀਂ ਸੀ ਫੈਲਾਉਣਾ ਚਾਹੁੰਦੇ ਇਸ ਕਰਕੇ ਉਹਨਾਂ ਨੂੰ ਦੂਰ ਰੱਖਿਆ ਸੀ। ਪੌਲਿਨ ਹੈਨਸਨ ਨੇ ਕਿਹਾ ਕਿ ABC ਤੇ ਗਾਰਡੀਅਨ ਖਾਸ ਤੌਰ ਦੇ ਉੱਤੇ ਕੁਝ ਐਸੇ ਮੀਡੀਆ ਆਊਟਲੈਟਸ ਨੇ ਜਿਹੜੀ ਉਹਨਾਂ ਦੀਆਂ ਖ਼ਬਰਾਂ ਨੂੰ ਜਾਂ ਉਹਨਾਂ ਦੇ ਬਿਆਨਾਂ ਨੂੰ ਗਲਤ ਤਰੀਕੇ ਦੇ ਨਾਲ ਆਮ ਲੋਕਾਂ ਦੇ ਅੱਗੇ ਪੇਸ਼ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚੋਂ ਆਉਣ ਤੋਂ ਰੋਕਿਆ ਗਿਆ। ਉੱਧਰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਕਾਫੀ ਇਤਰਾਜ਼ ਹੋ ਰਹੇ ਨੇ। ਗ੍ਰੀਨਸ ਪਾਰਟੀ ਦੀ ਸੈਨੇਟਰ ਸੈਰਾ ਹੈਨਸਨ ਯੰਗ ਨੇ ਕਿਹਾ ਕਿ ਪੌਲਿਨ ਹੈਨਸਨ ਅਸਲ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਨੇ। ਇੱਕ ਸਿਆਸਤਦਾਨ ਨੂੰ ਹਰ ਇੱਕ ਮੀਡੀਆ ਅਦਾਰੇ ਨੂੰ ਆਪਣਾ ਜਵਾਬ ਦੇਣਾ ਹੁੰਦਾ ਔਰ ਮੀਡੀਆ ਅਦਾਰੇ ਦਾ ਇਹ ਫਰਜ਼ ਹੈ ਤੇ ਇੱਕ ਸਿਆਸਤਦਾਨ ਤੋਂ ਉਸ ਦੇ ਜਨਤਕ ਜੀਵਨ ਦੇ ਬਾਰੇ ਹਰ ਇੱਕ ਸਵਾਲ ਕਰਨ। ਪੌਲਿਨ ਹੈਨਸਨ ਇਸ ਤਰੀਕੇ ਦੇ ਨਾਲ ਇਹਨਾਂ ਅਖਬਾਰਾਂ ਇਹਨਾਂ ਮੀਡੀਆ ਚੈਨਲਸ ਤੋਂ ਬਚ ਨਹੀਂ ਸਕਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੌਲਿਨ ਹੈਨਸਨ ਨੇ ਇਹਨਾਂ ਅਦਾਰਿਆਂ ਦਾ ਵਿਰੋਧ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਬੜੀ ਵਾਰ ਬੜੇ ਮੌਕਿਆਂ ਦੇ ਉੱਤੇ ਅਦਾਰੇ ABC ਤੇ SBS ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਚੁੱਕੇ ਨੇ। ਵੈਸੇ SBS ਦੇ ਨਾਲ ਜੁੜੀ ਖਬਰ ਹੀ ਅੱਗੇ ਸਾਹਮਣੇ ਆਉਂਦੀ ਹੈ ਜਿੱਥੇ ਇੰਡੀਪੈਂਡੈਂਟ ਸੈਨੇਟਰ ਡੇਵਿਡ ਪੈਕੌਕ ਦੀ ਤਰਫ ਤੋਂ ਪਾਰਲੀਮੈਂਟਰੀ ਚਲਦੀ ਕਾਰਵਾਈ ਦੇ ਦਰਮਿਆਨ ਇਹ ਪੁੱਛਿਆ ਗਿਆ ਕਿ ਫੀਫਾ ਵਿਸ਼ਵ ਕੱਪ ਦੇ ਪ੍ਰਸਾਰਣ ਦੇ ਦਰਮਿਆਨ ਕਿ SBS ਦੀਆਂ ਜਿਹੜੀਆਂ ਆਨਲਾਈਨ ਗੈਂਬਲਿੰਗ ਦੀਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਸੀ ਉਸ ਨੂੰ ਲੈ ਕੇ ਕੋਈ ਕਦਮ ਚੁੱਕਿਆ ਗਿਆ ਸੀ। ਇਸ ਦਰਮਿਆਨ SBS ਅਦਾਰੇ ਦੇ ਖਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਹਾਸਲ ਹੋਈਆਂ ਸੀ ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਬਨਾਮ ਪੈਰਾਗੁਏ ਮੈਚ ਜਿਹੜਾ ਕਿ 26 ਜੂਨ ਨੂੰ ਖੇਡਿਆ ਗਿਆ ਸੀ ਉਸ ਦਰਮਿਆਨ ਕਿੰਨੇ ਲੋਕਾਂ ਨੂੰ ਨੇ ਜਿਹੜਾ SBS ਦੀ ਐਪ ਦੇ ਜ਼ਰੀਏ ਜਾਂ ਆਨਲਾਈਨ ਪਲੈਟਫਾਰਮ ਦੇ ਜ਼ਰੀਏ ਜਿਹੜੀ ਆਨਲਾਈਨ ਬੈਟਿੰਗ ਦੇ ਵਿੱਚ ਪਾਰਟੀਸਪੇਟ ਕੀਤਾ ਸੀ ਇਸ ਗੱਲ ਦੀ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਅਗਲੀ ਖਬਰ
ਮੈਲਬਨ ਦੇ ਨਾਲ ਜੁੜੀ ਹੋਈ, ਜਿੱਥੇ ਇਹ ਪਹਿਲੀ ਵਾਰ ਹੋਏਗਾ ਕਿ ਮੈਲਬਨ ਦੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰਸ ਦੀ ਤਰਫ ਤੋਂ ਇੱਕ ਲੰਮੇ ਚਿਰ ਤੱਕ ਦੀ ਹੜਤਾਲ ਕੀਤੀ ਜਾਣ ਵਾਲੀ ਹੋਵੇ। ਦੱਸ ਦਈਏ ਕਿ ਇਹ ਵਿਕਟੋਰੀਆ ਦੇ ਪਬਲਿਕ ਹਸਪਤਾਲਾਂ ਦੇ ਇਤਿਹਾਸ ਦੇ ਵਿੱਚ 20 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਪਹਿਲਾ ਪ੍ਰੋਟੈਕਟਿਡ ਇੰਡਸਟਰੀਅਲ ਐਕਸ਼ਨ ਵੀ ਕਿਹਾ ਜਾ ਰਿਹਾ, ਕਿਉਂਕਿ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਵਿਕਟੋਰੀਆ ਯਾਨੀ AMF ਦੀ ਤਰਫ ਤੋਂ ਇੱਕ ਜਨਤਕ ਬਿਆਨ ਜਾਰੀ ਕੀਤਾ ਗਿਆ ਕਿ ਪਾਰਕਵਿਲ ਅਤੇ ਮੈਲਬਨ CBD ਦਾ ਜਿਹੜਾ ਹੋਟਲ ਹੈ ਹਸਪਤਾਲ ਹੈ ਦੀ ਰਾਇਲ ਮੈਲਬਨ ਹਸਪੀਟਲ, ਇਸ ਦੇ ਸੈਲਰੀਡ ਇੰਪਲੋਈਜ਼ ਖਾਸ ਤੌਰ ਦੇ ਉੱਤੇ ਡਾਕਟਰਾਂ ਦੀ ਤਰਫ ਤੋਂ ਇਹ ਹੜਤਾਲ ਕੀਤੀ ਜਾਏਗੀ। ਹਾਲਾਂਕਿ AMF ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਇਸ ਦਰਮਿਆਨ ਕਿਸੇ ਵੀ ਮਰੀਜ਼ ਦੀ ਹਾਲਤ ਪ੍ਰਭਾਵਿਤ ਨਾ ਹੋਵੇ ਅਤੇ ਖਾਸ ਤੌਰ ਦੇ ਉੱਤੇ ਨੋਨ ਲਾਈਫ ਥਰੈਟਨਿੰਗ ਜਿਹੜੀਆਂ ਅਪਾਰਟਮੈਂਟਸ ਨੇ ਉਹਨਾਂ ਨੂੰ ਹੀ ਕੈਂਸਲ ਕੀਤਾ ਜਾਏਗਾ। ਮੰਨਿਆ ਜਾ ਰਿਹਾ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਨਾਲ ਨਾਲ ਹੋਰਨਾਂ ਕ੍ਰਿਟੀਕਲ ਫਰੰਟਲਾਈਨ ਸਰਵਿਸਿਜ਼ ਦੇ ਜਿਹੜੇ ਵਰਕਰਸ ਨੇ ਉਹਨਾਂ ਦੀ ਤਰਫ ਤੋਂ ਇਸ ਹੜਤਾਲ ਦੇ ਵਿੱਚ ਪਾਰਟੀਸਿਪੇਟ ਕੀਤਾ ਜਾਣਾ। 13 ਅਗਸਤ ਦੇ ਦਿਨ ਇਹ ਹੜਤਾਲ ਜਿਹੜੀ ਉਹ ਕੁਝ ਘੰਟਿਆਂ ਦੇ ਲਈ ਕੀਤੀ ਜਾਏਗੀ। ਉੱਥੇ ਅਗਲੀ ਖਬਰ ਕੁਇਨਜ਼ਲੈਂਡ ਤੋਂ, ਜਿੱਥੇ ਕੁਇਨਜ਼ਲੈਂਡ ਦੇ 28ਵੇਂ ਗਵਰਨਰ ਦੇ ਤੌਰ ਦੇ ਉੱਤੇ ਜਸਟਿਸ ਥੋਮਸ ਬ੍ਰੈਡਲੀ ਦਾ ਨਾਮ ਸਾਹਮਣੇ ਆਇਆ। ਜਸਟਿਸ ਬ੍ਰੈਡਲੀ ਜਿਹੜੇ ਕਿ ਸੁਪਰੀਮ ਕੋਰਟ ਦੇ ਵਿੱਚ ਸਾਲ 2018 ਤੋਂ ਕੁਇਨਜ਼ਲੈਂਡ ਦੇ ਵਿੱਚ ਸਰਵ ਕਰਦੇ ਰਹੇ ਨੇ, ਉਹਨਾਂ ਨੂੰ ਕੋਰਟ ਆਫ ਅਪੀਲ ਦੇ ਵਿੱਚ ਸਾਲ 2025 ਦੇ ਵਿੱਚ ਭੇਜ ਦਿੱਤਾ ਗਿਆ ਸੀ। ਪਰ ਹੁਣ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸੋਫੁਲੀ ਨੇ ਕਿਹਾ ਕਿ ਉਹ ਇਸ ਅਹੁਦੇ ਦੇ ਲਈ ਸਭ ਤੋਂ ਬਿਹਤਰੀਨ ਸਭ ਤੋਂ ਵਧੀਆ ਉਮੀਦਵਾਰ ਸੀ। ਉੱਥੇ ਸਿਡਨੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ। ਦੱਸ ਦਈਏ ਕਿ ਸ਼ਾਰਕ ਬੇ ਨਾਮ ਦੇ ਇੱਕ ਰਿਮੋਟ ਖੇਤਰ ਦੇ ਵਿੱਚ ਦੋ ਲੋਕ ਇਸ ਵਕਤ ਆਪਣੇ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਜੂਝ ਰਹੇ ਨੇ। ਪੁਲਿਸ ਨੇ ਦੱਸਿਆ ਕਿ ਅਸਲ 'ਚ ਹੈਮਲਿਨ ਪੂਲ ਨਾਮ ਦਾ ਇਹ ਇਲਾਕਾ ਜਿੱਥੇ ਨੌਰਥ ਵੈਸਟ ਕੋਸਟਲ ਹਾਈਵੇ ਦੇ ਉੱਤੇ ਇੱਕ ਜਿਹੜਾ ਖਾਸ ਤੌਰ ਦੇ ਉੱਤੇ ਐਕਸਮੂਥ ਤੋਂ ਲਗਭਗ 250 ਕਿਲੋਮੀਟਰ ਦੱਖਣ ਵਾਲੇ ਪਾਸੇ ਪੈਂਦਾ ਇਹ ਸਬਬ ਹੈ। ਇੱਥੇ ਇੱਕ ਕਾਰ ਜਿਹੜੀ ਕਿ ਕੈਰਾਵੈਨ ਢੋ ਕੇ ਜਾ ਰਹੀ ਸੀ ਉਸ ਦੀ ਜਿਹੜੀ ਇੱਕ ਟੱਕਰ ਹੋਈ ਔਰ ਟੱਕਰ ਦੇ ਦਰਮਿਆਨ ਇਹ ਜਿਹੜਾ ਛੋਟਾ ਹਵਾਈ ਜਹਾਜ਼ ਸੀ ਇਸ ਨੂੰ ਇਸ ਦੇ ਵਿੱਚ ਬਿਠਾ ਕੇ ਇੱਕ ਛੋਟੇ ਬੱਚੇ ਨੂੰ ਜਿਹੜਾ ਇਸ ਘਟਨਾ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸਨੂੰ ਪਰਥ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਹਾਲ ਫਿਲਹਾਲ ਇਸ ਘਟਨਾ ਦੇ ਬਾਰੇ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੀ ਵਜ੍ਹਾ ਕੀ ਰਹੀ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਯੂਰਪੀਅਨ ਫੁੱਟਬਾਲ ਬਾਡੀ UEFA ਦੀ ਤਰਫ ਤੋਂ ਹੁਣ FIFA ਦੇ ਖਿਲਾਫ ਮੋਰਚਾ ਖੁੱਲ੍ਹ ਕੇ ਜਿਹੜਾ ਉਸਦੇ ਮੁਖਾਲਫਤ ਦੇ ਵਿੱਚ ਖੋਲ ਦਿੱਤਾ ਗਿਆ। ਅਸਲ ਦੇ ਵਿੱਚ FIFA ਵਿਸ਼ਵ ਕੱਪ 2026 ਦੇ ਆਯੋਜਨ ਦੇ ਦਰਮਿਆਨ ਹੀ ਜ਼ਿਆਦਾਤਰ ਯੂਰਪੀ ਦੇਸ਼ਾਂ ਨੇ FIFA ਦੇ ਆਯੋਜਨ ਔਰ FIFA ਦੇ ਤਰੀਕਿਆਂ ਦੇ ਉੱਤੇ ਸਵਾਲ ਖੜ੍ਹੇ ਕੀਤੇ ਸੀ। ਕਿਹਾ ਜਾ ਰਿਹਾ ਸੀ ਕਿ FIFA ਪ੍ਰਮੁੱਖ ਜਿਆਨੀ ਇਨਫਾਂਤੀਨੋ ਇੱਕ ਤਰੀਕੇ ਦੇ ਨਾਲ ਡੋਨਲਡ ਟਰੰਪ ਦੀ ਗੋਦ ਦੇ ਵਿੱਚ ਜਾ ਕੇ ਬੈਠ ਗਏ ਨੇ। ਇਸ ਲਈ ਇਸ ਟੂਰਨਾਮੈਂਟ ਦੇ ਵਿੱਚ ਅਮਰੀਕਾ ਨੂੰ ਖਾਸ ਜਿਹੜੀਆਂ ਨੇ ਇੱਕ ਕਿਸਮ ਦੀਆਂ ਰਿਆਇਤਾਂ ਦਿੰਦੀਆਂ ਦਿਖਾਈ ਦਿੱਤੀਆਂ। ਹੁਣ ਵਿਸ਼ਵ ਕੱਪ ਦਾ ਭਵਿੱਖ ਜਿਹੜਾ ਉਹ ਖਤਰੇ ਦੇ ਵਿੱਚ ਨਾ ਚਲਾ ਜਾਵੇ ਇਸ ਕਰਕੇ ਅਮਰੀਕਾ ਦੀ ਦਖਲ ਅੰਦਾਜ਼ੀ ਨੂੰ ਘੱਟ ਰੱਖਣਾ ਹੋਏਗਾ। ਯੂਰਪੀ ਦੇਸ਼ਾਂ ਦਾ ਆਮ ਤੌਰ ਦੇ ਉੱਤੇ FIFA ਵਿਸ਼ਵ ਕੱਪ ਦੇ ਵਿੱਚ ਦਬਦਬਾ ਬਣਿਆ ਰਹਿੰਦਾ। ਇਸ ਵਾਰ ਵੀ ਜਿਹੜਾ FIFA ਵਿਸ਼ਵ ਕੱਪ 2026 ਹੈ ਉਸ ਨੂੰ ਇੱਕ ਯੂਰਪੀ ਦੇਸ਼ ਦੀ ਤਰਫ ਤੋਂ ਜਿੱਤਿਆ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਜਿਹੜਾ ਇਸ ਇਹ ਟੂਰਨਾਮੈਂਟ ਸੀ ਇਸ ਦੇ ਅੰਦਰ ਇਤਰਾਜ਼ ਜ਼ਾਹਰ ਕੀਤੇ ਸੀ। ਕਿਹਾ ਗਿਆ ਸੀ ਕਿ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾਉਣ ਦੇ ਲਈ ਅਮਰੀਕਾ ਦੇ ਨਾਲ ਜੁੜੇ ਹੋਏ ਸਪੋਂਸਰਸ ਜਿਹੜੇ ਨੇ ਉਹਨਾਂ ਦੀ ਵਧੇਰੇ ਮਦਦ ਲਈ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਕਹੇ ਦੇ ਮੁਤਾਬਕ ਟੂਰਨਾਮੈਂਟ ਦਾ ਫਾਰਮੈਟ ਬਦਲਿਆ ਗਿਆ। ਹੁਣ ਇਨਫੈਂਟੀਨੋ ਦੇ ਉੱਤੇ ਇਸ ਵੀਕੈਂਡ ਦੇ ਦਰਮਿਆਨ ਇਲਜ਼ਾਮ ਇਹ ਲੱਗਿਆ ਕਿ FIFA ਦੇ ਅਲੱਗ ਅਲੱਗ ਟੂਰਨਾਮੈਂਟਸ ਦੇ ਲਈ ਲਗਭਗ $6 billion ਆਸਟ੍ਰੇਲੀਅਨ ਡਾਲਰ ਜੇ ਅਮਰੀਕੀ ਡਾਲਰ 'ਚ ਗੱਲ ਕਰੀਏ ਤਾਂ $4.25 billion ਜੁਟਾਏ ਗਏ ਨੇ ਅਲੱਗ ਅਲੱਗ ਇਨਵੈਸਟਰਸ ਤੋਂ। ਇਹ ਜ਼ਿਆਦਾਤਰ ਇਨਵੈਸਟਰ ਜਿਹੜੇ ਨੇ ਅਮਰੀਕਾ ਦੇ ਵਿੱਚ ਹੀ ਆਧਾਰਿਤ ਨੇ, ਜ਼ਿਆਦਾਤਰ ਕੀ ਬਲਕਿ ਸਾਰੇ ਦੇ ਸਾਰੇ। ਨਿਊਯਾਰਕ ਦੀ ਇਨਵੈਸਟਮੈਂਟ ਫਰਮ ਜੋਸ਼ੁਆ ਕੁਸ਼ਨਰ ਇਸ ਦੇ ਵਿੱਚ ਸ਼ਾਮਲ ਹੈ। ਹਾਲਾਂਕਿ ਦੱਸ ਦਈਏ ਕਿ ਗਲੋਬਲ ਪੱਧਰ ਦੇ ਉੱਤੇ ਇਸ ਕਿਸਮ ਦੀਆਂ ਇਨਵੈਸਟਮੈਂਟ ਫਰਮਸ ਫੁੱਟਬਾਲ ਦੇ ਵਿੱਚ ਅਮਰੀਕੀ ਦਬਦਬਾ ਵਧਾਉਣ ਦੀਆਂ ਗੱਲਬਾਤਾਂ ਅਕਸਰ ਕਰਦੀਆਂ ਰਹੀਆਂ ਨੇ। ਹੁਣ ਯੂਰਪ ਦੇ 55 ਮੈਂਬਰ ਦੇਸ਼ ਜਿਹੜੇ UEFA ਦੇ ਮੈਂਬਰ ਨੇ ਉਹਨਾਂ ਦੀ ਤਰਫ ਤੋਂ FIFA ਦੀ ਮੁਖਾਲਫਤ ਅਤੇ ਇਨਫਾਂਤੀਨੀਓ ਦੀ ਮੁਖਾਲਫਤ ਕਰਨ ਦਾ ਐਲਾਨ ਕੀਤਾ ਗਿਆ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ. ਅੱਜ ਮੰਗਲਵਾਰ ਦਾ ਦਿਨ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਉਣ ਦਾ ਵੇਲਾ ਹੈਗਾ. ਥੋੜ੍ਹੀ ਦੇਰ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇਨਸਾਈਟ ਰਿਪੋਰਟ ਸ਼ਾਮ ਨੂੰ 5 ਵਜੇ. ਪਰ ਅੱਜ ਥੋੜ੍ਹੀ ਜਿਹੀ ਸਿਹਤ ਨਾਸਾਜ਼ ਹੈ, ਇਸ ਕਰਕੇ ਗਾਣੇ ਥੋੜ੍ਹੇ ਵੱਧ, ਜਾਣਕਾਰੀਆਂ ਘੱਟ. ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਨੂੰ ਨਵੇਂ ਨਵੇਂ ਗਾਣੇ ਆਪਾਂ ਸੁਣਾਈ ਦੇ ਹੈਗੇ ਨੇ. ਸੁਣ ਲਓ ਫਿਰ ਇੱਕ ਤੋਂ ਬਾਅਦ ਇੱਕ ਗਾਣੇ. ਰੇਡੀਓ ਹਾਂਜੀ 1674 AM ਦੇ ਪ੍ਰੋਗਰਾਮ

ਬੜੀਆਂ ਕੁਛ ਗੱਲਾਂ ਅੱਜ ਦੇ ਦਿਨ ਕਰਨੀਆਂ ਸੀਗੀਆਂ, ਪਰ ਹੁਣ ਤੁਸੀਂ ਇਹ ਸਮਝ ਕੇ ਚੱਲੋ ਕਿ ਅੱਜ ਸਿਰਫ ਇਨਸਾਈਟ ਰਿਪੋਰਟ ਦੇ ਵਿੱਚ ਹੀ ਆਪਾਂ ਗੱਲਾਂ ਕਰਦਾ ਹੋਏ ਚੱਲਾਂਗੇ, ਕਿਉਂਕਿ ਥੋੜ੍ਹੀ ਸਿਹਤ ਨਾਸਾਜ਼ ਹੋਣ ਦੀ ਵਜ੍ਹਾ 'ਤੇ ਚੱਲਦੇ ਹਾਂ, ਗਾਣੇ ਥੋੜ੍ਹੇ ਜਿਹੇ ਬੈਕ ਟੂ ਬੈਕ ਤੁਹਾਨੂੰ ਵੱਧ ਸੁਣਾ ਦੇਵਾਂਗੇ। ਇੱਕ ਗੱਲ ਫਟਾਫਟ ਦੱਸਦੇ ਹੋਏ ਚੱਲੀਏ ਕਿ ਕੇ ਮਾਰਟ ਦਾ ਇੱਕ ਜਿਹੜਾ ਚਸ਼ਮਾ ਇੱਕ ਐਨਕਾਂ ਨੇ ਉਹ ਇਸ ਵਕਤ ਆਸਟ੍ਰੇਲੀਆ ਸਰਕਾਰ ਦੇ ਰਡਾਰ ਦੇ ਉੱਤੇ ਆ ਗਈਆਂ ਨੇ, ਔਰ ਇਹ ਐਨਕਾਂ ਆਮ ਨਹੀਂ ਹੈਗੀਆਂ। ਕਹਿੰਦੇ ਕੇ ਮਾਰਟ

ਮੇਟਾ ਨੂੰ ਵੀ ਭਾਜੜਾ ਪੈ ਗਿਆ। ਦੇਖੋ ਕੇ ਮਾਰਟ ਆਪਣੇ ਆਸਟ੍ਰੇਲੀਆ ਦਾ ਡਾਲਰ ਸ਼ੌਪ ਹੈ ਬਈ, ਕੁਛ ਵੀ ਇੱਥੋਂ ਮਿਲ ਸਕਦਾ ਤੁਹਾਨੂੰ। ਵੈਸੇ ਜੇ ਕੇ ਮਾਰਟ ਦੇ ਕੋਲ ਇਹ ਹੈਗੇ ਨੇ ਤਾਂ ਇਹਦਾ ਮਤਲਬ ਡਾਲਰ ਸ਼ੌਪਸ ਦੇ ਉੱਤੇ ਵੀ ਹੋਣਗੇ। ਪਤਾ ਨਹੀਂ ਉਹ ਖਬਰਾਂ ਕਿਉਂ ਨਹੀਂ ਹੈਡਲਾਈਨ ਬਣ ਕੇ ਬਾਹਰ ਆਉਂਦੀਆਂ ਹੈਗੀਆਂ। ਖੈਰ ਹੈਡਲਾਈਨ ਤੋਂ ਗੱਲ ਯਾਦ ਆਈ, ਹੈਡਲਾਈਨਰ ਗਾਣਾ ਤੁਸੀਂ ਸੁਣ ਲਓ ਫਿਲਹਾਲ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇੱਕ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ।

0: power in the universe.
1: Radio Haji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਲਈ ਸਰਕਸ ਮਨਾ ਲੈਂਦਾ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ

0: ਗੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ। Releasing on 31st July.
1: This station is now the ultimate power in the universe.
2: Radio Haji 1674 AM.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਹੈ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ ਹੈ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆਂ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਹੈ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ, ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ। ਹਾਂ ਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੀ, ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ ਕਸਬੇ, ਗਲੀਆਂ ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ ਹੈ, ਬ੍ਰਿਟੇਨ ਦੇ ਵਿੱਚ GB ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ, ਸਮਾਜਿਕ ਢੰਗ 'ਚ ਇਹਨੂੰ ਬਚਾਈ ਰੱਖਣ ਦੀ ਗੱਲ ਕਰਦਾ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮੀਟੇਸ਼ਨ ਦੀ ਗੱਲ ਕਰਦਾ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦਿ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ ਸਾਫ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcast, to be able to...
0: ਸੋ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਹੈ ਕਿ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਕਿਵੇਂ ਆਪਣੀ ਸਾਂਝ ਪਾਓਗੇ, ਤੁਹਾਨੂੰ ABC ਦੀ ਲੋੜ ਨਹੀਂ ਪੈਂਦੀ ਹੈਗੀ, ਤੁਹਾਨੂੰ ਐਸੇ ਅਦਾਰਿਆਂ ਦੀ ਲੋੜ ਨਹੀਂ ਪੈਂਦੀ, ਤਾਂ ਪੌਲਿਨ ਹੈਨਸਨ ਕਹਿੰਦੇ ਨੇ ਕਿ ਸਾਡੇ ਕੋਲ ਉੱਥੇ ਦੇ ਆਪਣੇ ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਡੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them entire witness interviews are totally blacked out. Do you think that they should be
5: happy with the fact that they thought they released too much? You know, I heard that and you tell me something else. I think it's really time for the country to get onto something else, really. You know, now that nothing came out about me, other than there was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead, CNN.
4: What would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years. I don't think I've ever seen a smile.
0: Jimmy reporter ne Epstein file de utte sawal karne shuru kite te ਟਰੰਪ ਨੂੰ ਲੱਗਿਆ ਕਿ ਸੀ ਐਨ ਐਨ ਕੋਈ ਬਹੁਤਾ ਵੱਡੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਨ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਨ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਈ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਹੈ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ, ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ, ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ, ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ, ਇਸ ਕਰਕੇ ਉਹ ਪ੍ਰੈਸ ਕਾਨਫਰੰਸ। ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ, ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ, ਬਾਕੀ ਦੇਸ਼ ਦਾ ਕੀ ਮਤਲਬ, ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ, ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ, ਮਤਲਬ ਕੁਛ ਵੀ ਉਲਝਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਵਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ। ਜਦੋਂ ਪੌਲੀਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ABC ਐਂਡ SBS ਦੈਨ ਵਾਟ, ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ, ਸਕਾਈ ਨਿਊਜ਼ ਹੈਗਾ ਹੈ, ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ, ਵਾਏ ਜਸਟ ਦੀਸ ਟੂ। ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ, ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ, ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ, ਉਹ ਆਪਣੇ ਫੈਕਟ ਰੈਡੀ ਰੱਖ ਸਕਦਾ, ਬੇਰੁਜ਼ਗਾਰੀ 'ਤੇ ਪੁੱਛ ਸਕਦਾ, ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ, ਐਪਸਟੀਨ ਦੇ ਉੱਤੇ ਸਵਾਲ ਪੁੱਛ ਸਕਦਾ, ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ, ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ। ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ, ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ, ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ। ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਈਕਾਟ ਕਰ ਦਿਓ। ਤੀਜਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ, ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ, ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ CNN ਤਾਂ ਜੀ ਫੇਕ ਮੀਡੀਆ। ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ CNN ਫੇਕ ਮੀਡੀਆ, ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ, ਉਹ ਵੀ ਕਦੇ ਕਦੇ CNN ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ, ਮਤਲਬ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ, ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ। ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ABC ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ, ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ। ਇੱਦਾਂ ਨਹੀਂ ਮੈਂ ABC ਦੀ ਪੂਰੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ, ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ, ਸਰਕਾਰ ਦੇ ਖਿਲਾਫ ਵੀ ਕਰਦੇ ਨੇ, ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ, ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ। ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ, ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ, ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ, ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ, ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ, ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ, ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ। ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ। ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ, ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ, ਆਸਟ੍ਰੇਲੀਆ ਦਾ ਪਤਾ, ਭਾਰਤ ਦਾ ਪਤਾ, ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ। ਸੋ ਇਹਨਾਂ ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟ੍ਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ। ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ, ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ, ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰੈਜੈਂਟ ਕਰ ਰਿਹਾ ਸੀ, ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰੈਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ, ਜ਼ੀ ਨਿਊਜ਼ ਹੈ, ਮੈਂ ਨਾਮ ਹੀ ਦੱਸ ਦਿੰਦਾ, ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ, ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ, ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼, ਚਾਹੇ ਸਰਕਾਰ ਦੇ ਅਗੇਂਸਟ ਹੋਣ, ਚਾਹੇ ਹੱਕ 'ਚ ਹੋਣ, ਜਾਂ ਜੋ ਮਰਜ਼ੀ, ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ, ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ। ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ, ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ਼ ਪ੍ਰੋਪੇਗੰਡਾ, ਇਹ ਦੋ ਤੱਤ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ, ਲੋਕਾਂ ਨੇ ਜਾਮ ਲਗਾਇਆ, ਆਇਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼, ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ, ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਮਾਫੀ ਦਿਓ ਥੋੜ੍ਹੀ ਜਿਹੀ ਸਿਹਤ ਥੋੜ੍ਹੀ ਨਾਲ ਨਾਲ ਨਾਸਾਜ਼ ਵੀ ਹੈ।

ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ। ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ। ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ। ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ। ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੇ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ। ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ। ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਦਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ। ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨਵਾਂ ਦਊਂਗੇ? ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ? ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ। ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ। ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਈਲਾਈਨ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਈਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਈਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ। ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ AP ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ PTI ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ANI ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, AP ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਉਹ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ AI ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ
ਕੀਵਰਡ ਪਾਓ, ਰਿਊਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ੋਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆ ਨਾ ਕਰੋ ਸਕਰੀਨਸ਼ੋਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ, ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਛ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ RT ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ TV ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ, ਜਿਹੜਾ ਅਖਬਾਰ ਹੈ ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੀ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਉਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ, ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਉਹ ਖਬਰ ਇੱਕ TV ਚੈਨਲ, ਮੈਂ ਚਲੋ ਮੈਂ ਦੱਸ ਹੀ ਦਿੰਦਾ, ਜਗਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੇ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਜਾ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ, ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ। ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ, ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆਹ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕਬੇਟਸ ਜਿਹੜੇ ਹੈ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ
ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੋਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਹੈ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੀ ਉਹ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ, ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ

ਮਤਲਬ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ, ਰੀਸ਼ੇਅਰ ਕਰਨਾ, ਉਹਦਾ ਥੋੜਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ ਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ ਤੇ, ਕੋਈ ਜਾਤੀ ਦੇ ਨਾਮ ਤੇ, ਕੋਈ ਬਿਜ਼ਨਸਮੈਨ ਦੇ ਨਾਮ ਤੇ, ਕੋਈ ਸ਼ਹਿਰਾਂ ਦੇ ਨਾਮ ਤੇ, ਕੋਈ ਇਲਾਕਿਆਂ ਦੇ ਨਾਮ ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ। ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ, ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕ ਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ ਨੇ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ ਉਹ ਮੀਡੀਆ ਨੂੰ ਖਰੀਦਣ ਲੱਗ ਪੈਂਦੇ ਨੇ। ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਨੰਬਰ ਇੱਕ ਆਹਾ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆ ਤਾ 2022 'ਚ, ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ। ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੁਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ਼ ਲਗਾ ਦਿੱਤੇ ਜਾਂਦੇ ਨੇ, ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਤੁਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਉਹ ਨਹੀਂ ਹੈਗੀ। ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫ੍ਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫ੍ਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ, ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ, ਜਿੱਦਣ ਕਿਤੇ ਆ ਗਈ ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ, ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹ ਨਾ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ, ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫ੍ਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼

ਦਾਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ, ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ, ਗਲੋਬਲ ਪੱਧਰ ਦੇ ਉੱਤੇ, ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ, ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕਿਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ, ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ, 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ। ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ, ਕਿਸੇ ਵੀ ਅੱਤਵਾਦ, ਕਿਸੇ ਵੀ ਪੱਤਰਕਾਰ ਦੇ ਖਿਲਾਫ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਜ਼ ਦੇ ਵਿੱਚ ਉਲਝਾ ਲਓ, ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ, ਇਹ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ, ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ ਯੂਕੇ ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ, 18ਵੇਂ ਨੰਬਰ 'ਤੇ ਹੈ। ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 64ਵੇਂ ਨੰਬਰ 'ਤੇ ਹੈ, ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਭ ਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ, ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 163ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ, ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ, ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ NGO ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਨਮੈਂਟਲ ਔਰਗਨਾਈਜੇਸ਼ਨ ਹੈ, ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਪਰ RSF ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ, ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖਤ ਹੈਗੇ ਨੇ, ਉਹਨਾਂ ਦੇ ਖਿਲਾਫ ਹੈਗੇ ਨੇ। ਹੋ ਸਕਦਾ RSF ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਝ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਝ ਕੁ ਵਕੀਲਾਂ ਤੋਂ ਪੁੱਛ ਲਿਆ, ਕੁਝ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ, ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ। ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ, ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ, ਨਹੀਂ ਐਦਾਂ ਵੀ ਨਹੀਂ ਹੈਗਾ।
कुछ ना कुछ तो तुहानू मनना ही पएगा ना, कि कहा के तो हाँ करनी पएगी। कहानी ये है कि इंडिपेंडेंट मीडिया इंडिपेंडेंट नहीं हो सकता जदों तक वह है ना पूंजीपतियां और सरकारां दे कंट्रोल दे विचों बाहर नहीं आता। तो मोटे तौर दे उत्ते जिहड़ा मैनू यह लगता है कि जिहड़ा सियासतदान जदों किसी मीडिया चैनल का या किसी पूरे एक सैगमेंट का बायकाट ही कर देंगे ने, विरोध ही कर देंगे ने, दैट इज़ वैरी वैरी रोंग। वो एक बहुत गलत नैरेटिव जिहड़ा वह बहुत गलत मैसेज जिहड़ा वह दुनिया नूं जांदा है। और जे तुसीं किसी भी सियासतदान दे फैन हो सकते हो, इदां नहीं मैं अगे कहिंदा हुंदा सीगा कि नहीं होना चाहिए, पर लोग मानते ही नहीं है, वैसे होना नहीं चाहिए है, पर फिर भी किसी सियासतदान नूं तुसीं ब्लाइंडली फॉलो करते हो कि यार पॉलिन हैंसन बहुत टाइम बहुत वधिया गल्लां भी कर देंदे ने, बहुत बार वह जमा ही ਇਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਈਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ, ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਈਕਾਟ ਕਰਤਾ, ਪ੍ਰੈਸ ਕਾਨਫਰੰਸ ਕੱਢਣੀ ਹੋ ਨਹੀਂ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਝ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
1: ਰਿਲੀਜ਼ਿੰਗ ਔਨ 31 ਜੁਲਾਈ।
4: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545496। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਸੁੱਖ ਪਰਮਾਰ।
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਇਹ ਸੋਹਣੀ ਜਿਹੀ ਸਵੇਰ ਦਾ ਮਾਣ ਰਿਹਾ ਹੋਵੋਗੇ। ਆਨੰਦ ਮਨਾਉਣ ਦੇ ਲਈ ਬੱਚੇ ਲਾ ਚੁੱਕੇ ਆ ਲਾਈਨਾਂ, ਸਾਨੂੰ ਹਸਾਉਣ ਦੇ ਲਈ, ਟਿੱਡਿਆਂ ਦੇ ਵਿੱਚ ਪੀੜਾਂ ਪਾਉਣ ਦੇ ਲਈ। ਦੇਖਦੇ ਹਾਂ ਪੀੜਾ ਪਾਉਂਦੇ ਆ ਕਿ ਠਾਉਂਦੇ ਆ, ਦੇਖਦੇ ਹਾਂ ਅੱਜ ਸਾਨੂੰ ਸਭ ਤੋਂ ਪਹਿਲਾਂ ਕਿਹਨੇ ਕਾਲ ਕੀਤੀ ਆ ਹਸਾਉਣ ਦੇ ਲਈ।
0: ਚਲੋ ਆਓ ਜੀ ਫਿਰ ਆਪਾਂ ਵੇਖਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਰਨਵ,
0: ਕੀ ਹਾਲ ਹੈ?
2: ਕੀ ਹਾਲ ਹੈ ਤੁਹਾਡਾ?
0: ਤੁਹਾਡਾ ਵੀ ਠੀਕ ਹੈ?
2: ਕੀ ਹਾਲ
0: ਹੈ? ਉਹ ਸਾਡਾ ਬਹੁਤ ਵਧੀਆ।
1: ਅੱਜ ਕੀ ਹੋ ਗਿਆ, ਬੜਾ ਹੌਲੀ ਹੌਲੀ ਬੋਲਦੇ ਆ।
2: ਵੈਸੇ ਠੰਡੀ ਬਹੁਤ ਹੈ।
1: ਓਏ ਹੋਏ, ਅੱਜ ਤਾਂ ਇੰਨੀ ਠੰਡ ਨਹੀਂ ਹੈਗੀ,
0: ਪਹਿਲੀ ਵਾਰੀ ਆ ਗਈ ਨਾ।
1: ਰਲਣ ਨਹੀਂ ਕੀਤਾ ਸੀ ਹਲੇ?
0: ਹਾਂ ਹਲੇ ਰਜਾਈ ਚ ਤੁਰੇ ਫਿਰਦੇ ਮੇਰੇ।
2: ਕਰ ਲਿਆ
1: ਕਰ ਲਿਆ,
2: ਮੈਂ ਤਾਂ ਰੈਡੀ ਹਾਂ।
0: ਰਜਾਈ ਚ ਬਹਿ ਗਏ।
2: ਅੱਜ ਸੁਣਾਉਂਗੇ ਇੱਕ ਬੁਝਾਰਤ।
1: ਓਕੇ,
2: ਉਹ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਖਾ ਕੇ ਵੀ ਨਹੀਂ ਢਿੱਡ ਪਾਉਂਦਾ?
0: ਜਿਹਨੂੰ ਖਾ ਕੇ ਚਪੇੜਾਂ,
1: ਉਹ ਤਾਂ ਇੱਕ ਤੇ ਢਿੱਡ ਭਰ ਜਾਂਦਾ।
0: ਨਹੀਂ ਢਿੱਡ ਥੋੜੀ ਭਰਦਾ, ਮੂੰਹ ਲਾਲ ਹੁੰਦਾ, ਢਿੱਡ ਥੋੜੀ ਭਰਦਾ। ਸੌ? ਨਹੀਂ। ਓਕੇ, ਹੋਰ ਕਿਹੜੀ ਆ ਫਿਰ ਖਾ ਕੇ ਜਿਹਨੂੰ ਢਿੱਡ ਨਹੀਂ ਭਰਦਾ ਖਾ ਕੇ? ਹੈ ਮਾਈ ਦਾ ਝਾਟਾ?
2: ਨਹੀਂ।
1: ਉਹ ਕੀ ਹੁੰਦਾ ਪਤਾ ਨਾ?
2: ਹਾਂਜੀ,
0: ਮਾਈ ਦਾ ਝਾਟਾ ਕੀ ਹੁੰਦਾ?
2: ਬੋਲੀ
0: ਹੁੰਦੀ ਆ ਮੱਝ ਸੁਣਦੀ ਆ, ਪਰ ਉਹਨੂੰ ਪਤਾ ਤਾਂ ਹੈਗਾ ਨਾ ਵੀ ਮੱਝ ਸੁਣਦੀ ਆ।
1: ਇਹਨਾਂ ਦਾ ਪਤਾ ਆ।
0: ਗੁੱਡ ਗੁੱਡ ਗੁੱਡ।
2: ਹੈ ਅੱਛਾ, ਉਹ
1: ਮਾਈ ਬੁੱਢੀ ਦਾ ਝਟਾ
0: ਕੀ?
1: ਇਹ ਸ਼ਾਇਦ ਮਾਈ ਬੁੱਢੀ ਦਾ ਝਟਾ।
0: ਆਹੋ ਹਾਂ, ਮਾਈ ਬੁੱਢੀ ਦਾ ਝਟਾ ਕੀ ਹੁੰਦਾ?
2: ਉਹ ਜਿਹੜਾ ਕੈਂਡੀ ਜੀ ਹੁੰਦੀ
1: ਹੈ।
0: ਹਾਂ, ਕੈਂਡੀ ਫਲੋਸ। ਹਾਂ, ਇਹੋ ਹੀ ਆ ਨਾ ਫਿਰ? ਯੈਸ ਯੈਸ ਯੈਸ, ਇਹੋ ਹੀ ਇਹੋ
1: ਹੀ। ਚਲੋ
0: ਹਾਰ ਤੇ ਹੋਈ ਯਾਰ। ਚਲੋ ਹਾਰ ਗਏ ਫਿਰ ਆਪਾਂ।
2: ਆਨਸਰ ਹੈਗਾ
0: ਹੈ ਝਿੜਕਾਂ। ਮੈਨੂੰ ਤਾਂ ਲੱਗਦਾ ਖਾਧੀਆਂ ਵਾ।
1: ਪਤਾ ਗੱਲ ਕੀ ਆ, ਅਸੀਂ ਖਾਧੀਆਂ ਚਪੇੜਾਂ, ਸਾਡਾ ਆਨਸਰ ਸੀ ਚਪੇੜਾਂ।
0: ਆਹੋ,
1: ਇਹਨਾਂ ਨੂੰ ਪੈਂਦੀਆਂ ਝਿੜਕਾਂ, ਇਹਨਾਂ ਦੇ ਚਪੇੜਾਂ ਨਹੀਂ ਕਦੀ ਪਈਆਂ। ਗੱਲ ਤਾਂ ਅਸੀਂ ਸੁਣਾਵਾਂਗੇ ਕਦੀ, ਕੋਈ ਨੀ,
0: ਵਿਖਾਵਾਂਗੇ। ਹਲੇ ਵੀ ਫਰਕ ਹੈ ਕਹੋ, ਇੱਕ ਪਾਸੇ ਦੂਜੇ ਪਾਸੇ ਦਾ। ਥੈਂਕ ਯੂ ਅਰਨਵ। ਵਾਰੀ ਕਿੱਦਾਂ ਬਦਲ ਲਈ?
1: ਚੁਟਕਲਾ ਮੈਨੂੰ ਲੱਗਦਾ
0: ਨਹੀਂ
2: ਅੱਬਾ ਨੇ ਖੁਸ਼ ਦੀ ਯਾਦ ਕੀਤਾ ਅੱਬਾ ਜਦੋਂ ਸਵੇਰੇ ਉੱਠਦੀ ਹੁੰਦੀ ਆ ਫਿਰ ਮੰਜੇ ਸਾਰੇ ਆਪਾਂ ਖੜੋ ਕੇ ਨਹੀਂ ਖਾਂਦੇ ਪਰ ਆਪਾਂ ਕੁਛ ਯਾਦ ਕਰਦੇ ਆ ਸਾਰੇ ਤੇ ਫਿਰ ਖੇ ਬੜੀ ਵੀਕ ਦੇਸ਼ ਦੇ ਵਿੱਚ
1: ਕਿੱਦਾਂ ਤੁਸੀਂ ਤੜਕੇ ਉੱਠ ਜਾਂਦੇ ਆ ਸੁੱਖ ਆਂਟੀ ਨੂੰ ਤਾਂ ਜਾਗ ਨੀ ਆਉਂਦੀ ਆਂਟੀ ਤਾਂ ਹੱਲੇ ਵੀ ਸਲੀਪ ਆ
2: ਮੈਨੂੰ ਪਤਾ ਨੀ ਹੈਗਾ ਜਦੋਂ ਮੈਂ ਉੱਠਦੀ ਹੁੰਦੀ ਆ
1: ਅਲਾਰਮ
0: ਡੈਡੀ ਨੇ ਅਲਾਰਮ ਲਾਇਆ ਹੁੰਦਾ ਵਾ ਤੇ ਅਲਾਰਮ ਨਾ ਉੱਠਦੇ ਆ
1: ਤੇ ਡੈਡੀ ਮੰਮੀ ਨੂੰ ਉਠਾ ਕੇ ਫੇਰ ਸੌ ਜਾਂਦੇ ਆ
2: ਯੋਗਾ
0: ਮਤਲਬ
2: ਬ੍ਰੇਕਫਾਸਟ ਬਣਾਉਂਦੀ ਹੁੰਦੀ ਆ ਸਾਰੇ ਦੇ ਤੇ ਫੇਰ ਮੈਨੂੰ ਧੋਂਦੀ ਆ ਤੇ ਫੇਰ
0: ਮੰਮਾ ਸਾਰਿਆਂ ਨੂੰ ਉਠਾਉਂਦੇ ਆ ਤੇ ਜੇ ਤੁਸੀਂ ਕਹੋਗੇ ਪੀ ਐਂਬਰ ਬਾਰੇ ਤੇ ਫਿਰ ਤੁਸੀਂ ਕਹੋਗੇ ਐਂਬਰ ਸਾਰਿਆਂ ਨੂੰ ਉਠਾਉਂਦੀ ਆ ਤੇ ਮੰਮਾ ਉਠਾਉਂਦੇ ਆ ਹਾਂ ਕੀ ਸੁਣਾਓਗੇ ਫਿਰ ਅੱਜ
2: ਸੁਣਾਓਗੇ ਇੱਕ ਪੁਜਾਰਿਤ
0: ਹਾਂਜੀ ਹਾਂਜੀ
2: ਹਾਂਜੀ ਮੋਮਬੱਤੀਆਂ ਦੋ ਚੱਲਦੀਆਂ ਦੋ ਬਜਾਤੇ ਕਿੰਨੀਆਂ ਬੱਚੀਆਂ
1: ਪੰਜ
0: ਮੋਮਬੱਤੀਆਂ
1: ਦੋ ਜਗਾਤੀਆਂ
2: ਨਹੀਂ
3: ਪੰਜ ਮੋਮਬੱਤੀ ਇੱਕ ਕਮਰੇ ਚ ਜਗਦੀਆਂ ਨੇ
2: ਦੋ ਮੋਮਬੱਤੀਆਂ
0: ਬਜਾਤੀਆਂ
2: ਨਹੀਂ ਸੀ
0: ਪੰਜ ਮੋਮਬੱਤੀਆਂ ਇੱਕ ਕਮਰੇ ਚ ਜਗਦੀਆਂ ਤੇ ਉਹਦੇ ਵਿੱਚੋਂ ਦੋ ਬੁਝਾਤੀਆਂ ਤੇ ਬਾਕੀ ਕਿੰਨੀਆਂ ਰਹਿ ਗਈਆਂ
1: ਪੰਜ ਨਹੀਂ ਕਿੱਦਾਂ ਮੋਮਬੱਤੀਆਂ ਬੁਝਾਈਆਂ ਤੁਸੀਂ ਬਾਹਰ ਵਾਲੀਆਂ ਕਮਰੇ ਵਾਲੀਆਂ ਤੇ ਜਗੀ ਜਾਂਦੀਆਂ
2: ਜਗਦੇ
1: ਨੀ ਹੈਗੇ
0: ਓਕੇ ਓਕੇ ਓਕੇ ਮੋਮਬੱਤੀਆਂ ਪੰਜ ਰਹਿ ਗਈਆਂ ਓਕੇ ਚਲੋ ਹਾਰ ਗਏ ਫਿਰ ਆਪਾਂ
2: ਆਪੇ ਖਤਮ ਹੋ ਗਏ ਨੇ ਤੇ ਫਿਰ
1: ਜੀਰੋ
2: ਫਿਰ ਦੋ ਆਪਾਂ ਨੇ ਬਜਾਏ
0: ਅੱਛਾ ਅੱਛਾ ਅੱਛਾ ਅੱਛਾ ਤੇ ਕੋਈ ਵੀ ਨੀ ਰਹਿ ਗਈ ਕੋਈ ਵੀ ਨੀ ਰਹਿ ਗਈ
1: ਪਰ ਤੁਸੀਂ ਤਾਂ ਕਹਿੰਦੇ ਸੀ ਮੰਮਾ ਜਗਾਉਣ ਨੀ ਦਿੰਦੇ ਮੋਮਬੱਤੀਆਂ ਵਸ ਲਿਆ ਕੇ ਰੱਖਦੇ ਆ
0: ਨਹੀਂ ਉਹ ਤਾਂ ਉਹ ਤਵਨੀਤ ਹੀ
1: ਤਵਨੀਤ ਉਹਨਾਂ ਦੇ ਘਰ ਤਾਂ ਕੋਈ ਮੋਮਬੱਤੀ ਨੀ ਖਤਮ ਹੁੰਦੀ ਕਦੇ
0: ਚਲੋ ਐਂਬਰ ਨਾ ਕਰਾ ਦੋ ਗੱਲ ਫਿਰ
2: ਠੀਕ ਆ
1: ਖਾਦਾ ਫਿਰ ਸਵੇਰੇ ਸਵੇਰੇ ਇੰਨਾ ਫਰੈਸ਼
0: ਕੀ ਖਾਦਾ
2: Flask?
1: Cereal.
0: Cereal.
1: Okay. Okay. Okay.
0: ਸਵੇਰੇ ਸਵੇਰੇ ਉੱਠ ਕੇ ਕੁੜੀ ਖਾ ਵੀ ਲੈਂਦੀ ਆ ਤੇ ਸੋਮਨ ਵੀ ਹੋ ਜਾਂਦੀ ਆ ਤੇ ਚੁਟਕਲੇ ਵੀ ਸੁਣਾ ਜਾਂਦੀ ਆ ਤੇ ਇੰਨੀਆਂ ਗੱਲਾਂ ਵੀ ਸੁਣਾ ਜਾਂਦੀ ਆ। ਇਹ ਤੇ ਬੜੀ ਪੰਕਚੁਅਲ ਕੁੜੀ ਆ। ਥੈਂਕ ਯੂ ਅੰਬਰ, ਤੁਸੀਂ ਤੇ ਅਰਲੀ ਅਰਲੀ ਉੱਠ ਪੈਂਦੇ ਹੋ। ਇਹਨੇ ਅਰਲੀ ਅਰਲੀ ਉੱਠ ਕੇ ਤੇ ਆਪਣੀ ਆਪਣੀ ਭੈਣ ਨਾਲ ਖੇਡ ਵੀ ਲਿਆ ਪਤਾ। ਤੁਸੀਂ ਕੀ ਕੀਤਾ? ਟਿਕਲ ਟਿਕਲ ਨੀ ਕੀਤਾ ਉੱਠ ਕੇ? ਗੱਲਾਂ ਨੀ ਕੀਤੀਆਂ? ਗੱਲਾਂ ਨੀ ਕੀਤੀਆਂ?
2: ਥੈਂਕ
0: ਯੂ ਅੰਬਰ,
1: ਥੈਂਕ ਯੂ,
0: ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਮੰਨਤ ਫਤਿਹ, ਤੁਸੀਂ ਆਉਣੇ ਰਹੋ। ਉਸ ਤੋਂ ਬਾਅਦ ਫਿਰ ਯੁਵਰਾਜ ਤੁਹਾਡੀ ਵਾਰੀ ਤੇ ਹਾਂਜੀ ਫਤਿਹ ਮੰਨਤ ਤੁਸੀਂ ਆਉਣੇ ਰਹੋ।
1: ਤੁਸੀਂ
0: ਜਸਪ੍ਰੀਤ ਜੀ ਕਿਉਂ ਕਿਹਾ? ਕਿਉਂਕਿ ਇਹ ਮੰਮਾ ਦਾ ਪਰਸ ਲੈ ਕੇ ਜਾਂਦੀ ਤਾਂ
1: ਕਰਕੇ
0: ਵੱਡੀ
1: ਇਹ ਗੱਡੀ ਚ ਬੈਠਦੀ ਨਾ।
0: ਉਹ ਸੋਰੀ ਸੋਰੀ
1: ਪਰਸ ਹੈ ਗਿਆ ਸੀ ਮੰਗਦੇ ਅੱਜ ਕੱਲ ਨਾ ਮੰਨਤ ਆਪਣੇ ਮੰਮਾ ਦੇ ਕੱਪੜੇ ਪਾਉਂਦੀ ਆ, ਸੂਟ ਮੰਮਾ ਦੇ ਪਾਉਂਦੀ ਆ ਇਹ। ਹਾਂ
0: ਇੰਨੀ ਵੱਡੀ ਹੋ ਗਈ
1: ਤੇ ਹੋਰ ਕੀ ਪੁੱਛ ਲੋ, ਭਾਵੇਂ ਇੱਥੇ ਨੀ ਮੁੱਕਰ
2: ਸਕਦੇ।
1: ਹਾਂ
0: ਓਕੇ, ਵਾਹ ਮੰਨਤ ਫਿਰ ਤੇ ਬੜੇ ਵੱਡੇ ਹੋ ਗਏ ਤੁਸੀਂ।
2: ਮੈਨੂੰ ਲੱਗਦਾ ਤੁਸੀਂ ਇੱਕ ਤਰੀਕੇ ਨਾਲ ਮੋਟੀ ਕਹਿ ਰਹੇ ਹੋ।
0: ਲੈ
1: ਮੰਮਾ ਤੇ ਤੇਰੇ ਮੋਟੇ ਨਹੀਂ ਹੈਗੇ ਮੰਨਤ,
0: ਬੱਲੇ ਨਹੀਂ ਕੁੜੀਏ। ਹੈ
1: ਤੁਹਾਨੂੰ ਕਿਹਨੇ ਕਿਹਾ ਤੁਹਾਡੇ ਮੰਮਾ ਮੋਟੇ ਆ? ਉਹ ਤਾਂ ਪਤਲੇ ਆ।
0: ਨਹੀਂ ਉਹ ਆਪਣੇ ਆਪ ਨੂੰ ਕਹਿ ਰਹੀ ਆ।
1: ਇਹ ਕਿੱਦਾਂ ਮੋਟੀ ਹੋ ਗਈ ਫਿਰ ਜੇ ਉਹਨਾਂ ਦੇ ਸਾਈਜ਼ ਦਾ ਸੂਟ ਆਇਆ?
0: ਇੱਕ ਤਰੀਕੇ ਦੇ ਨਾਲ ਇਹ ਤੇ ਬਹੁਤ ਲੇਡੀਜ਼ ਜੀ ਟਾਕ ਹੁੰਦੀ ਆ, ਇਹ ਤੇ ਹਨਾ ਕੁੜੀਆਂ ਵਾਲੀ ਟਾਕ ਥੋੜੀ ਆ।
1: ਤੇ ਹੋਰ ਕੀ,
2: ਲੇਡੀਜ਼ ਤੇ ਕੁੜੀਆਂ ਸੇਮ ਹੀ ਚੀਜ਼
0: ਐ ਮੈਂ ਲਾ ਆ ਮੈਂ ਸੇਮ ਹੁੰਦੀ।
1: ਲੇਡੀਜ਼ ਲੇਡੀਜ਼ ਹੁੰਦੀਆਂ, ਕੁੜੀਆਂ ਕੁੜੀਆਂ ਹੁੰਦੀਆਂ। ਤੁਸੀਂ ਕੁੜੀ ਆ?
2: ਨਹੀਂ ਨਹੀਂ ਨਹੀਂ, ਜਦੋਂ 12 ਸਾਲ ਦੇ ਹੋ ਜਾਈਦੇ ਉਹ ਤੋਂ ਆਪਾਂ ਨੂੰ ਲੇਡੀਜ਼ ਹੀ ਸਮਝ ਲਈਦੇ ਲੋਕੀ ਤਾਂ। ਮੈਂ 1 ਸਾਲ ਹੀ ਛੋਟੀ ਆ, 1 ਸਾਲ ਦਾ ਕੀ ਫਰਕ
1: ਲਾ। ਹੱਦ ਹੋ ਗਈ ਆ, ਅਸੀਂ ਤਾਂ ਹੱਲੇ ਤੱਕ ਨਹੀਂ ਆਪਣੇ ਆਪ ਨੂੰ ਲੇਡੀਜ਼ ਕਹਿੰਦੀਆਂ। ਹੱਦ ਹੋ ਗਈ ਮੰਨਤ,
0: ਇਹ ਹੁਣ ਸਮਝਾਉਗੀ ਸਾਨੂੰ?
1: ਹਾਂ ਤੇ ਹੋਰ ਕੀ, ਬਹੁਤ ਕੁਛ ਸਮਝਦੇ ਆ। ਜੋ ਅਸੀਂ ਸਮਝਣਾ ਸੀ ਉਹ ਸਮਝਣਾ, ਗੱਲ ਖਤਮ। ਮੰਨਤ ਹਾਈ ਫਾਈਵ।
2: ਮੈਂ
1: ਵੀ ਸਮਝਦੀ ਆ ਕਿ ਮੈਂ ਟੀਨੇਜਰ ਹੋਈ।
2: ਮੈਨੂੰ ਮੇਰਾ ਨੀ ਜੀ ਕਰਦਾ ਹੁਣ, ਮੇਰਾ ਜੀ ਕਰਦਾ ਕਿ ਟਾਈਮ ਉੱਡਦਾ ਜਾਵੇ
1: ਜਹਾਜ਼। ਮੰਨਤ ਇਹ ਗੱਲ ਸੱਚੀ ਆ, ਕਹਿੰਦੇ ਜਦੋਂ ਜਦੋਂ ਨਾ ਟੀਨੇਜਰ ਜਿਹੜੇ 13 ਹੁੰਦੇ ਆ, ਜਿੱਦਣ ਉਹ ਕੇਕ ਕੱਟਦੇ ਉਹਨਾਂ ਦੇ ਮੂੰਹ ਫੁੱਲ ਜਾਂਦੇ ਉਦਣ ਤੋਂ ਲੈ ਕੇ 19-20 ਸਾਲਾਂ ਤੱਕ, ਫਿਰ ਉਹਨਾਂ ਦੇ ਮੂੰਹ ਫੁੱਲੇ ਹੀ ਰਹਿੰਦੇ ਕਹਿੰਦੇ। ਫਿਰ ਹਾਂ ਕਹਿੰਦੇ ਫਿਰ 20-ਕੁ ਸਾਲਾਂ ਤੋਂ ਬਾਅਦ ਉਹਨਾਂ ਦੇ ਮੂੰਹ ਥੋੜੇ ਸੋਫਟ ਜਿਹੇ ਹੁੰਦੇ ਆ ਤੇ ਉਹ ਤੁਹਾਡੇ ਵੱਲ ਨੂੰ ਦੇਖਦੇ ਆ।
0: ਨਹੀਂ ਮੰਨਤ ਤੇ ਨਹੀਂ ਏਦਾਂ ਕਰਦੀ।
1: ਏਦਾਂ ਹੁੰਦਾ ਮੰਨਤ? ਕੁਛ ਹੈਗਾ ਤੁਹਾਨੂੰ ਆਈਡੀਆ ਕੋਈ?
2: ਨਹੀਂ ਉਹ ਲੱਗਦਾ ਕਿ ਉਹ ਕੇਕ ਯਾ ਖਾ ਲੈਂਦੇ ਤਾਂ ਕਰਕੇ ਉਹ ਮੋਟੇ ਹੋ
1: ਜਾਂਦੇ ਆ। ਪਿਆਜ਼ ਕੇਕ ਜ਼ਿਆਦਾ ਖਾ ਲੈਂਦੇ ਨਾ 13 ਵੱਡੇ ਵਾਲਾ।
0: ਚਲ ਕੀ ਸੁਣਾਓਗੇ ਫਿਰ ਅੱਜ?
2: ਸਿਰਫ ਇੱਕ ਕੁਐਸਚਨ ਹੀ ਆ।
0: ਅੱਛਾ ਓਕੇ ਇੱਕ ਕੁਐਸਚਨ ਆ ਓਕੇ
1: ਮੈਨੂੰ ਲੱਗਦਾ ਅਸੀਂ ਲਾਫਟਰ ਥੈਰੇਪੀ ਦਾ ਨਾਮ ਬਦਲਣਾ ਪੈਣਾ ਸਾਨੂੰ ਸੂਨ
2: ਉਹਦੇ 2013 ਚ ਬਰਥ ਹੋਈ ਆ ਤੇ ਜਿਹੜਾ ਬੰਤਾ ਵਾ ਉਹਦੇ 2014 ਚ ਹੋਈ ਆ ਇਹ ਦੱਸੋ ਕਿਵੇਂ ਆ ਤੁਹਾਨੂੰ ਸਿਰਫ ਤਿੰਨ ਹੀ ਗੈਸਸ ਮਿਲਣੇ ਆ
1: ਹੈ
0: ਫੇਰ ਫੇਰ ਦੁਬਾਰਾ ਦੱਸੋ ਕੀ ਆ
2: ਸੰਤਾ ਤੇ ਬੰਤਾ ਦੋਵੇਂ ਟਵਿੰਸ ਨੇ ਤੇ ਜਿਹੜਾ ਸੰਤਾ ਵਾ ਉਹਦੀ ਜਨਮ ਜਿਹੜੀ ਹੋਈ ਆ ਉਹ 2013 ਚ ਹੋਈ ਆ ਤੇ ਜਿਹੜਾ ਬੰਤਾ ਵਾ ਉਹਦੀ 2014 ਚ ਹੋਈ ਆ ਇਹ ਕਿੱਦਾਂ
1: ਜਿਹੜਾ ਜਿਹੜਾ 2013 ਚ ਬੋਰਨ ਹੋਇਆ ਨਾ ਉਹ ਬੋਰਨ ਹੋਇਆ 11:59 ਤੇ ਠੀਕ ਆ ਤੇ ਜਿਹੜਾ ਛੋਟਾ 2014 ਚ ਹੋਇਆ ਉਹ ਹੋਇਆ 12:01 ਤੇ
0: ਸੁੱਖ ਆਂਟੀ ਨਾਲ ਪੰਗੇ ਲੈਂਦੇ ਤੁਸੀਂ ਹੈ ਇਹ ਅੰਕਲ ਦੇ ਨਾਂ ਤੇ ਸ਼ਰਤ ਲਾਉਣੀ ਸੀ ਫਿਰ ਭਾਵੇਂ ਤੂੰ ਜਿੱਤ ਜਾਂਦੀ ਹੈ ਚਾਹ ਮੰਨਤ ਤੂੰ ਤੇ ਸ਼ਰਤ ਹੀ ਗਲਤ ਲਾਈ ਆ
1: ਪਰ ਸਭ ਤੋਂ ਵਧੀਆ ਗੱਲ ਪਤਾ ਕੀ ਆ ਮੰਨਤ ਨੂੰ 58 ਪਤਾ ਹੈ ਕਿੰਨੇ ਹੁੰਦੇ ਆ ਹਨਾ ਮੰਨਤ
2: 59
1: ਹੁੰਦੇ ਆ ਯੈਸ ਗੁੱਡ ਜੌਬ ਮੰਨਤ
0: ਥੈਂਕ ਯੂ ਮੰਨਤ
2: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ
0: ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਫਤਿਹ ਜੀ
1: $5 ਦੀਦੀ ਤੋਂ ਮਿਲਣੇ ਉਹਨਾਂ ਦੀ ਆਪਾਂ ਫਿਰ ਪਾਰਟੀ ਕਰਾਂਗੇ
0: ਅਗਲਾ ਗਜ਼ੀਲੀਅਨ ਦੀ ਗੱਲ ਕਰਦਾ
1: ਨੂੰ ਫਿਕਰ ਪਈ ਉਹ ਵਿਚਾਰੀ ਨੂੰ
0: $5 ਦੇ ਜਾ ਸੁੱਖ ਆਂਟੀ ਪੰਜ ਕੀ ਹੁੰਦੇ ਭਲਾ ਹੈ ਪੰਜਾਂ ਦੀ ਤਾਂ ਪਾਰਕਿੰਗ ਵੀ ਨਹੀਂ ਆਉਂਦੀ ਅੱਜ ਕੱਲ੍ਹ
1: ਸਹੀ ਗੱਲ ਹੈ ਕਾਫੀ ਵੀ ਨਹੀਂ ਆਉਂਦੀ
0: ਓਹੋ ਫਤਿਹ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ
0: ਹਾਂਜੀ
2: ਇੱਕ ਬੁੜੀ ਪੱਪੂ ਨੂੰ ਇੱਕ ਕੁੜੀ ਕਹਿੰਦੀ ਵੀ ਮੈਂ ਇੱਕ ਬਹੁਤ ਮੈਂ ਵਿਆਹ ਇੱਕ ਬਹੁਤ ਮੈਂ ਮੈਂ ਫਿਰ ਤੁਸੀਂ ਪੱਪੂ ਨੂੰ ਇੱਕ ਕੁੜੀ ਕਹਿੰਦੀ ਵੀ ਮੈਂ ਵਿਆਹ ਉਹ ਮੁੰਡੇ ਨਾਲ ਕਰਾਉ ਜਿਹਦਾ ਬਹੁਤ ਵੱਡਾ ਕਾਰੋਬਾਰ ਬਹੁਤ ਉੱਚਾ ਕਾਰੋਬਾਰ ਹੋ ਪੱਪੂ ਕਹਿੰਦਾ ਮੇਰੇ ਨਾਲ ਵਿਆਹ ਕਰ ਲਾ ਮੈਂ ਪਹਾੜਾਂ ਤੇ ਬੱਕਰੀਆਂ ਨੂੰ ਚੋਣਾ
1: ਬਹੁਤ ਉੱਚਾ ਕਾਰੋਬਾਰ
0: ਇੱਥੇ ਤਾਂ ਵੀ ਵਧੀਆ ਹੀ ਕੰਮ ਪਤਾ ਇੱਥੇ ਤਾਂ ਬੱਕਰੀਆਂ ਮਹਿੰਗੀਆਂ ਵਿਕਦੀਆਂ ਹੋਣੀਆਂ ਥੈਂਕ ਯੂ ਫਤਿਹ
1: ਕੀ
0: ਲਿਆਓ ਫਿਰ
2: ਇੱਕ ਚੁਟਕਲਾ
0: ਓਕੇ ਅੰਬ ਵਾਲਾ
1: ਅੰਬ
2: ਨਹੀਂ
0: ਤੁਸੀਂ ਆਪੇ ਕਿਹਾ ਅੰਬ ਚੁਟਕਲਾ ਅੰਬ ਚੁਟਕਲਾ
2: ਇੱਕ ਵਾਰੀ ਪੱਪੂ ਡਾਕਟਰ ਨੂੰ ਮਿਲਣ ਜਾਂਦਾ ਤੇ ਫਿਰ ਉਹ ਡਾਕਟਰ ਨੂੰ ਕਹਿੰਦਾ ਵੀ ਡਾਕਟਰ ਸਾਹਿਬ ਜਦੋਂ ਮੈਂ ਸਵੇਰੇ ਉੱਠਦਾ ਮੈਨੂੰ ਮੈਂ ਸਾਹ ਨਹੀਂ ਲੈ ਪਾਉਂਦਾ ਪ੍ਰੋਪਰਲੀ ਤੇ ਫਿਰ ਡਾਕਟਰ ਕਹਿੰਦਾ ਵੀ ਤੂੰ ਕਿੰਨੇ ਵਜੇ ਉੱਠਦਾ ਫਿਰ ਪੱਪੂ ਕਹਿੰਦਾ ਮੈਂ ਤਾਂ ਬਹੁਤ ਜਲਦੀ ਉੱਠਦਾ 8 ਉੱਠਦਾ ਮੈਂ ਤੇ ਫਿਰ ਡਾਕਟਰ ਕਹਿੰਦਾ ਪੱਪੂ ਤੂੰ ਇਹ ਤੋਂ ਵੀ ਜਲਦੀ ਉੱਠਿਆ ਕਰ ਕਿਉਂਕਿ ਜਿਹੜੇ ਸਵੇਰੇ ਲੋਕ ਯੋਗਾ ਕਰਦੇ ਹਨ ਉਹ ਸਾਰੀ ਆਕਸੀਜਨ ਪਿੱਛੇ ਲੈਂਦੀ ਹੈ ਇਸ ਲਈ
0: ਹੋਰ ਛੇਤੀ ਉੱਠ ਪਏਗਾ ਥੈਂਕ ਯੂ ਯੁਵਰਾਜ,
1: ਥੈਂਕ ਯੂ ਯੁਵਰਾਜ,
2: ਮੇਰੀ ਦੀਦੀ ਸੌਂਗ।
1: ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੁਰਜੀਤ ਜੀ।
1: ਸਤਿ ਸ਼੍ਰੀ ਅਕਾਲ ਯਸ਼ਿਕਾ, ਕਿੱਦਾਂ ਹਾਲ ਚਾਲ?
2: ਕੀ ਹਾਲ ਆ ਤੁਹਾਡਾ? ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਵਧੀਆ,
1: ਬਹੁਤ ਵਧੀਆ।
0: ਕੀ ਸੁਣਾਓਗੇ?
2: ਇੱਕ ਚੁਟਕਲਾ।
0: ਹਾਂਜੀ।
2: ਪਤਨੀ ਰਾਤ ਨੂੰ ਪਤੀ ਕੋਲ ਜਾਂਦੀ ਤੇ ਕਹਿੰਦੀ, ਤੁਹਾਨੂੰ ਪਤਾ ਕੱਲ ਜਿਹੜਾ ਭਿਖਾਰੀ ਆਇਆ ਸੀ ਨਾ, ਬਹੁਤ ਮਾੜਾ। ਪਤੀ ਕਹਿੰਦਾ, ਕੀ ਹੋ ਗਿਆ ਇੰਨਾ? ਪਤਨੀ ਕਹਿੰਦੀ, ਮੈਂ ਉਹਨੂੰ ਰੋਟੀ ਦਿੱਤੀ ਤੇ ਅੱਜ ਮੈਨੂੰ ਕਿਤਾਬ ਦੇ ਗਿਆ। ਤੇ ਪਤੀ ਕਹਿੰਦਾ, ਇਹ ਤਾਂ ਵਧੀਆ, ਤੂੰ ਪੜ ਲਈ। ਪਤਨੀ ਕਹਿੰਦੀ, ਨਹੀਂ, ਮੈਂ ਉਹਨੂੰ ਕੱਲ ਰੋਟੀ ਦਿੱਤੀ ਤੇ ਮੈਨੂੰ ਕਿਤਾਬ ਦੇ ਕੇ ਗਿਆ ਜਿਹ ਤੇ ਲਿਖਿਆ ਸੀਗਾ ਖਾਣਾ ਬਣਾਉਣਾ, ਖਾਣਾ ਬਣਾਉਣ ਦੇ ਤਰੀਕੇ।
1: ਖਾਣਾ ਬਣਾਉਣਾ ਸਿੱਖੋ।
0: ਥੈਂਕ ਯੂ ਜਸ਼ਿਕਾ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਗਾਬਾ ਸਾਹਿਬ, ਉਸ ਤੋਂ ਬਾਅਦ ਅਸੀਸ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਗਾਬਾ ਸਾਹਿਬ।
4: ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ, ਦੀਦੀ ਜੀ ਤੇ ਮੇਰੇ ਸਾਰੇ
0: ਪਿਆਰੇ ਸਰੋਤਿਆਂ ਨੂੰ।
1: ਸਤਿ ਸ਼੍ਰੀ ਅਕਾਲ ਗੱਬਾ ਸਾਹਿਬ, ਕਿੱਦਾਂ ਆ? ਆਵਾਜ਼ ਬਦਲ ਗਈ, ਜਵਾਨ ਹੋ ਗਿਆ ਮੁੰਡਾ,
0: ਵੱਡਾ ਵੱਡਾ ਹੋ ਗਿਆ, ਗੱਭਰੂ ਹੋ ਗਿਆ
4: ਜੀ।
0: ਹੈ
4: ਹਾਂਜੀ।
0: ਸਮਰ ਕਿੰਨੇ ਸਾਲਾਂ ਦਾ ਹੋ ਗਿਆ?
4: ਮੈਂ 14 ਦਾ ਹੋ ਗਿਆ।
0: ਓ
1: ਬੱਲੇ,
0: ਫਿਰ ਤੇ ਵਾਕਈ ਗੱਭਰੂ ਹੋ ਗਿਆ। ਤੇ ਅੱਜ ਫਿਰ ਕੀ ਜਨਮ ਦਿਨ ਹੈ ਕਿਸੇ ਦਾ ਕਿ ਵੈਸੇ ਆਏ ਹੋ?
1: ਮੈਂ ਇਹ ਨਹੀਂ ਸੋਚਦੀ ਸੀ।
4: ਹਾਂ, ਜਨਮ ਦਿਨ ਲਈ ਮੇਰਾ ਨਾਮ ਬਣਾਤਾ,
1: ਜਨਮ ਦਿਨ ਵਾਲੇ ਗੱਬਾ ਸਾਹਿਬ।
0: ਹਾਂ, ਮੈਂ ਕੋਈ ਫੈਮਿਲੀ ਚ ਬਰਥਡੇ ਹੁੰਦਾ, ਤੁਸੀਂ ਤੇ ਫਿਰ ਹੀ ਆਉਂਦੇ ਹੋ ਅੱਜ ਕੱਲ?
1: ਸੱਚੀ?
4: ਨਹੀਂ ਨਹੀਂ।
0: ਜਾਂ ਫਿਰ ਛੁੱਟੀ
1: ਹੋਈ ਸੀ?
0: ਛੁੱਟੀ ਅੱਜ?
4: ਨਹੀਂ ਨਹੀਂ।
0: ਅੱਛਾ, ਕੁਛ ਵੀ ਨਹੀਂ? ਓਕੇ, ਗੁੱਡ ਗੁੱਡ, ਚਲੋ ਥੈਂਕ ਯੂ। ਫਿਰ
1: ਛੁੱਟੀ ਕੀਤੀ ਆ?
4: ਸੁਖਦੀ ਤੁਹਾਡੀ ਅੱਖਾਂ ਠੀਕ ਨੇ ਹੁਣ?
1: ਮੇਰੀਆਂ ਅੱਖਾਂ ਬਹੁਤ ਵਧੀਆ।
4: ਆਲਮ ਨੋਹਾਰ ਜੀ ਦਾ।
1: ਆਣ ਦਿਓ ਫਿਰ।

0: ਸਾਹਿਬ ਦਾ ਦਰਵਾਜ਼ਾ ਨੀਵਾਂ ਤੂੰ ਪਗੜੀ ਉੱਚਾਈ ਨੀ ਸ਼ਾਮ ਸਵੇਰੇ ਗਾ ਵਿਲਕੜੀਏ ਸੁੱਤਿਆ ਰਹਿਣ ਗਵਾਈ ਕੀ ਹੋਇਆ ਤੈਨੂੰ ਚਰਖੇ ਧੰਦ ਨਾ ਪਾਇਆ ਨੀ ਬਣ ਬੈਠੀ ਪਨ ਫੁੱਲਾ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਨੌ ਦਰਵਾਜ਼ੇ ਮਹਿਲ ਤੇਰੇ ਤੋਂ ਉੱਚਾ ਬੁੱਤ ਬਣਾਇਆ ਨੀ ਜਿਸ ਕੋਲੋਂ ਤੂੰ ਕੋਠਾ ਲਿੱਤਾ ਕਾਗਜ਼ ਨਾ ਕਰਵਾਇਆ ਨੀ ਨਦੀ ਕਿਨਾਰੇ ਢਾਹ ਹਮੇਸ਼ਾ ਕੰਧ ਰੇਤ ਦੀ ਪਾਈ ਨੀ ਸ਼ਾਮ ਸਵੇਰੇ ਗਾਵਲ ਕੁੜੀਏ ਸੁੱਤਿਆ ਰਹਿਣ ਗਵਾਈ ਕਿਉਂ ਨੀ ਬੋਲਦਾ ਹੈ ਕਿਉਂ ਨੀ ਤੋਲਦਾ ਹਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲਦਾ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਹੋ
1: ਵਾਹ ਜੀ ਵਾਹ
2: ਵੈਲ ਡਨ
1: ਅੱਜ ਤੇ ਕਮਾਲ ਹੀ ਕਰ ਛੱਡੀ ਅੱਜ ਤੇ
2: ਵੈਲ ਡਨ ਸਮਰ
1: ਹੈ ਅੱਜ ਤੇ ਕੰਪੀਟੀਸ਼ਨ ਹੀ ਜਿੱਤ ਗਿਆ ਹਾਂ ਜ਼ਰਾ
2: ਬਿਲਕੁਲ ਪਹਿਲੇ ਨੰਬਰ ਤੇ
1: ਵੈਰੀ ਨਾਈਸ ਥੈਂਕ ਯੂ ਸਮਰ ਬਹੁਤ ਵਧੀਆ ਬੁੱਤ ਰੱਬ ਤੈਨੂੰ ਬਹੁਤ ਤਰੱਕੀਆਂ ਦੇ ਵਿੱਚ ਚੜ੍ਹਦੀ ਕਲਾ 'ਚ ਰੱਖੇ ਬਹੁਤ ਸੋਹਣਾ ਗਾ
3: ਖੰਗੀ
1: ਕਿਉਂ ਜਾਂਦੇ ਆ ਇਹਨਾਂ ਸਮੋਸਾ ਖਾਧਾ ਹੀ ਸਮੋਸਾ ਖਾਧਾ ਹੀ ਸਵੇਰੇ ਸਵੇਰੇ ਮੇਰੇ ਸਾਹਮਣੇ ਬਹਿ ਕੇ
2: ਖੰਗਣ ਲੱਗ ਗਿਆ ਮੈਨੂੰ ਪਤਾ ਤੁਹਾਨੂੰ ਖੰਗ ਨਹੀਂ ਲੱਗੀ
1: ਹੋਰ ਮੈਂ ਕਿਹਾ ਸੀ ਜਦੋਂ ਸਮਰ ਗਾਉਂਦਾ ਸੀ ਨਾ ਤੇ ਮੈਂ ਕਿਹਾ ਸੀ ਨਹੀਂ ਖਾਈਦਾ ਸਵੇਰੇ ਸਵੇਰੇ ਨਹੀਂ ਖਾਈਦਾ ਤੇ ਪਰ ਫਿਰ ਵੀ ਖਾ ਗਈ
3: ਨਹੀਂ ਖਾਈਦਾ ਕਿਉਂਕਿ ਉਹ ਬ੍ਰੈਕਫਾਸਟ ਹੀ ਨਹੀਂ ਇੰਨਾ ਟਾਈਮ ਤਾਂ ਲੱਗਦਾ ਉਹਨੂੰ ਬਣਾਉਣ ਲਈ
1: ਅਤੇ ਘਰੋਂ ਬਣਾ ਕੇ ਲੈ ਗਿਆ ਜੀ ਰਾਤ ਬਣਾ ਕੇ ਕਹਿੰਦੇ ਰੱਖਿਆ ਤੇ ਸਵੇਰੇ ਉੱਠ ਕੇ ਤੇ ਘਪਰੂੰ ਘਪਰੂੰ ਖਾ ਗਏ ਮੇਰੇ ਸਾਹਮਣੇ ਬਹਿ ਗਏ
2: ਇਹ ਦਿੱਤਾ ਨੀ ਇਹਨਾਂ ਨੂੰ ਤਾਂ ਕਰਕੇ ਸ਼ਿਕਾਇਤਾਂ ਲਾਉਂਦੇ ਆ ਸਾਰਾ ਮੈਂ ਆਪੀ ਖਾ ਲਿਆ ਖੰਘ ਵੀ ਤਾਂ ਹੀ ਆਈ
3: ਉਹ ਤਾਂ ਡੈਜ਼ਰਟ ਚ ਆਉਂਦਾ ਜਦੋਂ ਕੋਈ
1: ਆਹੋ ਤੇ ਵੇਖ ਲੈ ਇੱਥੇ ਬਹਿ ਕੇ ਪ੍ਰੋਗਰਾਮ ਦੇ ਵਿੱਚ ਬਹਿ ਕੇ ਕੋਈ ਸਮੋਸੇ ਸਮੋਸੇ ਖਾਂਦਾ ਭਲਾ
2: ਮਿੱਠੇ ਸਮੋਸੇ ਉਹਦੇ ਵਿੱਚ ਗੁਲਾਬ ਜਾਮਣ ਭਰੀ ਹੁੰਦੀ ਆ ਸਮੋਸੇ ਵਿੱਚ
3: ਨਹੀਂ
2: ਹਾਂ
1: ਆਲੂ ਹੁੰਦੇ ਆ
3: ਕਈ
1: ਜਾਣੇ ਪਤਾ ਨੀਤ ਵੀ ਪਾ ਦਿੰਦੇ
2: ਫਿਰ ਕਈਆਂ ਨੂੰ ਖਾ ਕੇ ਖੰਘ ਵੀ ਲੱਗ ਜਾਂਦੀ ਆ
1: ਪਰ ਅਸੀਂ ਇਸ ਨੂੰ ਹੈ ਪਨੀਤ ਨੀ ਨੀਤ
2: ਨੀਤ
1: ਜਾਣ ਕੇ ਬਹਾਨੇ ਬਣਾਉਣ ਦੇ ਲਈ ਨਾ ਇਹਨਾਂ ਨੇ ਸੀਸ ਖਾਧਾ ਹੀ ਹੋਰ ਪਰ ਸਵਾਦੀ ਬੜਾ ਲੱਗਣ ਡਿਆ ਸੀ ਮੈਨੂੰ ਮੈਨੂੰ ਤਾਂ ਬੜਾ ਹੀ
3: ਤੈਨੂੰ
2: ਕਾਜੂ ਕਤਲੀ ਪਸੰਦ ਆ
3: ਸਮੋਸੇ ਜੋ ਕਿ ਕੋਈ ਸਾਡੇ ਘਰ ਆਇਆ ਸੀ ਅਸੀਂ ਡੈਜ਼ਰਟ ਖਾਧਾ ਸੀ
1: ਨਹੀਂ ਪੁੱਤ ਔਂਟਰੇ ਹੁੰਦਾ ਵਾ
2: ਜਿਹੜੇ ਲੂਣ ਵਾਲੀ ਚੀਜ਼ ਹੁੰਦੀ ਉਹ ਥੋੜੀ ਹੁੰਦੀ
1: ਉਹ ਥੋੜੀ ਡੈਜ਼ਰਟ ਹੁੰਦਾ ਵਾ ਮਿੱਠਾ ਹੁੰਦਾ ਵਾ ਡੈਜ਼ਰਟ
2: ਮਿੱਠੀ ਚੀਜ਼ ਨੂੰ ਕਹਿੰਦੇ ਆ
1: ਜਿੱਦਾਂ ਗੁਲਾਬ ਜਾਮਨ
3: ਸਮੋਸੇ ਵੀ ਤਾਂ ਮਿੱਠੇ ਹੀ ਹੁੰਦੇ
2: ਹੈ
1: ਉਹ ਨਹੀਂ ਮਿੱਠੇ ਵੀ ਆਉਂਦੇ ਨਾ ਉਹ ਵਿਚਾਰੀ ਤਾਂ ਕੰਫਿਊਜ਼ ਆ ਇਹਨਾਂ ਨੇ ਉਹ ਨਹੀਂ ਖਾਧੇ ਪੁੱਤ ਇਹਨਾਂ ਨੇ ਖਾਧੇ ਲੂਣ ਹਾਂ ਅੱਜ ਕੱਲ੍ਹ ਰੈਡੀਮੇਡ ਜੇ ਵੇਚਦੇ ਮਿੱਠੇ ਵੀ ਸੋ ਉਹਦੇ ਚ ਉਹ ਨਿੱਕੇ ਨਿੱਕੇ ਜੇ ਨਹੀਂ ਹੁੰਦੇ
2: ਸਮੋਸੀਆਂ ਜਿਹੀਆਂ
1: ਹਾਂ ਉਹ ਨਿੱਕਾ ਉਹਦੇ ਵਿੱਚ ਮਿੱਠਾ ਜਿਹਾ ਭਰਿਆ ਹੁੰਦਾ ਨਹੀਂ ਪੁੱਤ ਉਹ ਨਹੀਂ ਇਹਨਾਂ ਨੇ ਦੂਜਾ ਦੂਜਾ ਖਾਦਾ ਵਾ
2: ਜਿਹੜਾ ਤੇ ਬਿਗ ਸਮੋਸਾ
1: ਵੱਡਾ ਸਮੋਸਾ ਨਹੀਂ ਹੁੰਦਾ ਜਿਹੜਾ ਲੂਣ ਵਾਲਾ
2: ਸਬਜ਼ੀ ਵਾਲਾ ਸਬਜ਼ੀ ਨਾਲ ਵੀ ਖਾ ਸਕਦੇ ਆ ਚਟਨੀ ਨਾਲ ਵੀ ਖਾ ਸਕਦੇ ਤੇ
1: ਚਟਨੀਆਂ ਪਾ ਕੇ ਉੱਤੇ ਜਿਹੜੇ
2: ਪਿਆਜ਼ ਪਾ ਕੇ
1: ਪਿਆਜ਼ ਪਾ ਕੇ ਹੋਰ ਉੱਤੇ ਜਿਹੜਾ
2: ਚਟਨੀਆਂ
1: ਉੱਤੇ ਉੱਤੇ ਛੋਲੇ ਪਾ ਕੇ ਹੈ ਉਹ ਖਾਈਦਾ ਨਾ ਜਿਹੜਾ ਯਮ ਯਮ ਥੋੜਾ ਜਿਹਾ ਪਾ ਕੇ ਓ ਹੋ
2: ਯਮ ਯਮ ਯਮ
1: ਹਾਂ ਟੈਮਰਿਡ ਸੌਸ ਮਿੰਟ ਸੌਸ ਹੈ ਥੋੜਾ ਜਿਹਾ ਦਹੀਂ ਹੈ ਹਾਂ
2: 6-7 ਸਮੋਸੇ ਖਾ ਲੈ
1: ਉਹ ਇਹਦੇ ਚ ਨਹੀਂ ਬਾਰਬੀਕਿਊ ਸੌਸ ਟਮਾਟੋ ਸੌਸ ਪੈਂਦੀ ਨਹੀਂ ਪੈਂਦੀ ਇਹ ਸਵੀਟ ਚਿਲੀ ਵੀ ਨਹੀਂ ਪੈਂਦੀ
2: ਇਹਦੇ ਵਿੱਚ ਤਾਂ ਇਮਲੀ ਦੀ ਚਟਨੀ ਪੈਂਦੀ ਆ
1: ਟੈਮਰਿਡ ਸੌਸ ਪੈਂਦੀ ਇਮਲੀ ਦੀ ਚਟਨੀ ਤੇ ਨਾਲ ਪੈਂਦੀ ਮਿੰਟ ਮਿੰਟ ਸੌਸ ਹੋਰ
2: ਮੈਂ ਪਤਾ ਕਿੰਨੇ ਸਮੋਸੇ ਖਾਦੇ
1: ਹੋਰ ਕੀ
2: 6-7 ਸਮੋਸੇ
1: ਜਿੱਦਣ ਆਊਗੀ ਨਾ ਅਸੀਸ ਜਿੱਦਣ ਆਊਗੀ ਉਦਣ ਆਪਾਂ
2: 6-7
1: ਜਿੱਦਣ ਅਸੀਸ ਆਊਗੀ ਨਾ ਸਾਡੇ ਕੋਲ ਉਦਣ ਆਪਾਂ ਆਹ ਵਾਲਾ ਸਮੋਸਾ ਤੁਹਾਨੂੰ ਖਵਾਵਾਂਗੇ ਠੀਕ ਆ
2: ਅਸੀਸ ਤੈਨੂੰ ਪਤਾ ਇਟਸ ਇਲੀਗਲ ਇਨ ਆਸਟ੍ਰੇਲੀਆ
1: ਤੁਹਾਡੇ
2: 6-7
1: ਅੱਛਾ
2: 6-7 ਇਲੀਗਲ ਆ ਇਨ ਆਸਟ੍ਰੇਲੀਆ
1: ਨਾ
2: ਅਸੀਸ ਮੈਂ ਤੈਨੂੰ ਅਗਲੀ ਵਾਰ ਇਹੀ ਦੱਸ ਦਵਾਂ ਵੀ ਘਰ ਮੇਰੇ ਕੁੱਟ ਪੈ ਗਈ ਇਸ ਗੱਲ ਤੇ
1: ਚਲੋ ਕੀ ਸੁਣਾਓਗੇ ਫਿਰ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ
3: ਸੁਣਾਉਂਗੀ ਮੈਂ ਬੋਲੀ
1: ਹਾਂਜੀ
2: ਆਉਣ ਦਿਓ ਫਿਰ
3: ਵਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕੋਟੀ ਵੇ ਮੈਂ ਚੱਲੀ ਆ ਜੰਮਣ ਮਾਈਆ
2: ਬੱਲੇ
3: ਮੈਂ ਚੱਲੀ ਆ ਜੰਮਣ ਮਾਈਆ ਖਬਰਦਾਰ ਜਿਸ ਤੂੰ ਪਕਾ ਲਈ ਰੋਟੀ ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ ਮੇਰੇ ਆਉਂਦੀ ਨੂੰ ਕਰ ਲੈ ਸਾਫ ਰਸੋਈ
1: ਮੇਰੇ ਆਉਂਦੀ ਨੂੰ
3: ਬੱਲੇ ਬੱਲੇ ਬੱਲੇ ਬੱਲੇ

0: ਸਮੋਸੇ ਖਾਓਗੇ ਸਾਡੇ ਨਾਲ, ਸਾਡੇ ਨਾਲ। ਥੈਂਕ ਯੂ
1: ਅਸੀਸ,
2: ਤੁਸੀਂ ਮੈਨੂੰ ਗੁੱਡ ਟਾਈਮ ਤੇ ਮੈਨੂੰ
1: ਬੇਲੇ ਕਰ
0: ਤਾਂ ਲੱਗਦਾ, ਮੈਨੂੰ ਲੱਗਦਾ ਜਿੱਦਾਂ ਤੂੰ ਅੱਜ ਪਟਾਕਣ ਲਈ। ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ,
1: ਬਾਏ ਅਸੀਸ,
0: ਓਕੇ
2: ਬਾਏ ਬਾਏ। ਹੁਣ ਦੇਖਦੇ ਕੱਲ ਨੂੰ ਕਿਹੜੀਆਂ ਗੱਲਾਂ ਕਰਨੀਆਂ।
0: ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ,
1: ਪਹਿਲਾਂ ਹੀ ਫਿਕਰ ਪੈ ਜਾਂਦੀ ਆ।
0: ਥੈਂਕ ਯੂ, ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਭ ਤੋਂ ਪਹਿਲੇ ਤਾਂ ਬਜ਼ਾਰ ਤੇ ਇਹੋ ਬੁੱਝੋ ਹਾਂ ਵੀ ਇਹ ਕੌਣ ਹੈ, ਦੱਸੋ
1: ਇਹ ਮੋਮਬੱਤੀ
0: ਲੱਗਣਾ ਜੀ, ਇਹ ਦੱਸੋ ਵੀ ਹੈਗਾ ਕੌਣ ਆ। ਤੁਹਾਡੇ ਕੋਲ ਆਪਸ਼ਨ ਆ ਐਸ਼ਲੀਨ ਤੇ ਸਰਦਾਰ ਜੀ।
1: ਸਰਦਾਰ ਜੀ
0: ਸ਼ੋਰ
1: ਐਸ਼ਲੀਨ
0: ਹੈ,
1: ਐਸ਼ਲੀਨ ਲੌਕ ਕਰ ਦੋ ਐਸ਼ਲੀਨ ਤੇ। ਦੇਖਿਆ
0: ਹੈ, ਇਹ ਇਹ ਇੱਥੇ ਵੀ ਟ੍ਰਿਕ ਕਰ ਜਾਂਦੇ ਹੁੰਦੇ ਆ
1: ਐਸ਼ਲੀਨ।
2: ਹਾਂਜੀ
0: ਓ ਜਾਓ ਐਸ਼ਲੀਨ, ਫਿਰ ਹੁਣ ਤੁਹਾਨੂੰ ਨਾ ਆਂਟੀ ਨੂੰ ਸਮੋਸੇ ਖਵਾਉਣੇ ਪੈਣੇ ਆ, ਤੁਸੀਂ ਹਾਰ ਗਏ ਜੇ।
1: ਆਂਟੀ ਤੇ ਡਾਈਟਿੰਗ ਦੋ ਅਲੱਗ ਅਲੱਗ ਚੀਜ਼ਾਂ ਹਨ।
0: ਕੰਮ ਹੀ ਨਵੇੜਦਾ, ਪਰ ਸਕੀਮ ਕਿੰਨੀ ਸੋਹਣੀ ਲਾਈ ਹੈ
1: ਨਾ, ਡਾਈਟਿੰਗ ਤੇ ਆਂਟੀ। ਆਂਟੀ ਹੁਣ ਕੁਛ ਕਹਿ ਵੀ ਨਹੀਂ ਸਕਦੀ, ਜਿਹੜੀ ਸਵੇਰੇ 5-6 ਕਾਜੂ ਕਤਲੀਆਂ ਖਾ ਗਈ ਉਹ ਡਾਈਟਿੰਗ ਤੇ ਆ।
0: ਕੀ ਸੁਣਾਓਗੇ ਫਿਰ?
2: ਕਿਸੇ ਦਿਨ ਜਦੋਂ ਅਸੀਂ ਕਿਤੇ ਜਾਣਾ ਸੀ, ਦੀਦੀ ਉੱਥੇ ਮੈਨਿਊ ਤੇ ਲਿਖਿਆ ਸੀ ਚਾਟ ਪਾਪੜੀ। ਦੀਦੀ ਕਹਿੰਦੇ ਚਾਟ ਪਾਪੜੀ ਖਾਣੀ, ਚਾਟ ਪਾਪੜੀ ਖਾਣੀ। ਮੰਮਾ ਕਹਿੰਦੇ ਨਹੀਂ ਖਾਣੀ, ਬਿਕਾਜ਼ ਰਾਤ ਨੂੰ ਦਹੀਂ ਨਹੀਂ ਖਾਈਦਾ। ਤੇ ਫਿਰ ਦੀਦੀ ਨੇ ਸਿਲ ਖਾਈ, ਸੋ ਦੀਦੀ ਬਿਮਾਰ ਹੋ
0: ਗਈ। ਹੁਣ ਠੀਕ ਆ?
2: ਹਾਂ ਨਹੀਂ,
0: ਹਾਂ ਨਹੀਂ, ਓਕੇ
1: ਥੋੜੇ ਠੀਕ ਆ, ਥੋੜੇ ਨਹੀਂ।
0: ਤੁਸੀਂ ਨਹੀਂ ਖਾਧੀ ਫਿਰ ਚਾਟ?
2: ਕੀ ਕਿਹਾ?
0: ਤੁਸੀਂ ਨਹੀਂ ਖਾਧੀ ਚਾਟ ਭਲਾ? ਨਾਲ ਤੁਸੀਂ ਵੀ ਖਾਧੀ ਸੀ?
2: ਨਹੀਂ, ਮੈਂ ਨਹੀਂ ਲਾਈਕ ਕਰਦੇ।
0: ਆਏ
2: ਮੈਂ ਗੋਲ ਕੱਪੇ ਖਾਲਾ।
0: ਵੈਰੀ ਗੁੱਡ ਚੋਇਸ,
1: ਵੈਲ ਡਨ ਵੈਲ ਡਨ। ਸ਼ੁਕਰ ਹੈ ਗੋਲ ਕੱਪੇ ਖਾ ਕੇ ਖੰਗ ਨਹੀਂ ਹੋਈ।
0: ਤੁਸੀਂ ਪਰ ਸਾਰਾ ਸਾਰਾ ਗੋਲ ਕੱਪਾ ਇੱਕੇ ਵਾਰੀ ਮੂੰਹ ਟੱਡ ਕੇ ਵਿੱਚ ਪਾ ਲੈਂਦੇ ਹੁੰਦੇ, ਮੂੰਹ ਦੇ ਕੇ ਤੋੜ ਤੋੜ ਕੇ ਖਾਂਦੇ ਹੋ। ਚਲੋ ਕੀ ਸੁਣਾਓਗੇ ਫਿਰ ਹੁਣ, ਦੱਸੋ ਕਿਹੜੀ ਗੱਲ ਸੀ?
2: ਇੱਕ ਬੁਝਾਲਤ ਇੱਕ ਗੱਲ,
1: ਸਰਦਾਰ ਜੀ ਦੀ ਗੱਲ ਸੀ ਕੋਈ।
0: ਹਾਂਜੀ,
2: ਸੰਤਰਾ ਨੂੰ ਸੰਤਰਾ ਕਿਉਂ ਕਹਿੰਦੇ?
0: ਅੱਛਾ, ਸੰਤਰਾ ਨੂੰ ਸੰਤਰਾ ਕਿਉਂ ਕਹਿੰਦੇ ਆ?
1: ਕਿਉਂਕਿ ਉਹ ਸੰਤਰੀ ਹੁੰਦਾ ਆ।
0: ਇਹ ਬਜ਼ਾਰ ਤਾਂ ਨਹੀਂ? ਚਲੋ ਠੀਕ ਆ, ਥੈਂਕ ਯੂ ਥੈਂਕ ਯੂ।
2: ਬੀਜੀ ਨਾਲ ਗੱਲ ਕਰ ਲੋ।
0: ਹੈਲੋ ਵੀਰ ਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ
1: ਵੀਰ ਜੀ, ਕਿੱਦਾਂ ਹਾਲ ਚਾਲ?
2: ਠੀਕ ਆ
0: ਵੀਰ ਜੀ, ਇੱਕ ਗੱਲ ਤੇ ਦੱਸੋ,
2: ਤੁਸੀਂ ਕੀ ਖਾਦਾ?
1: ਤੁਸੀਂ ਦੱਸੋ ਪਹਿਲਾਂ ਕੀ ਖਾਦਾ ਜਦੋਂ ਦੀਦੀ ਨੇ ਚਾਟ ਖਾਦੀ ਤੇ ਐਸ਼ਲੀਨ ਨੇ ਗੋਲ ਗੱਪੇ
2: ਖਾਦੇ?
0: ਉਹ ਤੇ ਅੱਜ ਖਾਦੇ ਨਾ, ਪਾਰਟੀ ਤੋਂ ਕੀ ਖਾਦਾ ਸੀ?
1: ਜਿੱਥੇ ਘੁੰਮਣ ਗਏ ਸੀ ਮੈਨਿਊ ਤੇ
2: ਗੋਲ ਗੱਪੇ,
1: ਤਾਂ ਹੀ ਬਚ ਗਏ। ਦੇਖਿਆ
2: ਚਾਹ ਪਾਪੀ,
0: ਇਹਨੇ ਸਾਰੇ ਪਾਸੇ ਮਾਰੇ ਚਮਚੇ, ਸਾਰੇ ਪਾਸੇ ਮਾਰੇ ਨੇ।
1: ਇਹ ਮੇਰੇ ਵਰਗਾ ਜਦੋਂ ਦੇਖੋ ਮੈਨੂੰ, ਮੈਂ ਤਾਂ ਕੁਛ ਨੀ ਖਾਣਾ, ਜੋ ਵੀ ਖਾਣਾ ਮੰਗਾ ਲਓ ਤੇ ਬਾਅਦ ਚ ਸਾਰੇ ਵਿੱਚ।
0: ਤੁਹਾਨੂੰ ਤੁਹਾਨੂੰ ਮੰਮਾ ਕਹਿੰਦੇ ਨੇ ਹੁੰਦੇ ਤੂੰ ਟੈਡੀ ਨੂੰ ਐਡ ਪਾਈ ਆ? ਓਕੇ ਓਕੇ, ਗੁੱਡ ਗੁੱਡ ਗੁੱਡ।
1: ਟੈਡੀ ਨੂੰ ਠੰਡ ਲੱਗਦੀ ਸੀ,
0: ਚੰਗਾ ਕੀਤਾ ਉਹਦਾ ਸਿਰ ਨੀ ਤੇ।

0: जुकाम नहीं होगा,
1: पतीला पाया
2: है?
1: छोटा पतीला
2: ओके चलो की सुनाओगे फिर आज?
1: एक बोली
2: ओके
0: ओके
1: ऑटो पिल्ला अम ट्रैफिक अम अम मैश फ्री वे ते बोट तुसी क्या बोट बोट ट्रैफिक हैगा?
2: हाँ जी हैगा ही सवेरे भाई हाँ जी
0: की
2: हैगा सी मैश फ्री वे ते
0: ट्रैफिक
1: पेरिस पेरिस रोड
2: हाँ पेरिस रोड ते हाँ जी हाँ जी ਉਥੇ ਉਹ ਗੱਡੀ ਖਰਾਬ ਹੋ ਗਈ ਇੱਕ
0: ਮੈਨੂੰ ਲੱਗਾ ਬੈਰੀਜ ਰੋਡ
2: ਟ੍ਰੈਫਿਕ ਬਹੁਤ ਧਿਆਨ ਨਾਲ ਸੁਣਦਾ
1: ਜਦੋਂ ਮੈਂ ਤਿਆਰ ਹੁੰਦਾ ਉਦੋਂ ਮੈਂ ਟ੍ਰੈਫਿਕ ਮੰਮਾ ਮੈਨੂੰ ਜੇ ਬੀ ਐਲ ਦੇ ਫਿਰ ਮੈਂ ਚੱਲਦੇ
2: ਹਾਂ ਉਦੋਂ ਸੁਣਦਾ ਵਾ ਸਾਰਾ ਫਿਰ ਕੱਲ ਆਉਣਾ ਕੇ
1: ਲੱਗਦਾ ਜਦੋਂ ਦਾਦਾ ਕਨੇਡਾ ਗਏ ਸੀਗੇ ਓਦਾਂ ਦਾਦਾ ਦੇ ਹੁਣ ਹੀ ਕਰਨਾ ਜੋਬ ਦਾ
2: ਅੱਛਾ ਹੁਣ ਵੀ ਓਨੇ ਇੱਕ ਦਿਨ ਹੀ ਲਾ ਦੇਣੇ ਹਨਾ
1: ਦਾਦਾ ਨੇ ਕੱਲੇ ਕਨੇਡਾ ਗਏ ਸੀ ਸਾਨੂੰ ਲੈ ਕੇ ਨਹੀਂ ਗਏ ਸੀ
0: ਵੇ ਡੈਡਾ ਜੇ ਤੁਸੀਂ ਸੁਣਦੇ ਆ ਨਾ ਇਹ ਤਾਂ ਗਲਤ ਗੱਲ ਆ ਵੈਸੇ
2: ਨਹੀਂ ਆ ਗੁੱਡ ਹੁੰਦਾ ਜੇ ਲੈ ਜਾਂਦੇ
1: ਦਾਦਾ ਚਾਮਲੇ ਹੋਏ
0: ਇਹ ਮੰਮੀ ਦੇ ਦਿਲ ਦੀਆਂ ਗੱਲਾਂ ਤੁਹਾਡੀ ਜਵਾਨ ਦੇ ਵਿੱਚੋਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਮੈਨੂੰ
1: ਹੁਣ ਦਾਦਾ ਨੇ ਫੇਰ ਜਾਣਾ ਸਾਨੂੰ ਲੈ ਕੇ ਸਾਨੂੰ ਨੀ ਲੈ ਕੇ ਜਾਣਾ
2: ਸਾਨੂੰ ਲੈ ਕੇ ਸਾਨੂੰ ਫੇਰ ਨੀ ਲੈ ਕੇ ਜਾਣਾ ਹੈ ਇਹ ਕਿੱਦਾਂ ਦੀ ਗੱਲ ਹੈ
1: ਮੈਨੂੰ ਪਤਾ ਨੀ
2: ਨਹੀਂ ਉਹ ਡੈਡਾ ਨਾਲ ਮੇਰੀ ਹੋਈ ਗੱਲ ਕਹਿੰਦੇ ਸੀ ਯਾਰ ਕੀ ਲੈ ਕੇ ਜਾਣਾ ਮੈਂ
1: ਉੱਥੇ ਕੁੱਤਾ ਹੈਗਾ
2: ਕੁੱਤਾ
0: ਹੱਲਾ ਕੁੱਤਾ ਦੇਖਣ ਤੁਸੀਂ ਉੱਥੇ ਜਾਣਾ ਕੈਨੇਡਾ ਤੁਸੀਂ ਇੱਥੇ ਮੈਂ ਦਿਖਾ ਦਿੰਦੀ ਤੁਹਾਨੂੰ ਆ ਜਾਓ
2: ਉਹ ਕੈਨੇਡੀਅਨ
1: ਉੱਥੇ ਪਾਣੀ ਵੀ ਹੈਗਾ ਡੀਪ ਪਾਣੀ
0: ਆ ਪਾਣੀ ਆਪਣੇ ਹੈਗਾ
1: ਤੇ ਦਾਦਾ ਬੋਟ ਤੇ ਗਏ ਛੋਟੀ
0: ਕੀ ਕਰੀਏ ਬੋਟ ਤੇ ਹਾਂ ਇਹ ਨਾਗਰਾ ਫਾਲ ਨੇ ਤਾਂ ਇੰਨੇ ਲੋਕਾਂ ਨੂੰ ਦੇ ਦਿੱਤੀ
2: ਚਲ ਥੈਂਕ ਯੂ ਕੀ ਸੁਣਾਓਗੇ
1: ਇੱਕ ਬੋਲੀ
2: ਹਾਂਜੀ
1: ਬਾਲੀ ਬੱਸੀ ਕੱਟਣ ਗਿਆ ਸੀ ਬਾਲੀ ਬੱਸੀ ਕੱਟਣ ਗਿਆ ਸੀ ਕੱਟੇ ਲੈਂਦਾ ਬਟਾਂ ਕੱਟੇ ਲੈਂਦੇ ਬਟਾਂ ਬਜਵੇ ਸਾਈਕਲ ਤੇ ਚੱਲਿਆ
2: ਵਜਾਉਂਦਾ ਜਾਂ ਬਜ ਮੇਰੇ ਸਾਈਕਲ ਤੇ
1: ਸਾਈਕਲ ਤੇ ਚੱਲਿਆ
2: ਵਜਾਉਂਦਾ
0: ਜਾਂ ਬਲੇ ਬਲੇ ਬਲੇ ਬਲੇ ਅੱਖ ਮਾਰ ਗਿਆ ਡੱਡੂ ਬਲੇ ਤੋਨੀ ਨੂੰ ਅੱਖ ਮਾਰ ਗਿਆ ਡੱਡੂ
2: ਪੀ ਪੀ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
1: ਟ੍ਰਿੰਗ ਬਲੇ ਬਲੇ ਸ਼ਵ ਸ਼ਵ ਜਿੰਦਾਬਾਦ
0: ਜਿੰਦਾਬਾਦ ਬਹੁਤ ਟ੍ਰੈਫਿਕ ਘੱਟ ਟ੍ਰੈਫਿਕ
1: ਬਲੇ ਬਲੇ ਕੈਨੇਡਾ ਕੈਨੇਡਾ ਜਾਲੀ ਬੱਲੇ ਬੱਲੇ ਜਦੋਂ ਮੈਂ ਟਾਕ ਕਰਦੇ ਸੀ ਛੋਟੀ ਦੀਦੀ ਬੋਲਦੇ ਪਏ ਸੀ
2: ਉਹ ਡਿਸਟਰਬ ਕਰਦੇ ਆ ਨਾ
0: ਦੀਦੀ
1: ਛੋਟੀ ਦੀ ਤੇ ਛੋਟੀ ਦੀਦੀ ਨੇ ਦਾਦੇ ਦੀ ਗੱਡੀ ਨੂੰ ਸਕ੍ਰੈਚ ਮਾਰਿਆ ਸ਼ੂ ਨੂੰ
0: ਡੈਡਾ ਹੁਣ ਤਾਂ ਭੱਜ ਕੇ
2: ਆਉਗੇ
0: ਹੁਣ ਤਾਂ ਡੈਡਾ ਭੱਜੇ ਆਉਗੇ ਘਰ ਨੂੰ
2: ਥੈਂਕ ਯੂ ਥੈਂਕ ਯੂ ਥੈਂਕ ਯੂ
0: ਥੈਂਕ ਯੂ ਸਰਦਾਰ ਜੀ
2: ਥੈਂਕ ਯੂ ਸਰਦਾਰ ਜੀ
1: ਛੋਟੀ ਲੰਬੇ ਪੈਰੇ ਲਾ ਕੇ ਵਾਲਾ
2: ਥੈਂਕ ਯੂ
0: ਮੰਮੀ ਵਿਚਾਰੇ ਮਗਰ ਕਹਿੰਦੇ ਸਤਿ ਸ਼੍ਰੀ ਅਕਾਲ ਕਰ ਜਲਦੀ
1: ਸਕੂਲ ਚੱਕ ਕੇ ਕਰ ਸਤਿ
2: ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਬਾਏ ਬਾਏ ਬਾਏ ਬਾਏ
0: ਹਾਏ ਰੱਬਾ
2: ਥੈਂਕ ਯੂ ਜੀ ਸਤੰਤਰ ਜੀ ਕਹਿੰਦੇ ਕਿ ਬਹੁਤ ਸੋਹਣਾ ਗਾਇਆ ਸਮਰ ਨੇ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਅਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਐਪਰੀਸ਼ੀਏਟ ਕਰਨ ਦੇ ਲਈ ਬਲਜੀਤ ਵਾਲੀਆ ਜੀ ਦੇਸ਼ਬੰਧ ਭਾਰਦਵਾਜ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਹਿੰਦੇ ਕਿ ਆਪ ਖਬਕਾ ਦਿਨ ਮੰਗਲਮਈ ਹੋ ਅਤੇ ਸੁਖਿੰਦਰ ਭੈਣ ਜੀ ਕਹਿੰਦੇ ਨੇ ਕਿ ਅਚਾਹ ਕੇ ਬੁਝਾਰਤਾ ਦਬਾਓ ਜਵਾਬ ਦਿੰਦੇ ਨੇ ਥੈਂਕ ਯੂ ਜੀ ਬਹੁਤ ਸੋਹਣੀ ਅੱਜ ਦੀ ਕਹਾਣੀ ਸੁਖਦੀਪ ਸਿੰਘ ਘੁੰਮਣ ਜੀ ਕਰਦੇ ਨੇ ਮੈਸੇਜ ਕਹਿੰਦੇ ਕਿ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਮਿਹਰਬਾਨੀ ਤੇ ਸੇਠੀ ਜੀ ਕਹਿੰਦੇ ਨੇ ਕਿ ਛੋਟੀ ਉਮਰ ਵਾਲੇ ਬੋਲ ਬਹੁਤ ਵਧੀਆ ਗਾਏ ਹਾਂ ਬਹੁਤ ਸੋਹਣਾ ਗਾਇਆ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਵਧੀਆ ਕਹਿੰਦੇ ਨੇ ਕਿ ਸਿੱਖ ਰਿਹਾ ਸਮਰ ਥੈਂਕ ਯੂ ਤੇ ਮਨ ਸਾਹਿਬ ਕਹਿੰਦੇ ਕਿ ਵਾਹਿਗੁਰੂ ਕਰਨ ਸਭ ਦੇ ਉੱਤੇ ਮਿਹਰ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ $179 ਹੋ ਗਿਆ 22 ਕੈਰਟ ਦਾ ਰੇਟ ਅੱਜ ਮਿਹਰਬਾਨੀ ਤੇ ਜਿਮੀ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਭਾਈ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਕਬੂਲ ਕਰੋ ਹਾਂਜੀ ਬਿਲਕੁਲ ਜੀ ਸ਼ੁਕਰੀਆ ਤੇ ਮਾਫੀ ਚਾਹੁੰਦਾ ਅੱਜ ਜਿਹੜੇ ਬੱਚਿਆਂ ਦੀ ਕਾਲ ਨਹੀਂ ਲੈ ਪਾਏ ਤੇ ਕੱਲ ਆਪਾਂ ਉਹ ਪਹਿਲ ਦੇ ਆਧਾਰ ਦੇ ਉੱਤੇ ਲੈ ਲਵਾਂਗੇ ਥੋੜ੍ਹਾ ਵੰਡ ਵਰਤ ਕੇ ਅੱਗੇ ਪਿੱਛੇ ਕਰਕੇ ਅਤੇ ਤੁਸੀਂ ਲੈ ਲਿਆ ਕਰੋ ਵਾਰੀਆਂ ਅਤੇ ਜਿਨ੍ਹਾਂ ਨੇ ਅੱਜ ਨਹੀਂ ਵਾਰੀ ਲੈ ਸਕੇ ਕੱਲ੍ਹ ਉਹਨਾਂ ਦੀ ਵਾਰੀ ਪਹਿਲਾਂ ਲੈਂਦੇ ਹਾਂ ਅੱਜ ਤਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ ਹੈ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੂਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ
8: 2012
9: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
10: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
11: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set, Ford.
12: Je tusi bimar ho, ta AI kol nahi, doctor kol janne ho. Fir kanuni masle vich, faisla khud kyun? Yaad rakho, delay in law is damage in life. Family issue, property da masla, koi immigration di samasya, ya koi bhi kanuni matter. Ikko naam jo kam tuhade layi kar dene. Bansal Lawyers. Tuhada bharosa, sada tajruba te jit apni. Call 422-905-860 or visit bansallawyers.com.au

0: Attention travellers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
5: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ sebipartners.au ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 4 ਅਗਸਤ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਨਿਊਜ਼ ਰੂਮ ਦੀ ਕਰਦੇ ਹਾਂ ਸ਼ੁਰੂਆਤ, ਤੇ ਫਿਰ ਆਸਟ੍ਰੇਲੀਆ ਦੀਆਂ ਅਪਡੇਟਸ ਵੀ ਦਵਾਂਗੇ। ਪਹਿਲੀ ਖਬਰ ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚੋਂ ਪੈਸੀਫਿਕ ਸਮੁੰਦਰ ਦੇ ਵਿੱਚ ਪੈਂਦੇ ਇੱਕ ਟਾਪੂ ਦੇਸ਼ ਦੇ ਨਾਲ ਜੁੜੀ ਹੋਈ। ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਇਸ ਨੂੰ ਮੰਨਿਆ ਜਾਂਦਾ ਹੈ ਜੇਕਰ ਰਕਬੇ ਦੇ ਲਿਹਾਜ਼ ਦੇ ਨਾਲ ਗੱਲ ਕਰੀਏ, ਔਰ ਇਹ ਦੇਸ਼ ਹੈ ਨਾਉਰੂ। ਵੈਸੇ ਹੁਣ ਤੱਕ ਤੁਸੀਂ ਨਾਉਰੂ ਦੇ ਨਾਮ ਦੇ ਨਾਲ ਜਾਣਦੇ ਸੀ। ਅੰਗਰੇਜ਼ੀ ਦੇ ਵਿੱਚ ਇਸ ਦੇਸ਼ ਦੇ ਸਪੈਲਿੰਗ NAURU ਹੁੰਦੇ ਸੀ, ਸੀ ਇਸ ਕਰਕੇ ਕਿਉਂਕਿ ਹੁਣ ਇਸ ਦੇਸ਼ ਦਾ ਨਾਮ ਬਦਲ ਦਿੱਤਾ ਗਿਆ, ਰਿਪਬਲਿਕ ਆਫ ਨਾਇਰੂ, ਯਾਨੀ ਕਿ NAOERO। ਹੁਣ ਇਸ ਦੇਸ਼ ਦਾ ਇਹ ਪੂਰਾ ਨਾਮ ਤੁਹਾਨੂੰ ਲੈਣਾ ਹੋਏਗਾ ਜੇਕਰ ਇਸ ਟਾਪੂ ਦੇਸ਼ ਨੂੰ ਹੁਣ ਨਵੇਂ ਨਾਮ ਤੋਂ ਜਾਣਨਾ। ਸੰਯੁਕਤ ਰਾਸ਼ਟਰ ਨੇ ਵੀ ਆਪਣੇ ਰਿਕਾਰਡ ਦੇ ਵਿੱਚ ਇਹ ਨਵਾਂ ਨਾਮ ਦਰਜ ਕਰ ਲਿਆ। ਲਗਭਗ 12,000 ਦੀ ਆਬਾਦੀ ਵਾਲੇ ਇਸ ਟਾਪੂ ਦੇਸ਼ ਦਾ ਕਹਿਣਾ ਹੈ ਕਿ ਨਾਉਰੂ ਉਸ ਦਾ ਅਸਲੀ ਨਾਮ ਹੈ, ਜਦਕਿ ਨਾਉਰੂ ਵਿਦੇਸ਼ੀ ਲੋਕਾਂ ਦੀ ਸਹੂਲਤ ਦੇ ਲਈ ਪ੍ਰਚਲਨ ਦੇ ਵਿੱਚ ਆਇਆ ਸੀ। ਹੁਣ ਸਰਕਾਰ ਦਾ ਮੰਨਣਾ ਹੈ ਕਿ ਸਮਾਂ ਆ ਗਿਆ ਕਿ ਦੇਸ਼ ਦੁਨੀਆ ਦੇ ਸਾਹਮਣੇ ਆਪਣੀ ਮੂਲ ਪਛਾਣ ਦੇ ਨਾਲ ਜਾਣਿਆ ਜਾਵੇ। ਨਾਉਰੂ ਹੁਣ ਤੱਕ ਜਾਂ ਫਿਰ ਨਵੇਂ ਨਾਮ ਨਾਉਰੂ ਦੀ 21ਵੀਂ ਸਦੀ ਦੇ ਵਿੱਚ ਅਜਿਹਾ ਅੱਠਵਾਂ ਦੇਸ਼ ਵੀ ਬਣ ਗਿਆ ਜਿਸ ਨੇ ਆਪਣਾ ਨਾਮ ਬਦਲਿਆ। ਇਸ ਤੋਂ ਪਹਿਲਾਂ ਤੁਰਕੀ ਨੂੰ ਤੁਰਕੀਏ ਦੇ ਨਾਮ ਦੇ ਨਾਲ ਸਾਲ 2022 ਦੇ ਵਿੱਚ ਜਾਣਿਆ ਜਾਂਦਾ ਸੀ। ਲਗਭਗ 5 ਦਹਾਕਿਆਂ ਤੱਕ ਵਿਦੇਸ਼ੀ ਸਰਕਾਰ ਦੇ ਕਬਜ਼ੇ ਹੇਠ ਰਹਿਣ ਤੋਂ ਬਾਅਦ ਹੁਣ ਨਾਉਰੂ ਨੇ 31 ਜਨਵਰੀ 1968 ਨੂੰ ਮਿਲੀ ਆਪਣੀ ਪੂਰਨ ਆਜ਼ਾਦੀ ਤੋਂ ਬਾਅਦ ਇੱਕ ਪ੍ਰਭੂਸੱਤਾ ਸੰਪੰਨ ਗਣਰਾਜ ਦਾ ਦਰਜਾ ਹਾਸਲ ਕੀਤਾ ਸੀ। ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚ ਇਹ ਪੈਂਦਾ ਦੇਸ਼ ਵੈਟੀਕਨ ਸਿਟੀ ਤੇ ਮਨੱਕੋ ਤੋਂ ਬਾਅਦ ਆਬਾਦੀ ਦੇ ਲਿਹਾਜ਼ ਦੇ ਨਾਲ ਵੀ ਤੀਸਰਾ ਸਭ ਤੋਂ ਛੋਟਾ ਦੇਸ਼ ਬਣ ਜਾਂਦਾ ਹੈ। ਵੈਸੇ ਟਵਾਲੂ ਤੇ ਕਿਰੀਬਤੀ ਜਿਹੜੇ ਇਸ ਦੇ ਆਲੇ ਦੁਆਲੇ ਪੈਂਦੇ ਛੋਟੇ ਦੇਸ਼ ਨੇ, ਉਹਨਾਂ ਦੀ ਤਰਫ ਤੋਂ ਵੀ ਨਾਮ ਬਦਲਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਇਸ ਤਰੀਕੇ ਦੇ ਨਾਲ ਵਨੂਆਤੂ ਨੇ ਵੀ, ਜਿਹਨੂੰ ਨਿਊ ਹਰਬਰਡਾਈਜ਼ ਦੇ ਨਾਮ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਆਪਣਾ ਨਾਮ 1980ਵਿਆਂ ਦੇ ਦਹਾਕੇ ਦੇ ਵਿੱਚ ਬਦਲਿਆ ਸੀ। ਪੈਸੀਫਿਕ ਸਮੁੰਦਰ ਦੇ ਵਿੱਚ ਜ਼ਿਆਦਾਤਰ ਟਾਪੂ ਦੇਸ਼ ਬਰਤਾਨਵੀ ਬਸਤੀਕਾਲ ਦੇ ਦਰਮਿਆਨ ਬਰਤਾਨੀਆ ਦਾ ਹਿੱਸਾ ਰਹੇ ਸੀ। ਉੱਥੇ ਮੋਰੱਕੋ, ਜਿੱਥੋਂ ਦੇ ਵਸਨੀਕ ਕੁਝ ਦਿਨ ਪਹਿਲਾਂ ਹੱਦਾਂ ਸਰਹੱਦਾਂ ਟੱਪ ਕੇ ਪਾਣੀ ਦੀਆਂ ਬਾੜਾਂ ਟੱਪ ਕੇ ਜਾਂ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਟੱਪ ਕੇ ਸਪੇਨ ਦੇ ਵਿੱਚ ਦਾਖਲ ਹੋ ਗਏ ਸੀ, ਉਸ ਮੋਰੱਕੋ ਦੇ ਹੁਣ ਇੱਕ ਹਾਈਵੇ ਦਾ ਨਾਂ ਨਵਾਂ ਨਾਮ ਰੱਖਿਆ ਜਾ ਰਿਹਾ। ਡੋਨਾਲਡ ਟਰੰਪ ਦੇ ਨਾਂ ਦੇ ਉੱਤੇ ਇਸ ਹਾਈਵੇ ਦਾ ਨਾਮ ਰੱਖਣ ਦਾ ਫੈਸਲਾ ਕੀਤਾ। ਮੋਰੱਕੋ ਦੇ ਰਾਜਾ ਮੁਹੰਮਦ 6ਵੇਂ ਨੇ ਕੌਮੀ ਸ਼ਾਹਰਾਹ ਦੇ ਦਾ ਨਾਮ ਜਿਹੜਾ ਉਹ ਟਰੰਪ ਹਾਈਵੇ ਰੱਖਣ ਦਾ ਦਾਅਵਾ ਕੀਤਾ। ਦੱਸ ਦਈਏ ਕਿ ਇਸ ਸੜਕ ਦਾ ਨਾਂ ਪਹਿਲਾਂ ਤਿਜਨਿਤ ਡਾਖਲਾ ਹਾਈਵੇ ਦੇ ਨਾਮ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਇਹ ਲਗਭਗ 1,055 ਕਿਲੋਮੀਟਰ ਲੰਮਾ ਜਿਹੜਾ ਕੌਮੀ ਸ਼ਾਹਰਾਹ ਹੈ ਵੈਸਟਰਨ ਸਹਾਰਾ ਦੇ ਵਿੱਚੋਂ ਲੰਘਦਾ ਹੈ। ਉਹੀ ਰਸਤਾ ਇਹ ਉਹੀ ਇਲਾਕਾ ਹੈ ਜਿੱਥੇ ਮੋਰੱਕੋ ਆਪਣਾ ਦਾਅਵਾ ਕਰਦਾ ਹੈ, ਪਰ ਇਸ ਦੇ ਇੱਕ ਹਿੱਸੇ ਨੂੰ ਪੋਲਸਾਰੀਓ ਫਰੰਟ ਦੇ ਨਾਮ ਦੇ ਨਾਲ ਇੱਕ ਜਥੇਬੰਦੀ ਕਬਜ਼ਾ ਕਰਕੇ ਬੈਠੀ ਹੈ। ਇਹ ਜਥੇਬੰਦੀ ਉੱਥੋਂ ਦੇ ਮੂਲ ਸਹਰਾਵੀ ਲੋਕਾਂ ਦੇ ਲਈ ਇੱਕ ਆਜ਼ਾਦ ਦੇਸ਼ ਦੀ ਮੰਗ ਵੀ ਕਰ ਰਹੀ ਹੈ। ਵੈਸਟਰਨ ਸਹਾਰਾ ਅਫਰੀਕਾ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਇੱਕ ਰੇਤੀਲਾ ਇਲਾਕਾ। 1975 ਤੱਕ ਇਹ ਸਪੇਨ ਦਾ ਜਿਹੜਾ ਕਲੋਨੀ ਦੇ ਤੌਰ ਦੇ ਉੱਤੇ ਰਿਹਾ। ਸਪੇਨ ਤੋਂ ਬਾਅਦ ਹਟਣ ਤੋਂ ਬਾਅਦ ਮੋਰੱਕੋ ਨੇ ਆਪਣੇ ਬਹੁਤ ਜ਼ਿਆਦਾ ਖੇਤਰ ਦੇ ਉੱਤੇ ਕਬਜ਼ਾ ਕਰ ਲਿਆ ਸੀ। ਮੋਰੱਕੋ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਿਛਲੇ ਦਿਨ ਹੀ ਸਪੇਨ ਦੇ ਵਿੱਚ ਕਬਜ਼ਾ ਤਾਂ ਨਹੀਂ ਕਹਿ ਸਕਦੇ, ਪਰ ਸਪੇਨ ਦੇ ਵਿੱਚ ਦਾਖਲ ਹੋ ਗਏ ਸੀ। ਉਸ ਤੋਂ ਬਾਅਦ ਇਸ ਘਟਨਾ ਦੀ ਪੂਰੀ ਦੁਨੀਆ ਦੇ ਵਿੱਚ ਚਿੰਤਾ ਜਤਾਈ ਗਈ ਸੀ। ਵੈਸੇ ਖੈਰ, ਜੇਕਰ ਇਹ ਹਾਈਵੇ ਹੁਣ ਟੱਪ ਕੇ ਮੋਰੱਕੋ ਦੇ ਵਸਨੀਕ ਜਾਂਦੇ ਨੇ ਤਾਂ ਇੰਝ ਕਿਹਾ ਜਾ ਸਕਦਾ ਹੈ ਕਿ ਟਰੰਪ ਨੂੰ ਟੱਪ ਕੇ ਇਹ ਲੋਕ ਯੂਰਪ ਦੇ ਵਿੱਚ ਦਾਖਲ ਹੋਏ ਨੇ। ਖੈਰ, ਉੱਧਰ ਅਗਲੀਆਂ ਖਬਰਾਂ ਹੁਣ ਟਰੰਪ ਦੇ ਨਾਲ ਸ਼ੁਰੂ ਕਰ ਹੀ ਦਿੰਦੇ ਹਾਂ। ਅਮਰੀਕਾ ਦੇ 25 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਦੇ ਲਈ ਨਵੇਂ ਟੈਰਿਫ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਸੂਬਿਆਂ ਨੇ 60 ਵਪਾਰਕ ਸਾਂਝੇਦਾਰ ਮੁਲਕਾਂ, ਜਿਸ ਦੇ ਵਿੱਚ ਭਾਰਤ ਤੇ ਆਸਟ੍ਰੇਲੀਆ ਵੀ ਸ਼ਾਮਲ ਹੈ, ਇਹਨਾਂ ਦੇ ਉੱਤੇ ਆਉਣ ਵਾਲੇ ਸਮਾਨ ਦੇ ਉੱਤੇ ਲਗਾਏ ਗਏ 10-12% ਟੈਰਿਫ ਦੀ ਜਿਹੜਾ ਮਾਮਲਾ ਸੀ ਉਸ ਨੂੰ ਲੈ ਕੇ ਚੁਣੌਤੀ ਦਿੱਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮਨਮਾਨੀ ਭਰਪੂਰ ਤਰਕਹੀਣ ਤੇ ਕਾਨੂੰਨ ਦੇ ਖਿਲਾਫ਼ ਹੈ। ਦਰਅਸਲ ਟਰੰਪ ਪ੍ਰਸ਼ਾਸਨ ਨੇ ਜੁਲਾਈ ਮਹੀਨੇ ਦੇ ਵਿੱਚ ਇਹ ਟੈਰਿਫ ਲਾਗੂ ਕੀਤੇ ਸੀ। ਇਸ ਦੇ ਦਾਇਰੇ 'ਚ ਆਸਟ੍ਰੇਲੀਆ, ਭਾਰਤ, ਬਰਤਾਨੀਆ, ਚੀਨ ਅਤੇ ਯੂਰਪੀ ਸੰਘ ਦੇ ਬਹੁਤ ਸਾਰੇ ਦੇਸ਼ ਸ਼ਾਮਲ ਸੀ।
ਅਮਰੀਕੀ ਸਰਕਾਰ ਦਾ ਕਹਿਣਾ ਸੀ ਕਿ ਇਹਨਾਂ ਦੇਸ਼ਾਂ ਨੇ ਜਬਰਨ ਲੇਬਰ ਜਿਹੜੀ ਜਿਹਨੂੰ ਫੋਰਸਡ ਲੇਬਰ ਕਹਿ ਲਿਆ ਜਾਂਦਾ ਉਸ ਦੇ ਨਾਲ ਤਿਆਰ ਸਮਾਨ ਨੂੰ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ ਸੀ ਅਤੇ ਅਮਰੀਕਾ ਅਜਿਹਾ ਨਹੀਂ ਹੁੰਦਾ ਹੈਗਾ ਐਸਾ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਫੋਰਸਡ ਲੇਬਰ ਨਹੀਂ ਹੁੰਦੀ ਪਰ ਅਮਰੀਕੀ ਰਾਸ਼ਟਰਪਤੀ ਦਾ ਇਹ ਤਰਕ ਸੀ ਕਿ ਇਹ ਦੇਸ਼ ਕਿਉਂ ਕਰਦੇ ਨੇ ਅਜਿਹੇ ਦੇ ਵਿੱਚ ਵਾਈਟ ਹਾਊਸ ਦੇ ਬੁਲਾਰੇ ਕੁਛ ਦੇਸਾਈ ਨੇ ਦੱਸਿਆ ਕਿ ਅਮਰੀਕਾ ਆਪਣੇ ਅਧਿਕਾਰਾਂ ਦੇ ਤਹਿਤ ਇਹ ਕਾਰਵਾਈ ਕਰ ਰਿਹਾ ਉਹਨਾਂ ਦਾ ਕਹਿਣਾ ਕਿ ਜਿਨ੍ਹਾਂ ਦੇਸ਼ਾਂ ਦੀ ਵਜ੍ਹਾ ਦੇ ਚੱਲਦਿਆਂ ਫੋਰਸਡ ਲੇਬਰ ਦੇ ਨਾਲ ਬਣੇ ਸਮਾਨ ਅਮਰੀਕਾ 'ਚ ਪਹੁੰਚ ਰਹੇ ਨੇ ਉਹਨਾਂ ਦੇ ਖਿਲਾਫ਼ ਕਦਮ ਚੁੱਕਣੇ ਜ਼ਰੂਰੀ ਸੀ ਟਰੰਪ ਪ੍ਰਸ਼ਾਸਨ ਨੇ ਨਵੇਂ ਟੈਰਿਫ 1974 ਦੀ ਅਮਰੀਕੀ ਟ੍ਰੇਡ ਐਕਟ ਦੀ ਧਾਰਾ 301 ਦੇ ਤਹਿਤ ਲਗਾਏ ਸੀ ਇਸ ਕਾਨੂੰਨ ਦੇ ਤਹਿਤ ਅਮਰੀਕਾ ਉਹਨਾਂ ਦੇਸ਼ਾਂ ਦੇ ਖਿਲਾਫ਼ ਕਾਰਵਾਈ ਕਰ ਸਕਦਾ ਹੈ ਜਿੱਥੇ ਫੋਰਸਡ ਲੇਬਰ ਵਰਗੀਆਂ ਗਤੀਵਿਧੀਆਂ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਇਹਨਾਂ 60 ਦੇਸ਼ਾਂ ਦੇ ਬਾਰੇ ਅਮਰੀਕਾ ਨੇ ਜਾਂ ਵਾਈਟ ਹਾਊਸ ਨੇ ਕਦੇ ਕੋਈ ਸਬੂਤ ਸਾਹਮਣੇ ਨਹੀਂ ਲਿਆਂਦੇ ਟੈਰਿਫ ਦੇ ਨਾਲ ਪ੍ਰਭਾਵਿਤ ਦੇਸ਼ਾਂ ਨੇ ਅਮਰੀਕੀ ਫੈਸਲੇ ਦੇ ਉੱਤੇ ਨਾਰਾਜ਼ਗੀ ਜਤਾਈ ਸੀ ਆਸਟ੍ਰੇਲੀਆ ਨੇ ਹਾਲਾਂਕਿ ਵਿਆਪਕ ਪੱਧਰ ਦੇ ਉੱਤੇ ਇਸ ਦਾ ਕੋਈ ਅਧਿਕਾਰਕ ਇਤਰਾਜ਼ ਨਹੀਂ ਜਤਾਇਆ ਨਾ ਹੀ ਭਾਰਤ ਨੇ ਪਰ ਬ੍ਰਾਜ਼ੀਲ ਜਾਪਾਨ ਦੀਆਂ ਸਰਕਾਰਾਂ ਨੇ ਇਹਨਾਂ ਕਦਮਾਂ ਨੂੰ ਅਨੁਚਿਤ ਦੱਸਿਆ ਸੀ ਉੱਥੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓਨਿੰਗ ਨੇ ਵੀ ਇਸ ਨੂੰ ਸਿਆਸੀ ਹੇਰਫੇਰ ਦਾ ਬਹਾਨਾ ਕਰਾਰ ਦਿੱਤਾ ਸੀ ਉੱਥੇ ਇੱਕ ਕੌਮਾਂਤਰੀ ਖਿੱਤੇ ਦੇ ਨਾਲ ਜੁੜੀ ਆਖਰੀ ਖਬਰ ਵੀ ਸਾਂਝੀ ਕਰਦੇ ਚੱਲੀਏ ਅਤੇ ਈਰਾਨ ਦੇ ਨਾਲ ਜੁੜੀ ਹੋਈ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਨਾਲ ਗੱਲਬਾਤ ਫਿਲਹਾਲ ਜਾਰੀ ਹੈ ਹਾਲਾਂਕਿ ਈਰਾਨ ਇਸ ਗੱਲ ਤੋਂ ਮੁਨਕਰ ਹੋ ਚੁੱਕਿਆ ਪਰ ਉਹਨਾਂ ਕਿਹਾ ਕਿ ਈਰਾਨ ਦੇ ਲਈ ਇਹ ਇੱਕ ਚੰਗੇ ਸਮਝੌਤੇ ਦੇ ਉੱਤੇ ਹਸਤਾਖਰ ਕਰਨ ਦਾ ਆਖਰੀ ਮੌਕਾ ਹੋਏਗਾ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦਰਮਿਆਨ ਟਰੰਪ ਨੇ ਦਾਅਵਾ ਕੀਤਾ ਕਿ ਗੱਲਬਾਤ ਈਰਾਨ ਦੀ ਅਪੀਲ ਦੇ ਉੱਤੇ ਹੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਦੀ ਅਗਵਾਈ ਦੇ ਵਿੱਚ ਈਰਾਨ ਦੇ ਵਫਦ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਈਰਾਨ ਨੇ ਸਿਰੇ ਤੋਂ ਇਨਕਾਰ ਕੀਤਾ ਹਾਲਾਂਕਿ ਸੋਸ਼ਲ ਮੀਡੀਆ ਪਲੈਟਫਾਰਮ ਟਰੁੱਥ ਸੋਸ਼ਲ ਜਿਹੜਾ ਕਿ ਟਰੰਪ ਦਾ ਅਧਿਕਾਰਕ ਸੋਸ਼ਲ ਮੀਡੀਆ ਪਲੈਟਫਾਰਮ ਹੈ ਉਸ ਤੋਂ ਆਪਣੇ ਅਧਿਕਾਰਕ ਅਕਾਊਂਟ ਤੋਂ ਇੱਕ ਪੋਸਟ ਦੇ ਵਿੱਚ ਟਰੰਪ ਨੇ ਇਹ ਵੀ ਲਿਖਿਆ ਕਿ ਈਰਾਨੀ ਵਫਦ ਦੇ ਨਾਲ ਗੱਲਬਾਤ ਉਹਨਾਂ ਦੇ ਹੀ ਕਹਿਣ ਦੇ ਉੱਤੇ ਇਸ ਤਰੀਕੇ ਦੇ ਨਾਲ ਕੀਤੀ ਗਈ ਤਾਂ ਕਿ ਉਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾ ਸਕੇ ਪਰ ਜਨਤਕ ਰੂਪ ਦੇ ਨਾਲ ਈਰਾਨ ਇਹ ਦਾਅਵਾ ਕਰ ਰਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ ਟਰੰਪ ਨੇ ਲਿਖਿਆ ਕਿ ਹੋਰਮੁਜ਼ ਸਟ੍ਰੇਟ ਪਹਿਲਾਂ ਤੋਂ ਹੀ ਅਮਰੀਕੀ ਨੇਵੀ ਦੇ ਪੂਰੇ ਕੰਟਰੋਲ ਦੇ ਵਿੱਚ ਹੈ ਔਰ ਅਮਰੀਕਾ ਦੀ ਇਜਾਜ਼ਤ ਤੋਂ ਬਗੈਰ ਈਰਾਨ ਤੱਕ ਕੋਈ ਵੀ ਜਹਾਜ਼ ਨਾ ਪਹੁੰਚ ਸਕਦਾ ਨਾ ਉੱਥੋਂ ਨਿਕਲ ਸਕਦਾ ਸਥਿਤੀ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਸਮਝੌਤਾ ਸਿਰੇ ਨਹੀਂ ਚੜ ਜਾਂਦਾ ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪਹਿਲੀ ਖਬਰ ਵਟਸਐਪ ਦੇ ਨਾਲ ਜੁੜੀ ਹੋਈ ਵਟਸਐਪ ਨੇ ਸੋਮਵਾਰ ਦੇ ਦਿਨ ਕਥਿਤ ਤੌਰ ਦੇ ਉੱਤੇ ਭਾਰਤ ਸਣੇ ਕਈ ਦੇਸ਼ਾਂ ਦੇ ਵਿੱਚ ਕੁਝ ਯੂਜ਼ਰਸ ਦੇ ਅਕਾਊਂਟਸ ਨੂੰ 24 ਘੰਟੇ ਦੇ ਲਈ ਰਿਵਿਊ ਕਰ ਦਿੱਤਾ ਸੀ ਇਸ ਦਰਮਿਆਨ ਪ੍ਰਭਾਵਿਤ ਯੂਜ਼ਰਸ ਦੇ ਲਈ ਐਪ ਦੀਆਂ ਸਾਰੀਆਂ ਸਹੂਲਤਾਂ ਅਸਥਾਈ ਰੂਪ ਦੇ ਨਾਲ ਬੰਦ ਹੋ ਗਈਆਂ ਸੀ ਜਿਸ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਖ਼ਬਰ ਅਦਾਰੇ PTI ਦੇ ਮੁਤਾਬਕ ਕਈ ਯੂਜ਼ਰਸ ਨੇ ਦੱਸਿਆ ਕਿ ਬਿਨਾਂ ਕਿਸੇ ਪਹਿਲਾਂ ਦਿੱਤੇ ਗਏ ਨੋਟਿਸ ਜਾਂ ਸੂਚਨਾ ਦੇ ਬਾਵਜੂਦ ਉਹਨਾਂ ਦੇ ਅਕਾਊਂਟ ਨੂੰ ਅਚਾਨਕ ਰਿਵਿਊ ਦੇ ਲਈ ਕਿਵੇਂ ਚੁਣਿਆ ਜਾਂਦਾ ਹੈ ਇਸ ਦੇ ਬਾਰੇ ਵਟਸਐਪ ਨੂੰ ਜਵਾਬ ਦੇਣੇ ਚਾਹੀਦੇ ਨੇ ਇਹ ਸਮੱਸਿਆ ਸੋਮਵਾਰ ਰਾਤ 8 ਵਜੇ ਭਾਰਤੀ ਸਮੇਂ ਦੇ ਮੁਤਾਬਕ ਸਾਹਮਣੇ ਆਈ ਸੀ ਜਦੋਂ ਯੂਜ਼ਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਵਟਸਐਪ ਅਕਾਊਂਟ ਰਿਵਿਊ ਦੇ ਲਈ ਬੰਦ ਰੱਖਿਆ ਜਾਂਦਾ ਹੈ ਯੂਜ਼ਰਸ ਨੂੰ ਇਹ ਸੁਨੇਹਾ ਵੀ ਦਿਖਾਈ ਦਿੱਤਾ ਤੁਹਾਡੇ ਅਕਾਊਂਟ ਦੀ ਸਮੀਖਿਆ ਕੀਤੀ ਜਾ ਰਹੀ ਹੈ 3 ਅਗਸਤ 2026 ਨੂੰ ਇਹ ਤੈਅ ਕਰਨ ਦੇ ਲਈ ਕਿ ਤੁਹਾਡਾ ਅਕਾਊਂਟ ਸਾਡੀਆਂ ਸੇਵਾਵਾਂ ਦੀਆਂ ਸ਼ਰਤਾਂ ਦਾ ਪਾਲਣ ਕਰਦਾ ਹੈ ਆਪਣੇ ਅਕਾਊਂਟ ਦੀ ਐਕਟੀਵਿਟੀ ਔਰ ਡਿਵਾਈਸ ਸੰਬੰਧੀ ਜਾਣਕਾਰੀਆਂ ਦੀ ਲਈ ਇਹ ਜਾਂਚ ਕਰ ਰਹੇ ਹਾਂ ਔਰ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਇਸ ਦਾ ਨਤੀਜਾ ਵੀ ਦੱਸ ਦਿੱਤਾ ਜਾਏਗਾ ਇਸ ਨੋਟੀਫਿਕੇਸ਼ਨ ਦੇ ਵਿੱਚ ਵਟਸਐਪ ਦਾ ਜ਼ਿੰਮੇਦਾਰੀ ਦੇ ਨਾਲ ਇਸਤੇਮਾਲ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਹੈ ਜਿਹੜਾ ਜਿਸ ਦੇ ਵਿੱਚ ਚੋਰੀ ਹੋਏ ਫੋਨ ਹੈਕ ਜਾਂ ਕੰਪਰੋਮਾਈਜ਼ ਕੀਤੇ ਗਏ ਅਕਾਊਂਟਸ ਦੇ ਨਾਲ ਜੁੜੀ ਜਾਣਕਾਰੀ ਦਾ ਲਿੰਕ ਵੀ ਨਾਲ ਦਿੱਤਾ ਗਿਆ ਸੀ ਹਾਲਾਂਕਿ ਵਟਸਐਪ ਦਾ ਇਸਤੇਮਾਲ ਨਾ ਕਰ ਪਾਉਣ ਵਾਲੇ ਕਈ ਯੂਜ਼ਰਸ ਨੇ ਅਲੱਗ ਅਲੱਗ ਸੋਸ਼ਲ ਮੀਡੀਆ ਦੇ ਉੱਤੇ ਵਟਸਐਪ ਨੂੰ ਗੁਹਾਰ ਕੀਤੀ ਕਿ ਉਹਨਾਂ ਨੂੰ ਅੱਗੇ ਤੋਂ ਪਹਿਲਾਂ ਕੋਈ ਜਾਣਕਾਰੀ ਦੇ ਕੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਖਾਤਾ ਬੰਦ ਕੀਤਾ ਜਾਵੇ ਵਟਸਐਪ ਇਨ ਐਪ ਨੋਟੀਫਿਕੇਸ਼ਨ ਦੇ ਮੁਤਾਬਕ ਇਹ ਦੱਸ ਚੁੱਕੇ ਹੈ ਕਿ ਕੰਪਨੀ ਕਿਸੇ ਦੇ ਵੀ ਅਕਾਊਂਟ ਨੂੰ ਕਿਸੇ ਦੇ ਵੀ ਫੋਨ ਡਿਵਾਈਸ ਤੋਂ ਜੁੜੀ ਜਾਣਕਾਰੀ ਦੀ ਸਮੀਖਿਆ ਕਰਨ ਦੇ ਲਈ ਪਾਬੰਦ ਨਹੀਂ ਹੈ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਵਟਸਐਪ ਦੀਆਂ ਸੇਵਾਵਾਂ ਉਹਨਾਂ ਦੀਆਂ ਸ਼ਰਤਾਂ ਦੇ ਮੁਤਾਬਕ ਇਸਤੇਮਾਲ ਹੀ ਕੀਤੀਆਂ ਜਾ ਰਹੀਆਂ ਨੇ ਜਾਂ ਨਹੀਂ ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਪਾਰਲੀਮੈਂਟ ਦੇ ਵਿੱਚ ਲਗਾਤਾਰ ਵਿਰੋਧੀ ਧਿਰ ਹਮਲਾਵਰ ਬਣੀ ਹੋਈ ਹੈ ਸਰਕਾਰ ਬੈਕਫੁੱਟ 'ਤੇ ਹੈ ਪਰ ਰੋਜ਼ ਦੀ ਸਵੇਰ ਇੰਡੀਆ ਗੱਠਜੋੜ ਦੀ ਬੈਠਕ ਹੋ ਰਹੀ ਔਰ ਸਾਰੇ ਵੱਡੇ ਨੇਤਾ ਸ਼ਾਮਲ ਹੋ ਰਹੇ ਨੇ ਇਸ ਦਾ ਮਤਲਬ ਸਿਰਫ ਮਾਨਸੂਨ ਅਜਲਾਸ ਹੀ ਨਹੀਂ ਹੈ ਇਹਨਾਂ ਬੈਠਕਾਂ ਦਾ ਅਸਲ ਮਤਲਬ
ਜਿਹੜਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ NDA ਧੜਾ ਉਸ ਦੀ ਤਰਫ ਤੋਂ ਜਿਹੜਾ ਮਰਜਰ ਦਾ ਇੱਕ ਮੁੱਦਾ ਲਿਆਉਂਦਾ ਜਾ ਰਿਹਾ, ਯਾਨੀ ਕਿ ਕਿਹਾ ਜਾ ਰਿਹਾ ਹੈ ਕਿ ਮਹਿਲਾ ਰਾਖਵੇਂਕਰਨ ਦੇ ਨਾਂ ਦੇ ਉੱਤੇ ਲੋਕ ਸਭਾ ਦੇ ਵਿੱਚ 850 ਸੀਟਾਂ ਕਰ ਦਿੱਤੀਆਂ ਜਾਣਗੀਆਂ। ਉਸ ਮਸਲੇ ਨੂੰ ਲੈ ਕੇ ਇਹ ਵਾਰ ਵਾਰ ਜਿਹੜੀਆਂ ਨੇ ਬੈਠਕਾਂ ਹੋ ਰਹੀਆਂ ਨੇ। ਹਾਲਾਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਵਰਤੀ ਗਈ ਪੈਲਟ ਗਨ, ਰਾਮ ਮੰਦਰ ਦੇ ਵਿੱਚ ਚੋਰੀ ਦਾ ਮੁੱਦਾ ਅਤੇ ਹੋਰ ਬਹੁਤ ਸਾਰੇ ਮੁੱਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਉਹ ਸਰਕਾਰ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਇਸ ਪਾਰਲੀਮੈਂਟ ਦੇ ਵਿੱਚ ਹੀ ਗੱਲ ਕਰਨਾ ਚਾਹੁੰਦੇ ਨੇ, ਪਰ ਸਰਕਾਰ ਉਹਨਾਂ ਦੇ ਨਾਲ ਕਿਸੇ ਵੀ ਕਿਸਮ ਦੀ ਗੱਲਬਾਤ ਕਰਨ ਤੋਂ ਟਲ ਰਹੀ ਹੈ। ਉੱਧਰ ਪ੍ਰਧਾਨ ਮੰਤਰੀ ਮੋਦੀ ਨੂੰ ਦੇ ਵੀਡੀਓ ਨੂੰ ਫੇਸਬੁੱਕ 'ਤੇ ਅਸਥਾਈ ਤਰੀਕੇ ਦੇ ਨਾਲ ਹਟਾਏ ਜਾਣ ਦੇ ਮਾਮਲੇ 'ਚ ਸੰਸਦ ਦੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਸੰਬੰਧੀ ਸਥਾਈ ਕਮੇਟੀ ਨੇ ਮੇਟਾ ਦੇ ਅਧਿਕਾਰੀਆਂ ਤੋਂ ਸਖ਼ਤ ਜਵਾਬ ਮੰਗਿਆ। ਸੋਮਵਾਰ ਦੇ ਦਿਨ ਹੋਈ ਬੈਠਕ ਦੇ ਦਰਮਿਆਨ ਮੇਟਾ ਦੇ ਨੁਮਾਇੰਦਿਆਂ ਨੇ ਇਸ ਘਟਨਾ ਦੇ ਉੱਤੇ ਖੇਤ ਪ੍ਰਗਟਾਇਆ ਅਤੇ ਮੁਆਫ਼ੀ ਦੀ ਪੇਸ਼ਕਸ਼ ਵੀ ਕੀਤੀ, ਪਰ ਭਾਜਪਾ ਦੇ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਸਿਰਫ਼ ਮੁਆਫ਼ੀ ਕਾਫ਼ੀ ਨਹੀਂ ਹੋਵੇਗੀ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਮੇਟਾ ਦੇ ਉੱਤੇ ਨਿਸ਼ਾਨਾ ਸਾਧਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵੀਡੀਓ ਲਗਭਗ 5 ਘੰਟੇ ਦੇ ਲਈ ਫੇਸਬੁੱਕ ਤੋਂ ਗਾਇਬ ਰਿਹਾ ਸੀ। ਇਸ ਗੰਭੀਰ ਗਲਤੀ ਦੇ ਲਈ ਮੈਟਾ ਦੇ ਮੁਖੀ ਮਾਰਕ ਜ਼ਕਰਬਰਗ ਨੂੰ ਖੁਦ ਮੁਆਫ਼ੀ ਮੰਗਣੀ ਚਾਹੀਦੀ ਹੈ। ਕਮੇਟੀ ਨੇ ਇਹ ਵੀ ਪੁੱਛਿਆ ਕਿ ਜਦੋਂ ਹੋਰ ਇਤਰਾਜ਼ਯੋਗ ਕੰਟੈਂਟ ਆਨਲਾਈਨ ਮੌਜੂਦ ਹੈ ਤਾਂ ਸਿਰਫ਼ ਪ੍ਰਧਾਨ ਮੰਤਰੀ ਦੀ ਵੀਡੀਓ ਦੇ ਉੱਤੇ ਹੀ ਕਾਰਵਾਈ ਕਿਉਂ ਕੀਤੀ ਗਈ? ਵਿਵਾਦ ਦੇ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਉਹ ਵੀਡੀਓ ਹੈ ਜਿਸ ਦੇ ਵਿੱਚ ਉਹਨਾਂ ਨੇ NEET UG ਪੇਪਰ ਲੀਕ ਮਾਮਲੇ ਨੂੰ ਲੈ ਕੇ ਪਹਿਲੀ ਵਾਰ ਸੈਲਫੀ ਸਟਾਈਲ ਦੇ ਵਿੱਚ ਇੱਕ ਵੀਡੀਓ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਪਾਈ ਸੀ। ਮੇਟਾ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਵੀਡੀਓ ਨੂੰ ਹਟਾਉਣਾ ਇੱਕ ਤਕਨੀਕੀ ਗਲਤੀ ਕਾਰਨ, ਇੱਕ ਟੈਕਨੀਕਲ ਗਲਿਚ ਦੇ ਕਾਰਨ ਹੋਇਆ ਸੀ। ਕੰਪਨੀ ਦੇ ਮੁਤਾਬਕ ਹੁਣ ਵੀਡੀਓ ਬਹਾਲ ਕਰ ਦਿੱਤੀ ਗਈ ਹੈ ਅਤੇ ਭਵਿੱਖ ਦੇ ਵਿੱਚ ਵੀ ਐਸੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਵੇਂ ਪ੍ਰੋਟੋਕਾਲ ਲਾਗੂ ਕੀਤੇ ਜਾ ਰਹੇ ਨੇ। ਭਾਰਤ ਸਰਕਾਰ ਨੇ ਜਨਗਣਨਾ 2027 ਦੇ ਦੂਸਰੇ ਪੜਾਅ ਯਾਨੀ ਜਨਸੰਖਿਆ ਗਣਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਸ ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ, ਜੰਮੂ ਕਸ਼ਮੀਰ ਅਤੇ ਬਰਫ਼ਬਾਰੀ ਦੇ ਨਾਲ ਪ੍ਰਭਾਵਿਤ ਇਲਾਕਿਆਂ ਸਣੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਪਹਾੜੀ ਇਲਾਕਿਆਂ ਦੇ ਵਿੱਚ 1 ਸਪਤੰਬਰ 2026 ਤੋਂ ਲੈ ਕੇ 30 ਸਪਤੰਬਰ 2026 ਦੇ ਦਰਮਿਆਨ ਮਰਦਮਸ਼ੁਮਾਰੀ ਕਰਵਾਈ ਜਾਏਗੀ। ਪ੍ਰਸ਼ਾਸਨਿਕ ਪੱਧਰ ਦੇ ਉੱਤੇ ਘਰ ਘਰ ਜਾ ਕੇ ਕੀਤੇ ਜਾਣ ਵਾਲੀ ਇਸ ਜਨਗਣਨਾ ਦੇ ਲਈ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖੁਦ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾਏਗੀ। ਇਹਨਾਂ ਖੇਤਰਾਂ ਦੇ ਵਸਨੀਕ 17 ਅਗਸਤ 2026 ਤੋਂ ਲੈ ਕੇ 31 ਅਗਸਤ 2026 ਤੱਕ ਜਨਗਣਨਾ ਵਿਭਾਗ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਡੇਟਾ, ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਕਰ ਸਕਦੇ ਨੇ। ਗ੍ਰਹਿ ਮੰਤਰਾਲੇ ਦੇ ਅਧੀਨ ਭਾਰਤ ਦੇ ਮਹਾਂਰਜਿਸਟਰਾਰ ਅਤੇ ਜਨਗਣਨਾ ਕਮਿਸ਼ਨਰ ਦੀ ਤਰਫ ਤੋਂ ਜਾਰੀ ਸਕੈਜੂਲ ਦੇ ਮੁਤਾਬਕ ਮੌਸਮ ਅਤੇ ਬਾਰਿਸ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਹਾੜੀ ਇਲਾਕਿਆਂ ਦੇ ਲਈ ਇਹ ਸਮਾਂ ਤੈਅ ਕੀਤਾ ਗਿਆ ਸੀ। 1 ਅਕਤੂਬਰ ਤੋਂ 5 ਅਕਤੂਬਰ ਤੱਕ ਰਿਵੀਜ਼ਨ ਰਾਊਂਡ ਚੱਲੇਗਾ ਅਤੇ ਫਿਰ ਸਰਕਾਰ ਇਹਨਾਂ ਖੇਤਰਾਂ ਦੇ ਲਈ ਜਨਗਣਨਾ ਰੈਫਰੈਂਸ ਡੇਟ ਯਾਨੀ 1 ਅਕਤੂਬਰ 2026 ਨੂੰ ਨਿਰਧਾਰਿਤ ਪਹਿਲਾਂ ਹੀ ਕਰ ਚੁੱਕੀ ਹੈ, ਉਸ ਦੇ ਬਾਰੇ ਐਲਾਨ ਕਰ ਦਿੱਤਾ ਜਾਏਗਾ। ਦੱਸ ਦਈਏ ਕਿ ਇਹ ਡਿਜੀਟਲ ਜਨਗਣਨਾ ਦਾ ਇੱਕ ਅਹਿਮ ਪੜਾਅ ਹੈ ਜਿਸ ਦੇ ਵਿੱਚ ਤਕਨੀਕ ਦੀ ਵਰਤੋਂ ਦੇ ਨਾਲ ਅੰਕੜਿਆਂ ਨੂੰ ਸਹੀ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਇਕੱਠਾ ਕਰਨ ਦੀ ਯੋਜਨਾ ਬਣਾਈ ਗਈ ਹੈ। ਹਾਲਾਂਕਿ ਭਾਰਤ ਦੇ ਵਿੱਚ ਜਨਗਣਨਾ ਹਰ 10 ਸਾਲਾਂ ਦੇ ਬਾਅਦ ਹੁੰਦੀ ਹੈ, ਪਰ ਇਸ ਵਾਰ COVID-19 ਦੇ ਚੱਲਦਿਆਂ 2021 ਦੇ ਵਿੱਚ ਜਨਗਣਨਾ ਨਹੀਂ ਹੋਈ ਅਤੇ ਹੁਣ ਭਾਰਤ ਸਰਕਾਰ ਦੀ ਤਰਫ ਤੋਂ ਇਹ ਮਰਦਮਸ਼ੁਮਾਰੀ ਯਾਨੀ ਇਹ ਇਸ ਕਿਸਮ ਦੀ ਜਿਹੜੀ ਗਿਣਤੀ ਹੈ ਉਹ ਕਰਵਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਦੇ ਦਿਨ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਜਿੱਥੇ ਵੀ ਸੜਕ ਹੋਵੇ ਉੱਥੇ ਪੈਦਲ ਯਾਤਰੀਆਂ ਦੇ ਲਈ ਢੁਕਵੇਂ ਤੌਰ ਦੇ ਉੱਤੇ ਚੁਣੀ ਹੋਈ ਅਤੇ ਕਬਜ਼ਾ ਮੁਕਤ ਜਗ੍ਹਾ ਬਣਾਈ ਜਾਵੇ। ਜਸਟਿਸ PS ਨਰਸਿਮਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਦੀ ਤਰਫ ਤੋਂ ਕੇਂਦਰ ਨੂੰ ਇਸ ਕਿਸਮ ਦਾ ਇਹ ਨੋਟਿਸ ਭੇਜਿਆ ਗਿਆ। ਹਾਲਾਂਕਿ ਭਾਰਤ ਦੇ ਵਿੱਚ ਇਨਫਰਾਸਟ੍ਰਕਚਰ ਦੇ ਨਾਮ ਦੇ ਉੱਤੇ ਕਿਹੜਾ ਸੜਕਾਂ ਦੇ ਉੱਤੇ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਇਹ ਸਹੂਲਤਾਂ ਬਣੀਆਂ ਹੋਈਆਂ ਨੇ ਇਹ ਜਾਣਦੇ ਹੀ ਹਾਂ, ਪਰ ਸੁਪਰੀਮ ਕੋਰਟ ਦੀ ਤਰਫ ਤੋਂ ਇਹ ਟਿੱਪਣੀ ਜ਼ਰੂਰ ਕੀਤੀ ਗਈ ਹੈ ਔਰ ਕੇਂਦਰ ਸਰਕਾਰ ਵੀ ਇਸ ਨੂੰ ਫਿਲਹਾਲ ਸੁਣ ਕੇ ਅੱਖੋਂ ਪਰੋਖੇ ਕਰ ਦੇ। ਹਾਲਾਂਕਿ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਕੁਦਰਤ ਦੇ ਅੱਗੇ ਜਿਹੜਾ ਕੁਦਰਤ ਦਾ ਵਿਨਾਸ਼ ਹੈ ਉਸ ਦੇ ਅੱਗੇ ਕਿਸ ਦੀ ਚੱਲਦੀ ਹੈ? ਅਸਾਮ ਦੇ ਵਿੱਚ ਆਈ ਭਿਆਨਕ ਅਤੇ ਵਿਨਾਸ਼ਕਾਰੀ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਪਰਿਵਾਰਾਂ ਦੀ ਮਦਦ ਦੇ ਲਈ ਰਿਲਾਇੰਸ ਫਾਊਂਡੇਸ਼ਨ ਨੇ ਵੱਡਾ ਕਦਮ ਚੁੱਕਿਆ। ਫਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਅੰਬਾਨੀ ਨੇ ਅਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ 21 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਨੀਤਾ ਅੰਬਾਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਅਸਾਮ ਦੇ ਲੋਕ ਇਕੱਲੇ ਨਹੀਂ ਨੇ। ਉਹਨਾਂ ਕਿਹਾ ਕਿ ਸਾਡੀਆਂ ਪ੍ਰਾਰਥਨਾਵਾਂ ਪੂਰੀ ਇਕਜੁੱਟਤਾ ਦੇ ਨਾਲ ਅਸਾਮ ਦੇ ਲੋਕਾਂ ਦੇ ਨਾਲ ਨੇ ਔਰ ਉਹਨਾਂ ਦੇ ਨਾਲ ਹਮਦਰਦੀ ਦੇ ਤੌਰ ਦੇ ਉੱਤੇ ਰਿਲਾਇੰਸ ਫਾਊਂਡੇਸ਼ਨ ਦਾ ਵੰਤਾਰਾ ਅਤੇ ਰਿਲਾਇੰਸ ਪਰਿਵਾਰ ਇਹਨਾਂ ਲੋਕਾਂ ਦੀ ਮਦਦ ਦੇ ਲਈ ਇਹ ਵਿੱਤੀ ਹੱਥ ਜਿਹੜਾ ਇੱਕ ਤਰੀਕੇ ਦੇ ਨਾਲ ਅੱਗੇ ਵਧਾਏਗਾ।
ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋ ਪੈਲੇਸਟੀਨ ਪ੍ਰੋਟੈਸਟਰਸ ਦੀ ਤਰਫ ਤੋਂ ਸਿਡਨੀ ਦੇ ਵਿੱਚ ਕੀਤੀ ਗਈ ਰੈਲੀ ਦੇ ਨਾਲ ਜੁੜੀ ਜਿਹੜੀ ਜਾਣਕਾਰੀਆਂ ਸੀ ਉਹ ਅੱਜ ਦੇ ਦਿਨ ਐਂਟੀ ਸੈਮੀਟਿਜ਼ਮ ਦੇ ਉੱਤੇ ਬੈਠੇ ਰਾਇਲ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਦੱਸ ਦਈਏ ਕਿ ਰਾਇਲ ਕਮਿਸ਼ਨ ਦੀ ਤਰਫ ਤੋਂ ਪੁੱਛਿਆ ਗਿਆ ਕਿ ਹਮਾਸ ਦੇ ਹਮਲੇ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਰੈਲੀ ਕਰਨ ਦਾ ਆਖਿਰਕਾਰ ਕੀ ਮਕਸਦ ਬਣਦਾ ਸੀ। ਆਸਟ੍ਰੇਲੀਅਨ ਪੈਲੇਸਟਾਈਨ ਐਡਵੋਕੇਸੀ ਨੈਟਵਰਕ ਤੇ ਪੈਲੇਸਟਾਈਨ ਐਕਸ਼ਨ ਗਰੁੱਪ ਦੀ ਤਰਫ ਤੋਂ ਇਸ ਰਾਇਲ ਕਮਿਸ਼ਨ ਦੇ ਅੱਗੇ ਪੇਸ਼ ਹੁੰਦਿਆਂ ਅੱਜ ਦੇ ਦਿਨ ਜਾਣਕਾਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰੋਟੈਸਟਰਸ ਦੀ ਤਰਫ ਤੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਿਡਨੀ ਟਾਊਨ ਹਾਲ ਤੋਂ ਲੈ ਕੇ ਸਿਡਨੀ ਓਪੇਰਾ ਹਾਊਸ ਦੇ ਦਰਮਿਆਨ 9 ਅਕਤੂਬਰ 2023 ਨੂੰ ਇਹ ਜਿਹੜੀ ਰੈਲੀ ਕੱਢੀ ਗਈ ਸੀ, ਇਸ ਰੈਲੀ ਦੇ ਵਿੱਚ ਨਿਓਨਾਜ਼ੀ ਸਟਾਈਲ ਦੇ ਵਿੱਚ ਜਿਹੜੀ ਇਹ ਰੈਲੀ ਕੱਢੀ ਗਈ ਸੀ, ਇਸ ਦੇ ਵਿੱਚ ਆਖਿਰਕਾਰ ਕੀ ਕੁਝ ਹੋਇਆ ਸੀ, ਕੀ ਐਸੀਆਂ ਕੋਈ ਘਟਨਾਵਾਂ ਹੋਈਆਂ ਸੀ ਜਿਸ ਦੇ ਨਾਲ ਯਹੂਦੀ ਭਾਈਚਾਰੇ ਦੇ ਖਿਲਾਫ ਹਮਲਿਆਂ ਦੀ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੋਵੇ। ਹਾਲਾਂਕਿ ਇਸ ਕਿਸਮ ਦੇ ਨਾਲ ਪਹਿਲਾਂ ਵੀ ਸਿਡਨੀ ਦੇ ਵਿੱਚ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸ਼ਹਿਰਾਂ 'ਚ ਰੈਲੀਆਂ ਹੋਈਆਂ ਨੇ, ਪਰ ਇਸ ਰੈਲੀ ਦਾ ਮਕਸਦ ਇਹੀ ਪੁੱਛਣਾ ਸੀ ਕਿ ਬੰਡਾਈ ਦੇ ਉੱਤੇ ਹੋਏ ਹਮਲੇ ਦੇ ਲਈ ਕੀ ਇੱਥੇ ਕਿਸੇ ਕਿਸਮ ਦੇ ਨਾਲ ਕੋਈ ਭਾਵਨਾਵਾਂ ਨੂੰ ਭੜਕਾਇਆ ਗਿਆ ਸੀ ਤਾਂ ਕਿ ਉੱਥੇ ਇਸ ਕਿਸਮ ਦੇ ਹਮਲਿਆਂ ਦੀ ਯੋਜਨਾ ਜਾਂ ਫਿਰ ਉਹਨਾਂ ਦੇ ਬਾਰੇ ਤਿਆਰੀ ਕਰਨ ਦੇ ਲਈ ਕਿਸੇ ਨੂੰ ਕਿਹਾ ਗਿਆ ਹੋਵੇ। ਹਾਲਾਂਕਿ ਇਸ ਸਭ ਨੂੰ ਇੱਕ ਸਾਜਿਸ਼ ਦੇ ਤੌਰ ਦੇ ਉੱਤੇ ਜ਼ਰੂਰ ਦੇਖਿਆ ਜਾ ਸਕਦਾ, ਪਰ ਰਾਇਲ ਕਮਿਸ਼ਨ ਜਿਹੜਾ ਬੈਠਾ ਉਹ ਇਸ ਗੱਲ ਦਾ ਨਿਤਾਰਾ ਕਰੇਗਾ ਕਿ ਕੀ NSW ਦੇ ਵਿੱਚ ਇਸ ਸਾਜਿਸ਼ ਦੀ ਜਿਹੜੀ ਪਲੈਨਿੰਗ ਹੈ ਉਹ ਪਹਿਲਾਂ ਹੀ ਕਰ ਲਈ ਗਈ ਸੀ। ਬਹਿਰਹਾਲ ਰਾਇਲ ਕਮਿਸ਼ਨ ਦੀ ਤਰਫ ਤੋਂ ਜਿਹੜੀ ਨਿਊ ਸਾਊਥ ਵੇਲਸ ਪੁਲਿਸ ਹੈ ਉਸ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਤਰਫ ਤੋਂ ਵਿਕਟੋਰੀਆ ਦੇ ਵਿੱਚ ਜਦੋਂ ਆਪਣੇ ਸੈਨੇਟ ਦੇ ਖਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਸੀ ਤਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਅਦਾਰੇ ABC ਤੇ ਗਾਰਡੀਅਨ ਤੋਂ ਇਲਾਵਾ ਦੀ ਏਜ ਦੇ ਪੱਤਰਕਾਰਾਂ ਨੂੰ ਕਿਉਂ ਬਾਹਰ ਰੱਖਿਆ ਗਿਆ, ਇਸ ਦੇ ਬਾਰੇ ਹੁਣ ਸਵਾਲ ਇਤਰਾਜ਼ ਹੋ ਰਹੇ ਨੇ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਕਿਹਾ ਕਿ ਉਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਕਿਸਮ ਦੀ ਨਫ਼ਰਤ ਨਹੀਂ ਸੀ ਫੈਲਾਉਣਾ ਚਾਹੁੰਦੇ, ਇਸ ਕਰਕੇ ਉਹਨਾਂ ਨੂੰ ਦੂਰ ਰੱਖਿਆ ਸੀ। ਪੌਲਿਨ ਹੈਨਸਨ ਨੇ ਕਿਹਾ ਕਿ ABC ਤੇ ਗਾਰਡੀਅਨ ਖਾਸ ਤੌਰ ਦੇ ਉੱਤੇ ਕੁਝ ਐਸੇ ਮੀਡੀਆ ਆਊਟਲੈਟਸ ਨੇ ਜਿਹੜੀ ਉਹਨਾਂ ਦੀਆਂ ਖ਼ਬਰਾਂ ਨੂੰ ਜਾਂ ਉਹਨਾਂ ਦੇ ਬਿਆਨਾਂ ਨੂੰ ਗਲਤ ਤਰੀਕੇ ਦੇ ਨਾਲ ਆਮ ਲੋਕਾਂ ਦੇ ਅੱਗੇ ਪੇਸ਼ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚੋਂ ਆਉਣ ਤੋਂ ਰੋਕਿਆ ਗਿਆ। ਉੱਧਰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਕਾਫ਼ੀ ਇਤਰਾਜ਼ ਹੋ ਰਹੇ ਨੇ। ਗ੍ਰੀਨਸ ਪਾਰਟੀ ਦੀ ਸੈਨੇਟਰ ਸੈਰਾ ਹੈਨਸਨ ਯੰਗ ਨੇ ਕਿਹਾ ਕਿ ਪੌਲਿਨ ਹੈਨਸਨ ਅਸਲ ਦੇ ਵਿੱਚ ਸਵਾਲਾਂ ਦੇ ਜਵਾਬ ਦੇਣ ਤੋਂ ਡਰਦੇ ਨੇ। ਇੱਕ ਸਿਆਸਤਦਾਨ ਨੂੰ ਹਰ ਇੱਕ ਮੀਡੀਆ ਅਦਾਰੇ ਨੂੰ ਆਪਣਾ ਜਵਾਬ ਦੇਣਾ ਹੁੰਦਾ ਔਰ ਮੀਡੀਆ ਅਦਾਰੇ ਦਾ ਇਹ ਫਰਜ਼ ਹੈ ਤੇ ਇੱਕ ਸਿਆਸਤਦਾਨ ਤੋਂ ਉਸ ਦੇ ਜਨਤਕ ਜੀਵਨ ਦੇ ਬਾਰੇ ਹਰ ਇੱਕ ਸਵਾਲ ਕਰਨ। ਪੌਲਿਨ ਹੈਨਸਨ ਇਸ ਤਰੀਕੇ ਦੇ ਨਾਲ ਇਹਨਾਂ ਅਖ਼ਬਾਰਾਂ ਇਹਨਾਂ ਮੀਡੀਆ ਚੈਨਲਸ ਤੋਂ ਬਚ ਨਹੀਂ ਸਕਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੌਲਿਨ ਹੈਨਸਨ ਨੇ ਇਹਨਾਂ ਅਦਾਰਿਆਂ ਦਾ ਵਿਰੋਧ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਬੜੀ ਵਾਰ ਬੜੇ ਮੌਕਿਆਂ ਦੇ ਉੱਤੇ ਅਦਾਰੇ ABC ਤੇ SBS ਨੂੰ ਆਪਣੇ ਨਿਸ਼ਾਨੇ ਦੇ ਉੱਤੇ ਲੈ ਚੁੱਕੇ ਨੇ। ਵੈਸੇ SBS ਦੇ ਨਾਲ ਜੁੜੀ ਖਬਰ ਹੀ ਅੱਗੇ ਸਾਹਮਣੇ ਆਉਂਦੀ ਹੈ ਜਿੱਥੇ ਇੰਡੀਪੈਂਡੈਂਟ ਸੈਨੇਟਰ ਡੈਵਿਡ ਪੈਕੌਕ ਦੀ ਤਰਫ ਤੋਂ ਪਾਰਲੀਮੈਂਟਰੀ ਚਲਦੀ ਕਾਰਵਾਈ ਦੇ ਦਰਮਿਆਨ ਇਹ ਪੁੱਛਿਆ ਗਿਆ ਕਿ ਫੀਫਾ ਵਿਸ਼ਵ ਕੱਪ ਦੇ ਪ੍ਰਸਾਰਣ ਦੇ ਦਰਮਿਆਨ ਕੀ SBS ਦੀਆਂ ਜਿਹੜੀਆਂ ਆਨਲਾਈਨ ਗੈਂਬਲਿੰਗ ਦੀਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਸੀ ਉਸ ਨੂੰ ਲੈ ਕੇ ਕੋਈ ਕਦਮ ਚੁੱਕਿਆ ਗਿਆ ਸੀ। ਇਸ ਦਰਮਿਆਨ SBS ਅਦਾਰੇ ਦੇ ਖਿਲਾਫ਼ ਬਹੁਤ ਸਾਰੀਆਂ ਸ਼ਿਕਾਇਤਾਂ ਹਾਸਲ ਹੋਈਆਂ ਸੀ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਬਨਾਮ ਪੈਰਾਗੁਏ ਮੈਚ ਜਿਹੜਾ ਕਿ 26 ਜੂਨ ਨੂੰ ਖੇਡਿਆ ਗਿਆ ਸੀ, ਉਸ ਦਰਮਿਆਨ ਕਿੰਨੇ ਲੋਕਾਂ ਨੂੰ ਨੇ ਜਿਹੜਾ SBS ਦੀ ਐਪ ਦੇ ਜ਼ਰੀਏ ਜਾਂ ਆਨਲਾਈਨ ਪਲੈਟਫਾਰਮ ਦੇ ਜ਼ਰੀਏ ਜਿਹੜੀ ਆਨਲਾਈਨ ਬੈਟਿੰਗ ਦੇ ਵਿੱਚ ਪਾਰਟੀਸਪੇਟ ਕੀਤਾ ਸੀ, ਇਸ ਗੱਲ ਦੀ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ। ਉੱਥੇ ਅਗਲੀ ਖਬਰ ਮੈਲਬਨ ਦੇ ਨਾਲ ਜੁੜੀ ਹੋਈ ਜਿੱਥੇ ਇਹ ਪਹਿਲੀ ਵਾਰ ਹੋਏਗਾ ਕਿ ਮੈਲਬਨ ਦੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰਸ ਦੀ ਤਰਫ ਤੋਂ ਇੱਕ ਲੰਮੇ ਚਿਰ ਤੱਕ ਦੀ ਹੜਤਾਲ ਕੀਤੀ ਜਾਣ ਵਾਲੀ ਹੋਵੇ। ਦੱਸ ਦਈਏ ਕਿ ਇਹ ਵਿਕਟੋਰੀਆ ਦੇ ਪਬਲਿਕ ਹਸਪਤਾਲਾਂ ਦੇ ਇਤਿਹਾਸ ਦੇ ਵਿੱਚ 20 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਪਹਿਲਾ ਪ੍ਰੋਟੈਕਟਿਡ ਇੰਡਸਟਰੀਅਲ ਐਕਸ਼ਨ ਵੀ ਕਿਹਾ ਜਾ ਰਿਹਾ, ਕਿਉਂਕਿ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਵਿਕਟੋਰੀਆ ਯਾਨੀ AMF ਦੀ ਤਰਫ ਤੋਂ ਇੱਕ ਜਨਤਕ ਬਿਆਨ ਜਾਰੀ ਕੀਤਾ ਗਿਆ ਕਿ ਪਾਰਕਵਿਲ ਅਤੇ ਮੈਲਬਨ CBD ਦਾ ਜਿਹੜਾ ਹੋਟਲ ਹੈ ਹਸਪਤਾਲ ਹੈ ਮਾਫ ਕਰਨਾ ਦੀ ਰਾਇਲ ਮੈਲਬਨ ਹੋਸਪਿਟਲ, ਇਸ ਦੇ ਸੈਲਰੀਡ ਇੰਪਲੋਇਜ਼ ਖਾਸ ਤੌਰ ਦੇ ਉੱਤੇ ਡਾਕਟਰਾਂ ਦੀ ਤਰਫ ਤੋਂ ਇਹ ਹੜਤਾਲ ਕੀਤੀ ਜਾਏਗੀ। ਹਾਲਾਂਕਿ AMF ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ ਇਸ ਦਰਮਿਆਨ ਕਿਸੇ ਵੀ ਮਰੀਜ਼ ਦੀ ਹਾਲਤ ਪ੍ਰਭਾਵਿਤ ਨਾ ਹੋਵੇ ਅਤੇ ਖਾਸ ਤੌਰ ਦੇ ਉੱਤੇ ਨੋਨ ਲਾਈਫ ਥਰੈਟਨਿੰਗ ਜਿਹੜੀਆਂ ਅਪਾਰਟਮੈਂਟਸ ਨੇ ਉਹਨਾਂ ਨੂੰ ਹੀ ਕੈਂਸਲ ਕੀਤਾ ਜਾਏਗਾ। ਮੰਨਿਆ ਜਾ ਰਿਹਾ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਨਾਲ ਨਾਲ ਹੋਰਨਾਂ ਕ੍ਰਿਟੀਕਲ
ਫਰੰਟ ਲਾਈਨ ਸਰਵਿਸਿਜ਼ ਦੇ ਜਿਹੜੇ ਵਰਕਰਸ ਨੇ ਉਹਨਾਂ ਦੀ ਤਰਫ ਤੋਂ ਇਸ ਹੜਤਾਲ ਦੇ ਵਿੱਚ ਪਾਰਟੀਸੀਪੇਟ ਕੀਤਾ ਜਾਣਾ। 13 ਅਗਸਤ ਦੇ ਦਿਨ ਇਹ ਹੜਤਾਲ ਜਿਹੜੀ ਉਹ ਕੁਝ ਘੰਟਿਆਂ ਦੇ ਲਈ ਕੀਤੀ ਜਾਏਗੀ। ਉੱਥੇ ਅਗਲੀ ਖਬਰ ਕੁਇਨਜ਼ਲੈਂਡ ਤੋਂ, ਜਿੱਥੇ ਕੁਇਨਜ਼ਲੈਂਡ ਦੇ 28ਵੇਂ ਗਵਰਨਰ ਦੇ ਤੌਰ ਦੇ ਉੱਤੇ ਜਸਟਿਸ ਥੋਮਸ ਬ੍ਰੈਡਲੀ ਦਾ ਨਾਮ ਸਾਹਮਣੇ ਆਇਆ। ਜਸਟਿਸ ਬ੍ਰੈਡਲੀ ਜਿਹੜੇ ਕਿ ਸੁਪਰੀਮ ਕੋਰਟ ਦੇ ਵਿੱਚ ਸਾਲ 2018 ਤੋਂ ਕੁਇਨਜ਼ਲੈਂਡ ਦੇ ਵਿੱਚ ਸਰਵ ਕਰਦੇ ਰਹੇ ਨੇ, ਉਹਨਾਂ ਨੂੰ ਕੋਰਟ ਆਫ ਅਪੀਲ ਦੇ ਵਿੱਚ ਸਾਲ 2025 ਦੇ ਵਿੱਚ ਭੇਜ ਦਿੱਤਾ ਗਿਆ ਸੀ। ਪਰ ਹੁਣ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਕੁਇਨਜ਼ਲੈਂਡ ਦੇ ਪ੍ਰੀਮੀਅਰ ਡੈਵਿਡ ਕ੍ਰਿਸੋਫੁਲੀ ਨੇ ਕਿਹਾ ਕਿ ਉਹ ਇਸ ਅਹੁਦੇ ਦੇ ਲਈ ਸਭ ਤੋਂ ਬਿਹਤਰੀਨ, ਸਭ ਤੋਂ ਵਧੀਆ ਉਮੀਦਵਾਰ ਸੀ। ਉੱਥੇ ਸਿਡਨੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ। ਦੱਸ ਦਈਏ ਕਿ ਸ਼ਾਰਕ ਬੇ ਨਾਮ ਦੇ ਇੱਕ ਰਿਮੋਟ ਖੇਤਰ ਦੇ ਵਿੱਚ ਦੋ ਲੋਕ ਇਸ ਵਕਤ ਆਪਣੀ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਜੂਝ ਰਹੇ ਨੇ। ਪੁਲਿਸ ਨੇ ਦੱਸਿਆ ਕਿ ਅਸਲ 'ਚ ਹੈਮਲਿਨ ਪੂਲ ਨਾਮ ਦਾ ਇਹ ਇਲਾਕਾ, ਜਿੱਥੇ ਨੌਰਥ ਵੈਸਟ ਕੋਸਟਲ ਹਾਈਵੇ ਦੇ ਉੱਤੇ ਇੱਕ ਜਿਹੜਾ ਖਾਸ ਤੌਰ ਦੇ ਉੱਤੇ ਐਕਸਮੂਥ ਤੋਂ ਲਗਭਗ 250 ਕਿਲੋਮੀਟਰ ਦੱਖਣ ਵਾਲੇ ਪਾਸੇ ਪੈਂਦਾ ਇਹ ਸਬਬ ਹੈ। ਇੱਥੇ ਇੱਕ ਕਾਰ ਜਿਹੜੀ ਕਿ ਕੈਰਾਵੈਨ ਢੋ ਕੇ ਜਾ ਰਹੀ ਸੀ, ਉਸ ਦੀ ਜਿਹੜੀ ਇੱਕ ਟੱਕਰ ਹੋਈ, ਔਰ ਟੱਕਰ ਦੇ ਦਰਮਿਆਨ ਇਹ ਜਿਹੜਾ ਛੋਟਾ ਹਵਾਈ ਜਹਾਜ਼ ਸੀ, ਇਸ ਨੂੰ ਇਸ ਦੇ ਵਿੱਚ ਬਿਠਾ ਕੇ ਇੱਕ ਛੋਟੇ ਬੱਚੇ ਨੂੰ, ਜਿਹੜਾ ਇਸ ਘਟਨਾ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਉਸਨੂੰ ਪਰਥ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਹਾਲ ਫਿਲਹਾਲ ਇਸ ਘਟਨਾ ਦੇ ਬਾਰੇ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੀ ਵਜ੍ਹਾ ਕੀ ਰਹੀ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਯੂਰਪੀਅਨ ਫੁੱਟਬਾਲ ਬਾਡੀ ਯੂਏਫਾ ਦੀ ਤਰਫ ਤੋਂ ਹੁਣ ਫੀਫਾ ਦੇ ਖਿਲਾਫ ਮੋਰਚਾ ਖੁੱਲ੍ਹ ਕੇ ਜਿਹੜਾ ਉਸਦੇ ਮੁਖਾਲਫਤ ਦੇ ਵਿੱਚ ਖੋਲ੍ਹ ਦਿੱਤਾ ਗਿਆ। ਅਸਲ ਦੇ ਵਿੱਚ ਫੀਫਾ ਵਿਸ਼ਵ ਕੱਪ 2026 ਦੇ ਆਯੋਜਨ ਦੇ ਦਰਮਿਆਨ ਹੀ ਜ਼ਿਆਦਾਤਰ ਯੂਰਪੀ ਦੇਸ਼ਾਂ ਨੇ ਫੀਫਾ ਦੇ ਆਯੋਜਨ ਔਰ ਫੀਫਾ ਦੇ ਤਰੀਕਿਆਂ ਦੇ ਉੱਤੇ ਸਵਾਲ ਖੜ੍ਹੇ ਕੀਤੇ ਸੀ। ਕਿਹਾ ਜਾ ਰਿਹਾ ਸੀ ਕਿ ਫੀਫਾ ਪ੍ਰਮੁੱਖ ਜਿਆਨੀ ਇਨਫਾਂਤੀਨੋ ਇੱਕ ਤਰੀਕੇ ਦੇ ਨਾਲ ਡੋਨਲਡ ਟਰੰਪ ਦੀ ਗੋਦ ਦੇ ਵਿੱਚ ਜਾ ਕੇ ਬੈਠ ਗਏ ਨੇ। ਇਸ ਲਈ ਇਸ ਟੂਰਨਾਮੈਂਟ ਦੇ ਵਿੱਚ ਅਮਰੀਕਾ ਨੂੰ ਖਾਸ ਜਿਹੜੀਆਂ ਨੇ ਇੱਕ ਕਿਸਮ ਦੀਆਂ ਰਿਆਇਤਾਂ ਦਿੰਦੀਆਂ ਦਿਖਾਈ ਦਿੱਤੀਆਂ। ਹੁਣ ਵਿਸ਼ਵ ਕੱਪ ਦਾ ਭਵਿੱਖ ਜਿਹੜਾ ਉਹ ਖਤਰੇ ਦੇ ਵਿੱਚ ਨਾ ਚਲਾ ਜਾਵੇ, ਇਸ ਕਰਕੇ ਅਮਰੀਕਾ ਦੀ ਦਖਲ ਅੰਦਾਜ਼ੀ ਨੂੰ ਘੱਟ ਰੱਖਣਾ ਹੋਵੇਗਾ। ਯੂਰਪੀ ਦੇਸ਼ਾਂ ਦਾ ਆਮ ਤੌਰ ਦੇ ਉੱਤੇ ਫੀਫਾ ਵਿਸ਼ਵ ਕੱਪ ਦੇ ਵਿੱਚ ਦਬਦਬਾ ਬਣਿਆ ਰਹਿੰਦਾ। ਇਸ ਵਾਰ ਵੀ ਜਿਹੜਾ ਫੀਫਾ ਵਿਸ਼ਵ ਕੱਪ 2026 ਹੈ, ਉਸ ਨੂੰ ਇੱਕ ਯੂਰਪੀ ਦੇਸ਼ ਦੀ ਤਰਫ ਤੋਂ ਜਿੱਤਿਆ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਜਿਹੜਾ ਇਸ ਇਹ ਟੂਰਨਾਮੈਂਟ ਸੀ ਇਸ ਦੇ ਉੱਤੇ ਇਸ ਦੇ ਅੰਦਰ ਇਤਰਾਜ਼ ਜ਼ਾਹਰ ਕੀਤੇ ਸੀ। ਕਿਹਾ ਗਿਆ ਸੀ ਕਿ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾਉਣ ਦੇ ਲਈ ਅਮਰੀਕਾ ਦੇ ਨਾਲ ਜੁੜੇ ਹੋਏ ਸਪੋਂਸਰਸ ਜਿਹੜੇ ਨੇ ਉਹਨਾਂ ਦੀ ਵਧੇਰੇ ਮਦਦ ਲਈ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਦੇ ਕਹੇ ਦੇ ਮੁਤਾਬਕ ਟੂਰਨਾਮੈਂਟ ਦਾ ਫਾਰਮੈਟ ਬਦਲਿਆ ਗਿਆ। ਹੁਣ ਇਨਫੈਂਟਿਨੋ ਦੇ ਉੱਤੇ ਇਸ ਵੀਕਐਂਡ ਦੇ ਦਰਮਿਆਨ ਇਲਜ਼ਾਮ ਇਹ ਲੱਗਿਆ ਕਿ ਫੀਫਾ ਦੇ ਅਲੱਗ ਅਲੱਗ ਟੂਰਨਾਮੈਂਟ ਦੇ ਲਈ ਲਗਭਗ 6 ਬਿਲੀਅਨ ਆਸਟ੍ਰੇਲੀਅਨ ਡਾਲਰ, ਜੇ ਅਮਰੀਕੀ ਡਾਲਰ 'ਚ ਗੱਲ ਕਰੀਏ ਤਾਂ 4.25 ਬਿਲੀਅਨ ਡਾਲਰ ਜੁਟਾਏ ਗਏ ਨੇ ਅਲੱਗ ਅਲੱਗ ਇਨਵੈਸਟਰਸ ਤੋਂ। ਇਹ ਜ਼ਿਆਦਾਤਰ ਇਨਵੈਸਟਰ ਜਿਹੜੇ ਨੇ ਅਮਰੀਕਾ ਦੇ ਵਿੱਚ ਹੀ ਆਧਾਰਿਤ ਨੇ, ਜ਼ਿਆਦਾਤਰ ਕੀ ਬਲਕਿ ਸਾਰੇ ਦੇ ਸਾਰੇ। ਨਿਊਯਾਰਕ ਦੀ ਇਨਵੈਸਟਮੈਂਟ ਫਰਮ ਜੋਸ਼ੁਆ ਕੁਸ਼ਨਰ ਇਸ ਦੇ ਵਿੱਚ ਸ਼ਾਮਲ ਹੈ। ਹਾਲਾਂਕਿ ਦੱਸ ਦਈਏ ਕਿ ਗਲੋਬਲ ਪੱਧਰ ਦੇ ਉੱਤੇ ਇਸ ਕਿਸਮ ਦੀਆਂ ਇਨਵੈਸਟਮੈਂਟ ਫਰਮਸ ਫੁੱਟਬਾਲ ਦੇ ਵਿੱਚ ਅਮਰੀਕੀ ਦਬਦਬਾ ਵਧਾਉਣ ਦੀਆਂ ਗੱਲਾਂਬਾਤਾਂ ਅਕਸਰ ਕਰਦੀਆਂ ਰਹੀਆਂ ਨੇ। ਹੁਣ ਯੂਰਪ ਦੇ 55 ਮੈਂਬਰ ਦੇਸ਼ ਜਿਹੜੇ ਯੂਏਫਾ ਦੇ ਮੈਂਬਰ ਨੇ, ਉਹਨਾਂ ਦੀ ਤਰਫ ਤੋਂ ਫੀਫਾ ਦੀ ਮੁਖਾਲਫਤ ਅਤੇ ਇਨਫਾਂਤੀਨੀਓ ਦੀ ਮੁਖਾਲਫਤ ਕਰਨ ਦਾ ਐਲਾਨ ਕੀਤਾ ਗਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options bhi available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set, go!
2: Tension, ਟੈਂਸ਼ਨ ਨਹੀਂ ਦੀ ਟੈਂਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
4: ਹਾਂਜੀ ਰੇਡੀਓ,
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਵਪਾਰੀ ਬੰਦਾ ਰਾਜੇ ਨੂੰ ਮਿਲਣ ਦੇ ਲਈ ਜਾ ਰਿਹਾ ਸੀ। ਰਾਜੇ ਨੂੰ ਭੇਟ ਕਰਨ ਦੇ ਲਈ ਕੁਛ ਤੋਹਫੇ ਲੈ ਲਏ। ਰਸਤੇ ਦੇ ਵਿੱਚ ਤੁਰਿਆ ਜਾਂਦਾ, ਸੋਚਦਾ ਕਿ ਕੋਈ ਸੋਹਣਾ ਸਾਥ ਹੀ ਬਣ ਜਾਵੇ। ਇੱਕ ਜਗ੍ਹਾ ਦੇ ਉੱਤੇ ਆਰਾਮ ਕਰਨ ਦੇ ਲਈ ਬੈਠਦਾ, ਉੱਥੇ ਇੱਕ ਸਾਧੂ ਦੇ ਨਾਲ ਮੁਲਾਕਾਤ ਹੁੰਦੀ। ਪੁੱਛਦਾ ਕਿੱਥੇ ਚੱਲੇ। ਸਬੱਬ ਬਸ ਸਾਧੂ ਵੀ ਰਾਜੇ ਦੇ ਕੋਲ ਚੱਲਿਆ ਹੁੰਦਾ। ਲੰਮੇ ਸਮੇਂ ਤੋਂ ਰਾਜੇ ਨੇ ਸੁਨੇਹਾ ਭੇਜਿਆ ਹੈ, ਪਰ ਸਾਧੂ ਦਾ ਸਮਾਂ ਹੀ ਨਹੀਂ ਲੱਗਾ। ਘੁੰਮਦੇ ਘੁੰਮਦੇ ਦੂਰ ਦਰੇਡਿਓ, ਹੁਣ ਮੈਂ ਇੱਧਰ ਨੂੰ ਜਾ ਰਿਹਾ ਅਤੇ ਰਾਜੇ ਨੂੰ ਮਿਲਦਾ ਜਾਊਂਗਾ। ਵਪਾਰੀ ਨੇ ਸੋਚਿਆ, ਰਸਤੇ ਦੇ ਵਿੱਚ ਸਾਥ ਬਣ ਗਿਆ। ਅੱਗੇ ਜਾਂਦੇ ਨੇ ਤੇ ਇੱਕ ਹੋਰ ਵਿਅਕਤੀ ਜਿਹੜਾ ਕਿ ਰਾਜ ਵੱਲ ਹੀ ਜਾ ਰਿਹਾ ਹੁੰਦਾ, ਆਪਣੇ ਕਾਰੋਬਾਰ ਦੇ ਸੰਬੰਧੀ ਇਹਨੇ ਵੀ ਗੱਲਬਾਤ ਕਰਨੀ ਹੈ। ਇੱਕ ਨੌਜਵਾਨ ਜਿਹਨੇ ਕਿ ਨੌਕਰੀ ਦੀ ਭਾਲ ਦੇ ਵਿੱਚ ਨਿਕਲਿਆ, ਲੱਗਦਾ ਕਿ ਮੇਰਾ ਜੁੱਸਾ ਸੋਹਣਾ, ਰਾਜਾ ਮੈਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਊਗਾ। ਆਪਣੋ ਆਪਣੇ ਮਨ ਦੀਆਂ ਇਛਾਵਾਂ ਲੈ ਕੇ ਸਾਰੇ ਰਾਜੇ ਵੱਲ ਤੁਰੇ ਜਾਂਦੇ ਨੇ। ਰਸਤੇ ਦੇ ਵਿੱਚ ਸਫ਼ਰ ਹੌਲੀ ਹੌਲੀ ਉਸ ਮੁਕਾਮ ਦੇ ਉੱਤੇ ਪਹੁੰਚਦਾ ਕਿ ਕਾਫ਼ੀ ਜ਼ਿਆਦਾ ਠੰਡ ਹੋ ਜਾਂਦੀ ਹੈ। ਇਹ ਏਰੀਆ ਜਿੱਥੇ ਹਲਕੀ ਹਲਕੀ ਬਰਫ਼ ਵੀ ਪਈ ਹੈ, ਬਹੁਤ ਜ਼ਿਆਦਾ ਠੰਡ ਆ, ਉਬੜ ਖਾਬੜ ਰਾਹ ਨੇ। ਇਸ ਪਹਾੜੀ ਇਲਾਕੇ ਦੇ ਵਿੱਚ ਰਾਤ ਪੈਣ ਦੇ ਕਰਕੇ ਹੁਣ ਸਾਰੇ ਚਿੰਤਾ ਦੇ ਵਿੱਚ ਨੇ ਕਿ ਰਾਤ ਕਿੱਥੇ ਬਿਤਾਈ ਜਾਵੇ। ਇਹਨਾਂ ਸਾਰਿਆਂ ਦੇ ਵਿੱਚੋਂ ਇੱਕੋ ਹੀ ਚਿਹਰਾ ਜਿਹਦੇ ਉੱਤੇ ਕੋਈ ਸ਼ਿਕਨ ਨਹੀਂ, ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਉਹ ਸੀ ਸਾਧੂ ਦਾ। ਸਾਧੂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੂੰ ਦੱਸੀ ਜਾਂਦਾ, ਬਥੇਰਾ ਸਮਝਾਉਂਦਾ। ਪਰ ਇੱਕ ਜਗ੍ਹਾ ਦੇ ਉੱਤੇ ਆ ਕੇ ਆਪਾਂ ਕਹਿ ਦਿੰਦੇ ਹੁੰਦੇ ਨਾ, ਬਾਕੀ ਤਾਂ ਸਭ ਠੀਕ ਆ, ਆ ਨਹੀਂ ਤੁਹਾਨੂੰ ਪਤਾ। ਬਸ ਹੁਣ ਇਹ ਨਹੀਂ ਸੀ ਸਾਧੂ ਨੂੰ ਪਤਾ। ਸਾਧੂ ਦੀ ਇਸ ਗੱਲ ਦੇ ਉੱਤੇ ਕਿਸੇ ਨੂੰ ਯਕੀਨ ਨਹੀਂ ਕਿ ਉਸ ਰੱਬ ਦੇ ਵਿੱਚ ਵਿਸ਼ਵਾਸ ਰੱਖੋ, ਸਾਨੂੰ ਰਹਿਣ ਦੇ ਲਈ, ਰਾਤ ਬਿਤਾਉਣ ਦੇ ਲਈ ਕੋਈ ਸੋਹਣੀ ਜਗ੍ਹਾ ਮਿਲ ਜਾਊਗੀ। ਪਰ ਇਹਨਾਂ ਨੂੰ ਹੁਣ ਸਾਧੂ ਦੇ ਉੱਤੇ ਕੋਈ ਯਕੀਨ ਨਹੀਂ ਸੀ। ਕਿਉਂਕਿ ਥੱਕ ਟੁੱਟੇ ਨੇ ਜ਼ਿਆਦਾ ਗਏ ਸੀ, ਉੱਪਰੋਂ ਵੱਧ ਰਹੀ ਠੰਡ। ਲਗਭਗ ਤੈਅ ਸੀ ਕਿ ਜੇਕਰ ਰਾਤ ਦੇ ਸਮੇਂ ਕੋਈ ਛੱਤ ਨਾ ਲੱਭੀ ਤਾਂ ਕੋਈ ਪਤਾ ਨਹੀਂ ਸਵੇਰੇ ਕੋਈ ਉੱਠੇ ਜਾਂ ਨਾ ਉੱਠੇ, ਕੋਈ ਜੰਗਲੀ ਜਾਨਵਰ ਰਾਤ ਖਾ ਜਾਏ ਜਾਂ ਠੰਡ ਦੇ ਨਾਲ ਆਕੜ ਜਾਣ। ਇਹਨਾਂ ਨੂੰ ਇੱਕ ਛੋਟੀ ਜਿਹੀ ਕੁਟੀਆ ਦੇ ਵਿੱਚੋਂ ਹਲਕਾ ਜਿਹਾ ਚਾਨਣ ਨਜ਼ਰ ਆਉਂਦਾ, ਇੱਕ ਉਮੀਦ ਦੀ ਕਿਰਨ ਸਾਰਿਆਂ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਜ਼ਿੰਦਾ ਕਰ ਦਿੰਦੀ। ਕਾਲੀ ਕਾਲੀ ਦੇ ਨਾਲ ਪੈਰ ਪੁੱਟਦੇ ਨੇ ਉਸ ਕੁਟੀਆ ਤੱਕ, ਘਰ ਤੱਕ ਪਹੁੰਚਦੇ ਨੇ। ਉੱਥੇ ਇੱਕ ਗਰੀਬੜਾ ਜਿਹਾ ਬੰਦਾ ਜਿਹਨੇ ਸਾਰਿਆਂ ਨੂੰ ਜੀ ਆਇਆ ਆਖਿਆ, ਤੁਸੀਂ ਚਾਹੋ ਤਾਂ ਇੱਥੇ ਰਾਤ ਬਿਤਾ ਸਕਦੇ ਹੋ, ਪਰ ਯਾਦ ਰਵੇ ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਅੰਦਰ ਤਾਂ ਨਹੀਂ ਸਵਾ ਸਕੂੰਗਾ, ਇੰਨੀ ਜਗ੍ਹਾ ਨਹੀਂ ਹੈਗੀ, ਹੋ ਸਕਦਾ ਤੁਹਾਨੂੰ ਬਾਕੀਆਂ ਨੂੰ ਬਾਹਰ ਪੈਣਾ ਪਵੇ। ਇੰਨਾ ਜ਼ਰੂਰ ਹੈ ਕਿ ਜਾਨਵਰਾਂ ਤੋਂ ਬਚਾਅ ਰਹੂਗਾ, ਚਾਰ ਚੁਫੇਰੇ ਵਾੜ ਕੀਤੀ ਹੈ, ਪਰ ਠੰਡ ਕਾਫੀ ਹੈ। ਸਾਧੂ ਨੇ ਕਿਹਾ, ਭਾਈ ਜਿਹੜਾ ਜਿਹੜਾ ਜ਼ਿਆਦਾ ਥੱਕਿਆ ਜਾਓ ਤੁਸੀਂ ਜਾ ਕੇ ਅੰਦਰ ਪੈ ਜਾਓ। ਅਤੇ ਕਾਲੋ ਕਾਲ ਸਾਰੇ ਇੱਕ ਦੂਸਰੇ ਤੋਂ ਭੱਜ ਭੱਜ ਕੇ ਅੱਗੇ, ਇਹ ਭੁੱਲ ਹੀ ਗਏ ਨੇ ਕਿ ਨਾਲ ਇਹ ਸਾਧੂ ਵੀ ਆਇਆ ਜਿਹੜਾ ਸਾਰਾ ਰਾਹ ਸਾਨੂੰ ਆਸਰਾ ਦਿੰਦਾ ਆ, ਜਿਹਨੇ ਸਾਰਾ ਰਾਹ ਸਾਨੂੰ ਸਮਝਾਇਆ ਵਾ, ਜਿਹਨੇ ਇੱਕ ਵਿਸ਼ਵਾਸ ਸਾਡਾ ਕਾਇਮ ਰੱਖਿਆ ਕਿ ਨਹੀਂ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ। ਸਾਧੂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ, ਬਾਕੀ ਔਖੇ ਸੌਖੇ ਹੋ ਕੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਪੈ ਗਏ ਨੇ। ਜਦੋਂ ਥੋੜ੍ਹੇ ਜਿਹੇ ਅੰਦਰ ਜਾ ਕੇ ਨਿਸਲ ਜਿਹੇ ਹੁੰਦੇ ਨੇ ਤਾਂ ਚੇਤਾ ਆਉਂਦਾ ਕਿ ਸਾਡੇ ਨਾਲ ਤਾਂ ਸਾਧੂ ਵੀ ਆਇਆ ਸੀ, ਹੋਵੇ ਨਾ ਤਾਂ ਉਹਨੂੰ ਵੀ ਅੰਦਰ ਆਵਾਜ਼ ਮਾਰ ਲਈਏ। ਔਖੇ ਸੌਖੇ ਹੋ ਕੇ ਪੈ ਰਵਾਂਗੇ, ਭੱਜ ਕੇ ਜਾ ਕੇ ਸਾਧੂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਧੂ ਉਹਨੇ ਦੇਰ ਨੂੰ ਸੌਂ ਚੁੱਕਾ ਸੀ। ਸਾਰੇ ਹੈਰਾਨ ਨੇ, ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਇਹਨੂੰ ਪਤਾ ਨਹੀਂ ਕਿੱਦਾਂ ਨੀਂਦ ਆ ਗਈ, ਕੋਈ ਖਾਸ ਕੋਈ ਚਾਦਰ ਵੀ ਨਹੀਂ ਹੈਗੀ ਇਹਦੇ ਕੋਲ, ਸਾਨੂੰ ਤਾਂ ਅੰਦਰ ਇੰਨੀ ਠੰਡ ਲੱਗੀ ਜਾਂਦੀ ਹੈ ਕਿ ਨੀਂਦ ਨਹੀਂ ਆ ਰਹੀ, ਇਹ ਪਤਾ ਨਹੀਂ ਕਿੱਦਾਂ ਸੌਂ ਗਿਆ। ਖੈਰ ਸਵੇਰੇ ਉੱਠੇ ਨੇ ਅਤੇ ਉੱਠ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ, ਮੈਨੂੰ ਨੀਂਦ ਨਹੀਂ ਆਈ, ਮੈਂ ਬਹੁਤ ਤੰਗ ਰਿਹਾ, ਮੈਂ ਬਹੁਤ ਦੁਖੀ ਰਿਹਾ, ਕਿਸੇ ਦੇ ਪੈਰ ਪੀੜ ਹੁੰਦੇ ਰਹੇ, ਕਿਸੇ ਨੂੰ ਠੰਡ ਲੱਗਦੀ ਰਹੀ, ਬੁਰੇ ਹਾਲ, ਜਾਗ ਕੇ ਰਾਤ ਕੱਟੀ, ਅੱਜ ਪਤਾ ਨਹੀਂ ਦਿਨੇ ਕਿੱਦਾਂ ਅੱਗੇ ਸਫ਼ਰ ਹੋਣਾ। ਇੱਕਦਮ ਸਾਰਿਆਂ ਦਾ ਸਾਧੂ 'ਤੇ ਧਿਆਨ ਪੈਂਦਾ, ਬਾਬਾ ਜੀ ਆਪਾਂ ਨੂੰ ਤਾਂ ਅੰਦਰ ਵੀ ਚੱਜ ਦੇ ਨਾਲ ਨੀਂਦ ਨਹੀਂ ਆਈ, ਬੜੇ ਬੁਰੇ ਹਾਲ ਸੀ, ਠੰਡ ਬਹੁਤ ਸੀ, ਤੁਸੀਂ ਇੱਥੇ ਬਾਹਰ ਬਿਨਾਂ ਬਿਸਤਰੇ ਹੀ ਪੈ ਗਏ, ਇਸ ਉੱਬੜ ਖਾਬੜ ਜਗ੍ਹਾ ਦੇ ਉੱਤੇ ਬਿਨਾਂ ਚਾਦਰ ਹੀ ਤੁਸੀਂ ਸੌਂ ਗਏ, ਇੱਦਾਂ ਲੱਗਦਾ ਸੀ ਜਿੱਦਾਂ ਤੁਹਾਨੂੰ ਕੋਈ ਪਰਵਾਹ ਹੀ ਨਹੀਂ, ਇੱਦਾਂ ਕਿਵੇਂ ਹੋ ਗਿਆ, ਸਾਨੂੰ ਤਾਂ ਅੰਦਰ ਕਮਰੇ ਦੇ ਵਿੱਚ ਵੀ ਨੀਂਦ ਨਹੀਂ ਆਈ, ਤੁਹਾਨੂੰ ਇੱਥੇ ਬਾਹਰ ਖੁੱਲ੍ਹੇ ਦੇ ਵਿੱਚ ਕਿੱਦਾਂ ਨੀਂਦ ਆ ਗਈ, ਇੰਨੀ ਠੰਡ 'ਚ ਕਿੱਦਾਂ ਸੌਂ ਲੈਂਦੇ ਹੋ, ਕੀ ਤੁਸੀਂ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਹੋ, ਇੱਕ ਤੋਂ ਬਾਅਦ ਇੱਕ ਸਵਾਲਾਂ ਦੀ ਝੜੀ। ਸਾਧੂ ਆਪਣੇ ਮਨ ਦੀ ਮੌਜ ਦੇ ਨਾਲ ਬੋਲਿਆ, ਭਾਈ ਪਹਿਲਾਂ ਮੈਨੂੰ ਇਹ ਦੱਸ, ਤੂੰ ਰਾਜੇ ਨੂੰ ਮਿਲਣ ਚੱਲਿਆ ਕੋਈ ਤੋਹਫ਼ਾ ਲੈ ਕੇ ਆਇਆ ਹੋਵੇਗਾ, ਵਪਾਰੀ ਸੋਚਦਾ ਕਿ ਇਹਨੂੰ ਕਿੱਦਾਂ ਪਤਾ, ਰਾਤ ਇਹਨੇ ਕਿਤੇ ਮੇਰਾ ਸਮਾਨ ਤਾਂ ਨਹੀਂ ਭੁੱਲਿਆ, ਹਾਂ ਹੁਣ ਰਾਜੇ ਕੋਲ ਚੱਲਿਆ ਕੁਛ ਨਾ ਕੁਛ ਤਾਂ ਲੈ ਕੇ ਜਾਊਂਗਾ, ਦੂਸਰੇ ਨੂੰ ਪੁੱਛਿਆ, ਤੀਸਰੇ ਨੂੰ ਪੁੱਛਿਆ, ਸਾਰੇ ਕੁਛ ਨਾ ਕੁਛ ਰਾਜੇ ਦੇ ਲਈ ਲੈ ਕੇ ਚੱਲੇ ਸੀ। ਤੁਸੀਂ ਮੈਨੂੰ ਇਹ ਦੱਸੋ, ਇੱਕ ਮਾਂ ਪਿਓ ਜਿਹਦੇ ਕੋਲ ਸੋਹਣਾ ਮਖਮਲ ਦਾ ਸੌਣ ਦੇ ਲਈ ਬਿਸਤਰਾ ਹੋਵੇ, ਸੋਹਣਾ ਕਾਰੋਬਾਰ ਚੱਲਦਾ ਹੋਵੇ, ਧੀਆਂ ਪੁੱਤ ਆਗਿਆਕਾਰ ਹੋਣ, ਕਿ ਉਹਨੂੰ ਰਾਤ ਨੂੰ ਨੀਂਦ ਸੌਖੀ ਆਊਗੀ? ਹਾਂਜੀ ਬਿਲਕੁਲ ਆਊਗੀ, ਕਿਉਂ ਨਹੀਂ ਆਊਗੀ? ਅਤੇ ਜੇਕਰ ਉਸੇ ਮਾਂ ਪਿਓ ਦਾ ਪੁੱਤ ਕਿਤੇ ਬਿਮਾਰ ਹੋ ਜੇ, ਕੀ ਉਹ ਫਿਰ ਵੀ ਸੌਂ ਜਾਣਗੇ? ਨਹੀਂ, ਫਿਰ ਤਾਂ ਨਹੀਂ ਸੌਂ ਪਾਉਣਗੇ। ਚਲੋ ਮੈਨੂੰ ਇੱਦਾਂ ਦੱਸੋ, ਜੇਕਰ ਉਹਨਾਂ ਦੇ ਘਰ ਵਿੱਚ ਬਹੁਤ ਸਾਰਾ ਧਨ ਪਿਆ ਹੋਵੇ, ਦੌਲਤ ਪਈ ਹੋਵੇ, ਕੀ ਉਹਨਾਂ ਨੂੰ ਨੀਂਦ ਆਜੂਗੀ? ਹੋ ਸਕਦਾ ਨਾ ਆਵੇ, ਭਲਿਓ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ। ਤੁਸੀਂ ਸਾਰੇ ਕੁਛ ਨਾ ਕੁਛ ਲੈ ਕੇ ਆਇਓ, ਠੰਡ ਤਾਂ ਜਿਹੜੀ ਲੱਗਣੀ ਉਹ ਲੱਗਣੀ ਹੀ, ਥੱਕੇ ਤਾਂ ਤੁਸੀਂ ਜਿਹੜੇ ਹੈਗੇ ਉਹ ਹੈਗੇ ਹੋ, ਮੈਂ ਵੀ ਉਹਨਾਂ ਤੁਰਿਆ, ਤੁਸੀਂ ਵੀ ਉਹਨਾਂ ਹੀ ਤੁਰੇ ਹੋ। ਵੱਡੀ ਪਰੇਸ਼ਾਨੀ ਇਹ ਆ ਕਿ ਤੁਹਾਡੇ ਕੋਲ ਆਪਣੀ ਔਕਾਤ ਦੇ ਮੁਤਾਬਿਕ ਤਿਲ ਫੁੱਲ ਹੈਗਾ ਪੱਲੇ। ਤੁਹਾਨੂੰ ਸਾਰਿਆਂ ਨੂੰ ਤੇ ਇਹ ਰਾਤ ਚਿੰਤਾ ਸਤਾਉਂਦੀ ਰਹੀ, ਕੋਈ ਮੇਰੇ ਪੈਸੇ ਨਾ ਕੱਢ ਲੇ, ਕੋਈ ਮੇਰਾ ਝੋਲਾ ਨਾ ਫੋਲ ਲੇ, ਕਿਤੇ ਮੇਰੀ ਨਾ ਚੋਰੀ ਹੋ ਜੇ, ਤੇ ਮੇਰੇ ਕੋਲ ਹੈ ਹੀ ਕੀ ਸੀ ਜਿਹੜਾ ਮੈਨੂੰ ਨਾ ਸੌਣ ਦਿੰਦਾ। ਮੈਂ ਤਾਂ ਸਿਰਫ ਦੁਆਵਾਂ ਹੀ ਲੈ ਕੇ ਚੱਲਿਆ, ਉਧਰੋਂ ਦੁਆਵਾਂ ਦੇ ਕੇ ਵਾਪਸ ਪਰਤ ਆਉਣਾ। ਨੀਂਦ ਆਉਣੀ ਜਾਂ ਨਾ ਆਉਣੀ, ਇਹ ਕਈ ਵਾਰੀ ਤੁਹਾਡੀ ਥਕਾਵਟ ਦੇ ਉੱਤੇ ਨਿਰਭਰ ਨਹੀਂ ਕਰਦੀ, ਕਈ ਵਾਰੀ ਇਹ ਬਿਸਤਰੇ ਦੇ ਉੱਤੇ ਨਿਰਭਰ ਨਹੀਂ ਕਰਦੀ। ਕਹਿੰਦੇ ਨੇ ਜਦੋਂ ਨੀਂਦ ਆਉਣੀ ਆ ਤਾਂ ਸੂਲੀ 'ਤੇ ਵੀ ਆ ਜਾਂਦੀ, ਕੰਡਿਆਂ ਦੇ ਉੱਤੇ ਵੀ ਆ ਜਾਂਦੀ, ਜੰਗਲ ਦੇ ਵਿੱਚ ਵੀ ਆ ਜਾਂਦੀ ਹੈ, ਪਹਾੜਾਂ 'ਚ ਵੀ ਆ ਜਾਂਦੀ ਹੈ। ਪਰ ਜੇ ਤੁਹਾਡੇ ਮਨ ਦੇ ਉੱਤੇ ਬੋਝ ਨਾ ਹੋਵੇ, ਜੇ ਤੁਸੀਂ ਬਹੁਤ ਕੁਛ ਆਪਣੇ ਮਨ ਦੇ ਉੱਤੇ ਨਾ ਲੱਦਿਆ ਹੋਵੇ, ਜਿੱਦਾਂ ਕਿ ਤੁਸੀਂ ਅੱਜ ਲੱਦੀ ਫਿਰਦੇ ਹੋ, ਜੇ ਮੈਂ ਵੀ ਇੱਦਾਂ ਲੱਦਿਆ ਹੋਵੇ ਤਾਂ ਨੀਂਦ ਮੈਨੂੰ ਵੀ ਨਾ ਆਵੇ। ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਨਹੀਂ ਹੈ ਕਿ ਤੁਸੀਂ ਅੰਦਰ ਸੁੱਤੇ ਹੋ ਜਾਂ ਬਾਹਰ ਸੁੱਤੇ ਹੋ। ਨੀਂਦ ਦਾ ਸੰਬੰਧ ਇਸ ਚੀਜ਼ ਦੇ ਨਾਲ ਵੀ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਚਾਦਰ ਹੈ, ਰਜਾਈ ਹੈ ਜਾਂ ਨਹੀਂ ਹੈ। ਨੀਂਦ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਹੈ, ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ

0: ਕਹਿੰਦੇ ਨੇ ਜੇਕਰ ਕਿਸੇ ਨੂੰ ਪੈਂਦੇ ਆ 10-15 ਮਿੰਟਾਂ ਦੇ ਵਿੱਚ ਵਿੱਚ ਨੀਂਦ ਆ ਜੇ ਤੇ ਇਹੋ ਜਿਹੀ ਆਵੇ ਚੇਤਾ ਹੀ ਭੁੱਲ ਜੇ ਕਦੋਂ ਆਈ ਤੇ ਕਦੋਂ ਹੁਣ ਉੱਠਿਆ, ਉਹਦੇ ਨਾਲੋਂ ਸੌਖੀ ਜ਼ਿੰਦਗੀ ਨਹੀਂ ਹੋ ਸਕਦੀ। ਤੇ ਜੇ ਤੈਨੂੰ ਔਖੇ ਸੌਖੇ ਹੋ ਕੇ 100 ਯਤਨ ਕਰਨੇ ਪੈਣ, ਗੋਲੀਆਂ ਖਾਣੀਆਂ ਪੈਣ, ਕੋਈ ਮਿਊਜ਼ਿਕ ਲਾ ਕੇ ਬੈਠਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਇਹ ਦੁਨੀਆਦਾਰੀ ਦੇ ਬੋਝ ਤੁਹਾਨੂੰ ਨੀਂਦ ਨਹੀਂ ਆਉਣ ਦਿੰਦੇ। ਸੋ ਇਸ ਕਰਕੇ ਜਿੰਨਾ ਵੀ ਘੱਟ ਤੋਂ ਘੱਟ ਆਪਣੇ ਕੋਲ ਰੱਖੋਗੇ, ਰਾਤ ਨੂੰ ਜਿੰਨੀ ਵੀ ਚਿੰਤਾ ਤੁਹਾਨੂੰ ਘੱਟ ਸਤਾਊਗੀ, ਉਨਾ ਵਧੀਆ ਤੁਸੀਂ ਸੌਂਗੇ, ਅਗਲੇ ਦਿਨ ਉਨਾ ਵਧੀਆ ਤੁਸੀਂ ਉੱਠੋਗੇ ਤੇ ਉਨੇ ਵਧੀਆ ਤੁਹਾਡੇ ਕੰਮ ਕਾਰ ਨੇਪਰੇ ਚੜਨਗੇ। ਆਸ ਕਰਦੇ ਹਾਂ ਕਿ ਤੁਸੀਂ ਸੋਹਣੀ ਨੀਂਦ ਸੌਂ ਰਹੇ ਹੋਗੇ, ਕਿਸੇ ਨੂੰ ਨੀਂਦ ਨਾ ਆਉਣੀ ਚੱਜ ਦੇ ਨਾਲ ਇਹ ਕਿੱਡੀ ਵੱਡੀ ਬਿਮਾਰੀ ਹੈ ਇਹ ਉਹੀ ਦੱਸ ਸਕਦਾ ਵਾ ਜਿਹਦੇ ਨਾਲ ਇਹ ਵਾਪਰਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
7: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
6: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
7: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: Smith's Lane by Mowak Witch. ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪਾ ਹੈ
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
2: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਸੋਨਾ ਚਾਹੀਦਾ
7: ਭਰੋਸਾ ਚਾਹੀਦਾ
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042 ਹਾਂਜੀ

0: ਰੇਡੀਓ ਹਾਂਜੀ 1674 AM ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ। ਅਤੇ ਬਿਲਕੁਲ ਕੋਈ ਵੀ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਮਸ਼ਵਰੇ ਦੀ ਲੋੜ ਹੋਵੇ, ਰੱਬ ਨਾ ਕਰੇ ਕੋਈ ਇੱਦਾਂ ਦਾ ਕੋਈ ਮਸਲਾ ਪੈ ਜਾਵੇ, ਤਾਂ ਫਿਰ ਬਾਂਸਲ ਲੋਇਰਸ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਬਾਕੀ ਵਧੇਰੇ ਜਾਣਕਾਰੀਆਂ, ਇੱਕ ਆਪਾਂ ਰੀਸੈਂਟ ਇਹਨਾਂ ਦੇ ਨਾਲ ਪੋਡਕਾਸਟ ਵੀ ਕੀਤੀ ਹੈ, ਜਿਹੜੇ ਬੜੇ ਤੁਹਾਡੇ ਮਨ ਦੇ ਸਵਾਲ ਵੀ ਹੋਣਗੇ ਅਤੇ ਉਹ ਆਪਾਂ ਇਹਨਾਂ ਦੇ ਸਾਹਮਣੇ ਰੱਖੇ ਆ, ਉੱਥੋਂ ਤੁਸੀਂ ਜਾ ਕੇ ਅਤੇ ਸੁਣ ਸਕਦੇ ਹੋ। ਸਾਡੇ ਯੂਟਿਊਬ ਚੈਨਲ ਦੇ ਉੱਤੋਂ ਇਹ ਤੁਸੀਂ ਜਾ ਕੇ ਪੋਡਕਾਸਟ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਗੱਦੇ ਲੈਣ ਦਾ ਸੋਚ ਰਹੇ ਹੋ ਅਤੇ ਫਰਨੀਚਰ ਲੈਣ ਦਾ ਸੋਚ ਰਹੇ ਹੋ, ਅਤੇ ਫਿਰ ਤੁਸੀਂ ਵਾਜਬ ਕੀਮਤਾਂ ਦੇ ਉੱਤੇ ਅਤੇ ਵਧੀਆ ਸਰਵਿਸ ਤੁਸੀਂ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਟਰਾਈ ਕਰ ਸਕਦੇ ਹੋ। ਇਹਨਾਂ ਦਾ ਇੱਕ ਸਟੋਰ ਐਪਿੰਗ ਦੇ ਵਿੱਚ ਅਤੇ ਇੱਕ ਇੱਧਰ ਵੈਸਟ ਦੇ ਵਿੱਚ ਥਰੁਗਨੀਨਾ ਦੇ ਵਿੱਚ। ਅਤੇ ਆਪਾਂ ਹੁਣ ਅੱਗੇ ਤੁਰਦੇ ਹਾਂ, ਅੱਜ ਦਾ ਵਿਸ਼ਾ ਰੱਖਦੇ ਹਾਂ, ਸ਼ਬਦ ਰੱਖਦੇ ਹਾਂ, ਕੁਛ ਤੁਹਾਡੀਆਂ ਕੁਛ ਸਾਡੀਆਂ। ਮੇਰੇ ਨਾਲ ਨੇ ਸੁਖ ਪਰਮਾਰ।
1: ਜੀ ਹਾਂ, ਕੁਛ ਤੁਹਾਡੀਆਂ ਅਤੇ ਕੁਛ ਸਾਡੀਆਂ, ਬਿਲਕੁਲ ਸਹੀ ਕਿਹਾ ਰਣਜੋਤ ਜੀ ਨੇ। ਵਿਸ਼ਾ ਸਾਡਾ, ਗੱਲਾਂ ਬਾਤਾਂ ਤੁਹਾਡੀਆਂ, ਸਾਂਝਾਂ ਜਿਹੜੀਆਂ ਉਹ ਤੁਹਾਡੀਆਂ, ਕਿਉਂਕਿ ਤੁਹਾਡੇ ਬਿਨਾਂ ਅਸੀਂ ਕੱਖਦੇ ਵੀ ਨਹੀਂ ਹੈਗੇ। ਸੋ ਆਸ ਕਰਦੇ ਹਾਂ ਤੁਸੀਂ ਦਿਨ ਦੀ ਸ਼ੁਰੂਆਤ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰ ਲਈ ਹੋਵੇਗੀ, ਚਾਹ ਪਾਣੀ ਆ ਪੀ ਲਿਆ ਹੋਵੇਗਾ, ਬੱਚੇ ਛੱਡਿਆ ਹੋਣਗੇ, ਕਰ ਲਏ ਹੋਣਗੇ ਘਰ ਦੇ ਕੰਮ ਸ਼ੁਰੂ, ਜਾਂ ਫਿਰ ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ, ਜਾਂ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ, ਜੋ ਵੀ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਉਹ ਨੇਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਜਿਹੜੀਆਂ ਕਮਾਈਆਂ ਆ ਉਹ ਕਰਕੇ ਘਰਾਂ ਨੂੰ ਸਮੇਂ ਅਨੁਸਾਰ ਪਰਤੋ ਅਤੇ ਆਪਣੇ ਬੱਚਿਆਂ ਨਾਲ ਵਧੀਆ ਵਧੀਆ ਜਿਹੜਾ ਟਾਈਮ ਆ ਉਹ ਸਪੈਂਡ ਕਰੋ ਫੈਮਿਲੀ ਦੇ ਨਾਲ। ਇਹੀ ਸਾਡੀ ਸਾਰਿਆਂ ਦੀ ਅਰਦਾਸ ਆ ਸਭ ਦੇ ਲਈ। ਅਤੇ ਮੰਗਲਵਾਰ ਦਾ ਦਿਨ ਆ, ਮੈਂ ਆਈ ਹਾਂ ਅਤੇ ਮੇਰੇ ਨਾਲ ਸੱਤ ਸ਼ਬਦ ਆਏ ਨੇ। ਵਿਸ਼ਾ ਆ, ਵਿਸ਼ਾ ਹਰ ਹਫ਼ਤੇ ਹਰ ਰੋਜ਼ ਹੁੰਦਾ ਹੀ ਹੁੰਦਾ ਆ, ਅਤੇ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਆ ਉਹ ਵੀ ਹੈਗਾ ਆ। ਆਪਾਂ ਪਹਿਲਾਂ ਸ਼ਬਦ ਰੱਖ ਦਿੰਦੇ ਹਾਂ,
0: ਹਾਂਜੀ ਹਾਂਜੀ,
1: ਫਿਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਲੈਂਦੇ ਹਾਂ ਅਤੇ ਨਾਲ ਦੀ ਨਾਲ ਆਪਾਂ ਵਿਸ਼ਾ ਛੇੜ ਲੈਂਦੇ ਹਾਂ।
0: ਇੰਨਾ ਕੁਛ,
1: ਸਾਰਾ ਕੁਛ ਇਕੱਠਾ, ਨਿੱਕੀ ਜਿਹੀ ਜਾਨ ਅਤੇ ਇੰਨੇ ਪੰਗੇ, ਇੰਨੇ ਕੰਮ, ਪੰਗੇ ਨਹੀਂ ਕੰਮ, ਹੈ ਨਾ।
0: ਨਿੱਕੀ ਜਿਹੀ ਜਾਨ ਨੂੰ ਖਮੀਰਾ ਲਾ ਕੇ ਛੱਡਣਾ,
1: ਅੱਜ ਦਾ ਸਾਡਾ ਪਹਿਲਾ ਸ਼ਬਦ ਹੈ ਰਣਜੋਤ ਜੀ, ਛੰਨ
0: ਛੰਨ
1: ਜੀ। ਦੂਸਰਾ ਸ਼ਬਦ ਹੈ ਛੰਨਾ। ਦੇਖ ਲੋ ਇੰਨਾ ਵੱਲ ਪੰਜਾਬੀ ਹੈ ਨਾ ਜਿਹੜੀ,
0: ਕੰਨਾਂ ਲਾਇਆ,
1: ਕੰਨਾਂ ਲਾਇਆ ਕੁਛ ਹੋਰ ਬਣ ਗਈ ਨਾ। ਛੰਭ
0: ਜੀ,
1: ਛਮਾਹੀ, ਛੁੱਟੜ,
0: ਛਮਾਹੀ
1: ਜੀ, ਛੁੱਟੜ
0: ਜੀ,
1: ਛੈਲ
0: ਓਕੇ,
1: ਤੇ ਛੜੱਪਾ
0: ਓਕੇ
1: ਜੀ,
0: ਸ਼ੈਲ
1: ਜੀ ਤੇ ਛੜੱਪਾ
0: ਓਕੇ, ਤੇ ਛੜੱਪਾ
1: ਗਾਣਾ ਯਾਦ ਆ
0: ਮਾਰ ਛੜੱਪਾ ਓਕੇ। ਪਹਿਲਾਂ ਤੇ ਥੋੜੇ ਥੋੜੇ ਜੇ ਗਾਣੇ ਹੁੰਦੇ ਸੀ ਤੇ ਝੱਟ ਯਾਦ ਵੀ ਮਤਲਬ ਆ ਜਾਂਦੇ ਸੀ,
1: ਹਨਾ ਹਾਂਜੀ।
0: ਤੇ ਹੁਣ ਮਤਲਬ ਗਾਣੇ ਹੀ
1: ਇੰਨੇ ਆ ਤੇ
0: ਇੰਨੇ ਰੋਜ਼ ਹੀ ਇੰਨੇ ਕੁ ਆ ਜਾਂਦੇ, ਹੁਣ ਤੇ ਤੁਸੀਂ ਕਹਿ ਨਹੀਂ ਸਕਦੇ ਕੁਛ, ਹਨਾ। ਨਾਲੇ ਹੁਣ ਸ਼ਬਦ ਵੀ ਮਾਡਰਨ ਅੱਜ ਕੱਲ੍ਹ ਦੇ ਹਿਸਾਬ ਤੇ, ਤੇ ਉਹਦੇ ਵਿੱਚੋਂ ਵੀ ਫਰਕ ਪੈ ਜਾਂਦਾ। ਤੇ ਨਾਲੇ ਆਪਾਂ ਇਹ ਤੇ ਉਦਾਂ ਹੀ ਵਾਪਰ ਰਿਹਾ ਵਾ ਸਾਡੇ ਨਾਲ, ਮਤਲਬ ਅਜੋਕੇ ਸਮੇਂ ਦੇ ਵਿੱਚ, ਤੇ ਉਹ ਇੰਨਾ ਯਾਦ ਕਰਨ ਦੀ ਲੋੜ ਵੀ ਨਹੀਂ ਪੈਂਦੀ।
1: ਬਿਲਕੁਲ,
0: ਲੋੜ ਸਾਨੂੰ ਪੈਂਦੀ ਜਿਹੜੀਆਂ ਚੀਜ਼ਾਂ ਆਪਾਂ ਭੁੱਲ ਰਹੇ ਹੁੰਦੇ ਹਾਂ, ਜਿਹੜੀਆਂ ਚੀਜ਼ਾਂ ਆਪਣੇ ਤੋਂ ਵਿਸਰ ਰਹੀਆਂ ਹੁੰਦੀਆਂ, ਉਹ ਵਾਲੇ ਸ਼ਬਦ, ਵਾਲੇ ਖੇਤੀਬਾੜੀ ਵਾਲੇ ਸੰਦ, ਉਹ ਘਰਾਂ ਦੀਆਂ ਵਸਤੂ ਦੀਆਂ, ਕਿਚਨ ਦੀਆਂ ਚੀਜ਼ਾਂ, ਸੋ ਸਾਰਾ ਕੁਛ ਜਿਹੜਾ ਪੁਰਾਣਾ ਸਾਡੇ ਕੋਲ ਵਿਸਰਦਾ ਵਾ, ਅਤੇ ਉਹ ਫਿਰ ਸ਼ਬਦ ਵੀ ਵਿਸਰ ਜਾਂਦੇ। ਸੋ ਸਾਡੀ ਕੋਸ਼ਿਸ਼ ਹੈ ਕਿ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਚੇਤੇ ਜਿਹਾ ਕਰਦੇ ਰਿਹਾ ਕਰੀਏ, ਤਾਂ ਫਿਰ ਹੋ ਸਕਦਾ ਲੰਮਾ ਸਮਾਂ ਚੇਤੇ ਰਹਿ ਜਾਣਾ। ਨਹੀਂ ਤਾਂ ਇੱਥੇ ਕਹਿੰਦੇ ਆ ਵੀ ਯਾਦਾਸ਼ਤ ਵਾਲੀ ਪ੍ਰੋਬਲਮ ਬਹੁਤ ਛੇਤੀ ਹੋ ਜਾਂਦੀ ਆ।
1: ਸਹੀ ਗੱਲ ਆ ਨਾ,
0: ਵੈਸੇ ਉੱਤੇ ਰਿਸਰਚ ਵੀ ਚੱਲ ਰਹੀ ਆ, ਆਸਟ੍ਰੇਲੀਆ ਕਾਫੀ ਉਹਦੇ ਉੱਤੇ ਪੈਸਾ ਲਾ ਰਿਹਾ ਅਤੇ ਕਾਫੀ ਨੇੜੇ ਆ ਕਿ ਉਹਨੂੰ ਕਾਫੀ ਅਰਲੀ ਜਾਣ ਲਿਆ ਜਾਊਗਾ ਬਲੱਡ ਟੈਸਟ ਦੇ ਰਾਹੀਂ ਵੀ ਇਹ ਹੋਣ ਵਾਲੀ ਆ। ਅਤੇ ਚਲੋ ਉਸ ਪਾਸੇ ਨੂੰ ਇਲਾਜ ਵੀ ਹੋ ਜੂਗਾ, ਅਦਰਵਾਈਜ਼ ਇਹਦਾ ਕਹਿੰਦੇ ਵੀ ਬਹੁਤ ਲੇਟ ਜਾ ਕੇ ਪਤਾ ਲੱਗਦਾ ਅਤੇ ਉਹਨੇ ਚਿਰ ਨੂੰ ਕੰਮ ਖਰਾਬ ਹੋ ਚੁੱਕਾ ਹੁੰਦਾ। ਅਤੇ ਵੈਸੇ ਮੈਂ ਉੱਦਾਂ ਸੋਚਦਾ ਹਾਂ ਸੁਖ ਜੀ, ਵੀ ਜੇ ਮੰਨ ਲਓ ਸਾਨੂੰ ਮਤਲਬ ਪਤਾ ਲੱਗ ਗਿਆ ਹੈ ਨਾ, ਮੈਂ ਤਾਂ ਕਿਸੇ ਦਾ ਕੀ, ਮੈਂ ਤਾਂ ਆਪਣੇ ਬਾਰੇ ਸੋਚਦਾ ਹਾਂ,
1: ਮੇਰੀ ਤਾਂ ਜਲਦੀ ਚਲ ਜਾਣੀ
0: ਹੈ ਨਾ, ਵੀ ਪਤਾ ਲੱਗ ਗਿਆ ਮੰਨ ਲਓ, ਹੈ ਨਾ, ਵੀ ਤੁਹਾਨੂੰ ਤਾਂ, ਮੈਨੂੰ ਤਾਂ ਲੱਗਦਾ ਵੀ ਸਾਨੂੰ ਤਾਂ ਬਲੱਡ ਟੈਸਟ ਕੀਤੇ ਤੋਂ ਬਿਨਾਂ ਹੀ ਪਤਾ ਲੱਗਣ ਡਿਆ ਵਾ, ਅਤੇ ਉਹਦਾ ਇਲਾਜ ਵੀ ਸਾਨੂੰ ਪਤਾ ਵਾ, ਅਤੇ ਫਿਰ ਆਪਾਂ ਕਿਹੜਾ ਕਰ ਲਿਆ।
1: ਨਹੀਂ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਉਦਾਂ ਸ਼ਾਇਦ ਮੇਰੀ ਨਾ ਜਾਊਗੀ, ਜੇ ਮੈਨੂੰ ਡਾਕਟਰ ਨੇ ਕਿਤੇ ਕਹਿਤਾ ਵੀ ਤੂੰ ਹੈ ਨਾ ਉਹਦੇ ਬਾਰਡਰ ਲਾਈਨ ਤੇ ਆ, ਮੇਰੀ ਬਿਲਕੁਲ ਹੀ ਚੱਲ ਜਾਣੀ ਯਾਦਾਸ਼ਤ,
0: ਉਦਾਂ ਹੀ ਪਰਲੇ ਪਾਸੇ ਡਿੱਗ ਪੈਣੀ। ਪਰ ਤੁਹਾਡੀ ਤਾਂ ਯਾਦਾਸ਼ਤ ਬੜੀ ਹੈ, ਤੁਹਾਨੂੰ ਤਾਂ ਇੰਨੀਆਂ ਬਜ਼ਾਰ ਤਾਂ ਤੁਹਾਡੀ, ਮੈਨੂੰ ਲੱਗਦਾ ਤੁਹਾਡੀ ਤੇ ਸੁਖਵਿੰਦਰ ਭੈਣ ਜੀ ਦੀ ਤੇ ਨਹੀਂ ਜਾਂਦੀ ਛੇਤੀ।
1: ਮੈਨੂੰ ਲੱਗਦਾ ਕਹਿੰਦੇ ਜਿਹੜੇ
0: ਤੁਸੀਂ ਤਾਂ ਸਾਰੇ, ਤੁਹਾਨੂੰ ਤੁਹਾਡੇ ਕੋਲ ਤੇ ਅਸੀਂ ਪੁੱਛਣ ਆਇਆ ਕਰਨਾ ਵਾ, ਦੱਸਿਓ ਭਲਾ
1: ਅਸੀਂ ਕੌਣ, ਅਸੀਂ ਮੋਰੇ ਕਿਹੜਾ, ਤੁਸੀਂ ਕੌਣ,
0: ਤੁਸੀਂ ਦੋਵੇਂ ਜਾਣੀਆਂ ਉਦੋਂ ਉਦੋਂ ਫੀਸ ਲਾ ਸਕਦੀਆਂ।
1: ਥੋੜੇ ਜਿਹੇ ਦਿਨ ਪਹਿਲੇ ਇੱਦਾਂ ਨਾ ਜਿੱਦਾਂ ਯਾਦਾਸ਼ਤ ਦੀ ਗੱਲ ਕਰੀਏ, ਕੋਈ ਘਰੇ ਗੱਲ ਕਰਦਾ ਪਿਆ ਕਿ ਉਦੋਂ ਨਾ ਮੈਂ ਜਦੋਂ ਇੱਦਾਂ ਗਿਆ ਸੀਗਾ ਨਾ, ਉਦੋਂ ਇੱਦਾਂ ਨਾ ਕਿਸੇ ਨੂੰ ਦੱਸਦੇ ਪਏ ਸੀ ਨਾ ਕਿਸੇ ਹੋਰ ਕੰਟਰੀ ਦੀ ਗੱਲ, ਤੇ ਉਹ ਵੀ ਉੱਥੋਂ ਆਏ ਹੋਏ ਸੀਗੇ, ਤੇ ਮੈਂ ਨਾ ਵੀ ਸੁਣੀ ਜਾਵਾਂ, ਮੈਂ ਕਿਹਾ ਹਾਏ ਉਹ ਕਹੀ ਜਾਣ ਕਿਹੜੇ ਸੰਨ 'ਚ ਤੁਸੀਂ ਗਏ ਸੀ ਨਾ, ਮੈਂ ਕਹੀ ਜਾਵਾਂ ਹੁਣ ਇਹ ਸੰਨ ਦੱਸੇ ਤੇ ਨਾ ਵੀ ਮੈਨੂੰ ਖੁਲਬਲਾਟ ਹੋਈ ਜਾਵੇ ਵੀ 2012 'ਚ ਗਿਆ ਸੀ ਉੱਥੇ।
0: ਹਾਂਜੀ
1: ਮੈਂ ਕਹੀ ਜਾਵਾਂ ਹਾਏ ਦੱਸਦਾ ਕਹਿੰਦੇ ਉਹ ਮੇਰੇ ਮੂੰਹ ਵੱਲ ਦੇਖਿਓ ਥੋੜੀ ਜਿਹੀ ਚਿਰ ਬਾਅਦ, ਮੈਨੂੰ ਤਾਂ ਨੀ ਪਤਾ ਭਾਬੀ ਨੂੰ ਪਤਾ ਹੋਣਾ ਕਦੋਂ ਗਿਆ,
0: ਭਾਬੀ ਨੂੰ ਪਤਾ ਹੋਣਾ,
1: ਇਹਨਾਂ ਨੂੰ ਪਤਾ ਹੋਣਾ ਕਦੋਂ ਗਿਆ ਕਿਹੜੇ ਸੰਨ 'ਚ ਗਿਆ ਮੈਂ 2012 'ਚ। ਮੈਂ ਮਤਲਬ ਗੱਲ ਸ਼ੁਰੂ ਜਦੋਂ ਦੀ ਹੋਈ ਮੈਂ ਉਦੋਂ ਦੀ ਮੇਰੇ ਸਟੱਕ ਹੋਈ ਹੋ, ਕਹਿ ਦੇ 2012 ਕਹਿ ਦੇ 2012
0: ਇਹ ਤੇ ਬੜੀ ਦੂਰ ਦੀ ਗੱਲ ਹੈ। ਕਿਸੇ ਵੇਲੇ ਅਚਾਨਕ ਕੋਈ ਪੁੱਛ ਲਏ ਵੀ ਵਿਆਹ ਕਿਹੜੀ ਡੇਟ ਹੋਇਆ ਤੇ ਉਹ ਚੇਤਾ ਭੁੱਲ ਜਾਂਦਾ, ਨਿਆਣਿਆਂ ਦਾ ਜਨਮ ਪੁੱਛ ਲਿਓ ਉਹ ਸੋਚ ਥੋੜਾ ਜਿਹਾ ਅਟਕ ਕੇ ਦੱਸ ਦਿੰਦਾ ਵੀ ਗਲਤ ਨਾ ਦੱਸਿਆ ਜਾਵੇ
1: ਕਿਹੜੀ ਕਲਾਸ 'ਚ ਆ, ਉਹ ਸਾਰੇ ਡੈਡੀਆਂ ਨੂੰ ਨਹੀਂ ਪਤਾ, ਕਿਉਂਕਿ ਮੈਨੂੰ ਲੱਗਦਾ ਉਹ ਰੰਜੋਤ ਜੀ ਦੇ ਵਿੱਚ ਇਹਦੇ ਵਿੱਚ ਯਾਦਾਸ਼ਤ ਨਹੀਂ ਮੈਨੂੰ ਲੱਗਦਾ ਹੁੰਦਾ, ਕਿਉਂਕਿ ਆਪਾਂ ਧਿਆਨ ਨਹੀਂ ਦਿੰਦੇ, ਸਾਨੂੰ ਪਤਾ ਕੋਈ ਹੋਰ ਧਿਆਨ ਦੇਣ ਵਾਲਾ ਹੈਗਾ ਆ,
0: ਰਿਲੈਕਸ ਛੱਡ ਦਿੰਦੇ।
1: ਹਾਂਜੀ ਹਾਂ ਉਹਨਾਂ ਚੀਜ਼ਾਂ ਨੂੰ ਹੁਣ ਜਿੱਦਾਂ
0: ਹਾਂ ਠੀਕ ਹੈ ਹਾਂ
1: ਨਹੀਂ ਮੈਂ ਇਸ ਗੱਲ ਤੇ ਐਗਰੀ ਕਰਦੀ, ਕਿਉਂਕਿ ਜਿੱਦਾਂ ਕਈ ਚੀਜ਼ਾਂ ਮੈਂ ਨਹੀਂ ਕਰਦੀ ਹੈ ਨਾ, ਤੇ ਮੈਂ ਉਹਨਾਂ ਤੇ ਧਿਆਨ ਵੀ ਨਹੀਂ ਦਿੰਦੀ, ਕੋਈ ਮੈਨੂੰ 10 ਵਾਰੀ ਦੱਸ ਦੇਵੇ ਕਿ ਉਹ ਇੱਦਾਂ ਆ,
0: ਜਿੱਦਾਂ ਕਿ ਤੇਲ ਮੁੱਕਣ ਵਾਲਾ ਗੱਡੀ 'ਚ
1: ਨਹੀਂ ਉਹ ਤਾਂ ਮੈਂ ਆਪੇ ਪਵਾ
0: ਲੈਂਦੀ
1: ਹਾਂ, ਤੇਲ ਪਵਾਉਣਾ ਤੇ ਹਵਾ ਭਰਾਉਣਾ ਇਹ ਮੇਰੀ ਜ਼ਿੰਮੇਵਾਰੀ ਆ,
0: ਰਹਿ ਕੀ ਗਿਆ ਫਿਰ ਮਗਰ
1: ਨਹੀਂ ਜਦੋਂ ਬਿੱਲ ਹੋ ਗਏ, ਖਰਚਿਆਂ ਵਾਲੀਆਂ ਗੱਲਾਂ ਨਹੀਂ ਮੈਂ ਕਰਦੀ ਘਰ।
0: ਓਕੇ ਬਿੱਲ ਦਾ ਕੀ ਆ, ਉਹ ਤੇ ਡੈਬਿਟ ਲੱਗਾ
1: ਹਾਂ, ਪਰ ਫਿਰ ਵੀ
0: ਗੱਲਾਂ ਦਾ ਯਾਦ ਰੱਖਣ ਵਾਲੀ ਚੀਜ਼ ਨਹੀਂ ਆ,
1: ਤੇ ਮਤਲਬ ਇਦਾਂ ਦੀਆਂ ਚੀਜ਼ਾਂ ਜਾਂ ਕੋਈ ਇੰਸ਼ੋਰੈਂਸ ਜਾਣੀ ਆ ਜਾਂ ਕੋਈ ਇਦਾਂ ਦੀ ਚੀਜ਼ਾਂ ਉਹ ਮੇਰੇ ਜ਼ਿੰਮੇਵਾਰੀ ਨਹੀਂ ਹੈਗੀ, ਤੇ ਮੈਂ ਕਹਿੰਦੀ ਉਹਨੇ ਕੋਈ 50 ਵਾਰ ਦੱਸ ਦੇਵੇ ਜਾਂ ਤਾਂ ਮੈਂ ਵੀ ਮਾਂ ਦੀ ਧੀਰੀ ਜੇ ਮੈਂ ਚੇਤੇ ਕਰ ਲਵਾਂ।
0: ਅੱਛਾ ਆਹ ਜਿਹੜੀ ਚੀਜ਼ ਨਹੀਂ ਲੋੜ ਉਹ ਫਿਰ ਬੰਦਾ
1: ਹਾਂ ਕੀ ਲੋੜ ਆ, ਪਤਾ ਹੈਗੇ ਬੰਦਾ ਜ਼ਿੰਮੇਵਾਰੀ।
0: ਚਲੋ ਖੈਰ ਯਾਦਾਸ਼ਤ ਦੀ ਗੱਲ ਹੋ ਰਹੀ ਤੇ ਸ਼ਬਦ ਕਰਮੇ ਦੁਹਰਾ ਚਲੋ ਫਿਰ ਇਹਨੇ ਜਨੂੰ ਭਲਾ ਚੇਤਾ ਭੁੱਲ ਜੇ ਵੀ ਕਿੱਥੋਂ ਸ਼ੁਰੂ ਹੋਇਆ ਹਨ ਤੇ ਛੰਨ ਛੰਨਾ ਛੰਭ ਛਮਾਹੀ ਛੁੱਟੜ ਸ਼ੈਲ ਤੇ ਛੜੱਪਾ
1: ਜੀ।
0: ਓਕੇ ਸੋ ਇਹ ਨੇ ਵੀ ਅੱਜ ਦੇ ਸਾਡੇ 7 ਸ਼ਬਦ ਤੇ ਇਹਨਾਂ ਸ਼ਬਦਾਂ ਦੇ ਤੁਸੀਂ ਅਰਥ ਦੱਸਣੇ ਜਾਂ ਤਾਂ ਮੈਸੇਜ ਕਰਕੇ ਦੱਸ ਦਿਓ ਅਤੇ ਜਾਂ ਫਿਰ ਤੁਸੀਂ ਕਾਲ ਕਰਕੇ ਦੱਸੋਗੇ ਅਤੇ ਹੋਰ ਬਿਹਤਰ ਸਵਾਦ ਲਾ ਲਾ ਕੇ ਦੱਸਿਓ, ਅਤੇ ਜੇਕਰ ਤੁਹਾਨੂੰ ਜੋ ਆਪਾਂ ਜਾਂ ਸੁੱਖ ਜੀ ਦੱਸਣਗੇ ਉਸ ਤੋਂ ਕੁਛ ਹੋਰ ਵਧੇਰੇ ਪਤਾ ਹੋਊਗਾ ਅਤੇ ਉਹ ਵੀ ਜ਼ਰੂਰ ਤੁਸੀਂ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਉਸੇ ਚੀਜ਼ ਨੂੰ ਆ ਨਹੀਂ ਅਤੇ ਕੀ ਹੋਰ ਕਹਿੰਦੇ ਆ ਸੁੱਖ, ਕਿਉਂਕਿ ਆਪਾਂ ਇੱਕੋ ਹੀ ਸ਼ਬਦ ਕਈ ਕਈ ਚੀਜ਼ਾਂ ਦੇ ਲਈ ਆਪਾਂ ਵਰਤਦੇ ਹਾਂ
1: ਜੀ,
0: ਕਈ ਕਈ ਵਰਤਾਰਿਆਂ ਦੇ ਲਈ ਉਹ ਚੀਜ਼ਾਂ ਵਰਤ ਲਈਦੀਆਂ ਹੈ ਨਾ, ਸੋ ਅਸਲ ਦੇ ਵਿੱਚ ਉਹ ਸ਼ਬਦ ਕਿਸੇ ਹੋਰ ਥਾਂ ਤੋਂ ਆਇਆ ਹੁੰਦਾ ਹੈ ਨਾ, ਅਤੇ ਆਪਾਂ ਵਰਤ ਹੋਰ ਕਿਸੇ ਪਾਸੇ ਨੂੰ ਵੀ ਆਪਾਂ ਲੈਂਦੇ ਹਾਂ ਅਤੇ ਇਹ ਤੁਸੀਂ ਸਾਂਝ ਪਾਇਓ। ਅਤੇ ਇਹਦੇ ਨਾਲ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਹੁੰਦਾ ਵੀ ਕੀ ਚੱਲ ਕੀ ਰਿਹਾ
1: ਸੋਸ਼ਲ
0: ਮੀਡੀਆ ਦੇ ਉੱਤੇ, ਕੀ ਚੱਲ ਰਿਹਾ ਹੈ ਨਾ, ਅਤੇ ਦੇਸ਼ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ, ਤੁਹਾਡੇ ਇਰਦ ਗਿਰਦ ਕੀ ਚੱਲ ਰਿਹਾ, ਤੁਹਾਡੇ ਆਪਣੇ ਨਾਲ ਤੁਹਾਡੇ ਆਪਣੇ ਅਕਾਊਂਟਾਂ 'ਚ ਕੀ ਚੱਲ ਰਿਹਾ, ਅਤੇ ਤੁਸੀਂ ਵੀ ਇਹਦੇ ਉੱਤੇ ਥੋੜ੍ਹਾ ਜਿਹਾ ਚਾਨਣ ਪਾ ਦਿਆ ਕਰੋ ਵੀ ਹਾਂ
1: ਕਿਹੜੇ ਅਕਾਊਂਟਾਂ 'ਚ
0: ਤੁਹਾਨੂੰ ਲੱਗਦਾ ਵੀ ਹਾਂ ਕਿਹੜੇ, ਉੱਥੋਂ ਇਹ ਪਤਾ ਲੱਗਦਾ ਵੀ ਤੁਸੀਂ ਕਿਹੜੇ ਅਕਾਊਂਟਾਂ 'ਚ ਫਿਰਦੇ ਹੋ, ਇਹ ਪਤਾ ਲੱਗ ਜਾਂਦਾ। ਅਤੇ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਸ ਪਾਸ ਤੋਂ ਸਾਨੂੰ ਪਤਾ ਲੱਗ ਜਾਵੇ ਵੀ ਕੀ ਕੀ ਚੀਜ਼ਾਂ ਚੱਲ ਰਹੀਆਂ ਨੇ, ਅਤੇ ਤੁਸੀਂ ਵੀ ਜ਼ਰੂਰ ਦੱਸਿਓ। ਅਤੇ ਨਾਲ ਸਾਡਾ ਹੁੰਦਾ ਵਾ ਅੱਜ ਦਾ ਵਿਸ਼ਾ, ਅਤੇ ਉਹਦੇ ਉੱਤੇ ਤੁਸੀਂ ਕਾਲ ਕਰਨੀ ਹੁੰਦੀ, ਪਰ ਇਸ ਹਿੱਸੇ ਦੇ ਵਿੱਚ ਅਟਕ ਜਾਓ, ਇਸ ਹਿੱਸੇ 'ਚ ਆਪਾਂ ਥੋੜ੍ਹੀਆਂ ਜਿਹੀਆਂ ਆਪਣੀਆਂ ਗੱਲਾਂ ਬਾਤਾਂ ਕਰਾਂਗੇ, ਆਪਣੀ ਯਾਦਾਸ਼ਤ ਥੋੜ੍ਹੀ ਜਿਹੀ ਤਾਜ਼ੀ ਕਰਾਂਗੇ, ਅਤੇ ਫਿਰ ਤੁਸੀਂ ਸੁਣਿਓ ਧਿਆਨ ਦੇ ਨਾਲ, ਅਤੇ ਫਿਰ ਆਪਾਂ ਅਗਲੇ ਹਿੱਸੇ 'ਚ ਤੁਹਾਡੀ ਕਾਲ ਲਵਾਂਗੇ। ਫਿਰ ਤੁਸੀਂ ਕਾਲ ਕਰਿਓ 044-1677-1674 ਦੇ ਉੱਤੇ, ਅਤੇ ਜਾਂ ਫਿਰ 93-56-0-344 ਦੇ ਉੱਤੇ। ਹਾਂਜੀ ਸੁੱਖ ਜੀ।
1: ਜੀ ਬਿਲਕੁਲ ਰੰਜੋਤ ਜੀ, ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਜਿਹੜੀ ਅੱਜ ਮਤਲਬ ਅੱਜ ਸਵੇਰ ਤੱਕ ਦੀ ਵਾਇਰਲ ਗੱਲ ਆ, ਵਾਇਰਲ ਕਹਿ ਲਓ ਕਿ ਵਿਸ਼ਾ ਆ, ਉਹ ਹੈਗਾ ਆ ਕਿ ਕਿਸੇ ਨੇ ਗੱਡੀ ਲੈ ਲਈ ਆ 1 ਕਰੋੜ ਕੁਛ ਲੱਖ ਦੀ ਹੈਵਲ ਦੁਬਈ ਦੇ ਵਿੱਚ।
0: ਹੈਵਲ ਵੀ ਏਡੀ ਮਹਿੰਗੀ ਹੁੰਦੀ ਆ,
1: ਤੇ ਪਾਕਿਸਤਾਨ ਦੇ ਰੁਪਈਏ ਬਣੇ ਇਹਨੇ।
0: ਅੱਛਾ ਪਾਕਿਸਤਾਨ ਦੇ, ਓਕੇ ਜੀ।
1: ਹੁਣ ਜੇ ਪਾਕਿਸਤਾਨ ਦੀ ਬੰਦੀ ਆ ਤੇ ਉਹ ਆਪਣੇ ਪੈਸੇ ਦੱਸੂਗੇ ਨਾ ਵੀ ਉਹਨੇ ਕਿੱਦਾਂ ਇੰਨੀ ਮਹਿੰਗੀ ਗੱਡੀ ਲੈ ਲਈ 1 ਕਰੋੜ ਸਮਥਿੰਗ ਲੱਖ ਦੀ
0: ਉੱਥੇ।
1: ਹਾਂਜੀ ਦੁਬਈ ਦੇ ਵਿੱਚ ਉਹਨੇ ਹੈਵਲ ਗੱਡੀ ਲਈ ਆ, ਤੇ ਸਭ ਤੋਂ ਹੁਣ ਜਿਹਨਾਂ ਦੇ ਤਾਂ ਕੰਨ ਖੜੇ ਹੋ ਗਏ ਹੋਣੇ ਜਿਹਨਾਂ ਨੂੰ ਤਾਂ ਪਤਾ ਆ ਨਾ, ਤੇ ਸਭ ਤੋਂ ਵਧੀਆ ਗੱਲ ਜਿਹੜੀ ਵਧੀਆ ਘਟੀਆ ਜਾਂ ਹੁਣ ਮੈਂ ਕੀ ਕਹਾਂ, ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਆ ਉਹ ਇਹ ਆ ਕਿ ਉਹ ਕੁੜੀ ਹਲੇ ਮਤਲਬ ਬਹੁਤ ਯੰਗ ਸੀਗੀ
0: ਜਿਹਨੇ ਲਈ।
1: ਹਾਂਜੀ ਤੇ ਉਹਨੇ ਕੁਛ ਕੁ ਸਾਲ ਪਹਿਲਾਂ 4-5 ਸਾਲ ਪਹਿਲਾਂ ਹੀ ਕਹਿ ਲਓ ਕਿ ਉਹਨੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਟਿਕਟੋਕ ਤੇ ਉਹਦੀ ਮੰਮੀ ਮਤਲਬ ਉਹ ਇੰਨੇ ਕੁ ਜ਼ਿਆਦਾ ਮਤਲਬ ਮੈਨੂੰ ਨਹੀਂ ਲੱਗਦਾ ਰਾਜਸਥਾਨ ਤੋਂ ਵੀ ਜਿੱਦਾਂ ਕਹਿ ਲਓ ਕਿ ਆਪਾਂ ਪੱਛੜ ਏਰੀਆ ਕਿੱਧਰਲਾ ਨਾਂ ਲੈ ਲਈਏ ਵੀ ਆਪਾਂ ਉੱਥੇ ਤੋਂ ਵੀ ਉੱਥੋਂ ਤੋਂ ਵੀ ਜਾਣੀ ਕਹਿ ਲਓ ਕਿ ਘੱਟੇ ਹੀ ਸੀਗਾ ਨਾ ਪੱਖਾ ਸੀ ਉਹਨਾਂ ਦੇ ਕੋਲ ਨਾ ਹੀ ਉਹਨਾਂ ਦੇ ਕੋਲ ਗੈਸ ਸੀ ਉਹ ਚੁੱਲ੍ਹੇ ਦੇ ਉੱਤੇ ਇੱਟਾਂ ਰੱਖ ਕੇ ਚੁੱਲ੍ਹੇ ਦੇ ਉੱਤੇ ਰੋਟੀ ਬਣਾਉਂਦੀਆਂ ਹੁੰਦੀਆਂ ਸੀਗੀਆਂ
0: ਓਕੇ
1: ਤੇ ਫਿਰ ਉਦੋਂ ਹੀ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਇਹ ਜਾਣ ਕੇ ਡਰਾਮੇ ਕਰਦੀਆਂ ਇਹਨਾਂ ਦੇ ਕੋਲ ਸਾਰਾ ਕੁਛ ਆ ਵੀ ਇਹਨਾਂ ਨੇ ਜਾਣ ਕੇ ਆਹ ਦਿਖਾਇਆ ਇਹਨਾਂ ਨੇ ਹੁਣ ਘਰ ਦੇਖੀ ਜਾਇਓ ਸਿਟੀ ਵਿੱਚ ਹੌਲੀ ਹੌਲੀ ਹੌਲੀ ਉਹਨੇ 5-6 ਮਹੀਨੇ ਸਾਲ ਨੂੰ ਉਹਨੇ ਘਰ ਲੈਣਾ ਸ਼ੁਰੂ ਉਹਨੇ ਘਰ ਲੈ ਲਿਆ ਹਨਾ
0: ਉਹੀ ਹੋਇਆ ਫਿਰ
1: ਤੇ ਉਹੀ ਹੋਇਆ ਤੇ ਫਿਰ ਉਹ ਕੁੜੀ ਹੁਣ ਚਲੀ ਗਈ ਦੁਬਈ ਤੇ ਹੁਣ ਸਾਰੇ ਪਾਸੇ ਇਹੀ ਚਰਚਾ ਹੋਣ ਲੱਗਿਆ ਕਿ ਸੱਚੀ ਟਿਕਟੋਕ ਤੇ ਲਿਪਸਿੰਗ ਕਰਕੇ ਮਤਲਬ ਤੁਸੀਂ ਇੰਨਾ ਪੈਸਾ ਕਮਾ ਸਕਦੇ ਆ ਕਿ ਪਿਛਲਾ ਰਾਜ ਕੀ ਆ ਹਨਾ ਵੀ ਪਤਾ ਨਹੀਂ ਲੱਗ ਰਿਹਾ ਤੇ ਸਾਰੇ ਜਣੇ ਇਹੀ ਕਹੀ ਜਾਂਦੇ ਆ ਤੇ ਸਾਰਾ ਜੋੜੋ ਵੀ ਟਿਕਟੋਕ ਖੋਲੋ ਉਹਦਾ ਜਦੋਂ ਵੀ ਤੁਸੀਂ ਸਰਚ ਕਰੋਗੇ ਤੇ ਉਹ ਤੁਹਾਨੂੰ ਦਿਖੂਗੀ ਜੇ ਤੁਸੀਂ ਹੈਵਲ ਕਾਰ ਵੀ ਲਿਖੋਗੇ ਨਾ ਜਾਂ ਗੱਡੀ ਲਿਖੋਗੇ ਤੇ ਤੁਹਾਨੂੰ ਉਹੀ ਦਿਸੂਗੀ ਉਹਦੇ ਚਰਚੇ ਹਾਂ ਤੇ ਉਹ ਇੰਨੀ ਕੁ ਸਿੰਪਲ ਫੈਮਿਲੀ ਸੀਗੀ ਇੰਨੀ ਕੁ ਜਿੱਦਾਂ ਮਤਲਬ ਕਹਿ ਲਓ ਕਿ ਲਾਈਕ ਖੇਤਾਂ ਦੇ ਵਿੱਚ ਉਹਨਾਂ ਦਾ ਘਰ ਸੀਗਾ ਨਾ ਉਹਨਾਂ ਨੇ ਸੌ ਮਤਲਬ ਮੰਜੇ ਵੀ ਇੱਦਾਂ ਲਗਾਤਾਰ ਡਾਏ ਹੋਣੇ ਤੇ ਉਹਨੇ ਕਹਿਣਾ ਕਿ ਦੇਖੋ ਵੀ ਪੱਖਾ ਵੀ ਨਹੀਂ ਹੈਗਾ ਰਾਤੀ ਇੱਦਾਂ ਮੱਛਰ ਸੀਗੇ ਰਾਤੀ ਆਹ ਹੋ ਗਿਆ ਰਾਤੀ ਹਨੇਰੇ ਵਿੱਚ ਆਵਾਜ਼ਾਂ ਆਈਆਂ ਰਾਤੀ ਇੱਦਾਂ ਹੋ ਗਿਆ ਰਾਤੀ ਉਹ ਹੋ ਗਿਆ ਤੇ ਸਵੇਰੇ ਇੱਦਾਂ ਹੁਣ ਅਸੀਂ ਰੋਟੀ ਬਣਾਉਣੀ ਆ ਸਾਡੇ ਕੋਲ ਆਟਾ ਨਹੀਂ ਹੈਗਾ ਹੁਣ ਮੈਂ ਲੈ ਕੇ ਆਉਂਗੀ ਆਟਾ ਪਿੰਡੋਂ ਜਾ ਕੇ ਏਦਾਂ ਉੱਦਾਂ
0: ਤੇ ਕੁਛ ਵੀ ਚਾਹੀਦੀ ਹੈ ਨਾ ਅਦਰਵਾਈਜ਼ ਚਲੋ ਮੰਨ ਲਓ ਜੇ ਬਾਅਦ ਚ ਉਹਨਾਂ ਕੋ ਇੱਦਾਂ ਕੌਣ ਵੈਸੇ ਤੇ ਮੈਨੂੰ ਲੱਗਦਾ ਵੀ ਨਹੀਂ ਕੋਈ ਵਿਖਾ ਸਕਦਾ ਇੱਦਾਂ ਮੰਨ ਲਓ ਜੇ ਕਿਸੇ ਕੋਲ ਸ਼ੁਰੂ 'ਚ ਹੀ ਪੈਸਾ ਹੋਵੇ ਤੇ ਉਹ ਇੱਦਾਂ ਤੇ ਵਿਖਾ ਵੀ ਨਹੀਂ ਸਕਦਾ ਆਪਣੇ ਆਪ ਨੂੰ ਵੀ ਉੱਥੋਂ ਦਾ ਜਾਂ ਹੋ ਸਕਦਾ ਸਿਰਫ ਵੀਡੀਓ ਬਣਾਉਣ ਲਈ ਚੱਲ ਜੂਗਾ ਪਰ ਉਹਦਾ ਪਤਾ ਤੇ ਲੱਗ ਹੀ ਜਾਂਦਾ ਉਹਦੇ ਉਹ ਤੋਂ
1: ਉਹਦੇ ਕੱਪੜਿਆਂ ਤੋਂ
0: ਪਰ ਇਹ 'ਚ ਵੀ ਇਹ ਵੀ ਇਹ 'ਚ ਵੀ ਕੋਈ ਹੈਰਾਨੀ ਨਹੀਂ ਆ ਵੀ ਬਹੁਤ ਰਾਹ ਨੇ ਪੈਸੇ ਵੀ ਕਮਾਉਣ ਦੇ ਤੇ ਆਈ ਡੋਂਟ ਨੋ ਹੋ ਸਕਦਾ ਸੋਸ਼ਲ ਮੀਡੀਆ ਤੋਂ ਵੀ ਬਥੇਰੇ ਆਉਂਦੇ ਹੋਣ ਪਰ ਚਲੋ ਹੂ ਨੋਸ ਕੀ ਕਹਿ ਸਕਦੇ ਆ
1: ਉਹੀ ਆ ਉਹ ਕਹਿੰਦੇ ਸੀਗੇ ਕਿ ਬਹੁਤ ਮਿਹਨਤ ਕੀਤੀ ਉਹਨੇ ਉਹ ਲਾਈਵ ਕਰਦੀ ਸੀ ਸੋਸ਼ਲ ਉੱਤੇ ਟਿਕਟੋਕ ਤੇ ਉੱਥੇ ਕਿ ਉਹ ਜਿਹੜੇ ਕਿ ਜਦੋਂ ਲਾਈਵ ਤੇ ਲਾਈਨ ਲੂਈਨ ਜੇ ਹੁੰਦੇ ਆ ਉਹ ਤੇ ਪੈਸੇ ਮਿਲਦੇ ਆ ਨਾ ਕਿਉਂ ਮਿਲ ਦਿੰਦੇ ਸੀਗੇ ਲੋਕੀ ਤੇ ਟਾਈਪਸ ਏਦਾਂ ਸੀਗਾ ਪਰ ਇਹ ਅੱਜ ਕੱਲ ਬੜਾ ਫੇਮਸ ਜਿਹੜਾ ਹੋਇਆ ਆ ਤੇ ਦੂਸਰਾ ਗੱਲ ਆ ਕਿ
0: ਪੈਸੇ ਵੀ ਵਾਵਾ ਹੋਈ ਆ
1: ਹਾਂ ਹਾਂ
0: ਮੈਂ ਹੁਣ ਆਪਣਾ ਇੱਕ ਮਿੰਟ ਖਲੋ ਜੋ ਇਹਨੂੰ ਮੈਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਏ ਇੰਨੇ ਮਤਲਬ ਨਿਕਲੀ ਨਿਕਲਦੇ ਹੀ ਨਹੀਂ ਮੇਰੇ ਕੋਲ ਛੇਤੀ ਹੈ ਨਾ ਵੀ ਇੰਨਾ ਇਹ ਮਸਲਾ ਪੈ ਗਿਆ ਇਹ ਪੈ ਜਾਂਦੇ ਜੇ ਤੁਹਾਡੇ ਰੱਬ ਤੁਹਾਡਾ ਭਲਾ ਕਰੇ ਵੀ 21,250 ਹਜ਼ਾਰ 10,000 ਕੋਈ ਏਡੀ ਗੱਲ ਤਾਂ ਨਹੀਂ ਹੈ ਵੈਸੇ ਸੁੱਖ ਜੀ ਪਾਕਿਸਤਾਨੀ ਤਾਂ ਮਤਲਬ ਜੇ ਆਪਾਂ ਆਸਟ੍ਰੇਲੀਅਨ ਡੋਲਰ 'ਚ ਵੇਖੀਏ ਨਾ ਤਾਂ ਸਾਰੀ ਇਹ 51,000-55,000 ਹਜ਼ਾਰ ਬਣਦਾ ਡੋਲਰ ਇੰਨੀ ਕੁ ਤਾਂ ਗੱਡੀ ਆਮ ਹੀ ਆਉਂਦੀ ਆ
1: ਉਹ ਨੀ ਮੈਂ ਗੱਲ ਕਰ ਰਹੀ ਤੁਸੀਂ ਉਹਨਾਂ ਦੀਆਂ
0: ਪੁਰਾਣੀ ਬੈਕਗ੍ਰਾਉਂਡ ਦੇ ਹਿਸਾਬ ਨਾਲ
1: 2 ਸਾਲਾਂ ਦੇ ਵਿੱਚ ਤਿੰਨਾਂ ਦੇ ਵਿੱਚ ਤੁਸੀਂ ਲਾਈਕ $51,000 ਜਦੋਂ ਤੁਸੀਂ 16-17 ਸਾਲਾਂ ਦੇ ਆ ਹਲੇ ਹਨਾ ਤੁਸੀਂ ਕਹਿੰਦੇ ਆ ਕਿ ਸਾਡੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਤਿੰਨਾਂ ਸਾਲਾਂ ਵਿੱਚ ਮਤਲਬ $51,000 ਤਿੰਨ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਮੈਂ ਨੀ $51,000 ਜੋੜ ਸਕਦੀ
0: ਓਕੇ
1: ਉਹ ਵੀ ਸਪੈਸ਼ਲੀ
0: ਕੀਤਾ ਉਹਨਾਂ ਨੇ ਉਹ ਨਹੀਂ ਲਈ ਮੌਰਗੇਜ ਤੇ ਨਹੀਂ ਲਈ ਗੱਡੀ
1: ਸਰੋਤੇ ਲੱਭਣਗੇ ਕੀ ਹੋਇਆ ਸਾਰੀਆਂ ਗੱਲਾਂ
0: ਸਰੋਤਿਆਂ ਨੇ ਤਾਂ ਲੱਭ ਲਿਆਉਣਾ ਉਹਨੂੰ ਬਹੁਤ ਕੁਛ ਚੱਲਦਾ ਵਾ ਕਿਉਂਕਿ ਚਲੋ ਐਨੀਵੇ ਪਰ ਇਹ ਆ ਵੀ ਮੇਨ ਸਾਡਾ ਮਕਸਦ ਇਥੋਂ ਤੱਕ ਆ ਵੀ ਚਰਚਾ ਕੀ ਚੱਲ ਰਹੀ ਵੇਖੋ ਇਹਦੇ ਵਿੱਚ ਕੋਈ ਕੁਛ ਵੀ ਹੋਵੇ ਸੱਚ ਤੇ ਚਲੋ ਉਹ ਜਾਣਨ ਪਰ ਇੱਕ ਜਿਹੜੀ ਆਸ ਪਾਸ ਦੀ ਸੱਚਾਈ ਆਪਾਂ ਇਹ ਜ਼ਰੂਰ ਵੇਖਦੇ ਹਾਂ ਵੀ ਇਹ ਸੋਸ਼ਲ ਮੀਡੀਆ ਕਿੰਨਾ ਜ਼ਿਆਦਾ ਇਹਦਾ ਸਮਾਜ ਦੇ ਉੱਤੇ ਅਸਰ ਆਪਾਂ ਵੇਖਦੇ ਹਾਂ ਹੁਣ ਅੱਜ ਕੱਲ੍ਹ ਤੁਸੀਂ ਵੇਖੋ ਵੀ ਜਿਹੜੇ ਫਿਲਮਾਂ 'ਚ ਆ ਰਹੇ ਨੇ ਕਿਰਦਾਰ ਆ ਹੁਣ ਆਹ ਫਿਲਮ ਇੱਕ ਹੋਰ ਆਈ ਆ ਕਿਹੜੀ ਆ ਕੁੜੀ ਦੀ ਜਿਹੜੀ ਕਣਕਾਂ ਦੇ ਓਲੇ ਹਨਾ ਅਤੇ ਉਹ ਵੀ ਕੁੜੀ ਜਿਹੜੀ ਕੋਵਿਡ ਦੇ ਵਿੱਚ ਉਹ ਗਿੱਧਾ ਪਾਉਂਦੀ ਛੋਟੀ ਜਿਹੀ ਬੱਚੀ ਜਿਹੜੀ ਮਸ਼ਹੂਰ ਹੋਈ ਉਹ ਵੀ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਲਈ ਹੈ ਨਾ ਮੇਨ ਕਿਰਦਾਰ ਦੇ ਵਿੱਚ ਆ ਗਈ ਇਸ ਤੋਂ ਪਹਿਲਾਂ ਜਿਹੜੀ ਫਿਲਮ ਆਈ ਸੀ ਆਪਣੀ ਉਹਦੀ ਨੀਰੂ ਬਾਜਵਾ ਦੀ ਉਹਦੇ ਵਿੱਚ ਜਿੰਨੇ ਵੀ ਜਵਾਕ ਸੀ ਉਹ ਸਾਰੇ ਸੋਸ਼ਲ ਮੀਡੀਆ ਵਾਲੇ ਸੀ ਅਤੇ ਇਹ ਤਾਂ ਬੱਚਿਆਂ ਦੀਆਂ ਹੋ ਗਈਆਂ ਹੋਰ ਵੀ ਕਿੰਨੀਆਂ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਅੱਜ ਕੱਲ੍ਹ ਲੈ ਜਾਂਦੇ ਅਤੇ ਇਸ ਤੋਂ ਬਲੈਦਾ ਜਿਹੜੇ ਵੱਡੇ ਨੇ ਮੁੰਡੇ ਕੁੜੀਆਂ ਉਹ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਅਤੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਲਿਆ ਜਾਂਦਾ ਜਾਂ ਫਿਰ ਗਾਣਿਆਂ ਦੀਆਂ ਵੀਡੀਓ ਦੇ ਵਿੱਚ ਆਉਣ ਲੱਗ ਪਏ। ਜੇ ਤੋਂ ਥੋੜ੍ਹਾ ਜਿਹਾ ਆਪਾਂ ਤਾਂ ਚੱਲ ਜਾਈਏ, ਥੋੜ੍ਹੀ ਜਿਹੀ ਹੋਰ, ਮਤਲਬ ਇਹ ਵੀ ਲੈਵਲ ਨੇ ਨਾ, ਕਿਹੜਾ ਕਿਹੜੇ ਕਿਹੜੇ ਲੈਵਲ ਦਾ ਕਿੱਦਾਂ ਦਾ। ਸੋ ਉੱਦਾਂ ਦੀ ਬਿਰਤੀ ਦੇ ਹਿਸਾਬ ਦੇ ਨਾਲ ਆਪਣਾ ਬਿਗ ਬੋਸ 'ਚ ਆਪਾਂ ਵੇਖੀ ਤਾਂ ਉੱਥੇ ਵੀ ਇਹੋ ਲੈਣ ਲੱਗ ਪਏ। ਹੋਰ ਕਿੰਨੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਸੋਸ਼ਲ ਮੀਡੀਆ ਸਟਾਰਸ ਨੂੰ ਲੈ ਕੇ ਅਤੇ ਉਹ ਹੁੰਦਾ। ਸੋ ਇਹ ਆਪਾਂ ਕਹੀਏ ਵੀ ਇੱਕ ਨਿੱਕੀ ਮੋਟੀ ਗੇਮ ਨਹੀਂ ਰਹਿ ਗਈ, ਇੱਕ ਰਾਹ ਹੋ ਗਿਆ ਵਾ ਤੁਹਾਡਾ, ਮਤਲਬ ਜੇ ਤੁਸੀਂ ਇਸ ਪਾਸੇ ਨੂੰ ਜਾਣਾ ਚਾਹੁੰਦੇ ਹੋ। ਤੇ ਪਹਿਲੀਆਂ ਦੇ ਵਿੱਚ ਕੀ ਸੀ ਵੀ ਤੁਸੀਂ ਐਕਟਰ ਬਣਨਾ ਤੇ ਤੁਹਾਨੂੰ ਪਹਿਲਾਂ ਸਿੰਗਰ ਬਣਨਾ ਪੈਂਦਾ, ਹੁਣ ਅੱਜ ਕੱਲ੍ਹ ਕੀ ਅੱਜ ਕੱਲ੍ਹ ਕੀ ਹੈ, ਤੁਸੀਂ ਘਰੇ ਬੈਠੇ ਤੁਸੀਂ ਆਪਣੇ ਜੋ ਵੀ ਤੁਹਾਡੇ 'ਚ ਕਲਾਕਾਰੀ ਆ ਉਹ ਤੁਸੀਂ ਵਿਖਾਓ। ਇੱਕ ਪਾਸਿਓਂ ਗੱਲ ਚੰਗੀ ਵੀ ਆ, ਦੂਸਰੇ ਪਾਸਿਓਂ ਉਹ ਲੋਕ ਚੀਕਦੇ ਨੇ ਜਿਹਨਾਂ ਨੇ ਮੰਨ ਲਓ ਕੋਈ ਸਿੱਖਿਆ ਵਾ ਜਾਂ ਜਿਹਨਾਂ ਨੇ ਮੰਨ ਲਓ ਵਾਕਈ ਅਦਾਕਾਰੀ ਸਿੱਖ ਰਹੇ ਨੇ ਜਾਂ ਜਿਹਨਾਂ 'ਚ ਹੁਨਰ ਆ ਪਰ ਉਹ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਪਾ ਰਹੇ, ਤੇ ਉਹ ਫਿਰ ਉਹਨਾਂ ਨੂੰ ਪਹਿਲਾਂ ਜਿੱਥੇ ਕਿਤੇ ਮੌਕੇ ਮਿਲਦੇ ਸੀ ਉਹ ਹੁਣ ਉਹਨਾਂ ਦੇ ਥੋੜ੍ਹੇ ਜਿਹੇ ਮਿਨੀਮਾਈਜ਼ ਹੋ ਗਏ। ਸੋ ਸਮੇਂ ਦੇ ਹਿਸਾਬ ਦੇ ਨਾਲ ਬੜੀਆਂ ਚੀਜ਼ਾਂ ਬਦਲ ਗਈਆਂ, ਬੜਾ ਕੁਛ ਚੇਂਜ ਹੋ ਗਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਸਿਰਫ ਛੋਟੀਆਂ ਛੋਟੀਆਂ ਉਦਾਹਰਨਾਂ ਨੇ, ਕਾਰੋਬਾਰ ਕਿੰਨੇ ਲਾ ਲਓ ਤੁਸੀਂ
1: ਜੀ, ਬਿਲਕੁਲ,
0: ਤੇ ਉਹ ਸੋਸ਼ਲ ਮੀਡੀਆ ਤੋਂ ਹੀ ਕੰਟਰੋਲ ਹੋਣੇ ਸ਼ੁਰੂ ਹੋ ਗਏ। ਸੋ ਇਸ ਕਰਕੇ ਆਪਾਂ ਇਹ ਤੋਂ ਪਿੱਛੇ ਨਹੀਂ ਰਹਿ ਸਕਦੇ।
1: ਬਿਲਕੁਲ, ਐਡ ਕਰਨ ਲਈ ਵੀ ਸੋਸ਼ਲ ਮੀਡੀਆ ਤੋਂ ਹੀ ਬੰਦੇ ਪਿੱਕ ਕੀਤੇ ਜਾਂਦੇ ਆ।
0: ਹਾਂ, ਉਹ ਹਰ ਇੱਕ ਪਾਸੇ ਹੀ
1: ਜੀ,
0: ਮਤਲਬ ਹਰ ਇੱਕ, ਤੁਸੀਂ ਮੰਨ ਲਾ ਲਓ ਜਿਹੜੇ ਕਈ ਮਤਲਬ ਅਦਾਰੇ ਨੇ, ਚਲੋ ਆਪਾਂ ਤੇ ਕਹਿ ਲਓ ਵੀ ਉਹਦੇ ਵਿੱਚ ਬਹੁਤ ਛੋਟੀ ਜਿਹੀ ਇੱਕ ਆਈਡੈਂਟੀ ਹੋਵਾਂਗੇ, ਵੱਡੇ ਜਿਹੜੇ ਨੈਸ਼ਨਲ ਅਦਾਰੇ ਨੇ ਉਹ ਵੀ ਇਸ ਚੀਜ਼ ਨੂੰ ਸਟਰਗਲ ਕਰ ਰਹੇ ਨੇ, ਹੈ ਨਾ। ਉਹਨਾਂ ਦਾ ਵੀ ਇਹ ਕਹਿਣਾ ਵਾ ਕਿ ਜਿਹੜੀ ਸਾਡੀ ਰੈਵਨਿਊ ਆ ਉਹ ਬਹੁਤ ਘਟੀ ਆ, ਕਿਉਂਕਿ ਉਹ ਜਿਹੜਾ ਬਜਟ ਆ ਪਹਿਲਾਂ ਤਾਂ ਸਿੱਧਾ ਗੂਗਲ ਨੂੰ ਜਾਣ ਲੱਗ ਪਿਆ ਅਤੇ ਗੂਗਲ ਤੋਂ ਬਾਅਦ ਫਿਰ ਜਿਹੜੇ ਆ ਸੋਸ਼ਲ ਮੀਡੀਆ ਸਟਾਰਸ ਇਨਫਲੂਐਂਸਰਸ ਉਹਨਾਂ ਨੂੰ ਜਾਣ ਲੱਗ ਪਿਆ। ਅਤੇ ਹਾਲਾਂਕਿ ਬੜਿਆਂ ਦਾ ਇਹ ਵੀ ਮੰਨਣਾ ਸੀ ਕਿ ਉਹ ਟਾਈਮਲੀ ਹੋਈਆਂ ਨੇ ਚੀਜ਼ਾਂ ਅਤੇ ਫਿਰ ਦੁਬਾਰਾ ਤੋਂ ਰਿਵਰਟ ਹੋ ਗਈਆਂ, ਕਿਉਂਕਿ ਉਸ ਪੱਖੋਂ ਕੌਣ ਕਿੱਦਾਂ ਦਾ, ਹਾਂ ਕਿੱਦਾਂ ਦਾ ਕੋਈ ਪ੍ਰਭਾਵ ਰੱਖਦਾ। ਕਈ ਵਾਰੀ ਤੁਹਾਡੇ ਜਿਹੜੇ ਫੋਲੋਅਰ ਹੁੰਦੇ ਨੇ ਜਾਂ ਜਿਹੜੇ ਤੁਹਾਡੇ ਕਲਿੱਕ ਹੁੰਦੇ ਨੇ ਉਹ ਕਿਸੇ ਹੋਰ ਡਾਇਰੈਕਸ਼ਨ 'ਚ ਹੁੰਦੇ ਨੇ ਜਿੱਥੋਂ ਬਿਜ਼ਨਸ ਕਨਵਰਟ ਨਹੀਂ ਹੋਣਾ ਹੁੰਦਾ, ਉਹ ਬਿਜ਼ਨਸ ਇੱਥੇ ਉਹ ਚੀਜ਼ਾਂ ਮੈਟਰ ਕਰ ਜਾਂਦੀਆਂ। ਪਰ ਜਿਹੜਾ ਤੁਹਾਡੀ ਮਤਲਬ ਚੜ੍ਹਾਈ ਆ, ਜਿਹੜੀ ਤੁਹਾਡੀ ਮਤਲਬ ਬੱਲੇ ਬੱਲੇ ਆ, ਜਿਹੜੀ ਤੁਹਾਡੀ ਰੀਚ ਆ, ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਅਤੇ ਫਿਰ ਬਾਕੀ ਤੇ ਡਿਸੀਜ਼ਨ ਅੱਜ ਕੱਲ੍ਹ ਲੈ ਲਏ ਜਾਂਦੇ। ਚਲੋ ਖੈਰ, ਇਹਦੇ ਹੋਰ ਬਹੁਤ ਪੱਖ ਨੇ ਪਰ ਅੱਜ ਆਪਾਂ ਇੱਥੋਂ ਤੱਕ ਹੀ ਰਹਿਣ ਦਿੰਦੇ।
1: ਬਿਲਕੁਲ ਰਣਜੋਤ ਜੀ, ਆਪਾਂ ਅੱਜ ਇੱਥੇ ਤੱਕ ਰਹਿਣ ਦਿੰਦੇ ਹਾਂ ਅਤੇ ਜਿਹੜਾ ਦੂਸਰੀ ਆਪਾਂ ਗੱਲ ਕਰੀਏ ਅਤੇ ਇੰਡੀਆ ਦਾ ਇੱਕ ਕਪਲ ਆ ਉਹ ਗਿਆ ਹੋਇਆ ਕੈਨੇਡਾ ਅਤੇ ਉਹਨਾਂ ਦੇ ਬੇਬੀ ਹੋਣ ਵਾਲਾ ਕਿੰਨੇ ਦਿਨ ਹੋ ਗਏ ਆ ਬਰਦਾਸ਼ਤ ਕਰ ਲਈਆਂ, ਵੀ ਹਾਂ ਠੀਕ ਆ ਚੱਲ ਕੋਈ ਨੀ, ਵਧੀਆ ਗੱਲ ਦੱਸ ਰਹੇ ਸੀ ਵੀ ਆਹ ਖਾਣਾ ਚਾਹੀਦਾ, ਵੀ ਕੰਮ ਕਰਨਾ ਚਾਹੀਦਾ, ਬਹਿਣਾ ਨੀ ਚਾਹੀਦਾ, ਵੀ ਮੈਂ ਕੰਮ ਕਰੀ ਜਾਂਦੀ ਹਾਂ ਹਨਾ, ਦੇਖੋ ਵੀ ਨਾ ਵੀ ਐਂ ਬੈਡ ਰੈਸਟ ਤੇ ਨਹੀਂ ਹੋਣਾ ਚਾਹੀਦਾ ਜਦ ਤੱਕ ਤੁਹਾਨੂੰ ਡਾਕਟਰ ਨੀ ਕਹਿੰਦਾ, ਫਿਟ ਰਹੋ, ਵਾਕ ਤੇ ਜਾਓ, ਜਾ ਵਾ। ਹੁਣ ਤਿੰਨ ਚਾਰ ਦਿਨ ਹੋ ਗਏ ਹਸਪਤਾਲ ਬੈਠੇ ਆ, ਰੋਜ਼ ਹੀ ਕਹਿ ਦਿੰਦੇ, ਧੀਏ ਦਿਨ ਕਹਿ ਦਿੰਦੇ ਆ ਕਿ ਡਾਕਟਰਾਂ ਨੂੰ ਐਮਰਜੈਂਸੀ ਆ ਗਈ, ਉਹਨਾਂ ਨੇ ਹਲੇ ਇਹ ਵੀ ਇੱਕ ਪੱਖ ਆ ਹੋਸਪਿਟਲਸ ਦਾ ਨਾ, ਬਾਹਰਲੇ ਦੇਸ਼ਾਂ ਦਾ ਉਹ ਵੀ ਦਿਖਾ ਰਹੇ ਆ। ਅਤੇ ਨਾਲ ਹੁਣ ਮੈਂ ਤਾਂ ਇਹੀ ਸੋਚਦੀ ਸੀ, ਮੈਂ ਕਿਹਾ ਅੱਜ ਤਾਂ ਦੇਖਦੀ ਹਾਂ, ਰੇਡੀਓ ਖਤਮ ਹੋਣ ਤੋਂ ਬਾਅਦ ਸ਼ਾਇਦ ਬੇਬੀ ਆ ਹੀ ਜਾਵੇ।
0: ਅੱਛਾ, ਤੁਹਾਡੇ ਮਤਲਬ ਧਿਆਨ ਹੈ ਉੱਧਰ ਹੈ ਨਾ, ਰਹਿੰਦਾ ਹੈ ਨਾ ਜਦੋਂ ਆਪਾਂ ਰੋਜ਼ ਵੇਖ ਰਹੇ ਆ,
1: ਜਦੋਂ ਆਈ ਜਾਂਦੇ ਮੈਂ ਤਾਂ ਉਹਨਾਂ ਨੂੰ ਫੋਲੋ ਵੀ ਨਹੀਂ ਕਰਦੀ, ਉਹ ਆਈ ਜਾਂਦੇ ਬਾਰ ਬਾਰ,
0: ਇੱਕ ਵਾਰੀ ਤੁਸੀਂ ਵੇਖ ਲਿਆ ਨਾ, ਫਿਰ ਤੇ ਉਹ ਤੁਹਾਨੂੰ ਦੱਸ ਕੇ ਹਟਣਗੇ, ਵਧਾਈ ਤੁਹਾਡੇ ਕੋਲ ਲੈ ਕੇ
1: ਹਟਣਗੇ, ਹਾਂ ਵੀ ਕੀ ਬੇਬੀ ਹੋਇਆ, ਤੇ ਕੁੜੀਆਂ ਨੇ ਲਿਖਿਆ ਦੀਦੀ ਵੀ ਸਟਰੋਂਗ ਨਾ, ਡੋਂਟ ਵਰੀ,
0: ਹਾਏ
1: ਤੇ ਹਾਂ ਨਹੀਂ ਵੀ ਸਟਰੋਂਗ, ਮੈਂ ਵੀ
0: ਇੱਕੋ ਪਹਿਲਾਂ ਵੀ ਆਉਂਦੀ ਹੁੰਦੀ ਸੀ ਨਾ ਜਿਹੜੀ ਇੰਡੀਆ ਤੋਂ ਕੁੜੀ ਉੱਥੇ ਗਈ ਸੀ, ਉਹਦਾ ਵੀ ਬੜਾ ਬਹੁਤ ਚਿਰ ਪਹਿਲਾਂ ਚੱਲਦਾ ਹੁੰਦਾ ਸੀ, ਜਿਹੜੀ ਜਾ ਕੇ ਤੇ ਵਿਖਾਉਂਦੀ ਸੀ ਇਹ ਵੇਖੋ ਇੱਥੇ ਬੱਤੀਆਂ ਵੀ ਲੱਗੀਆਂ ਨੇ,
1: ਉਹੀ ਕੁੜੀ ਆ।
0: ਅੱਛਾ, ਉਸੇ ਦਾ ਹੀ ਆ, ਵਾਹ। ਅੱਛਾ, ਉਹਦਾ ਵਿਆਹ ਹੋ ਗਿਆ ਤੇ ਹੁਣ ਬੱਚਾ ਹੋ ਗਿਆ,
1: ਉਹਦੇ ਵਿਆਹ ਹੋਏ ਸੀ, ਵਿਆਹ ਕਰਾ ਕੇ ਗਈ ਸੀ ਉਹ ਇੱਥੋਂ, ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਸੀਗੇ ਕੋਵਿਡ ਦੇ ਵਿੱਚ, ਦੋਨੇ ਕੁੜੀ ਮੁੰਡਾ ਵੀਡੀਓਸ ਪਾਉਂਦੇ, ਉਹਨਾਂ ਨੇ ਆਪਸ 'ਚ ਵਿਆਹ ਕਰਾ ਲਿਆ ਸੀਗਾ।
0: ਅੱਛਾ, ਉੱਥੋਂ ਹੀ ਹੋਇਆ ਉਹਨਾਂ ਦਾ,
1: ਜੀ
0: ਓਕੇ। ਆ ਵੀ ਠੀਕ ਹੈ,
1: ਮੈਂ ਪੰਜਾਬੀ 'ਚ ਨਾ ਦੱਸ ਦਿੰਦੀ, ਅੰਗਰੇਜ਼ੀ 'ਚ ਤੁਹਾਨੂੰ ਪਤਾ ਹੀ ਆ, ਉਹਦਾ ਨਾਂ ਪਰੀ, ਹੁਣ ਤੁਸੀਂ ਅੰਗਰੇਜ਼ੀ 'ਚ ਨਾਂ ਤੁਸੀਂ ਦੇਖ ਲਿਓ ਕੌਣ ਆ,
0: ਜਿਹੜੀ ਕਹਿੰਦੀ ਹੁੰਦੀ ਤੇ ਬਟਨ ਦੱਬ ਕੇ ਤੇ ਫੇਰ ਸਰਕਲ ਲੰਘੀ ਦੀ
1: ਆ, ਮੈਂ ਇਦਾਂ ਨਹੀਂ ਲੰਘੀ ਦਾ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ ਗੱਡੀ 'ਚ ਵੱਜਣ ਲੱਗੇ ਸੀ, ਚੰਗੀ ਗੱਲ ਹੈ ਅਗਲੀ ਨੇ ਦੱਸ ਦਿੱਤੀ।
0: ਹੁਣ ਇਹੋ ਫਾਇਦਾ ਨਾ, ਪਰ ਅੱਜ ਕੱਲ੍ਹ ਆਪਾਂ ਇਹੋ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨਾ
1: ਜੀ,
0: ਸਾਨੂੰ ਲੱਗਦਾ ਵੀ ਅਗਲੇ ਨੂੰ ਪਤਾ ਹੀ ਕੁਛ ਨਹੀਂ ਆ ਤੇ ਆਪਾਂ ਕਹਿੰਦੇ ਹਾ ਹਾ ਹਾ ਹਾ ਹਨਾ ਤੇ ਇਸੇ ਚੱਕਰ ਜੀ ਆਪਾਂ ਮਤਲਬ ਬਸ ਇਸੇ ਚ ਹੀ
1: ਰਹਿ ਜਾਂਦੇ ਮੈਂ ਤਾਂ ਆਪ ਸੋਚਦੀ ਮੈਂ ਵੀ ਕਿਤੇ ਜਾਵਾਂ ਤੇ ਉੱਥੇ ਦੀਆਂ ਵੀਡੀਓ ਪਾ ਕੇ ਨਾ ਮੈਂ ਵੀ ਸਾਰਿਆਂ ਨੂੰ ਦੱਸਾਂ ਵੀ ਇੱਥੇ ਏਦਾਂ ਹੁੰਦਾ ਇੱਥੇ ਏਦਾਂ ਹੁੰਦਾ ਪਰ ਕੀ ਕਰਾਂ ਜਾਵਾਂ ਕਿੱਥੇ ਇਹ ਨਹੀਂ ਸਮਝੋ
0: ਨਹੀਂ ਜਾਣਾ ਤੇ ਤੁਸੀਂ ਕਿਤੇ ਨਹੀਂ ਨਾ ਇਹੋ ਹੀ ਤੇ ਸਮੱਸਿਆ ਵਾ
1: ਰਸੋਈ ਤੋਂ ਪਾਰਲਰ ਪਾਰਲਰ
0: ਹਾਂ ਤੁਸੀਂ ਸਿਰਫ ਉੱਥੇ ਉੱਥੇ ਉੱਥੇ ਜਿਹੀਆਂ ਚੀਜ਼ਾਂ ਦੱਸਣੀਆਂ ਵਾ ਨਾ ਤੁਸੀਂ ਵੀ ਆ ਵੇਖੋ ਆ ਮੇਰੀ ਜੁੱਤੀ ਆ ਹਨਾ ਜੁੱਤੀ ਤੇ ਜੁੱਤੀ ਚੜੀ ਹੋਵੇ ਤੇ ਪ੍ਰਾਹੁਣਾ ਆਉਂਦਾ ਵਾ ਤੇ ਮਤਲਬ ਇੱਦਾਂ ਦੀਆਂ ਗੱਲਾਂ
1: ਨਿੱਕੀਆਂ
0: ਜਿਹੀਆਂ ਤੇ ਜੁੱਤੀ ਤੇ ਜੁੱਤੀ ਚੜੀ ਪ੍ਰਾਹੁਣਾ ਆਉਂਦਾ ਵਾ ਇਸ ਕਰਕੇ ਆਪਾਂ ਪ੍ਰਾਹੁਣਾ ਵਿੱਚ ਵਾੜਤਾ ਕਿਉਂਕਿ ਅੱਜ ਦੀ ਸਾਡੀ ਗੱਲਬਾਤ ਜਿਹੜੀ ਆ ਉਹ
1: ਕੁਛ
0: ਇੱਦਾਂ ਦੀ ਆ ਤੇ
1: ਜੁੱਤੀਆਂ ਬਾਰੇ ਨਹੀਂ ਹੈਗੀ ਪਰ ਜੁੱਤੀਆਂ ਬਾਰੇ ਹੈਗੀ ਵੀ
0: ਹਾਂ ਮਤਲਬ ਇਹ ਹੋ ਵੀ ਸਕਦੀ ਆ ਹਾਂ ਤੇ ਕਿਉਂਕਿ ਸਾਡਾ ਜਿਹੜਾ ਵਿਸ਼ਾ ਵਾ ਉਹ ਇੱਥੇ ਕਿਜੇ ਆਊਗਾ ਫਿਲਹਾਲ ਪਰ ਅਗਲੇ ਸੈਕਸ਼ਨ 'ਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਹਾਲੇ ਤੁਸੀਂ ਕਾਲ ਬੇਨਤੀ ਆ ਵੀ ਨਾ ਕਰੋ ਅਤੇ ਆਪਾਂ ਮਤਲਬ ਐਵੇਂ ਹੋਲਡ 'ਤੇ ਤੁਸੀਂ ਤੁਹਾਨੂੰ ਰਹਿਣਾ ਪਊਗਾ ਅਤੇ ਤੁਸੀਂ ਬ੍ਰੇਕ ਤੋਂ ਬਾਅਦ ਫਿਰ ਕਾਲ ਕਰਿਓ ਅਤੇ ਫਿਰ ਆਪਾਂ ਗੱਲ ਕਰਾਂਗੇ ਇੱਕ ਇਹ ਤੋਂ ਹਟ ਕੇ ਇਹ ਤਾਂ ਆਪਣਾ ਹੋ ਗਿਆ ਜਿਹੜਾ ਲੋਕਲ ਲੈਵਲ 'ਤੇ ਸੁੱਖ ਜੀ ਚੱਲ ਰਿਹਾ ਕਿ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਵੱਡੀ ਸਮੱਸਿਆ ਇਸ ਟਾਈਮ ਚੱਲ ਰਹੀ ਆ ਹੁਣ ਮਾਈਗ੍ਰੈਂਟਸ ਜਿਹੜੀ ਪ੍ਰੋਬਲਮ ਆ ਉਹ ਸਿਰਫ ਅਮੈਰੀਕਾ ਜਾਂ ਆਸਟ੍ਰੇਲੀਆ ਨਹੀਂ ਦੁਨੀਆ ਭਰ ਦੇ ਵਿੱਚ ਰੌਲਾ ਪੈ ਰਿਹਾ ਅਤੇ ਉਸੇ ਦਾ ਇੱਕ ਨਮੂਨਾ ਜਿਹੜਾ ਵਾ ਪਿਛਲੇ ਦਿਨੀ ਸਾਨੂੰ ਖਬਰਾਂ 'ਚ ਵੀ ਵੇਖਣ ਨੂੰ ਮਿਲਿਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਟਾਈਮ ਦੇ ਉੱਤੇ ਪੂਰਾ ਜ਼ੋਰਾਂ ਸ਼ੋਰਾਂ ਦੇ ਉੱਤੇ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਮਿਲਿਆ ਹੋਊਗਾ ਹੱਕ ਦੇ ਵਿੱਚ ਖਿਲਾਫ਼ ਦੇ ਵਿੱਚ ਅਮੈਰੀਕਾ ਦੇ ਖਿਲਾਫ਼ ਸਪੇਨ ਦੇ ਹੱਕ 'ਚ ਕੁਛ ਵੀ ਮਤਲਬ ਹੋ ਸਕਦਾ ਅਸਲ ਵਿੱਚ ਹੋਇਆ ਕੀ ਸੀ ਵੀ ਇਹ 30-31 ਜੁਲਾਈ ਨੂੰ ਇੱਕ ਖਬਰ ਆਈ ਕਿ ਲਗਭਗ 50-60 ਜ਼ਿਆਦਾ ਮੀਡੀਆ ਨੇ 60 ਹੀ ਕਿਹਾ
1: ਹੈ
0: ਕਿ 60,000 ਬੰਦਾ ਜਿਹੜਾ ਵਾ ਉਹ ਸਪੇਨ ਦੇ ਵਿੱਚ ਧੱਕੇ ਦੇ ਨਾਲ ਐਂਟਰ ਕਰ ਗਿਆ ਹਨਾ ਤੁਹਾਡੇ ਦੇ ਏਰੀਏ ਦੇ ਕਾਫੀ ਉੱਥੇ ਰਹਿੰਦੇ ਉਹ ਵੀ ਤੈਰ ਕੇ ਹਨਾ ਤੁਹਾਡੇ ਏਰੀਏ ਦੇ ਤੇ ਕਾਫੀ ਰਹਿੰਦੇ ਉਹ ਤੇ ਹੋਰ ਬਰੀਕੀ ਚ ਦੱਸਦੇ ਹੋਣੇ
1: ਜੀ ਜੀ
0: ਹਨਾ ਤੇ ਦੱਸੋ ਫਿਰ ਕੀ ਆ ਸਪੇਨ ਤੋਂ ਸੱਚ ਸੇਠੀ ਸਾਹਿਬ ਹੈਗੇ ਆਪਣੇ ਕੋਲ
1: ਸੇਠੀ ਸਾਹਿਬ ਸਾਨੂੰ ਕਾਲ ਕਰਕੇ ਮੈਂ ਉਹੀ ਕਹਿੰਦੀ ਸੀ
0: ਹਾਂ ਸਹੀ ਗੱਲ ਹੈ ਨਹੀਂ
1: ਸਾਨੂੰ ਕਾਲ ਕਰਨਗੇ
0: ਤੇ ਹੋਰ ਸੇਠੀ ਸਾਹਿਬ ਤੁਸੀਂ ਮਤਲਬ ਵੇਖੋ ਆਪਣਾ ਇਹੋ ਹੀ ਚੀਜ਼ਾਂ ਹੁੰਦੀਆਂ ਨੇ
1: ਜੀ
0: ਜਿਹਦੇ ਉੱਤੇ ਤੁਸੀਂ ਕਿਉਂਕਿ ਖਬਰਾਂ 'ਚ ਤੇ ਸਾਨੂੰ ਜੋ ਪਤਾ ਲੱਗਦਾ ਉਹ ਖਬਰਾਂ ਵਾਲਾ ਹੀ ਹੁੰਦਾ ਵਾ ਤੁਸੀਂ ਜਿਹੜੀ ਹਕੀਕਤ ਉੱਥੋਂ ਦੀ ਲੋਕਲ ਹੋ ਸਕਦਾ ਪਰ ਇਹ ਦੂਰ ਹੋਣ ਸ਼ਹਿਰ ਮੰਨ ਲਓ ਇੱਥੇ ਪਰਥ ਕੁਛ ਹੋਣ ਡਿਆ ਤੇ ਸਾਨੂੰ ਇੱਥੇ ਬੈਠਿਆਂ ਨੂੰ ਨਹੀਂ ਪਤਾ ਹੁੰਦਾ
1: ਤੇ ਨਾਲੇ ਵੈਸੇ ਵੀ ਰਣਜੋਤ ਜੀ ਜਿਹੜੇ ਮੇਰੇ ਵਾਲੇ ਆ ਉਹ ਸਪੇਡ ਪੱਕੇ ਹੋ ਕੇ ਇੰਗਲੈਂਡ ਜਾ ਚੁੱਕੇ ਆ
0: ਅੱਛਾ ਉੱਥੋਂ ਗਾਂ ਚੱਲ ਗਏ ਓਕੇ ਓਕੇ ਚਲੋ
1: ਬਹੁਤ ਕੁਛ ਨਾ ਵੀ ਮਤਲਬ ਘਾਈ ਹੜਿਆ ਆਉਂਦਾ ਉਹਦੇ ਵਿੱਚ ਏਦਾਂ ਉਹ ਤੁਰ ਤੈਰ ਕੇ ਆਉਣ ਲੱਗੇ ਹੋਏ
0: ਆ ਮੈਂ ਨਾ ਜਿੱਦਾਂ ਉਦਣ ਪ੍ਰੋਗਰਾਮ ਹੀ ਕਰਦਿਆਂ ਮੈਂ ਇੱਥੋਂ ਨਾਲ ਥੋੜਾ ਥੋੜਾ ਜਿਹਾ ਉਹ ਕਰਦੇ ਰਹੀਦਾ ਰਿਫਰੈਸ਼ ਹੈ ਨਾ ਵੀ ਕੁਛ ਵੱਡਾ ਨਾ ਹੋਇਆ ਹੋਵੇ ਅਤੇ ਮੈਨੂੰ ਉਦਣ ਮੈਂ ਬਹੁਤਾ ਧਿਆਨ ਨਹੀਂ ਦੇ ਸਕਿਆ ਮੈਨੂੰ ਇੱਦਾਂ ਲੱਗਾ ਵੀ ਜਿੱਦਾਂ ਕੋਈ ਮਤਲਬ ਹੜ ਹੁੜ ਆ ਗਿਆ ਹੁੰਦਾ ਵਾ ਜਾਂ ਕੋਈ ਸੁਨਾਮੀ ਜਾਂ ਕੁਛ ਇੱਦਾਂ ਦਾ ਕੁਛ ਹੋਇਆ ਵਾ ਅਤੇ ਜਾਂ ਗਰਮੀ ਉੱਧਰ ਬਹੁਤ ਪੈਣ ਡੀ ਆ ਯੂਰਪ ਦੇ ਵਿੱਚ ਅਤੇ ਮੈਨੂੰ ਇਹ ਵੀ ਇੱਦਾਂ ਦਾ ਕੁਛ ਹੋਇਆ ਤਾਂ ਕਰਕੇ ਇੰਨੇ ਲੋਕ ਜਿਹੜੇ ਉਹ ਬੇੜੀਆਂ ਬੂੜੀਆਂ 'ਤੇ ਚੜੀ ਫਿਰਦੇ ਆ ਕਿਉਂਕਿ ਨਾਲ ਉਹ ਟਰੰਪ ਦੀ ਫੋਟੋ ਖਾਈ ਜਾਂਦੇ ਸੀ ਫਿਰ ਮੈਨੂੰ ਇੱਦਾਂ ਲੱਗੇ ਵੀ ਸ਼ਾਇਦ ਇਹ ਅਮਰੀਕਾ ਦੇ ਨਾਲ ਰਿਲੇਟਿਡ ਕੁਛ ਹੋਇਆ ਪਰ ਬਾਅਦ 'ਚ ਜਦੋਂ ਪੜ੍ਹਿਆ ਚਲੋ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਇਹ ਖਬਰ ਸੁਣੀ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਲਗਭਗ 50-60,000 ਬੰਦਾ ਜਿਹੜਾ ਵਾ ਮੋਰੋਕੋ ਤੋਂ ਚੱਲਿਆ ਪਾਣੀ ਥਾਣੀ ਤੈਰ ਕੇ ਅਤੇ ਸਪੇਨ ਦੇ ਵਿੱਚ ਉਹ ਐਂਟਰ ਹੋ ਗਿਆ ਪਾਣੀ ਥਾਣੀ ਉਹ ਤਾਂ ਤੈਰ ਕੇ ਗਏ ਕਿਉਂਕਿ ਉਹਨਾਂ ਦਾ ਜਿਹੜਾ ਮਤਲਬ ਬਾਰਡਰ ਆ ਉੱਥੇ ਤੇ ਹੈਗਾ ਵਾ ਪੈਰਾ ਉੱਥੇ ਤੇ ਬੈਰੀਅਰ ਲੱਗੇ ਆ ਉੱਥੋਂ ਵੜ ਨਹੀਂ ਸਕਦੇ ਸੋ ਉਹਨਾਂ ਨੇ ਪਾਣੀ ਦਾ ਰਾਹ ਚੁਣਿਆ ਪਾਣੀ ਦਾ ਰਾਹ ਚੁਣਨ ਦਾ ਇੱਕ ਹੋਰ ਵੀ ਰੀਜ਼ਨ ਹੈ ਜਿਹੜਾ ਮੈਂ ਬਾਅਦ ਵਿੱਚ ਵੇਖਿਆ ਖਬਰਾਂ ਦੇ ਵਿੱਚ ਕਿ ਇੱਕ ਸਪੇਨ ਦਾ ਜਿਹੜੀ ਸਪੇਨ ਦੀ ਅਦਾਲਤ ਸੀ ਉਹਨੇ ਪਿਛਲੇ ਦਿਨਾਂ ਦੇ ਵਿੱਚ ਕੁਛ ਜੱਜਮੈਂਟਸ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਪਾਣੀ ਰਾਹੀਂ ਆਏ ਸੀ ਉਹਨਾਂ ਨੂੰ ਉਹਨਾਂ ਨੇ ਮਾਨਵੀ ਅਧਿਕਾਰਾਂ ਦੇ ਤਹਿਤ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੋ ਉਹ ਪਿਛਲੇ ਉਹਨਾਂ ਦਾ ਜਿਹੜਾ ਉਹ ਆਧਾਰ ਜਿਹੜਾ ਉਹ ਮੰਨ ਕੇ ਅਤੇ ਉਹਨਾਂ ਨੇ ਮਤਲਬ ਕਈ ਤਾਂ ਚੈਨਲ ਇੱਥੋਂ ਤੱਕ ਵੀ ਚਲਾ ਰਹੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇੱਥੋਂ ਤੱਕ ਵੀ ਚੱਲਿਆ ਕਿ ਉਹਨਾਂ ਨੇ ਮੋਰੋਕੋ ਨੇ ਆਪ ਲੱਦ ਕੇ ਭੇਜੇ ਉਹ ਕਿਉਂ ਭੇਜੇ ਚਲੋ ਵੀ ਤੁਹਾਨੂੰ ਦੱਸ ਦਿਓ ਵੀ ਇੰਟਰਸਟਿੰਗ ਹੈ ਚੀਜ਼ਾਂ ਸੋ ਉੱਥੇ ਉਹਨਾਂ ਨੇ ਰਾਹ ਦੱਸੇ ਉਹਨਾਂ ਨੂੰ ਬਕਾਇਦਾ ਵੀ ਉਹ ਟਰੱਕਾਂ 'ਚ ਭਰ ਭਰ ਕੇ ਅਤੇ ਉਹਨਾਂ ਨੇ ਮਤਲਬ ਉੱਥੋਂ ਇਹ ਵੀ ਦੱਸਿਆ ਵੀ ਤੁਸੀਂ ਕਿੱਥੋਂ ਜਿਉਂ ਸ਼ੁਰੂ ਕਰਨਾ ਹੈ ਨਾ ਅਤੇ ਕਿੱਥੋਂ ਜਿਉਂ ਸ਼ੁਰੂ ਕਰਕੇ ਅਤੇ ਇੱਕ ਤਾਰਾ ਜਲ ਅਤੇ ਬੈਂਜ਼ੂ ਤਾਰਾ ਜਲ ਅਤੇ ਬੈਂਜ਼ੂ ਇਹ ਦੋ ਉਹਨਾਂ ਦੇ ਜਿਹੜੇ ਆਪਣੇ ਹੈਗੇ ਸੀਗੇ ਬੀਚ ਕਹਿ ਲਓ ਹੈ ਨਾ ਰਾਹ ਸੋ ਇਹਨਾਂ ਰਾਹਾਂ ਥਾਣੀ ਉਹ ਵੜੇ ਨੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਸਿਊਟਾ ਸ਼ਹਿਰ ਦੇ ਵਿੱਚ
1: ਜੀ
0: ਲੋਕ ਬੜੇ ਨੇ, ਦੋ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਗਏ ਨੇ। ਸੋ ਉੱਥੇ ਫਿਰ ਉਹ ਜਿੱਦਾਂ ਇੱਦਾਂ ਹੀ ਮਾਹੌਲ ਚੱਲ ਪਈ, ਇੰਨੇ ਹਜ਼ਾਰਾਂ ਬੰਦੇ ਇਕੱਠੇ ਮੰਨ ਲਓ ਕਿ ਸ਼ਹਿਰ 'ਚ ਆ ਜਾਣ, ਅਤੇ ਉਹਨਾਂ ਨੇ ਘਰੋਂ ਜਿਹੜੇ ਉਹ ਘਰ ਵਾਲੇ ਉਹਨਾਂ ਨੂੰ ਘਰੋਂ ਕੱਢ ਕੱਢ ਕੇ ਅਤੇ ਆਪ ਵੜੇ, ਰਾਹ 'ਚ ਕੋਈ ਆਇਆ ਉਹਨਾਂ ਨੂੰ ਕੁੱਟਿਆ ਵੀ। 2 ਅਗਸਤ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ
1: ਜੀ।
0: ਸੋ ਇਹਦੇ ਵਿੱਚ ਕੁੱਲ ਮਿਲਾ ਕੇ ਇੱਧਰੋਂ ਜਾਂ ਉੱਧਰੋਂ ਦੋ ਪਾਸਿਆਂ ਤੋਂ, ਹੈ ਨਾ। ਅਤੇ ਖੈਰ ਇਹਦੇ ਨਾਲ ਰਿਲੇਟਿਡ ਹੋਰ ਬਹੁਤ ਸਾਰਾ ਕੁਛ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ, ਆਪਾਂ ਉੱਧਰ ਆਉਂਦੇ ਹਾਂ। ਇਹ ਤਾਂ ਹੋਗੀ ਮਤਲਬ ਮੇਨ ਜਿਹੜੀ ਖਬਰ ਸੀ। ਸੋ ਇਹਦੇ ਨਾਲ ਰਿਲੇਟਿਡ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਬਾਤਾਂ ਤਰ੍ਹਾਂ ਤਰ੍ਹਾਂ ਨਾਲ ਚੱਲ ਰਹੀਆਂ। ਅਸਲ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਅਮੈਰੀਕਾ ਅਤੇ ਇਜ਼ਰਾਈਲ ਨੇ ਪ੍ਰੋਵੋਕ ਕੀਤਾ ਉਹਨਾਂ ਨੂੰ
1: ਜੀ,
0: ਮੋਰੱਕੋ ਨੂੰ, ਮੋਰੱਕੋ ਜਿਹੜਾ ਵਾ ਉਹ ਮੁਸਲਿਮ ਕੰਟਰੀ ਹੈ
1: ਜੀ।
0: ਅਤੇ ਬੈਕਗਰਾਊਂਡ ਇਹਦੀ ਉੱਥੇ ਪਈ ਦੱਸੀ ਜਾਂਦੀ ਆ ਕਿ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਹੈ ਫਲਸਤੀਨ ਦੇ ਉੱਤੇ, ਤੋ ਫਲਸਤੀਨ ਦੇ ਉੱਤੇ ਹਮਲੇ ਦੀ ਜਿਹੜੀ ਨਿਖੇਧੀ ਆ ਉਹ ਕੀਤੀ ਸੀ ਸਪੇਨ ਨੇ ਕਿ ਜੋ ਤੁਸੀਂ ਗਾਜ਼ਾ 'ਚ ਕਰ ਰਹੇ ਹੋ ਉਹ ਠੀਕ ਨਹੀਂ ਕਰ ਰਹੇ। ਅਤੇ ਉਦੋਂ ਹੀ ਆਪਣਾ ਇਹਨਾਂ ਨੇ ਇਜ਼ਰਾਈਲ ਨੇ ਅਤੇ ਅਮਰੀਕਾ ਨੇ ਉਦੋਂ ਹੀ ਕਿਹਾ ਸੀ ਵੀ ਤੁਸੀਂ ਠੀਕ ਨਹੀਂ ਕਰ ਰਹੇ, ਤੁਹਾਨੂੰ ਇਹ ਚੀਜ਼ ਮਹਿੰਗੀ ਪਊਗੀ, ਹੈ ਨਾ। ਇਹ ਤਾਂ ਹੋਗੀ ਇੱਕ ਗੱਲ ਵੀ ਸਪੇਨ ਦੇ ਨਾਲ ਇਹਨਾਂ ਨੂੰ ਕਿਹੜੀ ਗੱਲ ਦੀ। ਦੂਸਰੀ ਗੱਲ, ਜਦੋਂ ਇਹਨਾਂ ਨੇ ਹਮਲਾ ਕੀਤਾ ਇਰਾਨ ਦੇ ਉੱਤੇ ਤੇ ਉਦੋਂ ਫੇਰ ਨਹੀਂ ਸਪੇਨ ਨੇ ਸਾਥ ਦਿੱਤਾ। ਸਪੇਨ ਦਾ ਇਹ ਕਹਿਣਾ ਹੈ ਵੀ ਆਪਾਂ ਤੁਹਾਨੂੰ ਆਪਣੀ ਜਗ੍ਹਾ ਨਹੀਂ ਦੇ ਸਕਦੇ, ਆਪਣੇ ਜਹਾਜ਼ ਜੂਜੇ ਇੱਧਰੋਂ ਉੱਧਰੋਂ ਡਾਓ ਵੀ ਆਪਾਂ ਇਹਦੇ ਵਿੱਚ ਹਿੱਸੇਦਾਰੀ ਆਪਾਂ ਨਹੀਂ ਪਾਉਣੀ। ਇਹ ਤਾਂ ਹੋਈਆਂ 2 ਚੀਜ਼ਾਂ ਜਿਹੜੀਆਂ ਉਹ ਖੁੰਦ ਕਾਲੀਆਂ। ਇਸ ਤੋਂ ਪਿੱਛੇ ਜੇ ਆਪਾਂ ਚਾਹੀਏ ਤਾਂ ਇੱਕ ਸਮਾਂ ਕਹਿੰਦੇ ਕਿ ਇੱਦਾਂ ਆਇਆ ਜਦੋਂ ਆਪਣਾ ਇਜ਼ਰਾਈਲ ਬਣਿਆ ਅਤੇ ਇਜ਼ਰਾਈਲ ਨੂੰ ਮੁਸਲਿਮ ਕੰਟਰੀ ਮਾਨਤਾ ਨਹੀਂ ਦੇ ਰਹੇ
1: ਜੀ।
0: ਫਿਰ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਕੰਟਰੀ ਮੁਸਲਿਮ ਕੰਟਰੀ ਜਿਹੜੇ ਮਾਨਤਾ ਦੇਣਗੇ ਉਹਨਾਂ ਦੇ ਲਈ ਇਨਸੈਂਟਿਵ ਰੱਖੇ ਗਏ
1: ਜੀ।
0: ਬਹੁਤੀ ਆਪਾਂ ਡਿਟੇਲ 'ਚ ਨਹੀਂ ਜਾਂਦੇ। ਸੋ ਉਹਨਾਂ ਇਨਸੈਂਟਿਵਸ ਨੂੰ ਲੈ ਕੇ ਜਿਹੜੇ ਸਾਊਦੀ ਦੇ ਦੇਸ਼ ਹੀ, ਮੈਨੂੰ ਹੁਣ ਧਿਆਨ 'ਚ ਨਹੀਂ ਵੀ ਕਿਹੜਾ ਕਿਹੜਾ ਸੀ। ਅਤੇ ਦੂਸਰਾ ਸੀਗਾ ਮੋਰੱਕੋ, ਜਿਹੜੀ ਮੇਨ ਕਹਾਣੀ ਆ। ਸੋ ਮੋਰੱਕੋ ਵੀ ਮੁਸਲਿਮ ਕੰਟਰੀ ਆ, ਇਹਨਾਂ ਨੇ ਮਾਨਤਾ ਦੇ ਦਿੱਤੀ ਵੀ ਹਾਂਜੀ ਸਾਨੂੰ ਚੀਜ਼ੀ ਦਿਓ, ਸਾਨੂੰ ਤੁਸੀਂ ਜੋ ਵੀ ਇਨਾਮ ਦੇਣਾ ਵਾ ਉਹ ਦਿਓ। ਬੇਸਿਕਲੀ ਉਦੋਂ ਤੇ ਜੋ ਇਨਾਮ ਸੀਗਾ ਉਹ ਰਫਾ ਦਫਾ ਹੋ ਗਿਆ। ਇਹ ਕਿਹਾ ਜਾ ਰਿਹਾ ਵਾ ਕਿ ਅਸਲ ਇਨਾਮ ਉਹਨਾਂ ਨੂੰ ਹੁਣ ਦਿੱਤਾ ਗਿਆ ਵਾ, ਉਹ ਇਨਾਮ ਕਿ ਅਸੀਂ ਬਿਲਕੁਲ ਇਸ ਚੀਜ਼ ਦੀ ਮੁਖਾਲਫਤ ਨਹੀਂ ਕਰਾਂਗੇ, ਅਸੀਂ ਬਹਿ ਕੇ ਤੇ ਮਤਲਬ ਤਮਾਸ਼ਾ ਵੇਖਾਂਗੇ, ਇੱਕ ਤਰ੍ਹਾਂ ਨਾਲ ਤੁਹਾਡਾ ਸਾਥ ਦੇਵਾਂਗੇ, ਤੁਸੀਂ ਜਾਓ ਅਤੇ ਆਪਣੇ ਲੋਕ ਜਿਹੜੇ ਤੁਹਾਡੇ ਭੁੱਖੇ ਮਰ ਰਹੇ ਉਹਨਾਂ ਨੂੰ ਵਾੜੋ ਯੂਰਪ ਦੇ ਵਿੱਚ।
1: ਅਤੇ
0: ਬੇਸਿਕਲੀ ਇਹ ਸਪੇਨ ਦੇ ਵਿੱਚ ਐਂਟਰੀ ਨਹੀਂ ਆ, ਇਹ ਯੂਰਪ ਦੇ ਵਿੱਚ ਐਂਟਰੀ ਆ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸ਼ੈਨਗਨ ਵੀਜ਼ਾ ਮਿਲ ਜਾਣਾ
1: ਅਤੇ
0: ਬਾਕੀ ਸਾਰੇ ਦੇ ਸਾਰੇ ਜਿੰਨੇ ਵੀ ਸ਼ੈਨਗਨ ਦੇ ਵਿੱਚ ਯੂਰਪ ਵਾਲੇ ਕੰਟਰੀ ਆਉਂਦੇ ਆ ਉਹਨਾਂ ਦੇ ਵਿੱਚ ਅੱਗੇ ਫਿਰ ਉਹ ਜਾ ਸਕਦੇ, ਰਹਿ ਸਕਦੇ ਆ। ਸੋ ਹੁਣ ਇਹ ਬੜੇ ਦਿਨਾਂ ਤੋਂ ਇਹ ਰੌਲਾ ਪੈ ਰਿਹਾ ਸੀ ਅਤੇ ਇਸ ਕੇਸ ਤੋਂ ਬਾਅਦ ਵੀ ਅਮਰੀਕਾ ਦੇ ਵੱਲੋਂ ਇਹੋ ਹੀ ਬਿਆਨ ਹੁਣ ਆਈ ਜਾਂਦੇ ਆ ਵੀ ਅਸੀਂ ਤੁਹਾਨੂੰ ਕਿਹਾ ਸੀ ਮਾਈਗ੍ਰੈਂਟਸ ਦੇ ਇੱਕ ਵੱਡੀ ਸਮੱਸਿਆ ਵਾ, ਅਸੀਂ ਤੁਹਾਨੂੰ ਕਿਹਾ ਸੀ ਵੀ ਯੂਰਪ ਵਾਲਿਓ ਤੁਸੀਂ ਮਰੋਗੇ ਇੱਕ ਦਿਨ, ਜਿਹੜੇ ਤਰੀਕੇ ਦੇ ਨਾਲ ਤੁਹਾਡੇ ਕੋਲ ਆ ਰਹੇ ਨੇ ਉਹ, ਚਾਹੇ ਆਪਣਾ ਉਹਨਾਂ ਦਾ ਰੇੜਕਾ ਹੋਵੇ ਇਟਲੀ ਦੇ ਨਾਲ, ਚਾਹੇ ਵੱਡਾ ਰੇੜਕਾ ਜਿਹੜਾ ਉਹਨਾਂ ਦਾ ਜਰਮਨੀ ਦੇ ਨਾਲ
1: ਜੀ,
0: ਜਾਂ ਫਿਰ ਸਪੇਨ ਦੇ ਨਾਲ, ਅਤੇ ਜਾਂ ਫਿਰ ਆਪਣਾ ਇੰਗਲੈਂਡ ਨਾਲ ਵੀ ਰਹਿ ਕੇ ਹਟਿਆ। ਸੋ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਇੱਕ ਤਾਂ ਹੁੰਦਾ ਵੀ ਆਪਣੀ ਗੱਲ ਉਹ ਜਚਾਉਣ ਦੇ ਲਈ ਵੀ ਆਪਾਂ ਕਿਹਾ ਸੀ ਨਾ
1: ਅਤੇ ਹੁਣ ਹੋ ਗਿਆ ਨਾ,
0: ਹੋ ਗਿਆ ਨਾ। ਅਤੇ ਜੇ ਬੈਕਗਰਾਊਂਡ 'ਚ ਜਾਈਏ ਤਾਂ ਆਪਾਂ ਹੀ ਕੀਤਾ ਨਾ, ਹੈ ਨਾ। ਸੋ ਹੁਣ ਇਹ ਚੀਜ਼ਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਡੀਕੋਡ ਕਰਕੇ ਉਤਲਾ ਥਲੜਾ ਅਗਲਾ ਪਿਛਲਾ ਇਤਿਹਾਸ ਸਾਰਾ ਕੁਛ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਰਗ ਜਿਹੜਾ ਇਸ ਚੀਜ਼ ਦੇ ਉੱਤੇ ਗੱਲਬਾਤ ਕਰ ਰਿਹਾ। ਜੇ ਹੋਰ ਕਿਸੇ ਵੀ ਆਪਣਾ ਪੱਖ ਦੇ ਬਾਰੇ ਤੁਸੀਂ ਤੁਹਾਡਾ ਇੰਟਰਸਟ ਬਣਦਾ ਜਾਣਨਾ ਹੈ ਤਾਂ ਫਿਰ ਤੁਸੀਂ ਮੈਸੇਜ ਕਰ ਦਿਓ, ਨਹੀਂ ਤਾਂ ਫਿਰ ਆਪਾਂ ਇੰਨਾ ਕਰਕੇ ਗਾਂਹ ਵੱਧਦੇ ਹਾਂ ਕਿਉਂਕਿ ਇਹ ਖਬਰਾਂ ਦੇ ਵਿੱਚ ਤੁਹਾਡੇ ਨਾਲ ਗੌਤਮ ਜੀ ਇੱਦਾਂ ਦੀਆਂ ਚੀਜ਼ਾਂ ਸਾਂਝੀਆਂ ਕਰਦੇ ਰਹਿੰਦੇ ਆ। ਆਪਾਂ ਇਸ ਕਰਕੇ ਕਰ ਦਿੰਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਕੀ ਕਿੱਦਾਂ ਕਿੱਦਾਂ ਚੱਲਦਾ ਜਿਹੜਾ ਆਪਾਂ ਨਹੀਂ ਧਿਆਨ ਦਿੰਦੇ। ਆਪਾਂ ਇਹੋ ਵੇਖਦੇ ਹਾਂ ਵੀ ਬੱਚਾ ਹੋ ਗਿਆ ਕਿ ਨਹੀਂ ਹੋਇਆ ਜਾਂ ਕਿੱਦਣ ਹੋਣਾ।
1: ਅਤੇ ਸੋਸ਼ਲ ਮੀਡੀਆ ਦੀ ਜੋ ਜੇ ਆਪਾਂ ਗੱਲ ਕਰਦੇ ਹਾਂ, ਮੈਂ ਦੇਖਿਆ ਸੀਗਾ ਕਿ ਇੱਕ ਫੈਮਿਲੀ, ਪੂਰੀ ਫੈਮਿਲੀ ਉਹ ਮਤਲਬ ਤੈਰ ਕੇ ਆਏ ਆ। ਉਹਨਾਂ ਨੇ 3 ਬੱਚੇ ਸੀ ਉਹਨਾਂ ਦੇ ਹਸਬੈਂਡ ਵਾਈਫ, ਤੇ ਉਹ ਮਤਲਬ ਬੜੇ ਹੀ ਖੁਸ਼ ਸੀਗੇ ਵੀ ਅਸੀਂ ਫਾਈਨਲੀ ਪਹੁੰਚ ਗਏ।
0: ਹਾਲਾਂਕਿ ਬੱਚੇ ਜਾਂ ਫਿਰ ਜਨਾਨੀਆਂ ਨਹੀਂ ਬਹੁਤੀਆਂ ਗਈਆਂ,
1: ਹਾਂਜੀ ਹਾਂ,
0: ਵੱਡੀ ਗਿਣਤੀ ਜਿਹੜੀ ਆ ਉਹ
1: ਯੰਗਸਟਰ ਦੀ ਗਈ ਆ ਮੇਨਲੀ। ਪਰ ਮੈਂ ਉਹ ਜਦੋਂ ਦੇਖਿਆ ਤੇ ਉਹ ਨਿਆਣਿਆਂ ਦੇ ਮੂੰਹਾਂ ਤੇ ਇਦਾਂ ਸੀਗਾ ਵੀ ਮਤਲਬ ਕੋਈ ਮਤਲਬ ਕੀ ਹੋ ਰਿਹਾ ਇਹ, ਹੈ ਨਾ, ਕਿੱਥੇ ਹੁਣ
0: ਇੱਕ ਭੁੱਖ ਮਰੀ ਚੋਂ ਤੁਸੀਂ ਸਿੱਧੇ ਮੰਨ ਲਓ ਕਿਸੇ ਇਸ ਕੰਟਰੀ ਚ ਆ ਗਏ ਹੋ, ਕਿਉਂਕਿ ਇੱਕ ਸਮਾਂ ਸੀ ਜਦੋਂ ਸਪੇਨ ਦੇ ਅੰਡਰ ਹੀਗਾ
1: ਜੀ,
0: ਮਰੱਕੋ ਵੀ ਹੈ ਨਾ, ਅਤੇ ਮਤਲਬ ਆਪਾਂ ਸੋਚ ਕੇ ਵੇਖੀਏ ਹਾਂ ਵੀ ਆਪਾਂ ਨਾ ਸਾਨੂੰ ਆਈਲੈਟਸ ਕਰਨੀ ਪਵੇ, ਨਾ ਤੁਸੀਂ ਪੜ੍ਹਾਈ ਕਰੋ, ਨਾ ਕੁਛ, ਅਤੇ ਤੁਸੀਂ ਸਵਿਮ ਕਰਕੇ ਤੁਸੀਂ
1: ਸਵਿਮ ਵੀ ਕਰ ਲਓ,
0: ਚਲੋ ਕਿਸੇ ਵੀ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਮੰਨ ਲਓ ਤੁਸੀਂ ਇੱਕ ਧਰਤੀ ਦੇ ਉੱਤੇ ਤੁਸੀਂ ਡਿੱਗੇ ਹੋ ਤੇ ਤੁਸੀਂ ਐਂ ਅੱਖਾਂ ਮਲੋ ਤੇ ਤੁਹਾਨੂੰ ਕੋਈ ਕਵੇ ਵੀ ਤੁਸੀਂ ਹੁਣ ਮਤਲਬ ਯੂਰਪ ਪਹੁੰਚ ਗਏ ਹੋ ਜਾਂ ਤੁਸੀਂ ਆਪਾਂ ਆਪਣੇ ਤੇ ਲਾ ਕੇ ਵੇਖਿਆ ਅਸੀਂ ਕਿੰਨੇ ਤਰਲੋ ਮੱਛੀ ਹੁੰਦੇ ਹਾਂ ਤੇ ਉਹ ਵੀ ਇੰਨਾ ਇੰਨਾ ਚਿਰ ਲਾ ਕੇ ਤੁਸੀਂ ਉਹ ਹੁੰਦੇ ਹੋ ਤੇ ਉਹਨਾਂ ਨੂੰ ਤੇ ਇਹ ਫੀਡ ਕਰਕੇ ਭੇਜਿਆ ਗਿਆ ਨਾ ਵੀ ਤੁਸੀਂ ਉੱਥੇ ਪਹੁੰਚੋ ਵੀ ਇਹ ਜਿਹੜਾ ਮਾਨਵ ਅਧਿਕਾਰਾਂ ਦਾ ਰੌਲਾ ਪਾਉਂਦੇ ਨੇ ਇਹ ਵੇਖਾਂਗੇ ਫਿਰ ਤੁਹਾਨੂੰ ਕੱਢਦੇ ਕਿੱਦਾਂ
1: ਹੈ
0: ਨਾ ਵੀ ਉੱਥੋਂ ਦੀਆਂ ਅਦਾਲਤਾਂ ਨੇ ਆਲਰੇਡੀ ਫੈਸਲੇ ਦਿੱਤੇ ਨੇ ਉਹਦਾ ਆਧਾਰ ਬਣਾ ਕੇ ਤੁਹਾਡੇ ਨਾਲ ਜਿਹੜੀ ਚੀਜ਼ ਕਿਉਂਕਿ ਹੁਣ ਉਹ ਆਪਸ ਵਿੱਚ ਵੀ ਤੇ ਬਾਕੀ ਦੇਸ਼ਾਂ ਦੀ ਵਿਗੜ ਰਹੀ ਹੈ ਨਾ, ਇਟਲੀ ਵਾਲੇ ਕਹਿੰਦੇ ਵੀ ਖਬਰਦਾਰ ਅਸੀਂ ਨਹੀਂ ਵੜਨ ਦੇਣਾ ਹਨਾ, ਅਸੀਂ ਇਸ ਆਧਾਰ ਦੇ ਉੱਤੇ ਅਸੀਂ ਸ਼ੈਨਗਨ ਵਾਲੇ ਚੋਂ ਬਾਹਰ ਹੁੰਦੇ ਹਾਂ ਜੇ ਇਹ ਗੱਲ ਹੈ ਤੇ ਹਨਾ, ਤੋ ਇਹ ਬੜਾ ਕੁਛ ਚੱਲ ਰਿਹਾ ਪਰ ਜੋ ਵੀ ਚੱਲ ਰਿਹਾ ਗਲਤ ਚੱਲ ਰਿਹਾ
1: ਬਿਲਕੁਲ,
0: ਇਹ ਚੀਜ਼ਾਂ ਹੌਲੀ ਹੌਲੀ ਹੌਲੀ ਹੌਲੀ
1: ਆਪਣੇ ਵੀ ਲੱਗ ਸਕਦੀ ਹੈ
0: ਨਹੀਂ, ਪਰ ਕਿਸੇ ਵੀ ਗਲਤ ਪਾਸੇ ਨੂੰ ਸੁੱਖ ਜੀ ਜਾ ਸਕਦੀਆਂ, ਜਿਹੜੀਆਂ ਦੁਨੀਆਂ ਦੀਆਂ ਵੱਡੀਆਂ ਲੜਾਈਆਂ ਨੇ ਉਹ ਇੱਦਾਂ ਹੀ ਹੁੰਦੀਆਂ ਹਨਾ, ਤੁਸੀਂ ਨਿੱਕੀ ਨਿੱਕੀ ਚੁੰਚਣੀ ਜੀ ਤੁੰਚਣੀ ਜੀ ਤੁਸੀਂ ਛੇੜੀ ਜਾਓਗੇ ਛੇੜੀ ਜਾਓਗੇ ਹਨਾ, ਵੱਖਰੇਵੇਂ ਵੱਧਦੇ ਜਾਂਦੇ ਆ ਆਪਣੇ ਘਰਾਂ ਦਾ ਆਪਣੇ ਆਸ ਪਾਸ ਦਾ ਆਪਾਂ ਵੇਖ ਲਈਏ ਇੱਦਾਂ ਹੀ ਲੜਾਈਆਂ ਵੱਧਦੀਆਂ, ਉਹਨੇ ਮੇਰੇ ਬਿੰਨ ਚ ਬੋਤਲ ਦੁੱਧ ਦੀ ਸੁੱਟਤੀ ਸੀ ਹਨਾ, ਉਹਨੇ ਮੇਰੇ ਬੂਏ ਅੱਗੇ ਗੱਡੀ ਲਾ ਦਿੱਤੀ ਸੀ ਤੇ ਉਹ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਇੱਕ ਦਿਨ ਆਉਂਦਾ ਵਾ ਜਿੱਦਣ ਉਹ ਤੁਹਾਡਾ ਬਲਾਸਟ ਹੋਣਾ। ਸੋ ਖੈਰ ਇਹ ਸੀ ਸੋਸ਼ਲ ਮੀਡੀਆ ਤੇ, ਆਪਾਂ ਕੁਇਕਲੀ ਤੁਹਾਨੂੰ ਦੱਸਦੇ ਹਾਂ ਵਿਸ਼ਾ ਤੇ ਫਿਰ ਆਪਾਂ ਜਾ ਰਹੇ ਹਾਂ ਬ੍ਰੇਕ ਦੇ ਉੱਤੇ।
1: ਜੀ ਬਿਲਕੁਲ ਰਣਜੋਤ ਜੀ, ਅੱਜ ਦਾ ਸਾਡਾ ਵਿਸ਼ਾ ਹੈ ਜਿਹੜਾ ਉਹ ਸਾਡੇ ਘਰਾਂ ਦੇ ਵਿੱਚੋਂ ਹੀ ਆ, ਜਾਣੀ ਕਿ ਐਦਾਂ
0: ਸੁੱਖ ਜੀ ਵਧਾਈਆਂ ਹੁਣ ਪਹਿਲਾਂ
1: ਬੇਬੀ ਹੋ ਗਿਆ,
0: ਬੇਬੀ ਹੋ ਗਿਆ ਜੀ,
1: ਇਹਦਾ ਮਤਲਬ ਧਿਆਨ ਤੁਹਾਡਾ ਵੀ ਉੱਥੇ ਹੀ ਸੀ,
0: ਨਿਆ ਮੈਂ ਕੋਈ ਮੈਸੇਜ ਭੇਜਿਆ ਜੀ
1: ਸਾਡੇ ਸਰੋਤੇ ਵੀ ਦੇਖਦੇ ਬੇਬੀ ਗੱਲ ਹੋਈ ਕਿ ਬੇਬੀ
0: ਸਰੋਤੇ ਵੀ ਸਾਰਾ ਧਿਆਨ ਰੱਖਦੇ ਆ ਵੇਖੋ ਉਹਨਾਂ ਨੇ, ਅੱਛਾ ਉਹਨਾਂ ਨੇ ਸਾਰੀਆਂ ਫੋਟੋਆਂ ਲਾ ਲਾ ਕੇ ਪਾਇਆ ਵੀ ਵਿਆਹ 21 ਦੇ ਵਿੱਚ ਵਿਆਹ ਹੋਇਆ, 17 ਦੇ ਵਿੱਚ ਉਹ ਮਤਲਬ ਇਕੱਠੇ ਪੜ੍ਹਦੇ ਹੀ ਖਰੇ ਹੈ ਨਾ, ਉਦਾਂ ਦੀ ਫੋਟੋ ਆ ਤੇ 25 ਦੇ ਵਿੱਚ ਫਿਰ ਉਹ ਉਹਨਾਂ ਦੇ ਜਿੱਦਾਂ ਪਤਾ ਲੱਗਾ ਉਹ ਅਲਟਰਾਸਾਊਂਡ ਦੀ ਫੋਟੋ ਪਾਈ ਆ ਉਹਨਾਂ ਨੇ ਹਨਾ, ਤੇ 26 ਦੇ ਵਿੱਚ ਹੁਣ ਉਹ ਬੱਚਾ ਹੋਇਆ ਵਾ ਜਿਹੜਾ ਖੁਆਬ ਆਪਾਂ 10 ਸਾਲ ਪਹਿਲਾਂ ਦੇਖਿਆ ਸੀ ਉਹ ਖੁਆਬ ਅੱਜ ਪੂਰਾ ਹੋ ਗਿਆ, ਵਧਾਈਆਂ ਹੁਣ
1: ਤੁਹਾਨੂੰ ਬੇਬੀ ਹੋਇਆ ਕੀ ਆ।
0: ਹਾਂਜੀ ਓਹੋ ਲੈ ਹੁਣ ਤੁਸੀਂ ਗਾਂਹ ਦੀ ਗਾਂਹ ਵੱਧ ਜਾਂਦੇ, ਤੁਸੀਂ ਲਓ ਦੱਸੋ ਬਈ ਇਹਨਾਂ ਨੂੰ ਕੀ ਹੋਇਆ ਹੁਣ, ਇਹ ਜੇ ਤੁਸੀਂ ਇਹ ਕੱਢਿਆ ਤੇ ਇਹ ਵੀ ਕੱਢ ਲਓ ਉੱਥੋਂ ਹੀ, ਇੱਧਰ ਸੁਖਵਿੰਦਰ ਭੈਣ ਜੀ ਨੂੰ ਕਾਲੀਆਂ ਪੈਣੀਆਂ, ਟੋਪਿਕ ਦੱਸੋ
1: ਮੈਂ ਸ਼ਬਦ ਲੈ ਕੇ ਬੈਠੀ ਹਾਂ ਸੌਖੇ ਸ਼ਬਦ। ਚਲੋ ਆਪਾਂ ਅੱਜ ਦੇ ਵਿਸ਼ੇ ਵੱਲ ਨੂੰ ਆਉਂਦੇ ਹਾਂ, ਸਾਰੇ ਵਿਸ਼ੇ ਪਿੱਛੇ ਛੱਡਦੇ ਹਾਂ। ਅੱਜ ਦਾ ਵਿਸ਼ਾ ਸਾਡੇ ਘਰਾਂ ਦੇ ਵਿੱਚੋਂ ਹੀ ਆ, ਅਸੀਂ ਜਿਹੜੇ ਰਿਚੁਅਲ ਕਰਦੇ ਸੀ ਜਿਹੜੇ ਰਸਮਾਂ ਕਰਦੇ ਸੀ, ਤੁਹਾਨੂੰ ਲੱਗਦਾ ਸੀਗਾ ਕਿ ਛੋਟੇ ਹੁੰਦੇ ਜਾਂ ਜਵਾਨੀ ਦੇ ਵਿੱਚ ਜਾਂ ਹੁਣ ਵੀ ਜਵਾਨੀ ਆ ਬਈ, ਉਦੋਂ ਤੁਹਾਨੂੰ ਲੱਗਦਾ ਸੀਗਾ ਕਿ ਹਾਏ ਇਹ ਕੀ ਆ ਐਵੇਂ ਫਾਲਤੂ ਦੇ ਕੰਮ, ਟਾਈਮ ਖਰਾਬ, ਜਾਂ ਆਪਾਂ ਕਹਿੰਦੇ ਸੀ ਵਹਿਮ ਲੈ ਕੇ ਬੈਠੇ ਹਨਾ, ਜਾਂ ਕੁਛ ਵੀ ਆਪਾਂ ਆਪਣੇ ਦਿਮਾਗ ਸੋਚਦੇ ਸੀ। ਤੇ ਅੱਜ ਤੁਸੀਂ ਉਹ ਰਿਚੁਅਲ ਹੈ ਜਿਹੜਾ ਉਹ ਰਸਮ ਹੈ ਤੁਸੀਂ ਉਹਨੂੰ ਫੋਲੋ ਕਰਦੇ ਆ, ਤੁਸੀਂ ਸਾਨੂੰ ਬਸ ਉਹ ਰਸਮ ਸ਼ੇਅਰ ਕਰਨੀ ਆ,
0: ਕੀ ਤੁਸੀਂ ਮਤਲਬ ਕਰਦੇ ਹੋ ਫੋਲੋ ਕਰਦੇ ਵੀ ਹੋ ਜਾਂ ਤੁਸੀਂ ਵਾਕਈ ਤੁਸੀਂ ਜਦੋਂ ਕਹਿੰਦੇ ਹੋ ਵੀ ਹਾਂ ਇਹ ਐਵੇਂ ਨਜਾਇਜ਼ ਹੀ ਆ ਹਨਾ, ਮੰਨ ਲਓ ਵਿਆਹ ਦੇ ਵਿੱਚ ਚੱਪਣੀਆਂ ਤੋੜਨੀਆਂ ਤੁਸੀਂ ਕਹਿੰਦੇ ਹੋ ਆਹ ਕਦੇ ਲਈ ਆ ਹਨਾ, ਜਾਂ ਬਟਨਾ ਮਲਣਾ, ਜਾਂ ਮੰਨ ਲਓ ਕਿਸੇ ਦੀ ਮਰਗ ਦੇ ਉੱਤੇ ਮਖਾਣੇ ਵੰਡਣੇ ਹਨਾ, ਜਾਂ ਮਤਲਬ ਇੱਦਾਂ ਦੇ ਜਿੰਨੇ ਵੀ ਰੀਤੀ ਰਿਵਾਜ ਨੇ ਹਨਾ, ਬਿੱਲੀ ਦਾ ਲੰਘਣਾ ਦਿਸ ਦੈਟ ਜੋ ਵੀ, ਤੇ ਉਹ ਸਾਰਾ ਜਿਹੜਾ ਤੁਸੀਂ ਇੱਕ ਸਮੇਂ ਮਤਲਬ ਐਵੇਂ ਸਵਾਲ ਖੜੇ ਕਰਦੇ ਹੋ, ਅੱਜ ਤੁਸੀਂ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ ਜਾਂ ਫੋਲੋ ਕਰਦੇ ਹੋ ਜਾਂ ਤੁਸੀਂ ਮਤਲਬ
1: ਹਾਂ, ਕਈ ਵਾਰੀ ਅਚਨਚੇਤ ਤੁਹਾਡੇ ਦਿਮਾਗ ਦੇ ਵਿੱਚ ਉਹ ਗੱਲ ਆ ਜਾਂਦੀ ਆ ਤੇ ਤੁਸੀਂ ਫਿਰ ਤੁਸੀਂ ਡਰ ਜਾਂਦੇ ਆ, ਕਿਉਂਕਿ ਤੁਸੀਂ ਸਾਰਾ ਦਿਨ ਸਾਰੀ ਉਮਰ ਆਪਣੀ ਲਾਈਫ ਦੇ ਵਿੱਚ ਤੁਸੀਂ ਦੇਖਿਆ ਹੁੰਦਾ ਆਪਣੇ ਘਰਦਿਆਂ ਨੂੰ ਉਹ ਫੋਲੋ ਕਰਦਿਆਂ ਨੂੰ, ਤੇ ਤੁਹਾਨੂੰ ਵੀ ਉਹ ਤੇ ਕਿਤੇ ਨਾ ਕਿਤੇ ਵਹਿਮ ਆ ਜਾਂਦਾ ਹੈ। ਰਣਜੋਤ ਜੀ ਮੈਂ ਨਾ ਇੱਕ ਗੱਲ ਦੇਖੀ ਆ,
0: ਬ੍ਰੇਕ ਤੋਂ ਬਾਅਦ
1: ਜੀ
0: ਮੈਂ ਇੱਕ ਗੱਲ ਵੇਖੀ ਆ ਉਹ ਆਪਾਂ ਦੱਸਾਂਗੇ ਬ੍ਰੇਕ
1: ਛੋਟੀ ਜਿਹੀ ਬ੍ਰੇਕ ਤੋਂ
0: ਬਾਅਦ ਆ ਕੇ ਰੇਡੀਓ। ਹਾਂਜੀ 1674 AM
2: ਉਹ ਭਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ

0: ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.

0: brokers. Apni insurance thi har load le. Yaad rakho, bas Amrinder Gidda. Call 0491-999-555. Gidda Insurance. Sharta lagu.
1: Je tusi bimar ho, ta AI kol nahi, doctor kol jaane ho. Fir kanuni masle vich, faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter. Ikko naam jo kam tuhade le kar dene. Bansal Lawyers. Tuhada bharosa, sada tajurba te jit apni. Call 422-905-860 or visit bansallawyers.com.au.
2: Mere naam ta koi khelda hi nahi. Sab khol di lang jande ne.
3: Vadva Productions ate Panorama Studios pesh karde han navi Punjabi film Band Akhan Naal Kise Apne Nu Vekhan Di Kahani Kankan De Ole
4: Sada Rabb Vasda Ye Kankan De Ole Di
3: Starring Gurpreet Guggi Tania Kishtu K ate hor kai saathi kalakar
5: Hun dasso mainu Kankan De Ole
3: Kaan Releasing on 31st July
5: Dasso
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਿਨ ਮੰਗਲਵਾਰ ਦਾ ਤੇ ਮੇਰੇ ਨਾਲ ਨੇ ਸੁਖ ਪੰਨਾ
7: ਜੀ ਹਾਂ ਬਿਲਕੁਲ ਅਸੀਂ ਤੁਹਾਨੂੰ ਵਿਸ਼ਾ ਜਿਹੜਾ ਉਹ ਦੱਸ ਗਏ ਸੀ ਸ਼ਬਦ ਅਸੀਂ ਦੱਸ ਗਏ ਸੀ ਬੇਬੀ ਅਸੀਂ ਦੱਸ ਗਏ ਸੀ ਉਹ ਤੁਸੀਂ ਸਾਨੂੰ ਦੱਸ ਦਿਓ ਕੀ ਹੋਇਆ ਹਲੇ ਸਾਨੂੰ ਲੱਭਿਆ ਨਹੀਂ ਬ੍ਰੇਕ ਥੋੜ੍ਹ ਜਿਹੀ ਲੰਬੀ
6: ਲੱਭਾ ਨਹੀਂ
7: ਮੈਨੂੰ ਨਹੀਂ ਲੱਭਿਆ ਮੇਰੀਆਂ ਇੱਕ ਤਾਂ ਗੱਲਾਂ ਮੁੱਕਣ ਫਿਰ ਉੱਪਰ ਚ ਉਹ ਖਤਮ ਹੋਵੇ
6: ਕੱਪੜਿਆਂ ਕੁੱਪੜਿਆਂ ਤੋਂ ਨਹੀਂ ਪਤਾ ਲੱਗਾ
7: ਮੈਨੂੰ ਤਾਂ ਪਤਾ ਨਹੀਂ ਪਿੰਕ ਪਿੰਕ ਜਿਹਾ ਲੱਗਾ ਵੀ ਹੈ
6: ਇਹ ਤੇ ਜਿੱਦਾਂ ਨੇ ਅਲਟਰਾਸਾਊਂਡ ਵਿਖਾਤਾ ਉਹਨਾਂ ਨੇ ਪਹਿਲਾਂ ਇਹ ਵੀ ਦੱਸਿਆ ਹੀ ਹੋਊਗਾ
7: ਮੈਂ ਫੋਲੋ ਨਹੀਂ ਨਾ ਕਰਦੀ
6: ਰਿਵੀਲ ਕੀਤਾ
7: ਨਹੀਂ ਮੈਂ ਫੋਲੋ ਨਹੀਂ ਨਾ ਕਰਦੀ ਉਹਨਾਂ ਨੂੰ ਜੇ ਤਾਂ ਮੈਂ ਸਾਰਾ ਫੋਲੋ ਕਰਦੀ ਹਾਂ ਆਹ ਤਾਂ ਮੈਨੂੰ ਪਿਛਲੇ ਦਿਨਾਂ ਦਾ ਦਿਮਾਗ ਖਰਾਬ ਕੀਤਾ ਆ
6: ਅੱਛਾ ਅੱਛਾ ਆ ਜਾਂਦਾ ਕਿ ਫਿਰ ਚਲੋ
7: ਜੀ ਹਾਂ ਬਿਲਕੁਲ ਵਿਸ਼ਾ ਅਸੀਂ ਦੱਸ ਗਏ ਸੀਗੇ ਕਿ ਏਦਾਂ ਦੇ ਕੋਈ ਰਸਮ ਏਦਾਂ ਦਾ ਕੋਈ ਰਿਚੁਅਲ ਜਿਹੜਾ ਤੁਸੀਂ ਉਸ ਟਾਈਮ ਤੇ ਲੱਗਦੇ ਸੀ ਕੀ ਬਕਵਾਸ ਸਵੇਰੇ ਉੱਠ ਕੇ ਹੁਣੇ ਕਰਨਾ ਪੈਣਾ ਆ ਪਰ ਹੁਣ ਤੁਸੀਂ ਉਹ ਫੋਲੋ ਕਰਦੇ ਹੋ ਸਾਨੂੰ ਜ਼ਰੂਰ ਦੱਸਿਓ ਤੇ ਰਣਜੋਤ ਜੀ ਜੇ ਆਪਾਂ ਇੱਦਾਂ ਦੀ ਗੱਲ ਕਰੀਏ ਆਪਾਂ ਥੋੜ੍ਹੇ ਜਿਹੇ ਨਾਲ ਨਾਲ ਸਾਇੰਟੀਫਿਕਲੀ ਜਿਹੜੇ ਉਹ ਰੀਜ਼ਨ ਆ ਉਹ ਵੀ ਆਪਾਂ ਨਾਲ ਦੀ ਨਾਲ ਸ਼ੇਅਰ ਕਰਾਂਗੇ ਜਿੰਨੇ ਕੁ ਸਾਨੂੰ ਪਤਾ ਜਿਹੜੇ ਤੁਹਾਨੂੰ ਪਤਾ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਰਣਜੋਤ ਜੀ ਜਦੋਂ ਕਹਿੰਦੇ ਆਪਾਂ ਕਿਸੇ ਨੂੰ ਸ਼ਗਨ ਦਿੰਦੇ ਹਾਂ ਆਪਾਂ 100 ਨਹੀਂ ਦਿੰਦੇ 50 ਨਹੀਂ ਦਿੰਦੇ ਆਪਾਂ 51 ਦਿੰਦੇ ਹਾਂ ਨਾ 21 ਦਿੰਦੇ ਹਾਂ
6: ਇੱਦਾਂ 1 ਲਾ ਕੇ ਦਿੰਦੇ
7: ਹਾਂ 1 ਲਾ ਕੇ ਦਿੰਦੇ ਹਾਂ ਨਾ ਕਹਿੰਦੇ ਵੀ ਜਿਹੜਾ ਇਹ 1 ਲਾਉਣਾ ਆ ਨਾ ਉਹ ਇੱਦਾਂ ਆ ਵੀ ਜੇ ਅਸੀਂ ਕਿਸੇ ਨੂੰ ਈਵਨ ਦੇ ਵਿੱਚ ਸ਼ਗਨ ਦਿੰਦੇ ਹਾਂ ਤੇ ਉਹ ਮਤਲਬ ਡਿਵਾਈਡ ਹੋ ਜਾਂਦਾ 2 ਦੇ ਨਾਲ ਨਾ ਦੋ ਦੇ ਨਾਲ ਵੰਡਿਆ ਜਾਂਦਾ ਆ ਮਤਲਬ ਉਹ ਕਹਿੰਦੇ ਆ ਕਿ ਤੁਹਾਡਾ ਹਿਸਾਬ ਕਿਤਾਬ ਖਤਮ ਜੀਰੋ ਆ ਗਿਆ ਐਂਡ ਤੇ ਨਾ ਜਦੋਂ ਅਸੀਂ ਔਡ ਲਾਉਂਦੇ ਹਾਂ ਨਾਲ 1 ਰੁਪਈਆ 1 ਚੀਜ਼ ਲਾਉਂਦੇ ਹਾਂ ਨਾਲ ਤੇ ਉਦੋਂ ਆਪਾਂ ਕਹਿੰਦੇ ਹਾਂ ਵੀ ਹਾਂ ਇਹ ਖਤਮ ਨਹੀਂ ਹੋਇਆ ਸਾਡਾ ਸਾਂਝ ਵਧੀ ਅੱਗੇ ਹਾਂ ਅੱਗੇ ਦੀ ਅੱਗੇ ਇਹ ਚੱਲੀ ਜਾਣੀ ਆ ਜਿੱਦਾਂ ਖਤਮ ਨਹੀਂ ਕੀਤਾ ਅਸੀਂ ਇਸ ਚੀਜ਼ ਨੂੰ ਜੇ ਮੈਂ ਹੁਣ ਤੈਨੂੰ ਸ਼ਗਨ ਦਿੱਤਾ ਇਹ ਖਤਮ ਨਹੀਂ ਹੈਗਾ ਬੌਂਡ ਵੱਧ ਗਿਆ ਸਾਡਾ ਤੂੰ ਹੁਣ ਗਾ ਜਦੋਂ ਮੇਰੀ ਵਾਰੀ ਹੋਊਗੀ ਤੂੰ ਮੈਨੂੰ ਰਿਟਰਨ ਕਰਨਾ ਆ
6: ਤੇ ਜੇ ਕੋਈ ਨਾ ਲਾਵੇ ਕੋਈ ਗਾ ਮੈਂ ਤੇ ਐਡਾ ਧਿਆਨ ਨਹੀਂ ਦਿੱਤਾ ਕਦੀ
7: ਪਹਿਲੇ ਸਮਿਆਂ ਦੇ ਵਿੱਚ ਰਣਜੋਤ ਜੀ ਹੁਣ ਤਾਂ ਫਿਰ ਵੀ ਆਪਾਂ ਕਿਤੇ ਦੇ ਦਿੰਦੇ ਹਾਂ ਪਹਿਲੇ ਸਮਿਆਂ 'ਚ ਨਹੀਂ ਸੀ ਦਿੰਦੇ ਹੁੰਦੇ ਨਾਨੀ ਦਾਦੀ ਮਤਲਬ ਉਹਨਾਂ ਨੇ ਤਾਂ ਕਦੀ ਉਹਨਾਂ ਨੇ ਤਾਂ ਕਹਿਣਾ ਉਹ ਕਹਿੰਦੇ ਹੁੰਦੇ ਸੀ ਰੰਡਾ ਰੁਪਈਆ ਨਹੀਂ ਦੇਣਾ
6: ਹਾਂ ਪਰ ਅੱਜ ਕੱਲ੍ਹ ਹੁਣ ਲੱਭਦਾ ਨਹੀਂ

0: ਨਾ ਤੁਹਾਨੂੰ ਭਾਣ ਭੋਣ ਹੁੰਦਾ ਹੀ ਨਹੀਂ ਤੁਹਾਡੇ ਕੋਲ ਤੇ ਤੁਸੀਂ ਵੈਸੇ ਅੱਜ ਕੱਲ ਉਹਦੇ ਚ ਆਉਂਦੇ ਆ ਨਾ ਜਿਹੜੇ ਆਪਾਂ ਲਿਫਾਫੇ ਲੈਣੇ ਰੈਡੀਮੇਡ ਉਹਨਾਂ ਦੇ ਵਿੱਚ
1: ਉਹਨਾਂ ਦੇ ਵਿੱਚ ਪਹਿਲੇ ਲੱਗਿਆ
0: ਉਹ ਇੰਡੀਆ ਵਾਲਾ ਰੁਪਈਆ ਜੁੜਿਆ ਹੁੰਦਾ ਨਾ
1: ਚਲੋ ਫਿਰ ਕੀ ਆ ਹੈਗਾ ਤਾਂ ਆ ਕੁਛ ਤਾਂ ਉੱਤੇ ਤਾਂ ਹੈਗਾ ਹਨਾ ਕੁਛ ਸੈਂਟ ਤਾਂ ਹੋਊਗਾ ਨਾ ਕੁਛ ਤਾਂ ਹੋਊਗਾ ਨਾ ਡਿਵਾਈਡ
0: ਮਤਲਬ ਗਾਂ ਤੁਰ ਪਿਆ
1: ਜੀ ਗਾਂ ਤੁਰ ਪਿਆ ਹੈ ਕੰਮ ਹਨਾ ਤੇ ਕਹਿੰਦੇ ਆ ਕਿ ਇਹ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਕਾਇਮ ਰੱਖਣ ਦੇ ਲਈ ਜਿੱਦਾਂ ਇਹ ਜਿਹੜੀ ਚੀਜ਼ ਆ ਉਹ ਕੀਤੀ ਜਾਂਦੀ ਸੀਗੀ ਥੋੜੇ ਜਿਹੇ ਦਿਨ ਪਹਿਲਾਂ ਨਾ ਮੈਂ ਕਿਸੇ ਤੋਂ ਨਿੰਬੂ ਲੈ ਨਿੰਬੂ ਲੈ ਲਾ ਤੇ ਮੈਨੂੰ ਇੱਕ ਰੁਪਇਆ ਦੇ ਜੀ
0: ਨਿੰਬੂ ਲੈ ਲੈ ਪੈਸੇ ਦੇ ਦੇ
1: ਮੈਂ ਕਿਹਾ ਮੈਨੂੰ ਬੜਾ ਗੁੱਸਾ ਜਿਹਾ ਆਇਆ ਮੈਂ ਕਿਹਾ ਹਾਏ ਹੁਣ ਦੱਸ ਹੁਣ ਇੱਕ ਰੁਪਈਏ ਦੇ ਨਿੰਬੂ ਮੈਂ ਹੁਣ ਇੱਕ ਰੁਪਈਆ ਡਾਲਰ ਲੱਭਣ ਜਾਵਾਂ ਹਨਾ ਮੈਨੂੰ ਕਹਿੰਦੇ ਲਫਾਫਾ ਏਡਾ ਵੱਡਾ ਭਰ ਕੇ ਨਿੰਬੂਆਂ ਦਾ ਮੈਂ ਕਿਹਾ ਹਾਏ ਆਂਟੀ ਦੀ ਨੀਤ ਕਿੱਦਾਂ ਦੀ ਆਂਟੀ ਵੀ ਤੂੰ ਇੰਨੇ ਇੱਕ ਡਾਲਰ ਮੰਗਦੀ ਆ ਨਿੰਬੂਆਂ ਪਿੱਛੇ ਫਿਰ ਆਂਟੀ ਨੂੰ ਮੈਂ ਨਾ ਕੱਢ ਕੇ ਮੈਂ ਕਿਹਾ ਆਂਟੀ ਮੇਰੀ ਗੱਡੀ 'ਚ ਨਾ ਇੱਕ ਡਾਲਰ ਨਹੀਂ ਹੈਗਾ ਇੰਨੇ ਕੁ ਸੈਂਟ ਆ ਕਹਿੰਦੀ ਹਾਂ 5 ਸੈਂਟ ਦੇ ਦੇ ਵਿੱਚੋਂ ਸੈਂਟ ਮੈਂ ਕੱਢ ਕੇ ਲੈ ਕੇ ਗਈ ਕਹਿੰਦੇ ਆ ਵਿੱਚੋਂ 5 ਸੈਂਟ ਦੇ ਦੇ ਮੈਂ ਕਿਹਾ ਆਂਟੀ ਇਹ ਕਿਤੇ ਆਂਟੀ ਕਹਿੰਦੇ ਤੁਸੀਂ ਨਹੀਂ ਮੰਨਦੇ ਇਹਨਾਂ ਚੀਜ਼ਾਂ ਨੂੰ ਪਰ ਮੈਂ ਮੰਨਦੀ ਹਾਂ ਜਿਹੜੀ ਖੱਟੀ ਚੀਜ਼ ਹੁੰਦੀ ਆ ਜੇ ਉਹ ਅਸੀਂ ਕਿਸੇ ਨੂੰ ਬਿਨਾਂ ਉੱਤੋਂ ਦੇਈਏ ਤਾਂ ਰਿਸ਼ਤਿਆਂ 'ਚ ਖਟਾਸ ਆ ਜਾਂਦੀ ਆ ਮੈਂ ਕਿਹਾ ਆਂਟੀ ਕੋਈ ਨਹੀਂ ਨਿੰਬੂ ਦੇ ਦੇ ਮੈਂ ਅਚਾਰ ਪਾ ਕੇ ਤੈਨੂੰ ਦੇ ਦੂੰ
0: ਨਹੀਂ ਇੱਦਾਂ ਹੀ ਅਚਾਰ ਵੀ ਇੱਦਾਂ ਨਹੀਂ ਦੇਈਦਾ ਮਤਲਬ ਜਿਹੜੇ ਏਸੀ ਦੇ ਬਲੀਵਰ ਨੇ ਨਾ ਉਹ ਅਚਾਰ ਵੀ ਇੱਦਾਂ ਨਹੀਂ ਦਿੰਦੇ ਹਾਂ ਮਿੱਠਾ ਦੇ ਦੀਦਾ
1: ਹਾਂਜੀ
0: ਮਿੱਠਾ ਤੁਸੀਂ ਇੱਦਾਂ ਦਿੰਦੇ ਹੋ ਤੇ ਜਿਹੜਾ ਖੱਟਾ ਵਾ ਉਹਦੇ ਵਿੱਚ ਉਹਨਾਂ ਦਾ ਹੁੰਦਾ ਤੁਸੀਂ ਚਾਰ ਵੀ ਦੋਗੇ ਨਾ ਤੇ ਤੁਸੀਂ ਭਾਵੇਂ ਕਹੋ ਵੀ ਨਹੀਂ ਰੱਖ ਲਾ ਤੂੰ ਉਹਨੇ ਤੁਹਾਨੂੰ ਤਾਂ ਵੀ ਅੱਗੋਂ
1: ਦੇਣਾ ਹੀ ਦੇਣਾ
0: ਜਿਹੜਾ ਉਸ ਚੀਜ਼ ਦਾ ਬਲੀਵਰ ਹੈ ਉਹ ਤੁਹਾਨੂੰ ਦਊਗਾ ਹੀ ਦਊਗਾ
1: ਮੈਂ ਆਂਟੀ ਜੀ ਨੂੰ ਕਿਹਾ ਮੈਂ ਕਿਹਾ ਆਂਟੀ ਜੀ ਨਹੀਂ ਮੈਂ ਨਹੀਂ ਮੰਨਦੀ ਨਾ ਚੀਜ਼ਾਂ ਨੂੰ ਮੈਨੂੰ ਆਂਟੀ ਨੇ ਕਿਹਾ ਕਿ ਅੱਛਾ ਤੂੰ ਮੰਨਦੀ ਨਹੀਂ ਫਿਰ ਜਦੋਂ ਮੈਂ ਤੈਨੂੰ ਕੋਈ ਚੀਜ਼ ਭੇਜ ਦਿੰਦੀ ਮੇਰੇ ਘਰ ਡੱਬਾ ਗਾ ਤੇ ਖਾਲੀ ਨਹੀਂ ਭੇਜਦੀ
0: ਭਾਵੇਂ ਇੱਕ ਅਲੱਗ ਚੀਜ਼
1: ਨਹੀਂ ਉਹੀ ਗੱਲ ਮੈਨੂੰ ਕਹਿੰਦੇ ਤੂੰ ਮੰਨਦੀ ਹੈ ਨਾ ਉਸ ਚੀਜ਼ ਨੂੰ ਮਤਲਬ ਮੈਨੂੰ ਮੈਂ ਕਦੀ ਦੇਖਿਆ ਹੀ ਨਹੀਂ ਕਿ ਮੈਂ ਹਮੇਸ਼ਾ ਹੀ ਇਹ ਦੇਖਿਆ ਕਿ ਭਾਵੇਂ ਖੰਡ ਦੇ ਦੋ ਦਾਣੇ ਪਾ ਕੇ ਦਿੰਦੇ ਹੁੰਦੇ ਸੀ ਮੰਮੀ ਕਿਸੇ ਦਾ ਡੱਬਾ ਨਹੀਂ ਸੀ ਖਾਲੀ ਦਿੰਦੇ ਮੈਨੂੰ ਉਹਨੂੰ ਇੱਦਾਂ ਹੀ ਫੋਲੋ ਕਰੀ ਗਈ ਕਿ ਹਾਂ ਖਾਲੀ ਨਹੀਂ ਦੇਣਾ ਵੀ ਸਾਡਾ ਘਰ ਵੀ ਉਹ ਇੱਦਾਂ ਦਿਖਾਉਂਦਾ ਨਾ ਕਿ ਤੁਸੀਂ ਵੀ ਜਾਣੀ ਉਹਨੂੰ
0: ਕਿਸੇ ਨੂੰ ਖਾਲੀ ਨਹੀਂ ਤੁਸੀਂ ਤੋਰਨਾ
1: ਹਾਂ ਖਾਲੀ ਨਹੀਂ ਤੋਰਨਾ ਘਰੋਂ ਵੀ ਹੈਗਾ ਸਾਡੇ ਕੋਲ ਮਤਲਬ ਖਾਣ ਨੂੰ ਕੁਛ ਵੀ ਖਾਣ ਵਾਲੀ ਕੁਛ ਵੀ ਭਾਵੇਂ ਚੀਜ਼ ਵਿੱਚ ਆ ਜਾਂ ਕੋਈ ਵੀ ਫਰੂਟ ਆ ਘਰ ਦੇ ਵਿੱਚ ਕੋਈ ਵੀ ਚੀਜ਼ ਉਹ ਪਾ ਕੇ ਜ਼ਰੂਰ ਦੇਣੀ ਆ
0: ਲੈਣ ਦੇਣ ਬਣਿਆ ਰਹੇ
1: ਹਾਂ ਫਿਰ ਮੈਨੂੰ ਉਸ ਦਿਨ ਫੀਲ ਹੋਇਆ ਮੈਂ ਕਿਹਾ ਹਾਂ ਮੈਂ ਤਾਂ ਕਦੀ ਸੋਚਿਆ ਨਹੀਂ ਕਿ ਮੈਂ ਤਾਂ ਇਹ ਅਣਚਾਹੇ ਚਾਹੇ ਅਣਜਾਣੇ 'ਚ ਹੀ ਮੈਂ ਇਹ ਫੋਲੋ ਕਰੀ ਜਾਂਦੀ ਹਾਂ
0: ਸੁੱਤੇ ਸਿੱਧ ਤੁਸੀਂ ਉਹ ਚੀਜ਼ਾਂ ਫੋਲੋ ਕਰ ਰਹੇ ਹੁੰਦੇ ਹੋ ਤੁਹਾਨੂੰ ਕਿਸੇ ਦੀਆਂ ਨੋਟਿਸ ਹੁੰਦੀਆਂ ਵਾ ਆਪਣੀਆਂ ਕਿਸੇ ਵੇਲੇ ਨਹੀਂ ਹੁੰਦੀਆਂ
1: ਨਹੀਂ ਨੋਟਿਸ ਹੁੰਦੀਆਂ ਨਾ
0: ਆਪਣਾ ਆਪਾਂ ਨੂੰ ਲੱਗਦਾ ਵੀ ਨਹੀਂ ਆਪਾਂ ਤੇ ਕਿ ਕੋਈ ਇੱਕ ਵੀ ਚੀਜ਼ ਹੈ ਇੱਦਾਂ ਤੁਹਾਨੂੰ ਕਿਸੇ ਦੀ ਲੱਗ ਜੇ ਨਾ ਵੀ ਆਹ ਤਾਂ ਸਾਡੇ ਨਹੀਂ ਹੀ ਤੇ ਆਪਾਂ ਸੋਚਦੇ ਲੈ ਇਹ ਬੜਾ ਵਹਿਮੀ ਆ
1: ਬਿਲਕੁਲ
0: ਪਰ ਆਪਣੀ ਸਾਨੂੰ ਨਹੀਂ ਅਹਿਸਾਸ ਹੁੰਦਾ
1: ਬਿਲਕੁਲ ਤੇ ਰੰਜੋਤ ਜੀ ਜਦੋਂ ਆਪਾਂ ਰੁਪਈਏ ਦੀ ਗੱਲ ਕਰਦੇ ਹਾਂ ਜਿਹੜਾ ਰਸ਼ੀਆ ਹੈ ਰਸ਼ੀਆ ਦੇ ਵਿੱਚ ਕਹਿੰਦੇ ਜਦੋਂ ਵਿਆਹ ਹੁੰਦਾ ਆ ਉਹ ਔਡ ਦੇ ਵਿੱਚ ਸ਼ਗਨ ਦਿੰਦੇ ਜਿੱਦਾਂ ਆਪਾਂ ਦਿੰਦੇ ਹਾਂ ਤੇ ਜਦੋਂ ਫਿਊਨਰਲ ਤੇ ਜਾਂਦੇ ਆ ਉਹ ਜਿੱਦਾਂ ਆਪਾਂ ਵੀ ਜਦੋਂ ਜਾਂਦੇ ਹਾਂ ਆਪਣੇ ਜਿਹੜੀਆਂ ਜੇ ਘਰ ਕੋਈ ਕੁੜੀ ਹੋਵੇ ਸਪੈਸ਼ਲੀ ਲੱਗਦੀ ਉਹਨੂੰ ਆਪਾਂ ਸ਼ਗਨ ਦਿੰਦੇ ਹਾਂ ਨਾ ਉਸ ਦਿਨ ਜਦੋਂ ਤਾਈਆਂ ਚਾਚੀਆਂ ਮਾਸੀਆਂ ਮਾਮੇ ਉਹ ਫਿਰ ਮਤਲਬ ਪੈਸੇ ਦਿੰਦੇ ਇੱਕ ਹੈਲਪ ਹੁੰਦੀ ਸੀ ਕਹਿੰਦੇ ਉਸ ਟਾਈਮ ਤੇ ਕਿ ਤੇਰੀ ਅਸੀਂ ਮਦਦ ਕਰਦੇ ਹਾਂ ਪੈਸੇ ਦੇ ਨਾਲ ਹਨਾ ਕਿ ਕਹਿੰਦੇ ਰਸ਼ੀਆ ਦੇ ਵਿੱਚ ਉਹ ਵਾਲਾ ਜਿਹੜਾ ਸ਼ਗਨ ਉਹ ਸ਼ਗਨ ਨੀ ਉਹ ਵਾਲੇ ਜਿਹੜੇ ਪੈਸੇ ਹੁੰਦੇ ਹੈਲਪ ਹੁੰਦੀ ਆ ਉਹ ਈਵਨ ਦੇ ਵਿੱਚ ਦਿੱਤੀ ਜਾਂਦੀ ਆ ਉਹ ਔਡ ਦੇ ਵਿੱਚ ਨੀ ਦਿੱਤੀ ਜਾਂਦੀ
0: ਆਪਣੇ ਬੜੇ ਜਿਹੜੇ ਰਸ਼ੀਅਨ ਤਾਈਓ ਜਿਹੜੇ ਰਾਈਟਰ ਨੇ ਉਹ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੇ ਨਾਵਲ ਬੜੇ ਵਧੀਆ ਆਪਾਂ ਨੂੰ ਉਹਨਾਂ ਦਾ ਸਾਹਿਤ ਜਿਹੜਾ ਸਮਝ ਆਉਂਦਾ ਵਾ ਤੇ ਇੱਧਰ ਮਸ਼ਹੂਰ ਵੀ ਆ ਕਿਉਂਕਿ ਆਪਣੀਆਂ ਬੜੀਆਂ ਚੀਜ਼ਾਂ ਰਲਦੀਆਂ ਨੇ
1: ਜੀ
0: ਸਾਨੂੰ ਲੱਗਦਾ ਵਾ ਵੀ ਆਹ ਆਪਣੀ ਆਪਣੀ ਜੀ ਆ
1: ਜੀ ਜੀ ਬਿਲਕੁਲ ਸੋ ਜਪਾਨ 'ਚ ਵੀ ਇੱਦਾਂ ਹੀ ਆ ਉਹ ਵੀ ਔਡ ਦੇ ਵਿੱਚ ਜਿੱਦਾਂ ਉਹ ਵੀ ਸ਼ਗਨ ਇੱਦਾਂ ਦਿੰਦੇ ਆ ਕਿ ਜਿਹੜਾ ਡਿਵਾਈਡ ਨਾ ਹੁੰਦਾ ਹੋਵੇ ਦੋ ਦੇ ਨਾਲ
0: ਸੋ ਕਿੰਨੇ ਲੋਕਾਂ ਦੀ ਸੇਮ ਵੇਖ ਲਓ
1: ਹਾਂ ਜੀ ਹਾਂ ਹਾਂ ਦੇਖ ਲਓ
0: ਸੋ ਕੁਛ ਨਾ ਕੁਛ ਤਾਂ ਉਹਦੇ 'ਚ ਕਾਮਨ ਹੋਊਗਾ
1: ਜੀ ਜੀ
0: ਸੋ ਇਹ ਇੱਕ ਤਰ੍ਹਾਂ ਦਾ ਉਹ ਤੁਹਾਡਾ ਯਕੀਨ ਹੈ ਇੱਕ ਆਸਥਾ ਹੀ ਆ ਹੈ ਨਾ ਉਹ ਭਾਵੇਂ ਤੁਹਾਡੇ ਆਪਣੇ ਵੱਡਿਆਂ ਦੀ ਮਾਨਤਾ ਦੇ ਵਿੱਚ ਆ ਚਾਹੇ ਉਹ ਪੁਰਾਣਾ ਵਾ ਕਿਉਂਕਿ ਬੜੀਆਂ ਚੀਜ਼ਾਂ ਤੁਹਾਨੂੰ ਸਮੇਂ ਬਹੁਤੇ ਤੇ ਇਸ ਤਰੀਕੇ ਦੇ ਨਾਲ ਵੀ ਰੱਖ ਲੈਂਦੇ ਨਾ ਵੀ ਚਲੋ ਜੇ ਵੱਡੇ ਕਰ ਰਹੇ ਤੇ ਸਾਡਾ ਕੀ ਵਿਗੜਦਾ ਕਰੀ ਜਾਓ ਫੋਲੋ ਹੈ ਨਾ
1: ਤੇ
0: ਫਿਰ ਇੱਕ ਸਮਾਂ ਆਉਂਦਾ ਵਾ ਜਦੋਂ ਇੱਕ ਪੀੜ੍ਹੀ ਉਹਦੇ ਕਾਰਨ ਜਾਣ ਦੀ ਕੋਸ਼ਿਸ਼ ਕਰਦੀ ਸਾਨੂੰ ਪਤਾ ਹੋਵੇ ਵੀ ਕੀ ਵਾਏ ਵਧਾ ਕੇ ਇਦਾਂ ਹੀ ਆ ਇਹ ਚੀਜ਼ਾਂ ਹੌਲੀ ਤੇ
1: ਮੈਨੂੰ ਲੱਗਦਾ ਸਾਡੇ ਪੇਰੈਂਟਸ ਕੋਲ ਫਿਰ ਵੀ ਕਿਤੇ ਨਾ ਕਿਤੇ ਕੋਈ ਜਵਾਬ ਹੁੰਦਾ ਸੀ ਕਈ ਵਾਰੀ ਸਾਡੇ ਕੋਲ ਵਾਏ ਦਾ ਜਵਾਬ ਹੀ ਨਹੀਂ ਹੁੰਦਾ ਹਨਾ ਅਸੀਂ ਕਿਉਂਕਿ ਅਸੀਂ ਉਨਾ ਸੋਚਿਆ ਹੀ ਨਹੀਂ ਉਨਾ ਜਾਂ ਸ਼ਾਇਦ ਸਾਨੂੰ ਉਨਾ ਮੌਕਾ ਹੀ ਨਹੀਂ ਮਿਲਿਆ ਬੈਠ ਕੇ ਗੱਲਾਂ ਕਰਨ ਦਾ ਆਪਣੇ ਉਹਨਾਂ ਦੇ ਨਾਲ ਕਿ ਸਾਨੂੰ ਉਸ ਵਾਏ ਦਾ ਪਤਾ ਹੋਵੇ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਪੜਦਾਦੇ ਪੜਦਾਦੀਆਂ ਵੀ ਹੁੰਦੇ ਸੀਗੇ ਉਹ ਵੀ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ
0: ਹਾਂ ਅਕਸਰ ਜ਼ਿਆਦਾਤਰ ਜਿਹੜੇ ਦਾਦੀਆਂ ਬਾਬੇ ਨੇ ਉਹ ਗੱਲ ਕਰ ਲੈਂਦੇ ਤੁਹਾਡੇ ਨਾਲ ਮਾਂ ਪਿਓ ਕੋਲ ਕਿੱਥੇ ਟਾਈਮ ਹੁੰਦਾ ਉਹਨਾਂ ਦੀ ਉਹ ਵਾਲੀ ਜਿਹੜੀ ਏਜ ਹੁੰਦੀ ਆ ਉਹ ਤੇ ਉਹਨਾਂ ਦੇ ਕੰਮਾਂ 'ਚ ਲੰਘਦੀ ਆ
1: ਜੀ ਬਿਲਕੁਲ
0: ਉਹ 'ਚ ਤੁਸੀਂ ਕਰ ਹੀ ਨਹੀਂ ਪਾਉਂਦੇ ਹਨਾ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਦੇ ਉੱਤੇ ਆਪਾਂ ਪਹਿਲੀਆਂ ਦੇ ਵਿੱਚ ਬਹੁਤ ਜ਼ਿਆਦਾ ਹਾਵੀ ਹੁੰਦਾ ਸੀ ਅਤੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਉਹ ਸਾਰਾ ਆਸੇ ਪਾਸੇ ਹੋ ਗਿਆ ਉਹ ਸੀਗਾ ਵੀ ਧੀ ਦੇ ਘਰ ਦਾ ਤੁਸੀਂ ਪਾਣੀ ਤੱਕ ਨਹੀਂ ਪੀਣਾ ਲੂਣ ਨਹੀਂ ਖਾਣਾ ਹਨਾ ਅਤੇ ਹੁਣ ਵੇਖੋ ਸਮੇਂ ਦੇ ਨਾਲ ਉਹ ਕਿੱਦਾਂ ਡਿਲੂਟ ਹੋਇਆ ਕਿਉਂਕਿ ਸਾਡੀ ਉਹ ਸਾਰਿਆਂ ਦੀ ਮਜਬੂਰੀ ਹੈ ਅਤੇ ਇਸ ਕਰਕੇ ਉਹ ਆਪਾਂ ਆਖਿਆ ਵੀ ਕੋਈ ਗੱਲ ਨਹੀਂ ਠੀਕ ਹੈ ਹੁਣ ਫਿਰ ਇੱਕ ਸੌਣ ਦੇ ਮਹੀਨੇ ਦਾ ਹੁੰਦਾ ਹੁਣ ਜਿੱਦਾਂ ਸੌਣ ਚੱਲ ਰਿਹਾ ਅਤੇ ਸੌਣ ਦੇ ਮਹੀਨੇ ਦਾ ਵੀ ਹੁੰਦਾ ਹੈ ਨਾ ਵੀ ਕੁੜੀ ਨੂੰ ਟਿਕਟ ਖਰਚਣੀ ਪੈਣੀ ਆ ਜਾਂ ਨਾਲੇ ਜਦੋਂ ਸੱਸ ਵੀ ਮੰਨ ਲਓ ਉਸੇ ਘਰ ਚ ਹੀ ਰਹਿ ਰਹੀ ਹੈ ਕੀ ਕਰ ਲੋਗੇ ਕਰ ਲੋ ਕੀ ਕਰ ਲੋ ਹੁਣ ਦੇਖੋ ਸੂਰਤ ਦੇ ਵਿੱਚ ਹੀ ਹੋਊਗਾ ਜੇ ਵੀਜ਼ਾ ਐਕਸਪਾਇਰ ਹੋਣ ਵਾਲਾ ਤੇ ਕੰਟਰੀ ਆਊਟ ਹੀ ਹੋਊਗਾ ਜੇ ਹੋਊਗਾ ਤੇ
1: ਹਾਂ ਸਹੀ ਗੱਲ ਹੈ ਪਰ ਪਤਾ ਨਹੀਂ ਕਿਉਂ ਲਾਈਕ ਜੇ ਮੈਂ ਆਪਣੇ ਪਿੰਡਾਂ ਵੱਲ ਦੀ ਗੱਲ ਕਰਾਂ ਸਾਡੇ ਉੱਧਰ ਹੈ ਨਹੀਂ ਸੀ ਇੰਨਾ ਸੌਣ ਦਾ ਰੌਲਾ ਰੱਪਾ ਸੌਣ ਮਹੀਨੇ ਦਾ ਨਹੀਂ ਸਾਡੇ ਸੰਧਾਰਾ ਵੀ ਨਹੀਂ ਸੀ ਸੌਣ ਮਹੀਨੇ ਦਾ ਹਾਂ ਮੈਂ ਕਦੀ ਨਹੀਂ ਸੀ ਸੁਣਿਆ ਮੈਂ ਹੁਣੇ ਹੀ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਦੋਂ ਨੂੰ ਵੀ ਮੈਨੂੰ ਤਾਂ ਇਹ ਪਤਾ ਵੀ ਮਾਮੇ ਲੋਹੜੀ ਤੇ ਬਿਸਕੁਟ ਲੈ ਕੇ ਆਉਂਦੇ ਹੁੰਦੇ ਸੀ ਆ ਸੌਣ ਮਹੀਨੇ ਵਾਲੇ ਮੈਂ ਆਪਣੇ ਮਾਮਾ ਜੀ ਨੂੰ ਇੱਕ ਦਿਨ ਫੋਨ ਕੀਤਾ ਮੈਂ ਕਿਹਾ ਤੁਸੀਂ ਸਾਡੇ ਕਿੰਨੇ ਬਿਸਕੁਟ ਖਾਧੇ ਤੁਹਾਨੂੰ ਪਤਾ ਸਾਡੀ ਮੰਮੀ ਦੇ ਸਾਰੇ ਸੌਣ ਮਹੀਨੇ ਦੇ ਬਿਸਕੁਟ ਪਏ ਆ ਕਹਿੰਦੇ ਚੱਲ ਕੋਈ ਨੀ ਹੁਣ ਭਰਾਵਾਂ ਤੋਂ ਲੈ ਲਈ
0: ਇਹ ਇੱਕ ਤੇ ਇਲਾਕੇ ਵਾਈਜ਼ ਹੁੰਦਾ ਵਾ ਸੁਖ ਜੀ ਇੱਕ ਨਾ ਪਰਿਵਾਰਾਂ ਦਾ ਵੀ ਫਰਕ ਹੁੰਦਾ ਜਿੰਨਾ ਕੁ ਮੈਂ ਵੇਖਿਆ ਵਾ ਸਾਡੇ ਵੀ ਏਡਾ ਸਟ੍ਰਿਕਟ ਨਹੀਂ ਹੈ ਕੰਮ ਸੰਧਾਰਾ ਲਿਆਉਣ ਵਾਲਾ ਹੈ ਹੀ ਨਹੀਂ ਮੈਂ ਨਹੀਂ ਪਤਾ ਵੇਖਿਆ ਪਹਿਲਾਂ ਭਾਵੇਂ ਕਿਤੇ ਹੋਏ ਨਿੱਕੇ ਹੁੰਦੇ ਆ ਤੇ ਪਰ ਸਾਡੇ ਆਸ ਪਾਸ ਹੈਗਾ ਵਾ
1: ਜੀ ਓਕੇ
0: ਮਤਲਬ ਜਿੱਦਾਂ
1: ਸਾਡੇ ਆਸ ਪਾਸ ਵੀ ਨਹੀਂ ਹੈਗਾ
0: ਮੈਂ ਤਾਂ ਵੇਖਦਾ ਵੀ ਸਾਡੇ ਮਤਲਬ ਲਾਗੇ ਬੰਨੇ ਪਿੰਡਾਂ 'ਚ ਜਾਂ ਰਿਸ਼ਤੇਦਾਰੀਆਂ ਕਈਆਂ 'ਚ ਮੈਨੂੰ ਪਤਾ ਵੀ ਹੈਗਾ ਵਾ ਪਰ ਉਹ ਹੀ ਡਿਪੈਂਡ ਕਰਦਾ ਵਾ ਵੀ ਕਈ ਚੀਜ਼ਾਂ ਹੌਲੀ ਹੌਲੀ ਅਲੋਪ ਹੋ ਗਈਆਂ ਹੁੰਦੀਆਂ ਤੇ ਕਈ ਚੀਜ਼ਾਂ ਉਸੇ ਤਰ੍ਹਾਂ ਦੇ ਨਾਲ ਚੱਲ ਰਹੀਆਂ ਮੰਨ ਲਓ ਜਿਹਦੇ ਨਾਨਕੇ ਬਹੁਤ ਦੂਰ ਆ ਉਹ ਫਿਰ ਇਸੇ ਕਰਕੇ ਸ਼ਾਇਦ ਹੌਲੀ ਹੌਲੀ ਹਟ ਜਾਂਦਾ ਛੁੱਟ ਜਾਂਦਾ ਤੇ ਖੈਰ ਆਪਾਂ ਨਾਲ ਆਪਣਾ ਕੋਲਰ ਵੀ ਲਈ ਜਾਈਏ ਤੇ ਫਿਰ ਇੱਧਰ ਪ੍ਰੈਸ਼ਰ ਵੱਧਣਾ ਸ਼ੁਰੂ ਹੋ ਜਾਂਦਾ ਤੇ ਹਾਂਜੀ ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ ਤੁਸੀਂ ਆਉਂਦੇ ਰਹੋ
2: ਫਿਰ
0: ਤੁਸੀਂ ਮਰੱਕੋ ਵਾਲੇ ਬਣ ਗਏ ਜੇ
1: ਤੜਕੇ ਆਏ ਲੱਗਦੇ ਦਰਿਆ ਪੈਂਦਾ ਤੁਹਾਨੂੰ ਵੀ ਰਾਹ ਚ
2: ਹਾਂ ਛੋਟਾ ਜਿਹਾ ਪੈਂਦਾ ਨੇੜੇ ਜੀ
1: ਘੱਗਰ
0: ਪੈਂਦਾ ਨਾ ਤੁਹਾਨੂੰ ਲੱਗੇ ਮੇਰੇ ਖਿਆਲ
2: ਹਾਂਜੀ ਵੀ ਜੀ ਘੱਗਰ ਨਦੀ ਪੈਂਦੀ ਸਾਡੇ
0: ਓਕੇ
2: ਘਰ ਤੋਂ ਨਾ ਨੇੜੇ ਹੀ ਪੈ ਜਾਂਦੀ ਮਤਲਬ ਉਹ ਕਿਲੋਮੀਟਰ ਵੀ ਕਿਲੋਮੀਟਰ ਕੇ ਪੈਂਦਾ ਫਰਕ
0: ਓਕੇ
2: ਘਰ ਤੋਂ ਹਾਂਜੀ ਹਾਂਜੀ
1: ਸਾਡੇ
2: ਕੋਲ ਤਾਂ ਗਾਰਾ ਹੀ ਗਾਰਾ ਆਉਂਦਾ ਵਾ ਤੇ ਪਹਿਲਾਂ ਅੱਖਰਾਂ ਦੇ ਝਾਤ ਮਾਰ ਲਈ
0: ਹਾਂਜੀ
1: ਜੀ ਬਿਲਕੁਲ
0: ਮਾਰੋ ਜੀ
2: ਤੁਸੀਂ ਵਰਡ ਬੋਲੋ ਮੈਂ ਅੱਗੇ ਮੀਨਿੰਗ ਦੱਸਦੀ ਆ
1: ਛੰਨ
2: ਛੰਨ ਹੁੰਦੀ ਆਈ ਥਿੰਕ ਝੋਪੜੀ ਜਿਹੜੀ ਆਪਣੀ ਬਣਾਉਂਦੇ ਆ ਛੋਟੀ ਚ ਉਹਨੂੰ ਕਹਿ ਦਿੰਦੇ ਆ
1: ਵਰਡ ਹਾਊਸ
2: ਛੰਨਾ ਹੁੰਦਾ ਆਪਣਾ ਕੰਸੀ ਦਾ ਭਾਂਡਾ ਜਿਹੜਾ ਮਤਲਬ ਹੁੰਦਾ ਕੋਲੀ ਟਾਈਪ ਦਾ ਹੀ ਹੈ ਪਰ ਸਾਈਡਾਂ ਤੋਂ ਕੰਡੇ ਜੇ ਛੋਟੇ ਹੁੰਦੇ ਉਹਦੇ ਆਪਾਂ ਮੋਸਟਲੀ ਕੁੜੀਆਂ ਨੂੰ ਉਹਨਾਂ ਦੇ ਪੇਰੈਂਟਸ ਦਿੰਦੇ ਆ ਵਿਆਹ ਦੇ ਟਾਈਮ
1: ਜੀ ਛੰਭ
2: ਛੰਭ ਹੁੰਦਾ ਸੁੰਦਰਤਾ
0: ਨਾ ਨਾ
2: ਸ਼ਾਨ ਨੂੰ ਕਹਿ ਦਿੰਦੇ
1: ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਸੀ ਤੁਸੀਂ ਕੱਕਰ ਦਰਿਆ
2: ਸਭ ਨੀ ਪਤਾ ਫਿਰ ਮੈਨੂੰ ਤਾਂ
0: ਵੇਖ ਲਿਆ ਇਹਨਾਂ ਦੇ ਲੱਗੇ
1: ਜੀ
2: ਹਾਂਜੀ ਸਾਡੇ ਜਿੰਨਾ ਮੈਨੂੰ ਪਤਾ ਸੀ ਉਹ ਸਭ ਤੋਂ ਦੱਸਦਾ ਮੈਂ
1: ਜੀ ਛਮਾਹੀ
2: ਛਮਾਹੀ ਹੁੰਦੇ ਆਈ ਥਿੰਕ ਛੇ ਮਹੀਨੇ ਦੀ ਜਿਹੜੀ ਆਪਣਾ ਉਹ ਹੁੰਦੇ ਛੇ ਮਹੀਨੇ ਦਾ ਕੈਲਕੂਲੇਸ਼ਨ ਕਰਦੇ ਆਪਾਂ ਛੇ ਮਾਹੀ ਦਾ ਨਾ ਰੱਖਣਾ
1: ਜੀ
2: ਬਹੀ ਖਾਤੇ ਨੀ ਇਹਦੇ ਛਮਾਹੀ ਦਾ ਹਾਂ ਛੇ ਮਾਹ ਦਾ
1: ਜੀ ਛੁੱਟੜ
2: ਚੁੱਟੜ ਹੁੰਦਾ ਛੋੜਿਆ ਹੋਇਆ ਇਨਸਾਨ ਜਿੱਦਾਂ ਆਪਾਂ ਛੋੜ ਛੜਾਈ ਹੋ ਜਾਂਦੀ ਜਿਹਦੀ
1: ਜੀ
2: ਕਰਨੇ
1: ਜੀ ਛੈਲ
2: ਛੈਲ ਹੁੰਦਾ ਭੇਡ ਦਾ ਬੱਚਾ
0: ਹੈ ਨਹੀਂ ਨਹੀਂ
2: ਭੇਡ ਦਾ ਬੱਚਾ ਯਾ ਛੈਲ ਛਬੀਲਾ ਜਿਹਨੂੰ ਕਹਿ ਦਿੰਦੇ ਜਿੱਦਾਂ
1: ਛੇਲਾ ਕੀ ਹੈ
0: ਲੇਲਾ ਬੱਕਰੀ ਦਾ ਹੁੰਦਾ ਵਾ ਉਹਦਾ ਹੁੰਦਾ ਵਾ ਪੱਠਾ ਕੀ ਕਹਿੰਦੇ ਉਹਨੂੰ ਮੇਮਣਾ ਮੇਮਣਾ ਵੀ ਪਰ ਇਹਦਾ ਹੀ ਹੁੰਦਾ
1: ਬੱਕਰੀ ਦਾ ਹੁੰਦਾ ਮੇਮਣਾ
0: ਲੇਲਾ ਵੀ ਉਹਦਾ ਹੀ ਹੁੰਦਾ ਵਾ
2: ਇਹਦਾ ਕੀ ਹੁੰਦਾ ਬੱਕਰੀ ਦੇ ਨੂੰ ਕਹਿੰਦੇ
0: ਮਾਰ
2: ਛੜੱਪਾ ਪਿੰਡ ਵਿਚ ਆ ਜਾ
0: ਕਿੱਥੇ ਆ ਜਾ
1: ਪਿੰਡ ਵਿਚ ਆ ਜਾ
0: ਪਿੰਡ ਵਿਚ
2: ਪਿੰਡ ਵਿਚ ਆ ਜਾ ਹੈ ਨੀ ਗਾਣਾ ਵੀਰ ਜੀ
0: ਪਿੰਡ ਵਿਚ
2: ਮੈਨੂੰ
0: ਲੱਗਦਾ ਤੁਹਾਡੀ ਤਰੱਕੀ ਹੋ ਗਈ ਤੁਸੀਂ ਸ਼ਹਿਰੀ ਹੋ ਗਏ ਜੇ
2: ਸੁਣਨ ਕਾਫੀ ਟਾਈਮ ਹੋ ਗਿਆ ਨਾ ਪਿੰਡ ਪਹੁੰਚਾਤਾ
0: ਨਹੀਂ ਨਹੀਂ ਇਹ ਬੜੇ ਬੜੇ ਗਾਣਿਆਂ ਚ ਭੁਲੇਖਾ ਪੈਂਦਾ ਵਾ ਤੁਸੀਂ ਜਿਹੜੇ ਆਪਾਂ ਪਹਿਲੇ ਸੁਣੇ ਆ ਤੇ ਮੈਂ ਵੀ ਇੱਕ ਦਿਨ
2: ਮੈਨੂੰ ਕਲੀਅਰ ਕਰਤਾ ਮੈਂ ਵੀ ਹੁਣ ਤੱਕ ਪਿੰਡ ਸੁਣਦੀ ਸੀ ਹੁਣ ਪਿੰਡ
0: ਨਹੀਂ ਮੈਂ ਵੀ ਥੋੜੇ ਦਿਨ ਪਹਿਲਾਂ ਬਹੁਤ ਪੁਰਾਣੇ ਗਾਣੇ ਦਾ ਥੋੜੇ ਦਿਨ ਪਹਿਲਾਂ ਮੈਨੂੰ ਚੇਤਾ ਨਹੀਂ ਆ ਰਿਹਾ ਤੇ ਮੈਂ ਵੀ ਥੋੜੇ ਦਿਨ ਪਹਿਲਾਂ ਹੀ ਉਹ ਆਪੇ ਹੀ ਮੈਂ ਸੁਣ ਲਿਆ ਮੈਂ ਯਾਰ ਅੱਛਾ ਆ ਤੇ ਇਹੀ ਕਈ ਵਾਰੀ ਆਪਾਂ ਉਦਾਂ ਬਸ ਟੋਨ ਜੀ ਸਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਨਾ ਵੀ ਉਹਦੇ ਵੀ ਜ਼ਰੂਰੀ ਆਪਾਂ ਨੂੰ ਸਿਰਫ ਗਾਉਣ ਨਾਲ ਹੀ ਆ ਨਾ ਟੋਨ ਨਹੀਂ ਬੋਲਦੇ ਰਹਿੰਦੇ ਆਪਾਂ
1: ਤੁਸੀਂ ਤੁਸੀਂ ਉਹ ਵਾਲਾ ਗਾਣਾ ਸੁਣਿਆ ਨਾ ਨਵਾਂ ਨਵਾਂ ਆਇਆ ਨੀ ਤੂੰ 4 ਇੰਚ ਛੋਟੀ ਹੈ ਨਾ ਅਮਰਿੰਦਰ ਗਿੱਲ ਦਾ
0: ਹਾਂਜੀ
1: ਹੈ ਨਾ ਉਹ ਨਹੀਂ ਕਹਿੰਦਾ ਪਹਿਲਾ ਇਸ਼ਕ ਨਾ ਦੂਜਾ ਤੀਜਾ ਹੈ ਨਾ ਸਾਰੇ ਨੇ ਖੇਣੇ ਖੀ ਇਹ ਖੀ ਇੱਕ ਦੋ ਕੀ ਕਹੀ ਜਾਂਦਾ ਮਤਲਬ ਪਹਿਲਾਂ ਬਾਰ ਬਾਰ ਰਿਵਰਸ ਕਰਕੇ ਸਾਡੀ ਛੋਟੀ ਆ ਉਹ ਤਾਂ ਮਤਲਬ ਗਾਣਾ ਸ਼ੁਰੂ ਬਾਅਦ ਚੋਂ ਤਾਂ ਨੱਚਣ ਨੂੰ ਪਹਿਲਾਂ ਲੱਗ ਜਾਂਦੀ ਉਸ ਕਹਿੰਦੇ ਪਹਿਲਾਂ ਸਾਰਿਆਂ ਨੂੰ ਗਾਣਾ ਯਾਦ ਹੋਇਆ ਪਿਆ ਉਹ ਉਹੀ ਉਹੀ ਹਿਸਾਬ ਆ ਕਿ ਪਤਾ ਨੀ ਲੱਗਦਾ ਕਈ ਵਾਰੀ ਵੀ ਕੀ ਆਪਾਂ ਉਹੀ ਉਹੀ ਕਹਿੰਦੇ ਰਹਿੰਦੇ ਹਾਂ ਹਾਂਜੀ
2: ਹਾਂ ਜਿੱਦਾਂ ਆਪਾਂ ਛੇਤੀ ਚੁਰ ਸੁਣਦੇ ਆਪਾਂ ਨੂੰ ਸਮਝ ਆਉਂਦਾ ਕਿ ਸ਼ਾਇਦ ਇਹੀ ਕਹਿੰਦੇ ਆਪੋ ਹੀ ਗਾਈ ਜਾਂਦੇ ਅੱਗੇ
1: ਚਲੋ ਇੱਕ ਅੱਖਰ ਹੋਰ ਪਤਾ ਲੱਗ ਗਿਆ ਪੇੜ ਜੀ
0: ਹਾਂਜੀ ਤੇ
1: ਦੱਸੋ ਰਿਚੂਅਲ
0: ਹਾਂਜੀ ਹਾਂਜੀ
1: ਜੀ
2: ਤੇ ਜਿੱਦਾਂ ਆਪਣੇ ਹੁਣ ਉਹ ਕਰਦੇ ਆਪਣਾ ਨਜ਼ਰ ਤਾਰਦੇ ਆ ਨੂਣ ਲੈ ਕੇ ਨਾ ਉਹਦੀ ਬਹੁਤ ਹੈਗੀ ਆ ਰਿਚੂਅਲ ਆਪਣੇ ਕਿ ਜਿੱਦਾਂ ਕੋਈ ਬੱਚਾ ਨਿਊ ਆਉਂਦਾ ਫਿਰ ਆਪਾਂ ਪਹਿਲਾਂ ਅੰਦਰ ਬਾੜਨੇ ਤੋਂ ਪਹਿਲਾਂ ਮਿੱਟੀ ਘੁਮਾ ਕੇ 7 ਵਾਰ ਪਿੱਛੇ ਨੂੰ ਗਿਰ ਦਿੰਦੇ ਕਿ ਜੋ ਵੀ ਬੈਡ ਚੀਜ਼ਾਂ ਹੈ ਨੇ ਪਿੱਛੇ ਰਹਿ ਜਾਣ
1: ਜੀ
2: ਤੇ ਇੱਕ ਉਹ ਕਰਦੇ ਕਿ ਜਦ ਕੋਈ ਨਵਾਂ ਕੋਈ ਪ੍ਰਾਹੁਣਾ ਆਉਂਦਾ ਜਾਂ ਫਿਰ ਕੋਈ ਜਿੱਦਾਂ ਹੁਣ ਮੰਮੀ ਨੂੰ ਇੰਡੀਆ ਤੋਂ ਆਏ ਸੀ ਵੀ ਦਰਵਾਜ਼ੇ ਤੇ ਤੇਲ ਚੋਇਆ ਸੀ ਕਿ ਸ਼ੁਭ ਮਨਾਇਆ ਜਾਂਦਾ ਕਿ ਸ਼ੁਭ ਪੈਰ ਸਾਡੇ ਘਰੇ ਆਉਂਦੇ ਪਏ ਆ
1: ਜੀ
2: ਤੇ ਇੱਕ ਹੋ ਗਿਆ ਆਪਣਾ ਦੂਜਾ ਜਦੋਂ ਬੱਚਿਆਂ ਦੇ ਆਪਾਂ ਕਹਿ ਦਿੰਦੇ ਨਾ ਕਿ ਹਾਂ ਕਿਤੇ ਤਿਆਰ ਤਿਉਰ ਹੋ ਕੇ ਜਾ ਰਹੇ ਨੇ ਜਾਂ ਫਿਰ ਕਿਸੇ ਬੱਚੇ ਘੁੰਮ ਕੇ ਆਏ ਨੇ ਤਾਂ ਬੱਚੇ ਸ਼ਕਲ ਇੱਦਾਂ ਲਾਲ ਲਾਲ ਜੀ ਲੱਗਦੀ ਕਿ ਹਾਏ ਕੁਛ ਲੱਗਦਾ ਕਿ ਬੱਚਾ ਸਿੱਕ ਜਿਹਾ ਲੱਗਦਾ ਪਿਆ ਕਹੋਗੇ ਨਜ਼ਰ ਲੱਗੀ ਇਹਨੂੰ ਤੇ ਆਪਾਂ ਨੇ 7 ਵਾਰ ਘੁਮਾ ਕੇ ਫਿਰ ਆਪਾਂ ਪਾਣੀ ਚ ਪ੍ਰਵਾਹ ਕਰ ਦਿੰਦੇ ਆਪਾਂ ਨੂੰ ਉਹਨੂੰ ਕਿ ਨਜ਼ਰ ਜਿਹੜੀ ਜੇ ਕਿਸੇ ਨੇ ਨਜ਼ਰ ਲਾਈ ਹੋਗੀ ਉਹ ਵੀ ਉਤਰ ਜੂਗੀ ਇਹਨੂੰ
1: ਜੀ ਜੀ
2: ਹਾਂਜੀ ਇਹ ਕਾਫੀ ਰਿਚੁਅਲ ਮਾਨੇ ਕਰਦੇ ਆਪਾਂ
1: ਜੀ
2: ਤੇ ਆਪਣਾ ਇੱਕ ਹੋ ਗਿਆ ਆਪਣਾ ਸਾਡੇ ਧੀਆਂ ਦਾ ਸੰਧਾਰਾ ਦਿਨ ਜਾਂਦਾ ਤੇ ਉਹ ਬਹੁਤ ਇਹਦਾ ਸਾਡਾ ਕਿ ਮਤਲਬ ਹਰ ਚਾਹ ਜੋ 5 ਘਿਓਰ ਜਾਣ ਜਾਂ 11 ਘਿਓਰ ਜਾਣ ਤੇ ਇਹ ਸਾਡੇ ਉਧਰ ਹੈਗਾ ਤੇ ਉਹ ਮੈਂ ਇੱਥੇ ਵੀ ਫੋਲੋ ਕਰਦੀ ਹਾਂ ਥੋੜਾ ਬਹੁਤ ਹਾਂਜੀ ਤੇ ਇਹ ਮਤਲਬ ਮੈਂ ਮਤਲਬ ਚਾਹੁੰਦੀ ਕਿ ਬੱਚਿਆਂ ਨੂੰ ਵੀ ਅੱਗੇ ਹੁਣ ਜਿੱਦਾਂ ਆਪਣੇ ਉਹਦੇ ਵੱਲ ਨਾ ਆਪਣੇ ਮਾਤਾ ਵਗੈਰਾ ਨਿਕਲਦੀ ਉਹਦੇ ਮੱਥਾ ਟੇਕਦੇ ਨੇ ਹੁਣ ਆਪਾਂ ਨੂੰ ਇੱਥੇ ਨੀ ਪਤਾ ਚੱਲਦਾ ਕਿ ਕਿਹੜਾ ਟਾਈਮ ਹੁੰਦਾ ਕਿ ਆਈ ਥਿੰਕ ਉਹ ਥਰਸਡੇ ਟੇਕਣਾ ਹੁੰਦਾ ਤੇ ਫਿਰ ਉਹ ਇੰਡੀਆ ਤੋਂ ਮੰਮੀ ਦੱਸ ਦਿੰਦੇ ਅਸੀਂ ਸਵੇਰੇ ਸਵੇਰੇ ਗੁਲਗੁਲੇ ਬਣਾ ਕੇ ਨਾ ਬਾਹਰ ਮੱਥਾ ਟੇਕਦੇ ਉਹਦਾ।
1: ਓਕੇ
2: ਹਾਂਜੀ ਉਹ ਹਲੇ ਤੱਕ ਅਸੀਂ ਫੋਲੋ ਕਰਦੇ। ਫਿਰ ਆਪਾਂ ਦੀਵਾਲੀ ਨੂੰ ਕਰਨਾ ਆਪਣਾ ਮੱਥਾ ਟੇਕਦੇ ਉਹਦਾ ਦੀਵਾਲੀ ਦਾ।
1: ਤੁਹਾਨੂੰ ਪਹਿਲਾਂ ਪੰਜ ਲੱਗਦਾ ਹੁੰਦਾ ਸੀਗਾ ਕਿ ਇਹ ਐਵੇਂ ਆ ਚੀਜ਼ਾਂ ਲਾਈਕ ਫਾਲਤੂ ਜਿਹੀਆਂ ਚੀਜ਼ਾਂ?
2: ਸੁਖ ਜੀ ਦਰਅਸਲ ਅਸੀਂ ਬਾਹਰ ਰਹੇ ਨਾ, ਸਾਨੂੰ ਅਸੀਂ ਬਾਹਰ ਕਦੀ ਨੀ ਕੀਤੀਆਂ ਚੀਜ਼ਾਂ। ਬਟ ਬਾਅਦ ਚ ਜਿੱਦਾਂ ਹੁਣ ਪਿੰਡ ਚ ਡੈਡੀ ਜੀ ਰਿਟਾਇਰ ਹੋਣ ਅਸੀਂ ਆ ਕੇ ਰਹਿਣ ਲੱਗੇ ਨਾ, ਅਸੀਂ ਸਾਰਿਆਂ ਨੂੰ ਦੇਖਿਆ, ਫਿਰ ਸਾਨੂੰ ਅੱਛੀ ਲੱਗੀ, ਸਾਨੂੰ ਪਤਾ ਲੱਗਿਆ ਇਹਦਾ ਮਤਲਬ ਕੀ ਹੈ, ਕਾਹਤੇ ਕਰਦੇ ਨੇ ਨਾ।
1: ਓਕੇ ਜੀ।
2: ਤੇ ਉਹਦੇ ਬਾਅਦ ਅਸੀਂ ਵੀ ਸਾਨੂੰ ਲੱਗਿਆ ਕਿ ਜੇ ਇਹਦੇ ਨਾਲ ਪੋਜ਼ਿਟਿਵਿਟੀ ਆਉਂਦੀ ਤੇ ਇਹਦੇ ਨਾਲ ਕਰਨ ਚ ਕੀ ਕੋਈ ਨੁਕਸਾਨ ਤਾਂ ਨੀ ਹੈਗਾ, ਫਾਇਦਾ ਹੀ ਹੈ
1: ਜੀ।
2: ਤੇ ਅਸੀਂ ਉਹਨੂੰ ਫੋਲੋ ਕਰਦੇ ਹਾਂ ਕਿ ਨਹੀਂ ਚੰਗਾ ਹੈ, ਕਿ ਆਪਾਂ ਚਾਹੁੰਦੇ ਹਾਂ ਨਾ ਹਰੇਕ ਕਿਸੇ ਦਾ ਵਧੀਆ ਹੋਏ, ਕਿਸੇ ਦਾ ਮਾੜਾ ਨਾ ਹੋ, ਤਾਂ ਉਹਦੇ ਕਰਕੇ ਫੋਲੋ ਕਰਦੇ ਹਾਂ ਅਸੀਂ
1: ਜੀ ਜੀ।
2: ਹਲੇ ਡੈਡੀ ਮੇਰੇ ਮੰਨਦੇ ਨੀ, ਕਿਉਂਕਿ ਡੈਡੀ ਮਤਲਬ ਪਾਠ ਪੂਠ ਕਰਦੇ ਆ ਗੁਰਸਿੱਖੀ ਚ ਨੇ
1: ਜੀ,
2: ਤੇ ਡੈਡੀ ਮਨਾ ਕਰ ਦਿੰਦੇ ਕਿ ਨਹੀਂ ਕੀ ਹੁੰਦਾ ਇਹਦੇ ਨਾਲ, ਪਰ ਅਸੀਂ ਸਾਨੂੰ ਲੱਗਦਾ ਹੈ ਕਿ ਨਹੀਂ ਡੈਡੀ ਕਰਨ ਚ ਕੇ ਜਾਂਦਾ
1: ਮਨ ਦੀ ਸ਼ਾਂਤੀ ਲਈ,
2: ਮਨ ਦੀ ਸ਼ਾਂਤੀ ਲਈ ਕਰ ਲੈਂਦੇ ਅਸੀਂ
1: ਜੀ ਜੀ ਬਿਲਕੁਲ
2: ਹਾਂਜੀ। ਤੇ ਉਹਦੇ ਕਰਕੇ ਅਸੀਂ ਫੋਲੋ ਕਈ ਚੀਜ਼ਾਂ ਫੋਲੋ ਕਰ ਲੈਂਦੇ ਫਿਰ
1: ਜੀ।
0: ਬਹੁਤ ਜਿਆਦਾ ਹੀ ਕੋਈ ਐਵੇਂ ਨਜਾਇਜ਼ ਹੀ ਕੋਈ ਐਵੇਂ ਗੱਲ ਆ ਵੀ ਜਿਹਦੇ ਵਿੱਚ ਪਤਾ ਹੀ ਆ ਵੀ ਇਹ ਨਹੀਂ ਸੈੱਟ ਬਹਿੰਦਾ ਇਹ ਕੰਮ, ਕੋਈ ਹੋਰ ਬਥੇਰਾ ਕੁਛ ਹੁੰਦਾ ਤੇ, ਪਰ ਜਿਹਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਮੰਨ ਲਓ ਹੁਣ ਤੁਸੀਂ 100 ਦੇਣ ਲੱਗੇ ਤੋ ਅਗਲੇ ਕਹਿੰਦੇ ਨਹੀਂ ਨਾਲ ਰੁਪਈਆ ਲਾ ਕੇ ਦੇ, ਤੁਹਾਡਾ ਕੀ ਜਾਂਦਾ ਲਾ ਦੋ, ਅਗਲੇ ਵੀ ਖੁਸ਼ ਉਹਨਾਂ ਦੇ ਮਨ ਚ ਵੀ ਵਿਚਾਰ ਨਹੀਂ ਆਉਂਦਾ
1: ਬਿਲਕੁਲ। ਤੇ ਰੰਜੋ ਜੀ ਜਦੋਂ ਆਪਾਂ ਕਹਿੰਦੇ ਭੈਣ ਜੀ ਨੇ ਸੋਰੀ ਕਿਹਾ ਨਾ ਕਿ ਲੂਣ ਆਪਾਂ ਛੁਆਉਂਦੇ ਹਾਂ ਤੇ ਆਪਾਂ ਪਾਣੀ ਵਿੱਚ ਵਹਾ ਦਿੰਦੇ ਹਾਂ ਜਾਂ ਆਪਾਂ ਕਰਦੇ ਹਾਂ, ਲੂਣ ਤਾਂ ਕਰਦੇ ਆ ਕਿਉਂਕਿ ਲੂਣ ਬਹੁਤ ਛੇਤੀ ਘੁਲਦਾ ਆ। ਉਹ ਕਹਿੰਦੇ ਕਿ ਜਿਹੜੀ ਨਜ਼ਰ ਆ ਉਹ ਮਤਲਬ ਉਹਦੇ ਵਿੱਚ ਘੁਲ ਜਾਂਦੀ ਆ ਜਦੋਂ ਆਪਾਂ ਪਾਣੀ ਵਿੱਚ ਵਹਾਉਂਦੇ ਹਾਂ, ਵੀ ਛੇਤੀ ਬਹਿ ਜਾਂਦੀ ਆ, ਤਾਂ ਕਰਕੇ ਉਹ ਲੂਣ ਕਰਦੇ ਆ। ਖੰਡ ਕਿਉਂ ਨੀ ਕਰਦਾ ਕੋਈ, ਦਾਣੇ ਕਿਉਂ ਨੀ ਕਰਦਾ, ਆਟਾ ਕਿਉਂ ਨੀ ਕੋਈ ਕਰਦਾ, ਕਿ ਉਹ ਜਿੱਦਾਂ ਥੋੜਾ ਟਾਈਮ ਹੀ ਲੈਂਦੀਆਂ ਚੀਜ਼ਾਂ ਮਿਕਸ ਹੋਣ ਨੂੰ। ਤੇ ਜਿਹੜਾ ਲੂਣ ਆ ਉਹ ਬਹੁਤ ਛੇਤੀ ਘੁਲਦਾ ਹੈ ਕਿਸੇ ਵੀ ਚੀਜ਼ ਦੇ ਵਿੱਚ, ਉਹਨੂੰ ਘੁਮਾਉਣਾ ਨੀ ਪੈਂਦਾ ਜ਼ਿਆਦਾ ਖੰਡ ਵਾਂਗੂ।
0: ਹਾਂਜੀ ਇਹ ਕਾਫੀ ਲੋਕ ਕਰਦੇ ਅੱਜ ਕੱਲ੍ਹ, ਤੇ ਮੈਂ ਵੇਖਿਆ ਉਹਦੇ 'ਚ ਵੀ ਕਰਦੇ ਨੇ, ਜਿੱਦਾਂ ਸੋਸ਼ਲ ਮੀਡੀਆ ਤੇ ਵੀ ਕਈ ਚੱਲਣ ਡੇ ਹੁੰਦੇ ਵੀ ਜੇ ਤੁਸੀਂ ਜਿੱਦਾਂ ਆਪਾਂ ਨਜ਼ਰ ਲਾਉਣੇ ਨਿਆਣੇ ਦੇ ਨਾ, ਮਿਰਚਾਂ ਵਾਰਦੇ ਆ ਜਾਂ ਲੂਣ ਵਾਰਦੇ ਆ, ਤੇ ਉਹ ਅੱਜ ਕੱਲ੍ਹ ਕਈ ਉਹ ਵੀ ਦੱਸਦੇ ਨਾ ਵੀ ਤੁਸੀਂ ਉਹਦੇ ਨਾਲ ਤੁਸੀਂ ਪਿੰਡੇ ਤੇ ਮਲਕੇ ਤੁਸੀਂ ਨਾ ਲਓ,
1: ਤੇ
0: ਉਹਦੇ ਨਾਲ ਕੀ ਹੁੰਦਾ ਵੀ ਬੇਸਿਕਲੀ ਕੀ ਹੁੰਦਾ, ਉਹ ਕਹਿੰਦੇ ਵੀ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਜੇ ਤੇ ਬਹੁਤ ਐਨਰਜੀ ਤੁਸੀਂ ਕੈਰੀ ਕਰਕੇ ਲੈ ਕੇ ਆਉਂਦੇ ਹੋ, ਕੋਈ ਚੰਗੀ ਮਾੜੀ ਹੈ ਨਾ, ਤੇ ਉਹ ਤੁਸੀਂ ਤੁਹਾਨੂੰ ਤੰਗ ਕਰਦੀ ਆ
1: ਹਨਾ,
0: ਬੇਸਿਕਲੀ ਉਹ ਐਨਰਜੀਆਂ। ਬਾਕੀ ਬਰੀਕੀ ਚ ਕੀ ਆ,
1: ਜਦੋਂ ਰੰਜੋਤ ਜੀ ਆਪਾਂ ਬਹੁਤ ਟਾਇਰਡ ਹੁੰਦੇ ਆ, ਸਾਡੀ ਮਸਲਸ ਬਹੁਤ ਟਾਇਰਡ ਹੁੰਦੇ ਆ, ਸਾਨੂੰ ਫਿਜ਼ੀਓ ਸਾਡੇ ਡਾਕਟਰ ਉਹ ਵੀ ਤਾਂ ਕਹਿੰਦੇ ਆ ਐਪਸਮ ਸਾਲਟ ਦਾ ਬਾਥ ਲੈ ਲਓ, ਲਾਈਕ ਟੱਬ ਵਿੱਚ ਐਪਸਮ ਸਾਲਟ ਪਾ ਲਓ ਤੇ ਉਹ ਤੁਹਾਡੇ ਮਸਲਸ ਨੂੰ ਤੁਹਾਡੀ ਬਾਡੀ ਨੂੰ ਤੁਹਾਡੇ ਨੂੰ ਰਿਲੈਕਸ ਕਰਦਾ ਹੈ ਲਾਈਕ।
0: ਹਾਂਜੀ ਸੋ ਉਹ ਚੀਜ਼ਾਂ ਬਸ ਉਹ ਆ ਸਮਝ ਕੇ ਤੁਸੀਂ ਕਰ ਲਿਆ ਕਰੋ ਬਸ
1: ਜੀ ਬਿਲਕੁਲ
0: ਹਨਾ, ਮਤਲਬ ਜੇ ਤੁਹਾਨੂੰ ਲੱਗਦਾ ਵਾ ਵੀ ਨਹੀਂ ਆ ਤਾਂ ਐਵੇਂ ਹੀ ਉਹ ਕਹੀ ਜਾਂਦੇ ਆ, ਤੇ ਆ ਸਮਝ ਕੇ ਕਰ ਲਿਆ ਕਰੋ। ਹੁਣ ਤੁਸੀਂ ਵੇਖੋਗੇ ਵੀ ਉਹੀ ਸੇਮ ਚੀਜ਼ਾਂ ਮੈਂ ਵੇਖਣਾ ਵਾਂ ਵੀ ਮਾਡਰਨ ਸਮਾਜ ਨੇ ਸਾਨੂੰ ਕਿਸੇ ਅਲੱਗ ਰੂਪ ਚ ਦਿੱਤੀਆਂ ਤੇ ਅਸੀਂ ਫੋਲੋ ਕਰਦੇ ਹਾਂ। ਤੁਸੀਂ ਵੇਖਿਆ ਹੋਊਗਾ ਲੂਣ ਜੇ ਵਾਲਾ ਅੱਜ ਕੱਲ ਟਿੱਕੀ ਜੀ ਲੂਣ ਜੇ ਵਾਲੀ ਜਿਹੜੀ ਆ ਉਹ ਆਯੁਰਵੇਦ ਵਾਲੇ ਵੀ ਦਿੰਦੇ ਆ
1: ਜੀ ਜੀ ਜੀ
0: ਹਨਾ, ਉਹ ਮੈਂ ਵੇਖਣਾ ਉਹ ਬੜੇ ਚਾਅ ਨਾਲ ਬਾਥਰੂਮਾਂ ਚ ਰੱਖੀ ਹੁੰਦੀ ਲੋਕਾਂ ਨੇ ਹਨਾ, ਤੇ ਜਿਹੜਾ ਉਦਾਂ ਉਹ ਬਜ਼ੁਰਗ ਤੁਹਾਨੂੰ ਕਹਿ ਦੇਣ ਵੀ ਹਾਂ ਵੀ ਚੱਲ
1: ਲੂਣ
0: ਵਾਲਾ, ਉਹ ਸਾਨੂੰ ਲੱਗਦਾ ਇਹਦੇ ਨਾਲ ਕੀ ਹੋਣ ਡਿਆ ਵਾ ਨਾ,
1: ਸੋ
0: ਹੈ ਚੀਜ਼ ਉਹੀ, ਪਰ ਉਹਨਾਂ ਨੇ ਉਹਨੂੰ ਥੋੜਾ ਜਿਹਾ ਇੱਕ ਅਲੱਗ ਉਹਨਾਂ ਰੀਜ਼ਨਿੰਗ ਦੇ ਕੇ ਤੁਹਾਨੂੰ ਦੇਤੀ ਤੇ ਤੁਸੀਂ ਕਰਨਾ
1: ਕਰ ਲਈ।
0: ਉਹ ਵੱਡਿਆਂ ਨੂੰ ਕਈਆਂ ਚੀਜ਼ਾਂ ਦੀ ਰੀਜ਼ਨਿੰਗ ਨਹੀਂ ਦੇਣੀ ਆਉਂਦੀ ਤੇ
1: ਜੀ।
0: ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ,
1: ਸਕੂਲ ਨਹੀਂ ਗਏ?
0: ਨਹੀਂ ਅੱਜ ਉਹਨਾਂ ਨੇ ਚਾਟ ਜੂ ਖਾਧੀ ਆ, ਚਾਟ ਖਾਧੀ ਦਹੀਂ ਦਹੀਂ ਪਾ ਕੇ ਯੰਮੀ ਯੰਮੀ ਤੇ ਕਹਿੰਦੀ ਸੀ ਮੰਮੀ
1: ਰੰਜੋ ਜੀ ਤੁਸੀਂ ਕਹੋ ਆਬਰਾ ਕਡਾਬਰਾ,
0: ਆਬਰਾ ਕਡਾਬਰਾ।
1: ਹੇ ਯੂ ਗੋ, ਅਸੀਂ ਆ ਤਵਨੀਤ ਨੂੰ ਭੇਜ ਦਿੰਦੇ।
0: ਓ ਤਵਨੀਤ ਕੈਂਡੀ ਹੈਗੀ ਆ ਆਂਟੀ
1: ਕੋ, ਆਂਟੀ ਨੇ ਵੀ ਚਾਟ ਖਾਧੀ ਆ, ਆਂਟੀ 15 ਦਿਨ ਹੋ ਗਏ ਚਾਟਾ ਖਾਂਦੀ।
0: ਤਵਨੀਤ ਵੈਸੇ ਨਾ ਇਹ ਬਹਾਨਾ ਹੀ ਬਣਦਾ ਹੈ ਨਾ, ਕਈ ਵਾਰੀ ਜੋ ਮਰਜ਼ੀ ਖਾਈ ਜਾਓ ਤੇ ਕੁਛ ਨਹੀਂ ਹੁੰਦਾ, ਤੇ ਕਈ ਵਾਰੀ ਐਵੇਂ ਆਨਾ ਬਹਾਨਾ ਹੀ ਬਣਦਾ ਹੈ ਨਾ।
1: ਇਹ ਤਾਂ ਐਵੇਂ ਨਾ ਨੀਤ ਜੇ ਪਾਉਣ ਵਾਲੀ ਗੱਲ ਆ ਵੀ ਨਾ ਖਾਓ ਨਾ ਖਾਓ ਵੀ ਤੁਸੀਂ ਬਿਮਾਰ ਹੋ ਜਾਣਾ। ਫਿਰ ਦੇਖਿਆ ਫਿਰ ਕਹਿਣ ਮੰਮੀਆਂ ਕਹਿ ਦਿੰਦੀਆਂ ਤੈਨੂੰ ਕਿਹਾ ਸੀ ਨਾ ਨਾ ਖਾ ਤੇ ਹੋ ਗਈ ਨਾ ਬਿਮਾਰ, ਆਪਣਾ ਨੀ ਕਹਿਣਾ ਵੀ ਮੈਂ ਖਾਣ ਲੱਗੀ ਨੂੰ ਕਿਹਾ ਸੀ।
0: ਉਹੀ ਮੰਮੀਆਂ ਕਹਿਣ ਦੀਆਂ ਹੁੰਦੀਆਂ ਵੀ ਕਾਂਜੀ ਪੀਓ ਤੇ ਕਈ ਵਾਰੀ ਠੀਕ ਵੀ ਹੋ ਜਾਂਦਾ ਹੈ ਨਾ, ਉਹ ਪਤਾ ਨੀ ਕੀ ਲੌਜਿਕ ਹੈ,
1: ਢਿੱਡ ਠੀਕ ਹੋ ਜਾਂਦਾ
0: ਗੌਤਮ ਜੀ ਦਾ ਵੀ ਗਲਾ ਖਰਾਬ, ਉਹਨਾਂ ਨੇ ਕਿਹੜੇ ਦੱਸ ਚਾਟ ਖਾਧੀ ਆ, ਹੋ ਜਾਂਦਾ
1: ਖਾ ਲਈ ਹੋਣੀ ਚੋਰੀ ਛਿਪੇ, ਉਹ ਕਿਹੜਾ ਸਾਨੂੰ ਦੱਸ ਕੇ ਖਾਂਦੇ ਆ, ਉਹਨਾਂ ਨੇ ਕਿਹੜਾ ਸਾਨੂੰ ਪਰਮਿਸ਼ਨ ਲੈਣੀ, ਖਾਂਦੇ ਹੋਣੇ ਉੱਥੇ ਸਿਡਨੀ ਚਾਟਾਂ, ਗੋਲ ਗੱਪੇ ਖਾਦੇ ਕੁਛ ਨੀ ਹੋਇਆ, ਵੀਰ ਜੀ ਨੇ ਇਹਦੀ ਚਾਟ ਖਾਦੀ ਕੁਛ ਨੀ ਹੋਇਆ, ਹਾਂ ਤੇ ਦੇਖ ਲੋ
0: ਤੁਸੀਂ ਵੱਡੇ ਹੋ ਨਾ ਪੁੱਤ, ਵੱਡੇ ਨਿਆਣਿਆਂ ਨੂੰ ਸਾਰਾ ਕੁਛ ਹੁੰਦਾ ਹੁੰਦਾ,
3: ਮੰਮਾ ਵੱਡੇ ਨੇ
0: ਤੇ ਮੰਮਾ ਆਪਣੇ ਘਰ ਚੋਂ ਵੱਡੇ ਆ ਕਿ ਨਿੱਕੇ ਆ, ਆਪਣੇ ਬ੍ਰਦਰ ਆਪਣੇ ਬ੍ਰਦਰ ਸਿਸਟਰਸ ਦੇ ਵਿੱਚੋਂ,
1: ਮਾਸੀ ਮਾਮੇ ਵੱਡੇ
3: ਯੰਗੇਸਟ
0: ਯੰਗੇਸਟ ਹੈ ਨਾ,
1: ਦੇਖਿਆ ਫਿਰ ਤਾਂ
0: ਦੇਖ ਲੋ ਫਿਰ ਹਨ, ਜਦੋਂ ਯੰਗੇਸਟ ਤੱਕ ਆਉਂਦੀ ਹੈ ਨਾ ਗੱਲ, ਉਹ ਉਹਦੇ ਸੁੱਟ ਕੇ ਪਾਲਣ ਵਾਲੀ ਗੱਲ ਹੁੰਦੀ ਹੈ,
1: ਹਾਂ ਹਾਏ
0: ਉਹ ਉਹ ਉਹਨਾਂ ਦੀ ਇਮਿਊਨਿਟੀ ਹੋ ਜਾਂਦੀ ਠੀਕ ਹੈ,
1: ਅਸੋ ਖਾਂਡੀ ਨੂੰ ਕਹਤੇ ਖੰਗ ਹੋਈ ਫੇ,
0: ਪਹਿਲੇ ਜਿਹੜੇ ਜਾਣੇ ਨਾ ਉਹਨਾਂ ਨੂੰ ਆਪਾਂ ਬਹੁਤ ਸਾਂਭ ਸਾਂਭ ਕੇ ਰੱਖਦੇ
1: ਹਾਂ, ਹੈ ਨਾ ਦੂਜਿਆਂ ਨੂੰ, ਮੈਂ ਇੱਦਾਂ ਕਹਿੰਦੀ ਹੁੰਦੀ, ਮੈਂ ਕਿਹਾ ਤੀਜਾ ਤਾਂ ਰੁਲਦਾ ਹੀ ਆ,
0: ਇੱਕ ਨਾ ਪਿਛਲੇ ਦਿਨ ਚਲੋ ਇੱਕ ਰਿਸਰਚ ਮੈਂ ਪੜ੍ਹ ਰਿਹਾ ਹਾਂ ਤੇ ਉਹਦੇ 'ਚ ਉਹਨਾਂ ਨੇ ਇਹ ਸਾਬਤ ਕੀਤਾ ਵਾ ਵੀ ਜਿਹੜੇ ਬੱਚਿਆਂ ਨੂੰ ਤੁਸੀਂ ਮਿੱਟੀ ਘੱਟੇ ਦੇ ਵਿੱਚ ਖੇਡਣ ਦਿੱਤਾ
1: ਜੀ,
0: ਉਹ ਬੱਚਿਆਂ ਦੀ ਇਮਿਊਨਿਟੀ ਸਟਰੋਂਗ ਹੋਈ, ਉਹਨਾਂ ਨੂੰ ਐਗਜ਼ਮਾ ਵਗੈਰਾ ਜਿਹੜਾ ਬਹੁਤ ਮਾਈਨਰ ਜਿਹਾ ਨਹੀਂ ਹੋਇਆ, ਤੇ ਜਿਹੜੇ ਬੱਚਿਆਂ ਨੂੰ ਬਿਲਕੁਲ ਹੀ ਤੁਸੀਂ ਮਿੱਟੀ ਘੱਟੇ ਤੋਂ ਪਰੇ ਪਰੇ ਰੱਖਿਆ, ਖੁੱਲ੍ਹੇ ਗਰਾਊਂਡ 'ਚ ਟੱਚ ਹੀ ਨਹੀਂ ਹੋਣ ਦਿੱਤਾ, ਤੇ ਉਹਨਾਂ ਬੱਚਿਆਂ ਦੇ ਵਿੱਚ ਐਗਜ਼ਮਾ ਤੇ ਹੋਰ ਪ੍ਰੋਬਲਮ ਜਿਹੜੀਆਂ ਨੇ ਇਮਿਊਨਿਟੀ ਜਿਹੜੀ ਉਹ ਵੀਕ ਰਹਿ ਜਾਂਦੀ, ਸੋ ਇਸ ਕਰਕੇ ਤੁਸੀਂ ਜੇ ਬੱਚੇ
3: ਤੁਹਾਡੇ
0: ਨਹੀਂ ਖੇਡਿਆ ਕਰੋ ਪੁੱਤ,
3: ਜਦੋਂ ਅਸੀਂ ਕਿਤੇ ਜਾਂਦੇ ਤੇ ਬਲੋਰ ਮਾਰਦੇ ਫਿਰ ਮੈਂ ਕਿਹਾ
1: ਸ਼ੁਕਰ ਕਰੋ ਮੰਮੀ ਨੂੰ ਨੀ ਹੈਗਾ ਇਹ ਵਾਲਾ ਕੀੜਾ,
0: ਇੱਕ ਜਣਾ ਹੁੰਦਾ ਹੀ ਆ ਪੁੱਤ ਘਰ ਚੋਂ,
1: ਹਾਂ ਤੇ ਵਧੀਆ ਗੱਲ ਆ ਡੈਡਾ ਇਦਾਂ ਆ,
0: ਨਾਈਸ ਹੈ ਨਾ, ਤੁਸੀਂ ਖਲਾਰਾ ਪਾਇਆ ਕਰੋ ਤੇ ਡੈਡਾ ਸਾਫ਼ ਕਰੀ ਜਾਣਗੇ
1: ਤੇ ਹੋਰ ਕੀ, ਤੇ ਮੰਮਾ ਤੇ ਤੁਸੀਂ ਸਾਰੇ ਜਣੇ ਹੈਪੀ ਹੈਪੀ,
0: ਹੋਰ
3: ਚਲੋ
1: ਫਿਰ ਚੱਲਦੇ ਆ ਇਸ ਸਾਲ ਇੰਡੀਆ,
0: ਫਨ ਹੁੰਦਾ ਫਿਰ ਤੇ,
1: ਫਿਰ ਉੱਥੇ ਖੇਡਾਂਗੇ ਜਾ ਕੇ ਇਕੱਠੇ ਸਾਰੇ ਜਣੇ, ਠੀਕ ਆ,
3: ਹਾਂਜੀ ਬਤਾ ਲੇ
1: ਤੇ ਤੁਸੀਂ ਫਿਰ ਉੱਥੇ ਜਾ ਕੇ ਚਾਟਾਂ ਨੀ ਖਾਣੀਆਂ,
0: ਨਹੀਂ ਉੱਥੇ ਤੇ ਖਾਣੀਆਂ, ਤੇ ਉੱਥੇ ਤੇ ਖਾਣੀ ਚਾਹੀਦਾ, ਖਾਣੀ ਚਾਹੀਦਾ ਉੱਥੇ,
1: ਨਹੀਂ ਐਦਾਂ ਨੀ ਖਾਣੀਆਂ ਵੀ ਬਿਮਾਰ ਹੋ ਜਾਓ, ਹਾਂ ਜਾਂ ਮੰਮਾ
3: ਨੂੰ ਨਾਨੀ ਜੀ ਨੀ ਮਾਰਦੇ,
0: ਨਾਨੀ ਜੀ ਨੀ ਕੁਛ ਕਹਿੰਦੇ,
1: ਬਹੁਤ ਭਰਾਵਾ
0: ਨਾਨੀਆਂ
1: ਉਹਨੇ ਕਰ ਲਈ ਆ ਕਸਰਾਂ ਪੂਰੀਆਂ, ਬਹੁਤ
3: ਡਾਂਟਦੇ,
0: ਹਾਂ ਡਾਂਟਦੇ ਆ ਛਾ ਕਹਿੰਦੇ ਨਹੀਂ, ਓਕੇ
1: ਤਵਨੀਤ ਉਹਨਾਂ ਨੇ ਕੁੱਟਣ ਕੱਟਣ ਵਾਲੀਆਂ ਨਾ ਕਸਰਾਂ ਕੱਢ ਲਈਆਂ ਬਹੁਤ, ਹੁਣ ਨੀ ਉਹਨਾਂ ਨੇ ਕੁਛ ਕਹਿਣਾ,
0: ਉਹਨਾਂ ਦੇ ਕੋਟੇ ਮੁੱਕ ਗਏ,
1: ਉਹਨਾਂ ਦਾ ਜਿਹੜਾ ਕੋਟਾ ਸੀ ਖਤਮ ਹੋ ਗਿਆ,
3: ਨਾਨੀ ਜੀ ਮੰਮਾ ਨੂੰ ਕੁੱਟ ਦੇ,
0: ਓਏ
1: ਕਾਹਦੇ ਨਾਲ,
3: ਛੋਟੇ ਹੱਦੇ
1: ਥਾਪੜੀ ਨਾਲ,
3: ਥਾਪੀ ਨਾਲ,
0: ਇਹ ਤੇ ਫੇਵਰੇਟ ਟੂਲ ਆ ਤੇ,
1: ਭੂਕਣਾ ਚਮਟਾ ਬੇਲਣਾ
3: ਸਾਰੇ ਨਾਨੀ ਦੇ ਫੇਵਰੇਟ ਟੂਲ ਥਾਪੀ ਆ,
1: ਪਰ ਮੈਂ ਇੰਨੀ ਗੱਲ ਦੱਸ ਦਿੰਦੀ ਮੰਮਾ ਦੇ ਨੀ ਪਈ ਹੋਣੀ ਕੁੱਟ ਕਦੀ ਵੀ ਥਾਪੀ ਨਾ, ਮਾਮਾ ਜੀ ਦੇ ਭਾਵੇਂ ਪੈ ਗਈ,
3: ਨਹੀਂ ਮੰਮਾ ਨੂੰ ਪੇ ਬਿਕਾਜ਼ ਮੰਮਾ ਬਹੁਤ ਸ਼ਰਾਰਤੀ ਸੀ, ਕਦੀ ਖੋਟੇ ਤੋਂ ਛਾਲ ਮਾਰਦੇ ਸੀ ਤੇ ਇੱਕ ਬੰਦੇ ਦੇ ਮੰਮਾ
1: ਮੰਮਾ ਹੈ ਇੱਦਾਂ ਲੈਂਡ ਕਰਦੇ ਸੀਗੇ
0: ਮੰਮਾ ਤੇ
1: ਜਹਾਜ਼ ਕ੍ਰੈਸ਼ ਕਰਤਾ ਮੰਮਾ ਨੇ ਤਾਂ
3: ਮੰਮਾ ਗੋਡੇ ਚੁਰਾਦੇ ਸੀ ਤੇ ਗੋਡੇ ਤੇ ਫਿਰ ਜਦੋਂ ਗੋਡਾ ਗੋਡੇ
1: ਛਿੱਲ ਹੋ ਜਾਂਦੇ ਸੀ
3: ਸਾਈਡ ਉੱਡ ਗਏ ਸੀ ਫਿਰ ਮੰਮਾ ਨੇ ਛਾਲ ਮਾਰੀ ਫਿਰ ਇੱਕ ਨਵੀਂ ਖੇਡ ਲੱਭ ਲਈ ਫਿਰ ਛਾਲ ਮਾਰੀ ਫਿਰ ਬਾਬਾ ਛਾਲ ਮਾਰੀ ਜਾਂਦੀ ਤੇ ਗਾਂਡਨ ਟੁੱਟ ਗਈ ਕੁੜੀ ਦੀ ਉਹਨਾਂ ਦੀ
1: ਕਜ਼ਨ
3: ਪੰਡਿਤ ਹੋ ਰਹੀ ਸੀ
1: ਸ਼ੁਕਰ ਕਰੋ ਮੰਮਾ ਇੰਡੀਆ ਸੀ ਇੰਨਾ ਸ਼ਰਾਰਤੀ ਇੱਥੇ ਬੱਚਾ ਹੁੰਦਾ ਤਾਂ ਹੁਣ ਨੂੰ ਉਹਨਾਂ ਨੇ ਕੋਈ ਨਾ ਕੋਈ
0: ਇੱਥੇ ਤਾਂ ਹੀ ਉਹਨਾਂ ਨੇ ਕੋਠੇ ਹੋਰ ਹਿਸਾਬ ਦੇ ਬਣਾਏ ਨਾ ਨਾ ਹੀ ਪਰਾਲੀ ਲਾਉਂਦੇ ਲੱਗ
1: ਉਹ ਕਹਿੰਦੇ ਚੜਾ ਥੱਲੇ ਜਾਓ
3: ਤੇ ਉੱਥੇ ਕੋਠੇ ਨੀਵੇਂ ਹੁੰਦੇ ਸੀ
0: ਅੱਛਾ
3: ਤੇ ਇੱਥੇ ਉੱਚੇ ਉੱਚੇ ਨੇ
1: ਜਿਸ ਹਿਸਾਬ ਨਾਲ ਤੂੰ ਮੰਮਾ ਦੀ ਗੱਲ ਦੱਸਦੀ ਨਾ ਉਸ ਹਿਸਾਬ ਨਾਲ ਮੰਮਾ ਨੂੰ ਉਚਾਈ ਚੂਈ ਦਾ ਮੈਨੂੰ ਲੱਗਦਾ ਨੀ ਕੋਈ ਮਤਲਬ ਆ
0: ਥੈਂਕ ਯੂ ਤਵਨੀਤ ਰੈਸਟ ਕਰੋ ਪੁੱਤ ਹਾਂਜੀ ਹਾਂਜੀ ਹਾਂਜੀ ਹਾਂਜੀ
3: ਲੰਬੇ ਨੀ ਪੈਂਦਾ
0: ਵੈਰੀ ਨਾਈਸ ਹਾਂ ਸਹੀ ਵੈਰੀ ਗੁਡ ਵੈਰੀ ਗੁਡ
3: ਜਦੋਂ ਕੋਈ ਜਾਂਦਾ ਕਰੋ
0: ਤੁਸੀਂ ਕਰਦੇ ਹੋ ਜਦੋਂ ਪਾਪਾ ਜਾਂਦੇ ਵੈਰੀ ਗੁਡ ਵੈਰੀ ਗੁਡ ਤੁਸੀਂ ਤਾਂ ਬਹੁਤ
3: ਜਦੋਂ ਪਹੁੰਚ ਜਾਂਦੇ ਓਦੋ ਅਸੀਂ ਬੂਟੇ ਦੇ ਪਾਂਦੇ
0: ਓਕੇ ਨਾਲੇ ਵੇਖੋ ਬੂਟੇ ਨੂੰ ਵੀ ਪਾਣੀ ਪੈ ਜਾਂਦਾ ਹੈ ਨਾ
1: ਜੀ
0: ਬੂਟੇ ਦਾ ਵੀ ਫੂਡ ਹੋ ਜਾਂਦਾ ਤੇ ਨਾਲੇ ਤੁਹਾਡਾ ਧਿਆਨ ਰਹਿੰਦਾ ਵਾ ਵੀ ਤੁਸੀਂ ਪੁੱਛਦੇ ਰਹਿੰਦੇ ਹੋ ਵੀ ਕਿੱਥੇ ਕਿ ਜੇ ਪਹੁੰਚਿਆ ਹੈਨਾ
1: ਵੈਰੀ ਨਾਈਸ ਤਵਨੀਤ
0: ਤੁਸੀਂ ਤੇ ਬਹੁਤ ਬੀਬੇ ਹੋ
3: ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ ਪਾਣੀ ਕਿਸ ਲਈ ਹੁੰਦਾ
0: ਤੇ ਦੱਸਿਆ ਨਹੀਂ ਤੁਹਾਨੂੰ
1: ਮੰਮਾ ਨੇ ਦੱਸਿਆ ਨਹੀਂ
3: ਮੰਮਾ ਵੀ ਨਹੀਂ ਪਤਾ
1: ਮੰਮਾ ਨੂੰ ਵੀ ਨਹੀਂ ਪਤਾ
3: ਨਾਨੀ ਜੀ ਨਾਨੀ ਜੀ ਕਰਦੇ ਹੁੰਦੇ ਨਾਨਾ ਜੀ ਨੂੰ ਜਦੋਂ ਨਾਨਾ ਜੀ ਕਿਤੇ ਸਫ਼ਰ ਤੇ ਜਾਂਦੇ
0: ਓਕੇ ਓਕੇ ਇਹਦਾ ਤੇ ਸਾਨੂੰ ਵੀ ਪੁੱਤ ਐਗਜ਼ੈਕਟ ਤੇ ਨਹੀਂ ਪਤਾ ਸਾਨੂੰ
1: ਜੀ
0: ਹੈਨਾ ਤੇ ਮੈਨੂੰ ਤੇ ਇੰਨਾ ਕੁ ਸਮਝ ਆਇਆ ਵੀ ਚਲੋ ਪਾਣੀ ਬੂਟੇ ਦੇ ਤੇ ਕੰਮ ਆ ਹੀ ਗਿਆ
1: ਕਿਉਂਕਿ ਪਾਣੀ ਨੂੰ ਆਪਾਂ ਲਾਈਫ ਸਮਝਦੇ ਆ ਨਾ ਤੇ ਮੈਂ ਵੀ ਤਾਂ ਕਰਕੇ
3: ਹਾਂਜੀ
0: ਜੋ ਜਿਸ ਕਿਸੇ ਨੂੰ ਪਤਾ ਹੋਊਗਾ ਨਾ ਤੇ ਫਿਰ ਸਾਨੂੰ ਦੱਸੋ
1: ਦੱਸਿਓ ਹਾਂਜੀ
3: ਓਕੇ
0: ਥੈਂਕ ਯੂ ਥੈਂਕ
3: ਯੂ ਛੋਟੋ ਵਾਜ ਨਹੀਂ ਮਾਰੀ ਦੀ ਜਦੋਂ ਕੋਈ ਪਰੇ ਤੋਂ ਜਾਂਦਾ
0: ਇਹ ਤੇ ਹੈਗਾ ਜਦੋਂ ਕੋਈ
1: ਬਿਲਕੁਲ ਹੈਗਾ
0: ਕਿਤੇ ਜਾਣ ਲੱਗੇ ਤੇ ਮੈਨੂੰ ਲੱਗਦਾ ਲਗਭਗ ਨਾ ਸਾਰੇ ਘਰਾਂ 'ਚ ਕਰਦੇ ਆ ਵੀ ਪਿੱਛੋਂ ਆਵਾਜ਼ ਨਹੀਂ ਮਾਰੀ ਦੀ ਹਨਾ
3: ਬਿਲਕੁਲ ਪਹਿਲਾਂ ਮੈਂ ਮਾਰੀ ਸੀ ਜਦੋਂ ਦਾਦਾ ਜੌਬ ਤੇ ਚਿੱਲੀ ਮੈਂ ਕਿਹਾ ਦਾਦਾ ਇੱਧਰ ਆ ਫਿਰ ਮੰਮਾ ਕਹਿੰਦੀ ਪਿੱਛੇ ਤੋਂ ਆਵਾਜ਼ ਨਹੀਂ ਮਾਰੇ ਦੀ
1: ਨਾਲੇ ਇੱਦਾਂ ਕਹਿੰਦਾ ਡੈਡਾ ਇੱਧਰ ਆਓ
3: ਇੱਧਰ ਆਓ
0: ਹਾਂਜੀ
1: ਇੱਧਰ ਆ ਭੈਣ ਨੂੰ ਤੇ ਭਾਜੀ ਨੂੰ ਕਹਿੰਦਾ ਜਿਹੜੇ ਨਿੱਕੇ ਹੁੰਦੇ ਆ ਜੇ ਵੱਡਾ ਭੈਣ ਭਾਈ ਹੋਵੇ ਉਹਨੂੰ ਵੀ ਕਹਿੰਦਾ ਇੱਧਰ ਆਓ
0: ਨਿੱਕੇ ਨੂੰ ਵੀ ਕਹਿ ਦਿਆ ਕਰੋ ਭਾਵੇਂ ਕੋਈ ਨੀ
3: ਨਿੱਕਾ ਵੀਰ ਜੀ ਆ
1: ਹਾਂ
0: ਨਿੱਕੇ ਨੂੰ ਤੇ ਤੁਸੀਂ ਉਹ ਤਾਂ ਵੀ ਉਹ ਵੀਰ ਜੀ ਆ ਡੈਡਾ ਉਰੇ ਆਇਆ ਸਭ ਤੋਂ ਵੱਧ ਇੱਜ਼ਤ ਤੇ ਇਹਦੀ ਹੁੰਦੀ ਹੈ ਘਰ ਚ
1: ਵੀਰ ਜੀ ਦੀ ਇੱਜ਼ਤ ਭਾਜੀ ਬਹੁਤ ਬੇਵਕੂਫ ਆ ਵੀਰ ਜੀ ਬਹੁਤ ਚਾਵਲਿਆ ਹੋਇਆ ਥੈਂਕ ਯੂ ਥੈਂਕ ਯੂ
0: ਪੁੱਤ ਤੁਸੀਂ ਤਾਂ ਬਹੁਤ ਸੋਹਣੀਆਂ ਗੱਲਾਂ ਸੁਣਾਈਆਂ
3: ਮੈਂ ਕੱਲ ਨੂੰ ਬੋਲਦੀ ਸੁਣਾਉਗੇ
0: ਚਲੋ
1: ਓਕੇ ਮੈਂ ਵੀ ਸੁਣੂੰਗੀ ਠੀਕ ਹੈ
0: ਰੈਸਟ ਕਰਕੇ ਤੇ ਠੀਕ ਹੋ ਜਾਓ
1: ਗਰਾਰੇ ਗਰੂਰੇ ਕਰ ਲਓ ਅੱਜ
0: ਰੈਸਟ ਦਵਾਓ ਗਲੇ ਨੂੰ ਲੜਿਓ ਨਾ ਅੱਜ ਲੜਨਾ ਕਹਿੰਦਾ ਆਪਾਂ
1: ਕਿੰਨੀ ਸ਼ਾਂਤੀ ਵੀਰ ਜੀ ਸਕੂਲ
0: ਥੈਂਕ ਯੂ
3: ਸਤਿ
1: ਸ਼੍ਰੀ ਅਕਾਲ ਤਵਨੀਤ, ਲਵ ਯੂ ਤਵਨੀਤ, ਗੱਲੇ ਖਤਮ ਕੀਤੀ ਹੁਣ।
0: ਹਾਂ ਲੜਨਾ ਕਿੱਦਾਂ ਆਪਾਂ, ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ। ਹਾਂਜੀ 1674 AM। ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: ਟੈਨਸ਼ਨ ਟੈਨਸ਼ਨ ਨਿਧੀ ਟੈਨਸ਼ਨ,
5: ਕੀ ਹੋਇਆ
4: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।
6: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
10: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
14: ਸੋਨਾ ਚਾਹੀਦਾ,
15: ਭਰੋਸਾ ਚਾਹੀਦਾ,
14: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
16: ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ।
14: ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ।
16: ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
17: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
18: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
0: Radio Hanji 1674 mein ek vari phir ton tuhanu saryan da swagat, gallan baatan sadiyan ਪੁਰਾਣੇ ਰੋ ਰੀਤੀ ਰਿਵਾਜ਼ਾਂ ਦੇ ਉੱਤੇ ਚੱਲ ਰਹੀਆਂ ਸੀ, ਸੋ ਉਸੇ ਨੂੰ ਆਪਾਂ ਅੱਗੇ ਤੋਰਦੇ ਹਾਂ। ਅਤੇ ਮੇਰੇ ਨਾਲ ਨੇ ਸੁਖ ਪਰਮਾਰ ਜੀ।
1: ਜੀ ਬਿਲਕੁਲ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ, ਕਿਹੜੇ ਰਿਚੁਅਲ ਤੁਸੀਂ ਫੋਲੋ ਕਰਦੇ ਹੋ ਜੋ ਤੁਸੀਂ ਲਾਈਕ ਛੋਟੇ ਹੁੰਦੇ ਤੋਂ ਦੇਖੇ ਨੇ, ਅੱਜ ਵੀ ਤੁਸੀਂ ਉਹਨਾਂ ਨੂੰ ਫੋਲੋ ਕਰ ਰਹੇ ਹੋ। ਅਤੇ ਨਾਲ ਦੀ ਨਾਲ ਸਾਡੇ 7 ਜਿਹੜੇ ਆ ਸ਼ਬਦ ਉਹ ਚੱਲ ਰਹੇ ਸੀ, ਸ਼ਬਦ ਜਿਹੜੇ ਉਹ ਰਿਪੀਟ ਕਰ ਦਿੰਦੇ ਹਾਂ। ਪਹਿਲਾ ਸ਼ਬਦ ਅੱਜਦਾ ਸੀ ਛੰਨ, ਦੂਸਰਾ ਸੀ ਛੰਨਾ, ਤੀਸਰਾ ਸੀਗਾ ਛੰਭ, ਚੌਥਾ ਸ਼ਬਦ ਸੀ ਅੱਜ ਦਾ ਸਾਡਾ ਛਮਾਹੀ, ਪੰਜਵਾਂ ਸ਼ਬਦ ਸੀ ਛੁੱਟੜ, ਛੇਵਾਂ ਸ਼ਬਦ ਸੀ ਸ਼ੈਲ ਅਤੇ ਸੱਤਵਾਂ ਅਤੇ ਆਖਰੀ ਸ਼ਬਦ ਸੀ ਛੜੱਪਾ। ਇਹ ਸੀ 7 ਸ਼ਬਦ ਅਤੇ ਵਿਸ਼ਾ ਕਿ ਕਿਹੜੀਆਂ ਰਸਮਾਂ ਆ ਜਿਹੜੀਆਂ ਤੁਸੀਂ ਘਰ ਦੇ ਵਿੱਚ ਹੁੰਦੀਆਂ ਛੋਟੇ ਹੁੰਦਿਆਂ ਨੇ ਦੇਖੀਆਂ ਤੇ ਤੁਸੀਂ ਅੱਜ ਉਹ ਫੋਲੋ ਕਰ ਰਹੇ ਹੋ, ਚਾਹੇ ਤੁਹਾਨੂੰ ਉਹਨਾਂ ਦੇ ਪਿੱਛੇ ਦੇ ਕਾਰਨ ਆ ਜਿਹੜੇ ਉਹ ਪਤਾ ਆ ਚਾਹੇ ਉਹ ਨਹੀਂ ਪਤਾ। ਸੋ ਰਣਜੋਤ ਜੀ, ਆਪਾਂ ਦੇਖਿਆ ਹੋਣਾ ਆ ਕਿ ਅੱਜ ਕੱਲ੍ਹ ਜਿਹੜੇ ਕਹਿੰਦੇ ਬਿੰਦੀ ਲਾਉਂਦੇ ਆ, ਬਿੰਦੀਆਂ ਦਾ ਬਿਜ਼ਨਸ ਆ ਜਿਹੜਾ ਉਹ ਲੱਖਾਂ ਦੇ ਵਿੱਚ ਆ, ਅਤੇ ਉਹਦੀ ਜਿਹੜੀ ਸ਼ੁਰੂਆਤ ਆ ਉਹ ਕਹਿੰਦੇ ਆ ਕਿ ਹੋਈ ਸੀਗੀ ਅੱਜ ਤੋਂ ਕੁਛ ਹਜ਼ਾਰਾਂ ਸਾਲ ਪਹਿਲਾਂ। ਜਿਹੜਾ ਵੀ ਆਪਾਂ ਜਿਹੜਾ ਉਹ ਲਾਉਂਦੇ ਹੁੰਦੇ ਸੀਗੇ ਨਾ, ਤਿਲਕ ਲਗਾਉਂਦੇ ਹੁੰਦੇ ਸੀਗੇ, ਜਾਂ ਉਹ ਸ਼ੁਰੂਆਤ ਇੱਦਾਂ ਹੋਈ ਸੀਗੀ ਕਿ ਜਿਹੜਾ ਕੁਮਕੁਮ ਆਪਾਂ ਉਹਨੂੰ ਆਪਾਂ ਕੁਮਕੁਮ ਕਹਿੰਦੇ ਹਾਂ ਨਾ, ਉਹ ਹਲਦੀ ਅਤੇ ਕਹਿੰਦੇ ਚੂਨਾ ਮਿਕਸ ਹੁੰਦਾ ਹੁੰਦਾ ਸੀ ਉਹਦੇ ਵਿੱਚ ਪਹਿਲਾਂ, ਅਤੇ ਉਹ ਥੋੜ੍ਹਾ ਜਿਹਾ ਵਾਰਮ ਤੁਹਾਡੇ ਜਿਹੜਾ ਫੀਲ ਕਰਾਉਂਦਾ ਸੀਗਾ, ਤੇ ਉਹਦੇ ਨਾਲ ਤੁਹਾਡਾ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਥੋੜਾ ਐਕਟਿਵ ਹੁੰਦਾ ਸੀ, ਤੇਜ਼ ਹੋ ਜਾਂਦਾ ਸੀਗਾ, ਤੇ ਉਹਦੇ ਨਾਲ ਜਿਹੜੀ ਤੁਹਾਡੀ ਸੋਚਣ ਦੀ ਸ਼ਕਤੀ ਆ ਉਹ ਵੀ ਵੱਧਦੀ ਹੁੰਦੀ ਸੀਗੀ, ਤੇ ਤਾਂ ਕਰਕੇ
0: ਕੰਸੈਂਟ੍ਰੇਸ਼ਨ ਵੱਧਦੀ
1: ਇੱਥੇ ਜਿਹੜਾ ਉਹ ਲਗਾਇਆ ਜਾਂਦਾ ਸੀਗਾ, ਤੇ ਹੌਲੀ ਹੌਲੀ ਉਸ ਚੀਜ਼ ਨੂੰ ਜਿੱਦਾਂ ਵਿਆਹਤਾ ਜ਼ਿੰਦਗੀ ਦੇ ਨਾਲ ਜੋੜ ਲਿਆ ਗਿਆ ਕਿ ਮਤਲਬ ਜਿਹੜੀਆਂ ਲੇਡੀਜ਼ ਵਿਆਹੀਆਂ ਹੋਈਆਂ ਆ ਉਹਨਾਂ ਨੂੰ ਉਹ ਚਿੰਨ ਦੇ ਦਿੱਤਾ ਗਿਆ ਕਿ ਉਹ ਲਗਾਓਗੀਆਂ। ਅੱਜ ਕੱਲ੍ਹ ਤਾਂ ਚਲੋ ਸਾਰੇ ਮੈਰਿਡ ਅਨਮੈਰਿਡ ਹਰ ਕੋਈ ਲਗਾਈ ਜਾਂਦਾ ਉਹ ਬਿੰਦੀ, ਤੇ ਸ਼ੁਰੂਆਤ ਉਹਦੀ ਕਹਿੰਦੇ ਜਿਹੜੀ ਉਹ ਉੱਥੋਂ ਹੋਈ ਸੀਗੀ।
0: ਸੋ ਇਹਨੂੰ ਇਕਾਗਰਤਾ ਦੇ ਲਈ ਮੰਨਿਆ ਜਾਂਦਾ, ਜਿੱਦਾਂ ਆਪਾਂ ਤੋਂ ਆਮ ਸੁਣਿਆ ਹੋਊਗਾ ਆਪਾਂ ਮੈਡੀਟੇਸ਼ਨਸ ਵਿੱਚ ਅਲੱਗ ਅਲੱਗ, ਵੈਸੇ ਤੇ ਇਹਦੇ ਤਰੀਕੇ ਨੇ ਪਰ ਉਹਦੇ ਵਿੱਚ ਜ਼ਿਆਦਾਤਰ ਤੁਸੀਂ ਇਹ ਸੁਣਦੇ ਵੀ ਜਦੋਂ ਉਹ ਤੁਹਾਨੂੰ ਦੱਸਦੇ ਵੀ ਅੱਖਾਂ ਤੁਸੀਂ ਜਦੋਂ ਮੀਟਦੇ ਹੋ ਤੇ ਇਹ ਇਸੇ ਹੀ ਪੁਆਇੰਟ ਤੇ
1: ਅੰਜਨਾ ਚੱਕਰ, ਹਾਂਜੀ ਦੇਣਾ ਹੈ ਧਿਆਨ,
0: ਉੱਥੇ ਤੁਸੀਂ ਧਿਆਨ ਦੇਣਾ ਵਾ। ਸੋ ਉਹ ਇਸੇ ਕਰਕੇ ਹੀ ਆ ਕਿਉਂਕਿ ਇੱਥੇ ਬੰਦਾ ਇਕਾਗਰ ਚਿੱਤ ਜ਼ਿਆਦਾ ਹੁੰਦਾ, ਤੁਸੀਂ ਆਪਣਾ ਵੈਸੇ ਵੀ ਅੰਗੂਠੇ ਦੇ ਨਾਲ ਤੁਸੀਂ ਇਸ ਏਰੀਏ ਨੂੰ ਜਦੋਂ ਆਪਾਂ ਵੇਖਿਆ ਕਈ ਲੋਕ ਜਦੋਂ ਸੋਚਦੇ ਆ ਤਾਂ ਉਹ ਇਸੇ ਏਰੀਏ ਦੇ ਉੱਤੇ ਟੱਚ ਕਰਦੇ ਆ, ਜਾਣੇ ਅਣਜਾਣੇ ਆਪਣੇ ਆਪ ਉਹਨਾਂ ਦਾ ਹੱਥ ਜਾਂਦਾ, ਜਾਂ ਫਿਰ ਤੁਸੀਂ ਇਸੇ ਨੂੰ ਅੰਗੂਠੇ ਦੇ ਨਾਲ ਤੁਸੀਂ ਪ੍ਰੈਸ ਕਰੋਗੇ ਤੇ ਤੁਹਾਨੂੰ ਹੈਲਪ ਹੁੰਦੀ ਹੈ ਵੀ ਤੁਸੀਂ ਚੀਜ਼ ਜਿਹੜੀ ਆ ਉਹ ਕੰਸਨਟ੍ਰੇਟ ਕਰਕੇ ਤੁਸੀਂ ਯਾਦ ਕਰ ਲਓ,
1: ਕਹਿੰਦੇ ਵੀ
0: ਹਾਂ ਓਕੇ ਆ ਗਿਆ ਯਾਦ
1: ਜੀ।
0: ਬੜੀਆਂ ਬੜੀ ਨਿੱਕੀ ਨਿੱਕੀਆਂ ਚੀਜ਼ਾਂ ਨੇ, ਪਤਾ ਨਹੀਂ ਹੁਣ ਉਹ ਆਪਾਂ ਦੇ ਕਈ ਸਮਝ ਪੈਂਦੀਆਂ ਜਾਂ ਨਹੀਂ ਪੈਂਦੀਆਂ, ਤੁਹਾਡੇ 'ਤੇ ਅਸਰ ਕਰਦੀਆਂ ਜਾਂ ਨਹੀਂ ਕਰਦੀਆਂ, ਪਰ ਹੈਗੀਆਂ ਤਾਂ
1: ਹੈਗੀਆਂ।
0: ਹੁਣ ਆਪਾਂ ਇਸ ਪਾਸੇ ਨਹੀਂ ਜਾਂਦੇ ਵੀ ਆ ਇੱਦਾਂ ਅਤੇ ਕਿੱਦਾਂ, ਆਪਾਂ ਤਾਂ ਇਹ ਕਹਿੰਦੇ ਵੀ ਜੇ ਉਹ ਚੱਲ ਰਿਹਾ ਵਾ ਪਿੱਛੋਂ ਚੱਲਦਾ ਆ ਰਿਹਾ ਵਾ ਉਹਦਾ ਆ ਨਹੀਂ ਤਾਂ ਉਹ ਰੀਜ਼ਨ ਹੋਊਗਾ, ਕਿਸੇ ਨੂੰ ਦੱਸਣਾ ਨਹੀਂ ਆਇਆ ਹੋਊਗਾ, ਪਰ ਅਗੇਨ ਫਿਰ ਉਹੀ ਆ ਜਾਂਦੀ ਵੀ ਜੇ ਉਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ
1: ਜੀ,
0: ਤੁਹਾਡਾ ਕੋਈ ਟਾਈਮ ਵੇਸਟ ਨਹੀਂ ਹੋ ਰਿਹਾ,
1: ਬਿਲਕੁਲ,
0: ਤੇ ਬਜ਼ੁਰਗਾਂ ਨੂੰ ਕਰ ਲਓ ਖੁਸ਼।
1: ਬਿਲਕੁਲ ਰਣਜੋਤ ਜੀ, ਤੇ ਆਪਾਂ ਕਈ ਵਾਰੀ ਦੇਖਦੇ ਹੁੰਦੇ ਹਾਂ ਕਿ ਜਿਹੜੀ ਕਾਲੀ ਬਿੱਲੀ ਆ ਸਪੈਸ਼ਲੀ ਉਹਨੂੰ ਹੀ ਮਨਹੂਸ ਕਿਉਂ ਸਮਝਿਆ ਜਾਂਦਾ ਆ ਕਿ ਉਹ ਰਾਸਤਾ ਕੱਟੇ ਤੇ ਮਾੜਾ ਆ ਨਹੀਂ ਜਾਣਾ ਚਾਹੀਦਾ ਹੈ ਨਾ ਅੱਗੇ, ਤੇ ਕਹਿੰਦੇ ਕਿ ਜਿਹੜੀ ਕਾਲੀ ਬਿੱਲੀ ਆ ਅਗਲੇ ਪਿਛਲੇ ਸਮੇਂ ਦੇ ਵਿੱਚ ਬਿਜਲੀ ਨਹੀਂ ਸੀ ਹੁੰਦੀ ਅਤੇ ਇਲੈਕਟ੍ਰੀਸਿਟੀ ਨਾ ਹੋਣ ਕਰਕੇ ਜਿਹੜੀ ਕਾਲੀ ਬਿੱਲੀ ਆ ਉਹ ਇੰਨੀ ਜਿੱਦਾਂ ਹਨੇਰੇ ਦੇ ਵਿੱਚ ਦਿਸਦੀ ਨਹੀਂ ਸੀ ਹੁੰਦੀ, ਚਿੱਟੀ ਤਾਂ ਫਿਰ ਵੀ ਦਿਸ ਜਾਂਦੀ ਸੀ, ਅਤੇ ਉਹਦੇ ਨਾਲ ਬਹੁਤ ਇੱਦਾਂ ਦੇ ਐਕਸੀਡੈਂਟ ਹੁੰਦੇ ਸੀਗੇ ਵਿੱਚ ਵੱਜਣ ਦੇ ਕਰਕੇ, ਜਾਂ ਉਹ ਆਪ ਮਰ ਜਾਂਦੀ ਸੀ, ਜਾਂ ਹੁਣ ਕਿਸੇ ਦੀ ਜਿੱਥੋਂ ਤੁਸੀਂ ਕਿਤੇ ਮਤਲਬ ਗੱਡਾ ਲੈ ਕੇ ਰੇੜਾ ਲੈ ਕੇ ਕਿਤੇ ਜਾ ਰਹੇ ਹੋ ਥੱਲੇ ਆ ਗਏ ਅਤੇ ਉਹ ਅਪਸ਼ਗਨ ਮੰਨਿਆ ਜਾਂਦਾ ਸੀ ਕਿ ਮੌਤ ਹੋ ਗਈ ਕਿਸੇ ਦੀ, ਤੁਸੀਂ ਚੱਲੇ ਆ ਸ਼ੁੱਭ ਕੰਮ ਦੇ ਲਈ ਚੱਲੇ ਆ ਤੇ ਤੁਸੀਂ ਕਿਸੇ ਨੂੰ ਰਾਹ ਵਿੱਚ ਜਿਹੜਾ ਉਹ ਮਾਰਤਾ, ਤਾਂ ਹੀ ਕਹਿੰਦੇ ਆ ਕਿ ਜਿਹੜੀ ਕਾਲੀ ਬਿੱਲੀ ਆ ਉਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਸਿਰਫ ਇਸੇ ਕਾਰਨ ਕਰਕੇ, ਕਿਉਂਕਿ ਉਹ ਪਹਿਲੇ ਸਮੇਂ 'ਚ ਉਹ ਦੀਦੀ ਨਹੀਂ ਸੀ ਹੁੰਦੀ ਕਿ ਕਦੋਂ ਉਹ ਥੱਲੇ ਆ ਕੇ ਮਰ ਜਾਂਦੀ।
0: ਇਹਦੇ ਅਲੱਗ ਅਲੱਗ ਕਾਰਨ ਦੱਸਦੇ, ਕਈ ਥਾਵਾਂ ਦੇ ਉੱਤੇ ਇੱਦਾਂ ਦੇ ਵੀ ਹਵਾਲੇ ਮਿਲਦੇ ਆ ਕਿ ਇਹ ਪ੍ਰਤੀਕ ਸੀ ਕਿ ਉਹ ਜਿਹੜੇ ਇਲਾਕੇ 'ਚ ਤੁਹਾਨੂੰ ਇੱਦਾਂ ਬਿੱਲੀ ਦਿਸੇ ਇਹਦਾ ਮਤਲਬ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਪਲੇਗ ਬੜੀ ਫੈਲਦੀ ਸੀ, ਤੇ ਇਹ ਉਸ ਚੀਜ਼ ਦਾ ਤੁਹਾਨੂੰ ਪਤਾ ਲੱਗਦਾ ਹੈ ਕਿਉਂਕਿ ਬਿੱਲੀ ਤੇ ਚੂਹੇ ਦੋਵੇਂ ਦਾ ਰਿਸ਼ਤਾ
1: ਹਨਾ,
0: ਤੇ ਉਹ ਇਸ ਕਰਕੇ ਵੀ ਮੰਨਿਆ ਜਾਂਦਾ ਹੈ ਵੀ ਮਤਲਬ ਇਸ ਜਗ੍ਹਾ ਦੇ ਉੱਤੇ ਬਿਮਾਰੀ ਫੈਲੀ ਹੈ। ਸੋ ਬੀ ਕੇਅਰਫੁਲ। ਸੋ ਹੋਰ ਵੀ ਕਈ ਤਰ੍ਹਾਂ ਦੇ
1: ਹਵਾਲੇ ਨਾਲੇ, ਵੈਸੇ ਵੀ ਕਹਿੰਦੇ ਆ ਕਿ ਜਿਹੜੀ ਬਿੱਲੀ ਆ ਉਹ ਕੱਲ ਮੰਗਦੀ ਆ ਹਨਾ, ਉਹ ਥਾਵਾਂ ਨੂੰ ਪਸੰਦ ਕਰਦੀ ਆ ਬੰਦਿਆਂ ਨੂੰ ਨਹੀਂ, ਜਿੱਦਾਂ ਖਾਲੀ ਥਾਵਾਂ ਨੂੰ ਪਸੰਦ ਕਰਦੀ ਆ
0: ਪਤਾ ਨਹੀਂ, ਪਰ ਕਿਉਂਕਿ ਬਿੱਲੀ ਤੇ ਘਰ ਦੇ ਵਿੱਚ ਆਪਾਂ ਵੇਖਦੇ ਹਾਂ ਕਬੂਤਰਾਂ ਬਾਰੇ ਕਹਿੰਦੇ ਹੁੰਦੇ ਵੀ ਗੋਲੇ ਕਬੂਤਰ ਨਾ ਜਿਹੜੇ ਉਹ ਉਜਾੜ ਭਾਲਦੇ ਆ ਕਹਿੰਦੇ, ਵੀ ਜਿੱਦਾਂ ਆਪਾਂ ਵੇਖਿਆ ਨੀ ਜਿਹੜੀ ਪੁਰਾਣੀਆਂ ਬਿਲਡਿੰਗਾਂ ਨੇ ਜਿਹੜੀਆਂ ਤੁਸੀਂ ਵੇਖਿਆ ਹੋਊਗਾ ਵੀ ਬਹੁਤ ਪੁਰਾਣੀਆਂ ਬਿਲਡਿੰਗਾਂ ਜਾਂ ਉੱਚੇ ਥਾਂ ਦੇ ਉੱਤੇ ਤੁਸੀਂ ਵੇਖੋ ਵੀ ਉੱਥੇ ਸਿਰਫ ਗੋਲੇ ਕਬੂਤਰ ਵੱਸਦੇ ਆ, ਪਰ ਜੇ ਉੱਦਾਂ ਦੂਜੇ ਪਾਸੇ ਵੇਖਿਆ ਜਾਵੇ ਤੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਗੋਲੇ ਕਬੂਤਰ ਕਿੰਨੇ, ਆਪਾਂ ਈਵਨ ਦਰਬਾਰ ਸਾਹਿਬ ਕਿੰਨੇ ਗੋਲੇ ਕਬੂਤਰ ਹੁੰਦੇ, ਜਾਂ ਫਿਰ ਜਿਹੜੇ ਜਿਹੜੇ ਖੰਡਰ ਆ ਉਹਨਾਂ ਦੇ ਵਿੱਚ ਤੇ ਹੁੰਦੇ ਹੀ ਹੁੰਦੇ,
1: ਕਦੀ
0: ਵੀ ਜਿਹੜੇ ਬੀਬੇ ਕਬੂਤਰ ਆ ਉਹ ਨਹੀਂ ਹੁੰਦੇ ਉੱਥੇ ਹਨਾ। ਸੋ ਉਹ ਮੈਨੂੰ ਲੱਗਦਾ ਉਹਨਾਂ ਸਾਇੰਸ ਨੂੰ ਵੇਖ ਕੇ ਸ਼ਾਇਦ ਉਹ ਚੀਜ਼ਾਂ ਬਣਾਈਆਂ ਗਈਆਂ ਵਾ ਵੀ ਕਬੂਤਰ ਜਿਹੜਾ ਉਹ ਉਜਾੜ ਭਾਲਦਾ, ਇਸ ਕਰਕੇ ਗੋਲਾ ਜਿਹੜਾ ਘਰ 'ਚ ਨਹੀਂ ਰੱਖਣਾ ਤੁਸੀਂ, ਪਰ ਹੋ ਸਕਦਾ ਗੋਲਾ ਰਹਿੰਦਾ ਹੀ ਨਾ ਹੋਵੇ ਰਹਿੰਦਾ ਹੀ ਬੀਮਾਰ ਗੋਲਾ ਰਹਿ ਕੇ ਨਹੀਂ ਰਾਜੀ
1: ਹੈਗਾ
0: ਜੋ ਚ ਕੋਈ ਖੂਬੀ ਹੋਊਗੀ ਤੇ ਉਹ ਵੀ ਰੱਖਣ ਵਾਲੇ ਉਹ ਵੀ ਰੱਖ ਹੀ ਲੈਣਗੇ
1: ਹਨਾ
0: ਸੋ ਆਪਾਂ ਜਿਹੜੇ ਪਹਿਲੇ ਜਾਨਵਰ ਇਹ ਸਾਨੂੰ ਨਹੀਂ ਪਤਾ ਲੱਗਦਾ ਨਾ ਆਪਾਂ ਰੱਖੇ ਤੇ ਖੂਬੀਆਂ ਕਰਕੇ ਹੀ ਆ ਜਿੱਦਾਂ ਹੁਣ ਆਪਣਾ ਖੋਤਾ ਰੱਖਿਆ ਹੁੰਦਾ ਤੇ ਖੋਤਾ ਕਹਿੰਦੇ ਵੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਓਦਾਂ ਕਹਿ ਦਿੰਦੇ ਹਾਂ ਵੀ ਬੰਦਿਆਂ ਲਈ ਵੀ ਆਪਾਂ ਯੂਜ਼ ਕਰ ਲੈਂਦੇ ਹਾਂ ਵੀ ਇਹ ਖੋਤਾ ਹੀ ਆ ਮਤਲਬ ਇਹਦਾ ਦਿਮਾਗ ਓਨਾ ਕੰਮ ਨਹੀਂ ਕਰਦਾ ਪਰ ਵੇਖਿਆ ਜਾਵੇ ਤੇ ਖੋਤਾ ਕਹਿੰਦੇ ਕਿ ਸਭ ਤੋਂ ਸਮਾਰਟ ਆ ਬਾਕੀ ਈਵਨ ਘੋੜੇ ਨਾਲੋਂ ਵੀ ਖੋਤਾ ਕਹਿੰਦੇ ਸਮਾਰਟ ਹੈ ਮਤਲਬ ਜਿਹੜੀ ਉਹਦੇ ਉੱਤੇ ਰਿਸਰਚ ਆ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਖੋਤਾ ਹੀ ਆ ਜਿਹੜਾ ਸਭ ਤੋਂ ਦੂਰ ਜਿੱਦਾਂ ਰੇਗਿਸਤਾਨ ਦੇ ਵਿੱਚ ਜਾਂ ਜਿਹੜੇ ਉਹ ਰੇਗਿਸਤਾਨ ਕਹਿਤਾ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਸੁਨਸਾਨ ਹਾਂ ਰੇਗਿਸਤਾਨੀ ਕਹਿ ਲਓ ਤੁਸੀਂ ਵਰਤੋਂ ਵੀ ਉਹਦੇ ਵਿੱਚ ਦੂਰ ਦਰੇਡੇ ਤੱਕ ਜਿਹੜੀ ਆ ਆਈ ਥਿੰਕ ਇਹਨੇ 55-65 ਕਿਲੋਮੀਟਰ ਤੱਕ ਦੀ ਜਿਹੜੀ ਦੂਰੋਂ ਆਉਂਦੀ ਆਵਾਜ਼ ਆ ਖਾਲੀ ਸਰਫੇਸ ਦੇ ਵਿੱਚੋਂ ਤੇ ਉਹ ਵੀ ਕਹਿੰਦੇ ਉਹ ਸੁਣ ਕੇ ਤੇ ਅਗਲੇ ਖਤਰੇ ਨੂੰ ਖੋਤਾ ਇੱਕ ਇਹੋ ਜਿਹਾ ਜਾਨਵਰ ਹੈ ਜਿਹੜਾ ਕਹਿੰਦੇ ਵੀ ਜੇ ਮੰਨ ਲਓ ਪੁਲ ਦੇ ਉੱਤੇ ਕੋਈ ਖਰਾਬੀ ਆ ਤੇ ਉਹ ਪੈਰ ਨਹੀਂ ਗਾਂਹ ਪੁੱਟੂਗਾ ਹਰ ਇੱਕ ਘੋੜਾ ਜਿਹੜਾ ਵਾ ਉਹ ਕਹਿੰਦੇ ਪੁੱਟ ਲੈਂਦਾ ਤੇ ਉਹ ਨਹੀਂ ਗਾਂਹ ਪੁੱਟੂਗਾ ਜੇ ਮਤਲਬ ਮੰਨਿਆ ਜਾਂਦਾ ਸੀ ਵੀ ਜੇ ਖੋਤਾ ਪੈਰ ਨਹੀਂ ਨਾ ਪੁੱਟ ਰਿਹਾ ਗਾਂਹ ਤੇ ਜਿਹੜੇ ਸਿਆਣੇ ਮਾਲਕ ਹੀ ਉਹ ਸਮਝ ਲੈਂਦੇ ਸੀ ਵੀ ਕੋਈ ਨਾ ਕੋਈ ਪ੍ਰੋਬਲਮ ਹੋਊਗੀ ਇਸੇ ਕਰਕੇ ਸਭ ਤੋਂ ਪਹਿਲਾਂ ਜਿਹੜਾ ਸਾਥੀ ਆ ਇਨਸਾਨ ਦਾ ਜਿਹਨੂੰ ਲੈ ਕੇ ਇਨਸਾਨ ਨੇ ਸਫ਼ਰ ਸ਼ੁਰੂ ਕੀਤਾ ਤੇ ਉਹਦੀ ਦੇਖਭਾਲ ਸ਼ੁਰੂ ਕੀਤੀ ਉਹ ਸ਼ਾਇਦ ਇਸੇ ਕਰਕੇ ਹੀ ਕਿਉਂਕਿ ਉਹ ਕਹਿੰਦੇ ਵੀ ਇਹਦੀ ਯਾਦਾਸ਼ਤ ਸ਼ਕਤੀ ਬਹੁਤ ਹੈ ਖੋਤਾ ਜਿਹੜਾ ਇੱਕ ਵਾਰੀ ਇੱਕ ਰਾਹ ਚੋਂ ਲੰਘ ਜਾਂਦਾ ਜਾਂ ਇੱਕ ਵਾਰੀ ਜਿਹੜੇ ਇੱਕ ਇਨਸਾਨ ਨੂੰ ਵੇਖ ਲੈਂਦਾ ਚੰਗੇ ਜਾਂ ਮਾੜੇ ਨੂੰ ਉਹਦੇ ਕਹਿੰਦੇ 25 ਸਾਲ ਦੀ ਮੈਮਰੀ ਆ ਉਹਦੀ ਆਪਾਂ ਕਹਿ ਦਿੰਦੇ ਹਾਂ ਵੀ ਇਹ ਤੂੰ ਖੋਤਾ ਹੀ ਆ ਹਨਾ ਵੀ ਆਪਣੇ ਤੱਕ ਉਸ ਤਰੀਕੇ ਨਾਲ ਪਹੁੰਚੀਆਂ ਕਿਉਂਕਿ ਸੁਸਤ ਆ ਸਾਨੂੰ ਸੁਸਤ ਚੀਜ਼ਾਂ ਜਿਹੜੀਆਂ ਨੇ ਉਹ ਭੈੜੀਆਂ ਲੱਗਦੀਆਂ
1: ਤੁਸੀਂ ਇਹ ਗੱਲ ਕੀਤੀ ਨਾ ਮੈਨੂੰ ਹੁਣ ਇੱਕ ਇੰਸੀਡੈਂਟ ਯਾਦ ਆ ਗਿਆ ਜਿਹੜਾ ਉਦੋਂ ਮੈਨੂੰ ਇੱਦਾਂ ਨਹੀਂ ਸੀ ਪਤਾ ਵੀ ਉਹਦੀ ਜਿੱਦਾਂ ਮੈਮਰੀ ਹੈ ਜਿਹੜੀ ਇੱਦਾਂ ਆ ਸਾਡਾ ਨਵਾਂ ਨਵਾਂ ਵਿਆਹ ਹੋਇਆ ਅਤੇ ਗੇਟ ਖੁੱਲ੍ਹਾ ਰਹਿ ਗਿਆ ਨਾ ਅਤੇ ਉਹਨਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕੋਈ ਵਿਆਹ ਤੋਂ ਪਹਿਲਾਂ ਕੋਈ ਕੰਸਟਰਕਸ਼ਨ ਕਰਾਈ ਹੋਣੀ ਹੈ ਘਰ ਦੇ ਵਿੱਚ ਅਤੇ ਜਿਹੜੇ ਖੱਚਰਾਂ ਵਾਲੇ ਸੀਗੇ ਖੋਤਿਆਂ ਵਾਲੇ ਉਹ ਉਹਨਾਂ ਨੇ ਛੱਟੀਆਂ ਹੋਣੀਆਂ ਇੱਟਾਂ ਨਾ ਪਿੰਡ 'ਚ ਭੱਠਾ ਸੀਗਾ ਨੇੜੇ ਅਤੇ ਉਹ ਇੱਕ ਦਿਨ ਗੇਟ ਖੁੱਲ੍ਹਾ ਰਹਿ ਗਿਆ ਅਤੇ ਕਿੰਨੇ ਬੜੇ ਖੋਤੇ ਅੰਦਰ ਵੜ ਗਏ
0: ਅੱਛਾ
1: ਅਤੇ ਮੰਮੀ ਮਤਲਬ ਫਟਾਫਟ ਕੱਢਣ ਲੱਗ ਗਏ ਮੰਮੀ ਕਹਿੰਦੇ ਕਿ ਲੈ ਇਹਨਾਂ ਨੂੰ ਹਜੇ ਵੀ ਲੱਗੀ ਜਾਂਦਾ ਇਹਨਾਂ ਨੇ ਇੱਟਾਂ ਇੱਥੇ ਲੈ ਕੇ ਆਉਣੀਆਂ ਆ ਫਿਰ ਮਤਲਬ 4 ਮਹੀਨੇ ਪਹਿਲਾਂ ਇਹਨਾਂ ਨੇ ਇੱਥੇ ਇੱਟਾਂ ਸੁੱਟੀਆਂ ਸੀ ਹਾਂ ਅਤੇ ਉਹ ਹੁਣ ਮੈਨੂੰ ਲੱਗਿਆ ਵੀ ਸ਼ਾਇਦ ਇਹ ਗੱਲ ਫੈਕਟ ਆ ਇਹ ਕਿ ਉਹਨਾਂ ਨੂੰ ਲੱਗਾ ਹੋਣਾ ਵੀ ਅਸੀਂ ਇੱਥੇ ਗਏ ਸੀਗੇ ਪਹਿਲਾਂ ਅਤੇ ਸ਼ਾਇਦ ਤਾਂ ਹੀ ਉਹ ਅੰਦਰ ਗੇਟ ਖੁੱਲ੍ਹਾ ਸੀਗਾ ਅਤੇ ਉਹਨਾਂ ਦਾ ਵੀ ਮਾਲਕ ਵੀ ਫਟਾਫਟ ਆਇਆ ਉਹਨੇ ਡੰਡਾ ਲੈ ਕੇ ਉਹਨਾਂ ਨੂੰ ਜਿੱਦਾਂ ਬਾਹਰ ਕੱਢਿਆ ਹੱਕਿਆ ਪਰਾਂ ਕੀਤਾ ਨਾ ਅਤੇ ਉਹ ਫਟਾਫਟ ਸਾਰੇ ਅੰਦਰ 15-20 ਆ ਕੇ ਇਕੱਠੇ ਹੋ ਗਏ ਫਿਰ ਸ਼ਾਇਦ ਉਹਨਾਂ ਦੇ ਦਿਮਾਗ 'ਚ ਹੋਣਾ ਵੀ ਪਹਿਲਾਂ ਇੱਦਾਂ ਕੀਤਾ ਸੀ
0: ਅੱਛਾ ਤਾਂ ਪਿੱਛੇ ਜੇ ਉਹ ਨਹੀਂ ਖੋਤਿਆਂ ਦੇ ਉੱਤੇ ਇੱਕ ਖਬਰ ਵੀ ਕਾਫੀ ਚਰਚਾ ਸੀ ਵੀ ਖੋਤੇ ਪਾਲਣ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਅਤੇ ਉਦੋਂ ਮੈਂ ਇਹਦੇ ਉੱਤੇ ਥੋੜ੍ਹਾ ਪੜਿਆ ਸੀ ਉਹ 'ਚ ਜਿਹੜੀ ਡਿਟੇਲ ਦਿੱਤੀ ਸੀ ਨਾ ਅਤੇ ਉਹ ਕਹਿੰਦੇ ਵੀ ਇਹਦੀ ਜਿਹੜੀ ਜਿਹੜੀ ਪੁਰਾਣੇ ਸਮੇਂ ਦੀ ਜਦੋਂ ਜੰਗਲਾਂ 'ਚੋਂ ਸਾਰੇ ਜੰਗਲਾਂ 'ਚੋਂ ਡਿਵੈਲਪ ਹੋ ਕੇ ਬਾਹਰ ਨਿਕਲੇ ਨਾ ਜਿੱਦਾਂ ਇਨਸਾਨ ਆਪਾਂ ਵੀ ਤਾਂ ਜੰਗਲਾਂ 'ਚੋਂ ਡਿਵੈਲਪ ਹੋ ਕੇ ਬਾਹਰ ਨਿਕਲੇ ਹਾਂ ਓਵਰ ਦਾ ਪੀਰੀਅਡ ਅਤੇ ਇਹਦੇ ਹੀ ਕਹਿੰਦੇ ਵੀ ਉਹ ਜਿਹੜਾ ਇਹਦਾ ਇਲਾਕਾ ਸੀ ਆਈ ਥਿੰਕ ਅਫਰੀਕਾ ਦਾ ਹੀ ਸ਼ਾਇਦ ਇਲਾਕਾ ਤੇ ਉਸ ਇਲਾਕੇ ਦੇ ਵਿੱਚ ਜਿਹੜਾ ਖਾਣ ਪੀਣ ਸੀ ਉਹ ਬਹੁਤ ਦੂਰ ਦੂਰ ਤੱਕ ਨਹੀਂ ਲੱਭਦਾ ਤੇ ਇਹ ਉਸ ਇਲਾਕੇ ਦਾ ਵਾ ਇਸ ਕਰਕੇ ਇਹਦੀ ਮਜਬੂਰੀ ਸੀਗੀ ਵੀ ਇਹਨੂੰ ਯਾਦ ਰੱਖਣਾ ਪੈਂਦਾ ਸੀ ਵੀ ਇਸ ਡਾਇਰੈਕਸ਼ਨ 'ਚ ਇੱਥੋਂ ਪਾਣੀ ਮਿਲਣਾ ਵਾ ਹਨਾ ਇੱਧਰ ਮੈਨੂੰ ਕੁਛ ਖਾਣ ਨੂੰ ਮਿਲਣਾ ਤੇ ਇਸੇ ਕਰਕੇ ਇਹਦਾ ਜਿਹੜਾ ਸਾਥ ਆ ਉਹ ਵੀ ਬੜਾ ਇੰਪੋਰਟੈਂਟ ਹੈ ਕਹਿੰਦੇ ਵੀ ਆਪਣਾ ਜਿਹੜਾ ਸਾਥ ਆ ਜਾਂ ਜਿਹਦੇ ਨਾਲ ਮੋਹ ਤੇ ਹੁੰਦਾ ਵਾ ਜਾਂ ਜੇ ਝੁੰਡ 'ਚ ਵੀ ਰਹਿੰਦੇ ਆ ਤੇ ਇੱਕ ਜਣੇ ਦੀ ਬੜੀ ਮਾਨਤਾ ਕਰਦੇ ਅੱਗੇ ਮਤਲਬ ਆਪਣਾ ਇੱਕ ਮੁਖੀਆ ਜਿਹੜਾ ਜ਼ਰੂਰ ਚੁਣਦੇ ਤੇ ਜੇ ਉਹਨੂੰ ਪਰੇ ਕਰ ਦਿਉ ਤੇ ਫਿਰ ਇਹ ਪੈਨਿਕ ਹੋ ਜਾਂਦੇ ਆ ਵੀ ਬੜੇ ਸ਼ਾਂਤ ਰਹਿੰਦੇ ਆ ਜੇ ਉਹ ਮੁਖੀਆ ਜਿਹਨੂੰ ਇਹਨਾਂ ਨੇ ਮੰਨਿਆ ਜੇ ਉਹ ਉੱਥੇ ਰਹਿੰਦਾ
1: ਇੱਕ ਮੁਖੀਆ ਹੋਣਾ ਜਿਹੜਾ ਪਹਿਲਾਂ ਅੰਦਰ ਵੜਿਆ ਹੋਣਾ ਬਾਕੀ 15 ਮਗਰ ਉਹਦੇ ਆ ਗਏ
0: ਤੇ ਜਾਨਵਰਾਂ ਦੀਆਂ ਬੜੀਆਂ ਮੈਂ ਇਹ ਨਾ ਬੜੀਆਂ ਇੰਟਰਸਟਿੰਗ ਕਹਾਣੀਆਂ ਨੇ ਮੈਨੂੰ ਕੁੱਤੇ ਦੀ ਆਪਣਾ ਖੋਤੇ ਦੀ ਘੋੜੇ ਦੀ ਮਤਲਬ ਹਰ ਇੱਕ ਪਤਾ ਨੀ ਮੈਂ ਤੇ ਇਹ ਵੀ ਹੈਰਾਨ ਹੁੰਦਾ ਵੀ ਰਿਸਰਚਾਂ ਪਤਾ ਨੀ ਕਿੱਦਾਂ ਕਰਦੇ ਹੋਣਗੇ ਬਾਰੇ ਬਾਰੇ ਜਾਈਏ ਬਾਰੇ ਬਾਰੇ ਜਾਈਏ ਇਹਨਾਂ ਦੇ ਨਹੀਂ ਆਹ ਮਤਲਬ ਜਿਹੜੇ
1: ਰਿਸਰਚ ਕਰਦੇ ਉਹੀ ਮੈਂ ਕਹਿੰਦੀ ਹਾਂ ਕਿ ਉਹ ਕਿਹੜਾ ਦੱਸਦਾ ਹੈ ਕੋਈ ਉਹਨਾਂ ਨੂੰ ਮਤਲਬ ਇਨਸਾਨ ਤਾਂ ਦੱਸ ਸਕਦਾ ਮੇਰਾ ਆਹ ਦੁਖਦਾ ਅੱਛਾ ਮੈਨੂੰ ਇੰਨੇ ਸਾਲ ਪਹਿਲਾਂ ਯਾਦ ਰਹਿੰਦਾ ਸੀ ਹੁਣ ਮੈਨੂੰ ਭੁੱਲਣ ਲੱਗ ਗਿਆ ਪਰ ਉਹ ਦੇਖ ਲਓ
0: ਉਦਾਂ ਚਲੋ ਅਸੀਂ ਮੰਨ ਵੀ ਲੈਂਦੇ ਚਲੋ ਸਤਿ ਸ਼੍ਰੀ ਅਕਾਲ ਰੂਪੀ ਜੀ ਤੁਸੀਂ ਆਉਂਦੇ ਸਤਿ
15: ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸੁਖ ਜੀ
1: ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਆ
15: ਬਹੁਤ ਵਧੀਆ ਤੁਸੀਂ ਆਪਣਾ ਸੁਣਾਓ
1: ਤੁਸੀਂ ਸਕੂਲ ਨਹੀਂ ਗਏ ਅੱਜ
15: ਨਹੀਂ ਸੁਖ ਜੀ ਮੇਰੀਆਂ ਥੋੜੀਆਂ ਛੁੱਟੀਆਂ ਚੱਲਦੀਆਂ ਪਈਆਂ
0: ਚਾਟ ਖਾ ਲਈ
15: ਵੀਰ ਜੀ ਨੂੰ ਹੁਣੇ ਥੋੜੀ ਦੇਰ ਪਹਿਲਾਂ ਮੈਸੇਜ ਕਰਕੇ ਮੈਂ ਕਾਲ ਲੈ ਲਓ ਨਹੀਂ ਨਹੀਂ ਨਹੀਂ ਨਹੀਂ ਨਹੀਂ ਵੀਰ ਜੀ, ਮੇਰੀ ਫਿਜ਼ੀਓ ਨਾਲ ਅਪਾਇੰਟਮੈਂਟ ਸੀ, ਮੈਂ ਖੜੀ ਸੀਗੀ ਬਾਹਰ, ਮੈਂ ਕਿਹਾ ਵੀਰ ਜੀ ਮੇਰੀ ਕਾਲ ਲੈ ਲਿਓ,
0: ਇਹ ਨਹੀਂ ਛੇਤੀ ਵਾਰੀ ਦਿੰਦੇ ਹੁੰਦੇ, ਟੈਨਸ਼ਨ ਨਾ ਲਓ,
1: ਪਤਾ ਲੱਗੇ ਪਹਿਲੇ 2 ਘੰਟੇ ਦੇ ਉਡੀਕਣ ਲੱਗਿਓ
0: ਇਹ ਜੇ ਕਿਤੇ ਆਪ ਲੇਟ ਚਲ ਜਾਓ ਫਿਰ ਇਹਨਾਂ ਨੇ ਕਹਿਣਾ ਸੋਰੀ ਯੂ ਆਰ ਲੇਟ 5 ਮਿੰਟਸ ਲੇਟ, ਸ਼ੁਡ ਵੀ ਬੁੱਕ ਨੈਕਸਟ ਟਾਈਮ, ਤੇ ਆਪ ਭਾਵੇਂ ਉੱਥੇ ਘੰਟਾ ਬਾਅਦ ਛੱਡਣ ਤੁਹਾਨੂੰ,
1: ਇਹ ਇਦਾਂ ਹੀ ਕਰਦੇ
15: ਆ। ਨਹੀਂ ਨਹੀਂ ਮੈਂ ਹਲੇ ਕਾਰ ਪਾਰਕ 'ਚ ਖੜੀ ਸੀ ਬਸ, ਮੇਰੀ 5 ਮਿੰਟ
0: ਤੱਕ ਉਹੀ ਵੀ ਐਵੇਂ ਮਾਰਨ ਡੇ ਆ ਕਿ
1: ਅਸੀਂ ਕਿਹੜਾ ਫਿਜ਼ੀਓ ਜਾਂਦੇ
0: ਆ ਐਂ, ਤੇ ਤੁਹਾਨੂੰ ਹੌਸਲਾ ਹੀ ਦੇ। ਹਾਂਜੀ
15: ਨਹੀਂ ਹੁੰਦਾ ਵੀਰ ਜੀ ਇਦਾਂ ਹੀ ਆ, ਨਹੀਂ ਸਹੀ ਗੱਲ ਆ,
0: ਚਲੋ
1: ਕੋਈ ਨੀ ਉਹਨਾਂ ਦਾ ਕਰਮ ਆ।
15: ਮੈਂ ਵੀ ਜੀ ਜਿਵੇਂ ਵਹਿਮਾ ਭਰਮਾਂ ਦੀ ਗੱਲ ਚੱਲਦਾ ਨਾ, ਵਹਿਮਾ ਭਰਮਾਂ ਦੀ ਸੋਰੀ, ਜਿਹੜੇ ਰਿਚੁਅਲ ਜਿਹੜੇ ਆਪਾਂ ਕਹਿੰਦੇ ਆ ਵੀ ਮੈਂ ਜਿਹੜੇ ਮੰਮੀ ਉਹਨਾਂ ਨੂੰ ਦੇਖਿਆ ਕਰਦੇ ਹੋਏ ਤੇ ਮੈਂ ਵੀ ਕਰਦੀ ਆ, ਮੈਂ ਝਾੜੂ ਨੀ ਖੜਾ ਕਰਦੀ ਬਿਲਕੁਲ
1: ਜੀ।
15: ਮੈਂ ਮੰਮੀ ਆਉਣੀ, ਮੰਮੀ ਹਮੇਸ਼ਾ ਕਹਿੰਦੇ ਹੁੰਦੇ ਸੀ ਵੀ ਝਾੜੂ ਕਾ ਤਾਂ ਖੜਾ ਕੀਤਾ, ਇਹ ਘਰੇ ਲੜਾਈ ਹੋ ਜੂਗੀ, ਉਹ ਦਿਮਾਗ 'ਚ ਬੈਠਾ ਹੀ ਹੋਇਆ। ਮੈਂ ਵੀ ਜੇ ਬੱਚੇ ਕਦੇ ਰੱਖ ਦੇਣ ਨਾ ਖੜਾ ਕਰ ਦੇਣ ਝਾੜੂ, ਮੈਂ ਵੀ ਨਹੀਂ ਨਹੀਂ ਥੱਲੇ ਕਰੋ, ਝਾੜੂ ਕਾ ਤਾਂ ਖੜਾ ਕੀਤਾ। ਬੱਚਾ ਫਿਰ ਪੁੱਛਦੇ ਆ ਵੀ ਕਿਉਂ, ਮੇਰੀ ਕਹਿੰਦੇ ਨਹੀਂ ਬੇਟੇ, ਨਾਨੀ ਮਾਂ ਏਦਾਂ ਕਹਿੰਦੇ ਹੁੰਦੇ ਸੀ ਵੀ ਝਾੜੂ 'ਚ ਖੜਾ ਕਰਾਂਗੇ ਤਾਂ ਲੜਾਈ ਹੋ ਜਾਣੀ।
0: ਝਾੜੂ ਨੀ ਆਪਣੇ ਟਾਈਮ, ਝਾੜੂ ਤੇ ਘੱਟ ਹੀ ਹੁੰਦੇ, ਆਪਣੇ ਮਾਂਜਾ ਹੁੰਦਾ ਸੀ, ਤੇ ਮਾਂਜਾ ਦਾ ਤੇ ਇਸ ਕਰਕੇ ਭੈਣ ਜੀ ਨਹੀਂ ਨਾ ਖੜਾ ਕਰਨ ਦਿੰਦੇ ਕਿਉਂਕਿ ਨਿਆਣਾ ਕਿਤੇ ਡਿੱਗਿਆ, ਠੇਡਾ ਠੁਡਾ ਲੱਗਾ, ਅੱਖ 'ਚ ਵੱਜਦਾ, ਤਿੱਖਾ ਤੇ ਹੁੰਦਾ ਸੀ ਉਹ ਇੰਨਾ
1: ਜੀ,
0: ਤੇ ਉਹ
15: ਹਾਂਜੀ ਹਾਂ
0: ਲਿਬੜ ਜਾਣਾ, ਇਸ ਕਰਕੇ ਓਹਨੂੰ ਲੰਮੇ ਹੀ ਪਾਇਆ ਜਿਆਦਾ ਬਿਹਤਰ ਸਮਝਿਆ ਜਾਂਦਾ। ਬਾਕੀ ਤੁਸੀਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛ ਲਿਓ,
1: ਜਿਹੜਾ ਜਿਹੜਾ ਕਹਿੰਦੇ ਨਾ ਝਾੜੂ ਨੀ ਸੀ ਖੜਾ ਕਰਦੇ ਹੁੰਦੇ ਨਾ, ਜਦੋਂ ਕਾਲਜ ਜਾਂਦੇ ਤੁਸੀਂ, ਉਹ ਜਿਹੜੀਆਂ ਬੀਬੀਆਂ ਨੀ ਹੁੰਦੀਆਂ ਉਹਨਾਂ ਕੋਲ ਡੰਡਿਆਂ ਵਾਲੇ ਝਾੜੂ ਹੁੰਦੇ ਨਾ,
0: ਹਾਂਜੀ ਹਾਂਜੀ,
1: ਉਹ ਜਿਹੜਾ ਲਾਉਂਦੀਆਂ ਹੁੰਦੀਆਂ ਉਹ ਤਾਂ ਝਾੜੂ ਏਦਾਂ ਹੀ ਰੱਖ ਕੇ ਖੜੀਆਂ ਚਾਹ ਪੀਣ ਲੱਗੇ
0: ਨਾ। ਤੁਸੀਂ ਵੇਖੋ ਨਾ ਦੂਜੇ ਪਾਸੇ ਨੂੰ ਆਓ।
1: ਹਾਂ ਨਹੀਂ ਨਹੀਂ ਵੈਸੇ ਮੈਂ ਕਹਿੰਦੀ ਪਈ ਆ, ਮੈਂ ਇਹ ਫੈਕਟ ਘਰ ਜਾ ਕੇ ਪੁੱਛਦੀ ਹੁੰਦੀ ਸੀਗੀ ਕਿ ਉਹਨਾਂ ਨੂੰ ਤਾਂ ਬੜਾ ਸੋਹਣਾ, ਉਹਨੂੰ ਤਾਂ ਜੋਬ ਮਿਲ ਗਈ, ਉਹ ਬੜੀ ਸੋਹਣਾ, ਤੁਸੀਂ ਸਾਨੂੰ ਝਾੜੂ 'ਤੇ ਖੜਾ ਕਰ
15: ਲੈਂਦੀ
1: ਆ, ਕਹਿਣਾ ਉਹੀ ਤੁਸੀਂ ਵੀ ਏਦਾਂ ਕਰੋ, ਝਾੜੂ ਖੜੇ ਕਰਕੇ ਉਹਨਾਂ ਦੇ ਨਾਲੇ ਲੱਗ ਜਾਓ ਉੱਥੇ ਸੁੰਬਰ ਨੇ ਫੜੇ।
0: ਨਹੀਂ ਤੇ ਮੈਨੂੰ ਤੇ ਇਹੋ ਹੀ ਵਾਜਬੇ ਦਾ ਲੱਗਾ ਸੀ,
1: ਹਾਂਜੀ ਹਾਂ,
0: ਕਿਉਂਕਿ ਉਹ ਬੜੀ ਭੈੜੀ ਉਹਦੀ ਸੱਟ ਲੱਗਦੀ ਹੈ ਹਨਾ, ਅੱਖ ਉੱਖ 'ਚ ਵੱਜਣ ਦਾ ਬੜਾ ਡਰ ਹੁੰਦਾ।
15: ਤੇ ਇੱਕ ਵੀਰ ਜੀ ਮੰਮੀ ਨਾ ਸ਼ੁਰੂ ਤੋਂ ਹੀ ਕਹਿੰਦੇ ਹੁੰਦੇ ਸੀ ਵੀ ਜਿਹਦਾ ਇੱਕ ਭਰਾ ਹੋਵੇ ਉਹਨੇ ਵੀਰਵਾਰ ਨੂੰ ਸਿਰ ਨਹੀਂ ਧੋਣਾ।
0: ਅੱਛਾ
15: ਵੀ ਉਹਦਾ ਲੌਜਿਕ, ਹਾਂ ਮੈਂ ਤਾਂ ਨਹੀਂ, ਮੰਮੀ ਨੇ ਕਹਿੰਦੇ ਲੌਜਿਕ, ਮੈਂ ਇੱਕ ਦੋ ਵਾਰ ਮੈਂ ਐਂ ਕਹਿੰਦਾ, ਕਹਿੰਦੇ ਬਸ ਤੈਨੂੰ ਕਹਿਤਾ ਨਾ ਵੀ ਇੱਕ ਜਿਹਦਾ ਇੱਕ ਭਰਾ ਹੁੰਦਾ ਉਹ ਵੀਰਵਾਰ ਨੂੰ ਸਿਰ ਨਹੀਂ ਧੋਈਦਾ, ਮੰਮੀ ਆਪ ਵੀ ਨੀ ਸੀ ਧੋਂਦੇ, ਉਹ ਹੁਣ ਮੇਰੇ ਚ ਵੀ ਇੰਨੀ, ਕਿਉਂਕਿ ਸ਼ੁਰੂ ਤੋਂ ਮੰਮੀ ਨੇ ਧੋਣ ਹੀ ਨੀ ਦਿੱਤਾ ਹੈਗਾ ਵੀਰਵਾਰ ਨੂੰ ਕਦੇ ਸਿਰ, ਤੇ ਮੈਂ ਅੱਜ ਤੱਕ ਧੋਤਾ ਵੀ ਨੀ, ਪਰ ਲੌਜਿਕ ਮੈਨੂੰ ਹਾਲੇ ਤੱਕ ਨੀ ਪਤਾ। ਤੇ ਹੁਣ ਜਿਵੇਂ ਪਵਨੀਤ ਸਾਡੇ ਕੋਲ ਆਈ ਸੀ, ਪਵਨੀਤ ਨੇ ਇੱਕ ਦੋ ਵਾਰੀ ਧੋਤਾ ਤੇ ਮੈਂ ਉਹਨੂੰ ਵੀ ਰੋਕਿਆ, ਮੈਂ ਪਵਨੀਤ ਵੀਰਵਾਰ ਨੂੰ ਸਿਰ ਨੀ ਧੋ, ਕਹਿੰਦੀ ਚਾਚੀ ਕਿਉਂ, ਮੈਂ ਕਿਹਾ ਪਤਾ ਮੈਨੂੰ ਵੀ ਨੀ, ਮੇਰੇ ਮੰਮੀ ਨੇ ਵੀ ਮੈਨੂੰ ਕਿਹਾ ਸੀ ਵੀ ਜੇ ਇੱਕ ਭਰਾ ਹੋਵੇ। ਫਿਰ ਮੈਨੂੰ ਲੱਗਦਾ ਸੀ ਵੀ ਸ਼ਾਇਦ ਦਿਨ ਹੈ ਜਿਹੜਾ ਵੀਰਵਾਰ ਆ, ਇਹ ਕੋਈ ਭਰਾ ਦਾ ਦਿਨ ਆ, ਵੀ ਇਹਦੇ ਨਾਲ ਕੁਛ ਰਿਲੇਟਡ ਹੋਊਗਾ ਸ਼ਾਇਦ,
0: ਹੋ ਸਕਦਾ। ਆਪਣੇ ਇਹ ਤੇ ਹੁੰਦਾ ਸੀ ਵੀ ਇੰਨਾ ਦਿਨ ਇਸ ਦਿਨ ਨੀ ਸਿਰ ਨਹਾਉਣਾ, ਇਸ ਦਿਨ ਨੀ, ਪਰ ਉਹਦਾ ਜਿੰਨਾ ਕੁ ਮੈਂ ਇੱਕ ਵਾਰੀ ਜਾਣਿਆ ਪੜਿਆ ਸੀ, ਉਹ ਇਹੋ ਹੀ ਸੀਗਾ ਵੀ ਰੋਜ਼ ਰੋਜ਼ ਪਹਿਲੀਆਂ ਦੇ ਵਿੱਚ ਪਾਣੀ ਦੀ ਕਿੱਲਤ ਸੀ, ਦੂਰੋਂ ਖੂਹਾਂ ਖਾਵਾਂ ਤੋਂ ਲਿਆ ਕੇ ਪਾਣੀ ਨਹਾਉਂਦੇ ਸੀ ਲੋਕ, ਤੇ ਉੱਥੇ ਫਿਰ ਇੱਕ ਤਰ੍ਹਾਂ ਦੇ ਨਾਲ ਇਹ ਦਿਨ ਹੀ ਬਚਾਏ ਸੀ,
1: ਬਿਲਕੁਲ
0: ਵੀ ਵੀਰਵਾਰ ਬਚ ਗਿਆ, ਮੰਗਲਵਾਰ ਵੀ ਕਈਆਂ ਦਾ ਹੁੰਦਾ ਸੀ
1: ਕੱਪੜੇ ਨਹੀਂ ਧੋਣੇ, ਉਹ ਸਾਰੇ ਇਹੀ ਸੀ ਕਿ ਰੈਸਟ ਦਿੱਤੀ ਜਾਵੇ ਉਹਨਾਂ ਨੂੰ ਲੇਡੀਜ਼ ਨੂੰ,
0: ਸੋ ਉਹ ਲੇਡੀਜ਼ ਦੀ ਰੈਸਟ ਦੇ ਲਈ ਤੇ ਪਾਣੀ ਦੀ ਬਚਤ ਦੇ ਲਈ ਉਹ ਦਿਨ ਜਿਹੜੇ ਉਹ ਰਫਾ ਦਫਾ ਕੀਤੇ, ਜਾਂ ਫਿਰ ਵੀਰਵਾਰ ਦਾ ਇਹ ਵੀ ਮੰਨਿਆ ਜਾਂਦਾ ਵਾ ਵੀ ਜੇ ਤੁਸੀਂ ਉਹ ਦਿਨ ਮੰਨ ਲਓ ਕਈਆਂ ਨੇ ਪਾਠ ਪੂਜਾ ਕਰਨੀ ਆ ਤੇ ਉਸ ਲਿਹਾਜ਼ ਦੇ ਨਾਲ ਵੀ ਉਹ ਸ਼ਾਇਦ ਸੇਵ ਕਰਕੇ ਰੱਖੇ ਜਾਂਦੇ। ਸੋ ਅਲੱਗ ਅਲੱਗ ਇਹਨਾਂ ਦਾ ਕੋਈ ਇੱਕ ਫਿਕਸ ਆਨਸਰ ਨਹੀਂ ਤੁਹਾਨੂੰ ਮਿਲਦਾ, ਇਹ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਹੀ ਉਹ ਲੱਭਣਾ ਪੈਂਦਾ ਵੀ ਹਾਂ ਜੀ ਆ ਠੀਕ ਹੈ ਚਲੋ ਲੈ ਲਓ। ਹਾਂਜੀ ਹਾਂਜੀ ਹਾਂਜੀ, ਕੋਈ ਆਪਣੇ ਤੇ ਪੀਰਾਂ ਦਾ ਦਿਨ ਮੰਨਿਆ ਜਾਂਦਾ ਨਾ, ਉਹ ਵੀ ਰੀਜ਼ਨ ਕਈ ਲੋਕ ਦਿੰਦੇ ਆ ਇਸ ਦਿਨ ਐਵੇਂ ਵਾਲ ਖਰਾਲ ਕੇ ਨਹੀਂ ਤੁਰੇ ਫਿਰੀਦਾ।
1: ਕਈ ਲੋਕ ਮੰਗਲਵਾਰ ਨੂੰ ਮਹਾਂ ਦੀ ਦਾਲ ਨਹੀਂ ਬਣਾਉਂਦੇ, ਤੇਲ, ਹਾਂ ਸਰੋਂ ਦੇ ਤੇਲ ਦਾ ਨੀ ਕੁਛ ਕਰਦੇ ਸ਼ਨੀਵਾਰ ਵਾਲੇ ਦਿਨ, ਕਿਉਂਕਿ ਸ਼ਨੀ ਨੂੰ ਤੇਲ ਚੜਦਾ ਹੈ ਨਾ, ਤੇ ਉਹ ਕਹਿੰਦੇ ਆਪ ਤੇਲ ਲੈ ਕੇ ਨਹੀਂ ਆਈਦਾ ਘਰ ਨੂੰ। ਕਈ ਇਦਾਂ ਦੀਆਂ ਗੱਲਾਂ ਜਿਹੜੀਆਂ ਹੋ ਕਈਆਂ
0: ਦਾ ਕੱਪੜੇ ਦੀ ਵਿਚਾਰ ਹੁੰਦੀ, ਉਹ ਸਮਥਿੰਗ ਹੁੰਦਾ ਵੀ ਹੈ ਕੋਈ ਉਦ ਸ਼ਨੀਸ਼ਰ ਕੱਪੜਾ ਗਹਿਣਾ ਵੀਰਵਾਰ
15: ਇਦਾਂ ਕਰਦੇ ਹਾਂ। ਹਾਂਜੀ ਹਾਂ
1: ਜੀ ਇੱਥੇ ਤਾਂ ਗਹਿਣਾ ਉਦੋਂ ਲੈਣਾ ਜਿੱਦਣ ਸਸਤਾ ਹੋਵੇ ਜਿੱਦਣ ਸਸਤਾ ਹੋਵੇ ਉਦੋਂ ਉਦਣ ਬਿਜ਼ੀ ਹੁੰਦੇ ਜਿੱਦਣ ਵਿਹਲੇ ਹੁੰਦੇ ਉਦਣ ਮਹਿੰਗਾ ਹੋ ਜਾਂਦਾ
15: ਮੈਨੂੰ ਵੀ ਆਦਤ ਪੈ ਗਈ ਹੁਣ ਜਿੱਦਣ ਪਹਿਲਾ ਪੇਪਰ ਆ ਤਾਂ ਬੱਚਿਆਂ ਨੂੰ ਦਹੀਂ ਖਵਾ ਕੇ ਧੋਣਾ ਮਿੱਠਾ ਪਾਈ ਚੀਨੀ ਪਾ ਕੇ
1: ਨਾ
15: ਚਮਚਾ ਖਵਾ ਕੇ ਜਰੂਰ ਧੋਣਾ ਬਾਕੀ ਆ ਤੇਲ ਚੋਣਾ ਹੋ ਗਿਆ ਸੰਧਾਰਾ ਦੇਣਾ ਇਹ ਤਾਂ ਆਈ ਥਿੰਕ ਸਾਰੇ ਕਰਦੇ ਹੀ ਨੇ
0: ਅਗਲੇ ਪਰਿਵਾਰ ਦੇ ਜਿਦਾਂ ਮੰਨ ਲਓ ਹਾਂ ਕਈ ਵਾਰੀ ਨਾ ਅਗਲਿਆਂ ਤੇ ਵੀ ਹੋ ਜਾਂਦਾ ਜਿਦਾਂ ਮੰਨ ਲਓ ਤੁਸੀਂ ਜਿੱਥੇ ਵਿਆਹੇ ਗਏ ਉਹਨਾਂ ਦਾ ਪਰਿਵਾਰ ਜੇ ਕਰਦਾ ਵਾ ਤੇ ਉਹਨਾਂ ਨੇ ਫੇਰ ਸ਼ੁਰੂ ਕਰਤਾ ਉਹ ਲਿਆਉਣ ਲੱਗ ਪਏ
1: ਪਰ ਮਾਲਵੇ ਵੱਲ ਜ਼ਿਆਦਾ ਕਰਦੇ ਮੈਨੂੰ ਜਿੰਨਾ
0: ਮਾਝੇ ਚ ਵੀ ਕਰਦੇ ਹਾਂ ਕਰਦੇ ਆ ਪਰ
15: ਮਾਲਵੇ ਚ ਸਾਡੇ ਬਹੁਤ ਜ਼ਿਆਦਾ ਜਿਵੇਂ ਹੁਣ ਪਵਨੀਤ ਦਾ ਵਿਆਹ ਹੋਇਆ ਵੀ ਜੀ ਹੁਣ ਉਹਦੇ ਮਦਰ ਇਨ ਲਾ ਨਾਲ ਜਦੋਂ ਗੱਲ ਕੀਤੀ ਵੀ ਸਾਡੇ ਏਦਾਂ ਸੰਧਾਰਾ ਹੋਣਾ ਸਿਲਸਿਲਾ ਉਹਨਾਂ ਦੇ ਨਹੀਂ ਕਰਦੇ
0: ਅੱਜ ਕੱਲ ਤੇ ਡੱਬਾ ਹੀ ਦੇਣਾ ਵਾ ਤੁਸੀਂ ਦਿਓ ਜਾ ਕੇ ਧੀ ਪੁੱਤ ਨੂੰ ਤੇ ਜਦੋਂ ਆਪਾਂ ਕਿਸੇ ਇਹੋ ਜਿਹੇ ਦਿਨ ਦਿਹਾੜ ਦੇ ਆਨੇ ਬਹਾਨੇ ਕੋ ਮੂੰਗਫਲੀ ਕੋਈ ਏਦਾਂ ਬਿਸਕਿਟ ਕੁਛ ਲੈ ਕੇ ਜਾਂਦੇ ਹੋ ਤੁਸੀਂ ਉਹ ਉਹ ਅਲੱਗ ਹੀ ਇੱਕ ਫੀਲ ਆ
15: ਬਿਲਕੁਲ
1: ਬਿਲਕੁਲ ਕੁੜੀਆਂ ਨੂੰ ਪਤਾ ਹੁੰਦਾ ਵੀ ਸ਼ਾਇਦ ਇਹ ਰਸਮਾਂ ਵੀ ਇੱਦਾਂ ਹੀ ਬਣੀਆਂ ਹੋਣੀਆਂ ਨਾ ਕਿ ਲਾਈਕ
15: ਹਾਂਜੀ ਉਹ ਸ਼ੁਰੂ ਵੀ ਗੱਲ ਸੁੱਖ ਜੀ ਏਦਾਂ ਹੀ ਹੋਈ ਉਹ ਏਦਾਂ ਹੀ ਮਜ਼ਾਕ ਚ ਕਹਿਣ ਲੱਗ ਗਈ ਕਹਿੰਦੀ ਮੇਰਾ ਸੰਧਾਰਾ ਨੀ ਦੇਣਾ ਮੈਂ ਕਿਹਾ ਠਹਿਰ ਜਾ ਪਹਿਲਾਂ ਮੈਨੂੰ ਪੀਪਾ ਲੱਭ ਲੈਣ ਦੇ ਮੈਂ ਕਿਹਾ ਫੇਰ ਦੇ ਕੇ ਜਾਵਾਂਗੇ ਤੇਰਾ ਸੰਧਾਰਾ
0: ਚਲੋ ਥੈਂਕ ਯੂ
15: ਓਕੇ ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ
0: ਸੋ ਇਹ ਕਈ ਵਾਰੀ ਮੈਨੂੰ ਏਦਾਂ ਲੱਗਦਾ ਵੀ ਜਿਹੜੇ ਦਿਨ ਤਿਉਹਾਰਾਂ ਦੇ ਉੱਤੇ ਜਿਹੜਾ ਤਿਉਹਾਰਾਂ ਦੇ ਉੱਤੇ ਜੋ ਦੇਣ ਲੈਣ ਬਣਿਆ ਨਾ ਇਹ ਬੜਾ ਪਤਾ ਨਹੀਂ ਅਜੀਬ ਜਿਹਾ ਤੁਹਾਨੂੰ ਇੱਕੋ ਮਤਲਬ ਜਿਹੜੇ ਵੀ ਤਰੀਕੇ ਇੱਕ ਬੇਸਿਕਲੀ ਇੱਕ ਕਾਇਦੇ ਦੇ ਵਿੱਚ ਤੁਹਾਡਾ ਲੈਣ ਦੇਣ ਬੱਝਾ ਹੁੰਦਾ ਉਹ ਤੁਹਾਨੂੰ ਜ਼ਿਆਦਾ ਬਿਹਤਰ ਤੇ ਤੁਹਾਨੂੰ ਆਰਗਨਾਈਜ਼ਡ ਲੱਗਦਾ ਰਾਦਰ ਦੈਨ ਵੀ ਤੁਸੀਂ ਐਵੇਂ ਹੀ ਚੱਲ ਜਾਓ
1: ਬਿਲਕੁਲ ਰੰਜੋ ਜੀ ਤੁਸੀਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੰਨੇ ਵੀ ਇੱਦਾਂ ਜਦੋਂ ਵੀ ਲਾਈਕ ਭੈਣ ਜਦੋਂ ਵੀ ਭਰਾ ਭੈਣਾਂ ਦੇ ਘਰ ਜਾਂਦੇ ਆ ਜਾਂ ਹਨਾ ਮਾਂ ਪਿਓ ਜਾਂਦੇ ਆ ਕੁੜੀਆਂ ਆਪਣੀਆਂ ਧੀਆਂ ਦੇ ਘਰ ਉਹ ਹਮੇਸ਼ਾ ਇੱਦਾਂ ਨਹੀਂ ਹੈਗਾ ਕਿ ਜਦੋਂ ਵੀ ਕੋਈ ਫਸਲ ਜਿਹੜੀ ਵੱਡੀ ਆ ਉਹ ਮਤਲਬ ਸੰਭਾਲੀ ਜਾਂਦੀ ਉਸ ਤੋਂ ਬਾਅਦ ਹੀ ਉਹ ਤਿਉਹਾਰ ਆਉਂਦਾ ਹੁੰਦਾ ਹਨਾ
0: ਕਿਉਂਕਿ ਵਿਹਲੇ ਉਦੋਂ ਹੁੰਦੇ ਨਾ
1: ਹਨਾ ਹਾਂ ਮੈਂ ਉਹ ਨੋਟ ਕਰਦੀ ਹੁੰਦੀ ਆ ਕਿ
0: ਹੁਣ ਫਸਲਾਂ ਦੇ ਦਿਨਾਂ 'ਚ ਥੋੜ੍ਹੀ ਤੁਸੀਂ ਚੱਲ ਜਾਓਗੇ ਅਗਲਾ ਵੀ ਬਿਜ਼ੀ ਜਿੱਥੇ ਤੁਸੀਂ ਜਾਣਾ
1: ਕਿਉਂਕਿ
0: ਜਿਹੜੇ ਮੰਨ ਲਓ ਖੇਤੀਬਾੜੀ ਵਾਲੇ ਪਰਿਵਾਰ ਉਹ ਖੇਤੀਬਾੜੀ ਵੱਲ ਹੀ ਵਿਆਹੇ ਆ ਦੂਜਾ ਜਿਹੜਾ ਵਾ ਉਹ ਉੱਧਰ ਜੋ ਜਿਹਦਾ ਜਿਹਨਾਂ ਦਿਨਾਂ 'ਚ ਕੰਮ ਬਿਜ਼ੀ ਆ ਉਹ ਉਹਨਾਂ 'ਚ ਬਿਜ਼ੀ ਆ ਸੋ ਇਸ ਕਰਕੇ ਦੋਵੇਂ ਧਿਰਾਂ ਨੇ ਉਦੋਂ ਹੀ ਵਿਹਲੇ ਹੋਣਾ ਨਾ
1: ਮੈਂ ਹਾਂ ਮੈਂ ਉਹੀ ਦੇ ਦਿੱਤੀ ਸੀ ਮੈਂ ਕਿਹਾ ਬੜੇ ਤਰੀਕੇ ਦੇ ਨਾਲ ਬਣਾਈਆਂ
0: ਤਿਉਹਾਰ ਤੇ ਸਾਰੇ ਦੇ ਸਾਰੇ ਹੀ ਸਾਡੇ ਖੇਤੀਬਾੜੀ ਦੇ ਨਾਲ ਹੀ ਰਿਲੇਟ ਰੁੱਤਾਂ ਦੇ ਨਾਲ ਕਹਿ ਲਓ ਤੁਸੀਂ ਚਲੋ ਖੇਤੀਬਾੜੀ ਰਹਿਣ ਦਿਓ ਕਿਉਂਕਿ ਇਨਡਾਇਰੈਕਟਲੀ ਇਹ ਸਾਰੀਆਂ ਚੀਜ਼ਾਂ ਪਰੁੱਚੀਆਂ ਨੇ ਰੁੱਤ ਜਿਹੜੀ ਖੇਤੀਬਾੜੀ ਨਾਲ ਜੁੜੀ ਹੈ ਖੇਤੀਬਾੜੀ ਰੁੱਤ ਨਾਲ ਜੁੜੀ ਹੈ ਸਾਡਾ ਆਉਣ ਜਾਣ ਲੈਣ ਦੇਣ ਸਾਡੇ ਤਿਉਹਾਰ
1: ਸਾਰਾ ਕੁਛ ਉਹਦੇ ਨਾਲ ਜੁੜਿਆ
0: ਉਹਦੇ ਨਾਲ ਹੀ ਜੁੜਿਆ ਹਾਂਜੀ ਜਸਕੀਰਤ ਜੀ ਤੁਸੀਂ ਆਉਣੇ ਰਹੋ ਆਪਣੀ ਆਵਾਜ਼ਾਂ ਸੁਣਨ ਲੱਗ ਪੈਣ ਉਦੋਂ ਨੇੜੇ ਹੁੰਦਾ ਟਾਈਮ ਬੰਦੇ ਦਾ ਓਦਾਂ ਬਣਿਆ ਵਾ ਰਿਚੁਅਲੀ ਏਦਾਂ ਹੀ ਵਹਿਮ ਜੇ
15: ਫਿਰ ਮੈਨੂੰ ਪਹਿਲੇ ਮੈਨੂੰ ਫਿਰ ਆਪਣੇ ਘਰ ਵਾਲੇ ਨੂੰ ਫੋਨ
0: ਵਹਿਮ ਜੇ ਵਹਿਮ ਜੇ ਬਣਿਆ
1: ਘਰ ਵਾਲੇ ਨੂੰ ਇਨਸਟਰਕਸ਼ਨਾਂ ਦੇ ਦਵਾਂ ਪਹਿਲਾਂ ਵੀ ਬਾਅਦ ਚੋਂ ਕਿੰਨੇ ਵਜੇ ਨਿਆਣੇ ਚੱਕਣੇ ਆ ਰੱਖਣੇ ਆ ਕਿੱਥੇ
15: ਕਿੱਥੇ ਹਾਂ ਕਿਹੜਾ ਕਿਹੜਾ ਸਮਾਨ ਕਿੱਥੇ ਕਿੱਥੇ ਪਿਆ ਦੱਸ ਦਿਓ
0: ਨਹੀਂ ਤਾਂ ਰੱਬ ਤੁਹਾਨੂੰ ਲੰਮੀ ਉਮਰ ਦੇਵੇ
15: ਇੰਨੀ ਲੰਮੀ ਉਮਰ ਚੁੜ ਚੁੜ ਕੇ ਐਵੇਂ ਜੀਨ ਨਾਲੋਂ ਜਿੰਨੀ ਕੁ ਹੈਗੀ ਆ ਲਿਖੀ ਓਨੀ ਬਥੇਰੀ ਹੋ ਗਈ ਆ
0: ਟੈਨਸ਼ਨ ਲੈ ਲਓ ਮੇਰੀ ਜਮਾਨ ਕਾਲੀ ਨਹੀਂ
2: ਕਈ
0: ਬੰਦੇ ਵੇਖੋ ਹੌਲੀ ਬੋਲਣ ਤੇ ਲੱਗਦਾ ਬਿਮਾਰ ਨੇ,
1: ਏਦਾਂ ਲੱਗਿਆ ਮੈਨੂੰ ਜਸਕੀਰਤ ਜੀ ਵੀ, ਮੈਂ ਕਿਹਾ ਕਿੱਦਾਂ, ਮੈਂ ਜਸਕੀਰਤ ਜੀ ਦੇਖ ਲਓ ਕਦੀ ਹੌਲੀ ਬੋਲੀ ਅੱਜ ਤੱਕ,
0: ਏਦਾਂ ਹੀ ਜਿੱਦਾਂ
2: ਤੁਸੀਂ ਕਹਿੰਦੇ ਇੱਕ ਭਾਜੀ ਤੁਹਾਨੂੰ ਯਾਦ ਹੈ ਜਦੋਂ ਮੈਂ ਪ੍ਰੋਗਰਾਮ ਕਰਦੀ ਹੁੰਦੀ ਸੀ ਤੇ ਮੇਰੀ ਬੈਗ ਵਿੱਚ ਇਸ਼ੂ ਹੋ ਗਿਆ ਸੀ ਤੇ ਮੈਂ ਆਣਾ ਬੰਦ ਕਰ ਦਿੱਤਾ ਸੀ ਉਦੋਂ, ਤੇ ਇੱਕ ਵਾਰੀ ਮੈਂ ਫੋਨ ਕੀਤਾ ਤੇ ਗੁਰਜੋਤ ਭਾਜੀ ਹੋਰ ਤੁਸੀਂ ਸੀ ਤੇ ਮੈਂ ਨਾ ਬੜੀ ਉੱਚੀ ਉੱਚੀ ਬੋਲ ਰਹੀ ਹਾਂ ਤੇ ਭਾਜੀ ਕਹਿੰਦੇ ਭੈਣ ਜੀ ਤੁਹਾਡੀ ਤੇ ਸਿਹਤ ਖਰਾਬ ਸੀ, ਮੈਂ ਕਿਹਾ ਪਿੱਠ ਦਰਦ ਆ ਜ਼ੁਬਾਨ ਨੂੰ ਥੋੜਾ ਕੁਛ ਹੋਇਆ, ਜ਼ੁਬਾਨ ਤੇ ਉੱਦਾਂ ਹੀ ਹਜੇ ਵੀ
1: ਜ਼ੁਬਾਨ ਨੂੰ ਹਜੇ ਉੱਲੀ ਨੀ ਲੱਗੀ।
2: ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਰਿਵਾਜਾਂ ਦੀ ਗੱਲ ਕਰ ਰਹੇ ਸੀਗੇ, ਦੋ ਜਿਹੜੇ ਮੈਂ ਬੇਸਿਕਲੀ ਹੁਣ ਜੋ ਮੈਂ ਦੇਖਦੀ ਸੀ ਛੋਟੇ ਹੁੰਦਿਆਂ, ਇੱਕ ਤੇ ਨਮਕ ਵਾਰਨਾ ਕਿ ਬੱਚਿਆਂ ਤੇ ਜਾਂ ਕਿਸੇ ਕੁਛ ਵੀ, ਮਤਲਬ ਜਿੱਦਾਂ ਨਮਕ

0: ਫਿਰ ਉਹ ਟ੍ਰਾਂਸਲੇਟ ਕੀਤਾ ਕਿ ਜਿਹੜਾ ਹਿਊਮਨ એનર્ਜੀ ਹੈ, ਗੁੱਡ એનર્ਜੀ, ਉਹਨੂੰ ਪ੍ਰੀਜ਼ਰਵ ਕਰਨ ਵਾਸਤੇ ਤੇ
1: ਜੀ
0: ਸਪਿਰਚੁਅਲੀ ਮਤਲਬ ਉਹ ਪ੍ਰੋਟੈਕਟਿਡ ਰਹੇ, ਤਾਂ
1: ਓਕੇ
0: ਕਰਕੇ ਅਸੀਂ ਨਮਕ ਜਿੱਦਾਂ ਵਾਰ ਦਿੰਨੇ ਆ। ਪਰ ਕਦੀ ਕੁਐਸਚਨ ਨਹੀਂ ਕੀਤਾ ਕਿ ਕਿਉਂ ਕਰਨੇ ਆ, ਇਹ ਆਪੇ ਹੀ ਲੱਭਿਆ ਮਾੜਾ ਮੋਟਾ।
1: ਓਕੇ
0: ਤੇ ਦੂਸਰਾ ਜਿਹੜਾ ਸ਼ੁਰੂ ਤੋਂ ਦੇਖਿਆ, ਉਹ ਕੋਈ ਵੀ ਚੀਜ਼ ਨਵੀਂ ਕਰਨੀ ਤੇ ਧੀਆਂ ਨੂੰ ਪਹਿਲੇ ਦੇਣੀ। ਇਹ ਹੁਣ ਵੀ ਏਦਾਂ ਹੁੰਦਾ ਜਿੱਦਾਂ ਕੋਈ ਨਵਾਂ ਸੀਜ਼ਨ ਦੇ ਹਿਸਾਬ ਨਾਲ, ਜਿੱਦਾਂ ਹੁਣ ਅੰਬ ਆਨੇ ਅੱਗੋਂ, ਪਹਿਲੇ
1: ਜੀ
0: ਗੁੜੀਆਂ ਨੂੰ ਦੇਣੇ ਕਿ ਬਈ ਤੂੰ ਨਵੀਂ ਕੀਤੀ ਹੈ ਤੂੰ ਖਾ ਪਹਿਲੇ।
1: ਜੀ
0: ਇਹ ਦੋ ਰਿਵਾਜ ਜਿਹੜੇ ਨੇ ਇਹ ਹਜੇ ਤੱਕ ਸਾਡੇ ਚੱਲਦੇ ਆ, ਮੇਰੇ ਸਹੁਰਿਆਂ ਚ ਵੀ, ਪੇਕਿਆਂ ਚ ਵੀ।
1: ਗੁੱਡ, ਨਹੀਂ ਆਨੇ ਬਣੇ, ਚਲੋ ਧੀ ਨੂੰ ਦਿੱਤਾ ਜਾਂਦਾ।
0: ਤੁਸੀਂ ਕਹਿ ਰਹੇ ਸੀ ਨਾ ਕਿ ਕਈ ਲੋਕ ਜਿੱਦਾਂ ਕੁੜੀਆਂ ਦੇ ਘਰ ਜਾ ਕੇ ਨਹੀਂ ਖਾਂਦੇ ਆ ਕੁਛ ਵੀ, ਮੇਰੇ ਪਾਪਾ ਹੀ ਏਦਾਂ ਹੀ ਆ, ਮੇਰੇ ਫਾਦਰ ਇਨ ਲਾ ਦੀਦੀਆਂ ਦੇ ਘਰ ਜਾਂਦੇ ਆ, ਦੋਨਾਂ ਦੇ ਘਰ ਸਿਰਫ ਚਾਹ ਦਾ ਕੱਪ ਪੀਂਦੇ ਆ, ਔਰ ਉਹ ਤੁਰਨ ਲੱਗਿਆ ਜਦੋਂ ਪੈਸੇ ਫੜਾਉਂਦੇ ਤੇ ਉਹ ਹੱਸਦੀਆਂ ਅੱਗੋਂ, ਉਹ ਕਹਿੰਦੇ ਘਰ ਜਾ ਕੇ ਨਹੀਂ ਖਾਂਦੇ ਆ ਕੁਛ ਵੀ, ਮੇਰੇ ਪਾਪਾ ਹੀ ਏਦਾਂ ਹੀ ਆ, ਮੇਰੇ ਫਾਦਰ ਇਨ ਲਾ ਦੀਦੀਆਂ ਦੇ ਘਰ ਜਾਂਦੇ ਆ, ਦੋਨਾਂ ਦੇ ਘਰ ਸਿਰਫ ਚਾਹ ਦਾ ਕੱਪ ਪੀਂਦੇ ਆ, ਔਰ ਉਹ ਤੁਰਨ ਲੱਗਿਆ ਜਦੋਂ ਪੈਸੇ ਫੜਾਉਂਦੇ ਤੇ ਉਹ ਹੱਸਦੀਆਂ ਅੱਗੋਂ, ਉਹ ਕਹਿੰਦੇ ਨਹੀਂ ਤੇਰੇ ਘਰ ਦਾ, ਤੇਰੇ ਘਰੋਂ ਚਾਹ ਪੀਤੀ ਹੈ ਤੇ ਇਹ ਉਹਦਾ ਬੰਦਾ ਜੋ ਹੈ ਇਹ ਰੱਖ ਲੈ।
1: ਜੀ
0: ਉਹ ਹਜੇ ਵੀ ਏਦਾਂ ਹੀ ਆ, ਅਸੀਂ ਮਜ਼ਾਕ ਉਡਾਉਂਦੇ ਹਾਂ ਕਿ ਪਾਪਾ ਹੁਣ ਛੱਡ ਦਿਓ ਇਹ ਚੀਜ਼ਾਂ, ਪਰ ਉਹ ਕਹਿੰਦੇ ਨਹੀਂ ਇਹ ਨਹੀਂ ਬਦਲੀ ਜਾਂਦੀ ਆਦਤ।
2: ਜੀ
1: ਇਹ ਨਾ ਕਈ ਵਾਰ ਤੁਹਾਨੂੰ ਇਹ ਚੀਜ਼ਾਂ ਇੱਥੇ ਸਮਝ ਆਉਂਦੀਆਂ ਵਾ। ਆਪਾਂ ਪਿੱਛੇ ਇੱਕ ਜਿਹੜਾ ਪ੍ਰੋਗਰਾਮ ਵੀ ਉਦਣ ਕੀਤਾ ਸੀ ਆਪਾਂ ਡੋਮੈਸਟਿਕ ਵਾਇਲੈਂਸ ਦੇ ਉੱਤੇ, ਜਿਹੜੀ ਆਪਾਂ ਸੀਰੀਜ਼ ਕਰ ਰਹੇ ਹਾਂ, ਅਤੇ ਉੱਥੇ ਇਹ ਚੀਜ਼ਾਂ ਨਾ ਹੁਣ ਤੁਹਾਨੂੰ ਸਮਝ ਆਉਂਦੀਆਂ, ਇੱਦਾਂ ਨਹੀਂ ਤੁਹਾਨੂੰ ਪਤਾ ਲੱਗਦੀਆਂ, ਪਰ ਉਹ ਜਦੋਂ ਉਹਦੇ ਤੁਹਾਨੂੰ ਅੱਗੇ ਸਾਈਡ ਇਫੈਕਟ ਲੱਭਦੇ ਨਾ, ਫਿਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਉੱਥੇ ਜੋੜ ਕੇ ਵਹਿੰਦੇ ਹੋ ਵੀ ਅਸਲ 'ਚ ਲੂਣ ਨਾ ਖਾਣ ਦਾ ਜਾਂ ਪਾਣੀ ਧੀ ਦੇ ਘਰੋਂ ਨਾ ਪੀਣ ਦਾ ਮਤਲਬ ਤਾਂ ਇਹ ਆ ਵੀ ਉਹਨਾਂ ਦੇ ਘਰ 'ਚ ਇੰਟਰਫੇਅਰ ਨਾ ਕਰੋ
2: ਜੀ
1: ਜਾ ਕੇ, ਕਿਉਂਕਿ ਮੈਨੂੰ ਲੱਗਦਾ ਜਦੋਂ ਇੱਕ ਪਿਓ ਧੀ ਦੇ ਘਰ ਜਾਂਦਾ ਨਾ ਜਾਂ ਮਾਂ ਜਾਂਦੀ ਆ, ਅਤੇ ਉਹਨਾਂ ਦੇ ਲਈ ਤਾਂ ਉਹ ਹੀ ਧੀ ਆ ਮਾਸੂਮ ਜੀ
2: ਜੀ,
1: ਜਿਹਨੂੰ ਪਾਣੀ ਦਾ ਕੱਪ ਵੀ ਜਿਹੜੇ ਫੜ ਕੇ ਨਹੀਂ ਫੜਾਓਗੇ, ਜਿਹੜੀ ਬੜੇ ਪਿਆਰ ਦੇ ਨਾਲ ਲਾਡਲੀ ਤੁਸੀਂ ਰੱਖੀ ਆ, ਤੇ ਉੱਥੇ ਉਹ ਇਹ ਵੀ ਹੋਣੀ ਆ, ਉੱਥੇ ਉਹਨੇ ਤੁਹਾਡੇ ਸਾਹਮਣੇ ਟੁੱਟ ਟੁੱਟ ਵੀ ਮਰਨਾ ਵਾ, ਭੱਜ ਭੱਜ ਕੰਮ ਵੀ ਕਰਨਾ, ਨਿਆਣੇ ਵੀ ਸਾਂਭਣੇ ਆ, ਦਬਕਾ ਵੀ ਕਿਤੇ ਪੈ ਜਾਣਾ, ਉਹ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਤੁਹਾਡੇ ਲਈ ਤੇ ਉਹੀ ਧੀ ਆ ਜਿਹੜੀ ਤੁਸੀਂ ਬੜੀ ਲਾਡੋ ਰੱਖੀ ਆ। ਇਸ ਕਰਕੇ ਵੀ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਇੱਕ ਓਹਲਾ ਹੀ ਰਵੇ, ਉਹਦੀ ਹੁਣ ਲਾਈਫ ਬਦਲ ਚੁੱਕੀ ਆ, ਤੁਸੀਂ ਹੁਣ ਉਸੇ 'ਚ ਹੀ ਵੇਖ ਰਹੇ ਹੋ ਨਿੱਕੀ ਜਿਹੀ ਦੇ ਰੂਪ ਦੇ ਵਿੱਚ ਹੀ, ਅਤੇ ਉੱਥੇ ਹੁਣ ਇੱਥੇ ਤਾਂ ਇਹੋ ਹੀ ਹੁੰਦਾ, ਇੱਥੇ ਆਪਾਂ ਵੇਹਨੇ ਹਾਂ ਕਿੰਨੇ ਘਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਹਨਾਂ ਗੱਲਾਂ 'ਤੇ। ਸੋ ਮੈਨੂੰ ਲੱਗਦਾ ਸ਼ਾਇਦ ਇਸ ਕਰਕੇ ਉਹਨਾਂ ਨੇ ਇੱਕ ਮਤਲਬ ਸਿੱਧਾ ਸਿੱਧਾ ਜਿਹਾ, ਹੁਣ ਆਹ ਗੱਲਾਂ ਜਿਹੜੀਆਂ ਉੱਦਾਂ ਕਹਿਣ 'ਚ ਬੜੀਆਂ ਬੁਰੀਆਂ ਲੱਗਦੀਆਂ ਵੀ ਭਾਈ ਅਸੀਂ ਜੇ ਕੋਈ ਇੱਦਾਂ ਹੀ ਕਵੇ ਵੀ ਅਸੀਂ ਇੱਥੇ ਸਾਹਮਣੇ ਖੜ ਕੇ ਤਾਂ ਵੇਖ ਨਹੀਂ ਸਕਦੇ ਵੀ ਸਾਡੀ ਧੀ ਨੂੰ ਤੁਸੀਂ ਦਬਕਾ ਮਾਰਿਆ ਜਾ ਕੇ, ਹਾਲਾਂਕਿ ਦਬਕਾ ਮੈਂ ਜਸਟ ਇੱਕ ਐਗਜ਼ਾਮਪਲ ਦੇ ਰਿਹਾ ਵੀ ਉਹ ਵੀ ਉਹ ਇੰਨਾ ਤੁਸੀਂ ਕੰਮ ਕਰਵਾ ਰਹੇ ਜੇ ਹੈ ਨਾ, ਅਤੇ ਉਹ ਫਿਰ ਸਿੱਧਾ ਸਿੱਧਾ ਜਿਹਾ ਇੱਕ ਫਾਰਮੂਲਾ ਮੈਨੂੰ ਤਾਂ ਲੱਗਦਾ ਵੀ ਉਹ ਘੜਿਆ ਗਿਆ ਵੀ ਮੁੱਕ ਦੀ ਗੱਲ ਯਾਰ, ਆਪਾਂ ਆਪਾਂ ਮਤਲਬ ਲੂਣ ਖਾਣਾ ਹੀ ਨਹੀਂ ਕਰਦਾ,
2: ਲੂਣ ਖਾਣਾ ਨਹੀਂ ਤਾਂ ਮਤਲਬ
1: ਪਾਣੀ ਨਹੀਂ ਪੀਣਾ,
2: ਜ਼ਿਆਦਾ ਦੇਰ ਰਹੋਗੇ ਤਾਂ ਲੂਣ ਰੋਟੀ ਪਾਣੀ ਖਾਓਗੇ।
1: ਐਗਜ਼ੈਕਟਲੀ, ਮਤਲਬ ਨਾ ਲੂਣ ਖਾਣ ਦਾ ਮਤਲਬ ਵੀ ਤੁਸੀਂ ਛੇਤੀ ਤੋਂ ਛੇਤੀ ਮਿਲ ਗਿਲ ਕੇ ਤੇ ਆ ਜਾਓ
2: ਆ ਜਾਓ। ਹਾਂਜੀ
0: ਮੈਂ ਸਗੋਂ ਹੱਸਦੀ ਹੁੰਦੀ ਹਾਂ, ਮੈਂ ਕਹਿੰਦੀ ਹਾਂ ਪਾਪਾ ਜੀ ਤੁਸੀਂ ਤੇ ਇੱਦਾਂ ਕਰਦੇ ਹੋ ਜਾ ਕੇ, ਤੇ ਮੈਂ ਤੇ ਨਹੀਂ ਐਕਸਪੈਕਟ ਕਰਦੀ ਕਿ ਮੰਮੀ ਪਾਪਾ ਆਣ ਦਿੱਲੀਓ ਤੇ ਉਹ ਆ ਕੇ ਰੋਟੀ ਨਾ ਖਾਣ, ਜ਼ਰੂਰ ਖਾਣਗੇ,
1: ਨਾਲੇ ਇੱਥੇ ਹੁਣ ਪੋਸੀਬਲ ਵੀ ਨਹੀਂ ਹੈ ਨਾ। ਪਰ ਉਹਦੇ ਵਿੱਚ ਇਹ ਸੀ ਨਾ ਜਸਕੀਰੇ ਜੀ, ਉਹਦੇ ਵਿੱਚ ਇਹ ਸੀ ਵੀ ਉਹਦਾ ਫਿਰ ਸਬਸਟੀਟਿਊਟ ਉਹਨਾਂ ਨੇ ਇਹ ਲੱਭਾ ਸੀ ਵੀ ਧੀ ਜਾ ਕੇ ਲੰਮਾ ਸਮਾਂ ਰਹਿ ਲੈਂਦੀ ਸੀ, ਜਦੋਂ ਉਹ ਸਾਉਣ ਸਾਉਣ ਦਾ ਮਹੀਨਾ ਵਾ, ਤੇ ਉਹ ਇਸੇ ਕਰਕੇ ਉਹ ਜ਼ਿਆਦਾ ਲੰਮਾ ਸਮਾਂ ਜਾ ਕੇ ਉੱਥੇ ਰਹਿ ਲੈਂਦੀ ਸੀ, ਜਾਂ ਤੁਸੀਂ ਵੇਖਿਆ ਹੋਊਗਾ ਛੁੱਟੀਆਂ ਹੁੰਦੀਆਂ ਸੀ ਤੇ ਉਹ ਸਾਰੀਆਂ ਛੁੱਟੀਆਂ ਰਹਿ ਲੈਂਦੀ ਸੀ। ਅੱਜ ਕੱਲ ਉਹ ਵੀ ਆ ਵੀ ਤੁਸੀਂ ਗਏ ਗਏ ਤੁਸੀਂ ਆ ਗਏ
2: ਆ ਗਏ
1: ਹੈ ਨਾ, ਅਸੀਂ ਵੀ ਗਏ
2: ਰਹਿ ਪਏ ਰਹਿ ਪਏ ਸਮਾਂ ਆ ਰੰਜੋ ਜੀ ਸਾਰਿਆਂ ਕੋਲ ਹੈ ਨਾ।
0: ਹਾਂ ਅੱਜ ਕੱਲ ਤੇ ਭਾਜੀ
2: ਜੌਬ ਕਰਦੀਆਂ ਉੱਥੇ ਵੀ ਕੁੜੀਆਂ
0: ਨਹੀਂ, ਨਾਲ ਅੱਜ ਕੱਲ ਜਿਹੜੇ ਇੱਥੋਂ ਜਾਂਦੇ ਨੇ, ਮੈਨੂੰ ਤੇ ਮੁੰਡਿਆਂ ਦਾ ਵੀ ਇਹੀ ਲੱਗਦਾ ਹੈ ਕਿ ਉਹ ਵੀ ਆਪਣੇ ਪੇਕੇ ਹੀ ਜਾਂਦੇ ਨੇ
1: ਇੱਥੋਂ। ਹਾਂ ਇਦਾਂ ਹੀ ਆ ਇਦਾਂ ਹੀ
2: ਜੀ,
1: ਉਹ ਤਾਂ ਪੇਕੇ
0: ਬੇਸਿਕਲੀ ਕਿ ਉਹ ਕੋਈ ਫਰਕ ਨਹੀਂ ਆ ਉਹਨਾਂ ਦਾ ਕਿ ਜੋ ਕਿ ਅਸੀਂ ਕਹੀਏ ਕਿ ਸਾਨੂੰ ਜ਼ਿਆਦਾ ਟਾਈਮ ਦਿਓ ਜਾਂ ਕੁਛ ਇਦਾਂ, ਸੇਮ ਹੀ ਆ ਦੋਨਾਂ ਵਾਸਤੇ।
1: ਇਦਾਂ ਹੀ ਜੀ, ਅਸੀਂ ਵੀ ਤੁਸੀਂ
2: ਉਤਰ ਜਾ ਕਰੋ ਦਿੱਲੀ ਦਾ ਜਾਂਦੇ ਜਾਂਦੇ
1: ਨਹੀਂ ਇਦਾਂ ਦੋ ਹੁਣ ਦੋਵੇਂ ਧਿਰਾਂ ਇੱਕੋ ਜਿਹੀਆਂ ਹੋ ਗਈਆਂ ਨਾ
2: ਹੁਣ। ਇਹਨਾਂ ਦਾ ਜ਼ਿਆਦਾ ਔਖਾ ਨਾ, ਅੰਮ੍ਰਿਤਸਰ ਵੀ ਹੈਗਾ ਏਅਰਪੋਰਟ, ਦਿੱਲੀ ਵੀ, ਤੇ ਇਹਨਾਂ ਦੇ ਫਿਰ ਇੱਦਾਂ ਹੋਣਾ ਵੀ ਮੈਂ ਦਿੱਲੀ ਉਤਰਨਾ, ਇੱਕ ਕਹਿੰਦਾ ਹੋਣਾ ਮੈਂ ਅੰਮ੍ਰਿਤਸਰ ਉਤਰਨਾ।
1: ਚਲੋ ਜਿੱਥੇ ਸਸਤੀ ਮਿਲ ਜਾਏ,
0: ਜਾਣ ਲੱਗੇ ਅੰਮ੍ਰਿਤਸਰ ਉਤਰ ਜਾਓ ਤੇ ਵਾਪਸੀ ਦਿੱਲੀਓ ਕਰ ਲਓ।
1: ਆਹ ਵੀ ਠੀਕ ਹੈ, ਇਹ ਵੀ ਠੀਕ ਹੈ, ਗੁੱਡ, ਪਰ ਇਹਦਾ ਮਹਿੰਗੀ ਪੈ ਜਾਂਦੀ ਟਿਕਟ।
0: ਚਲੋ ਥੈਂਕ ਯੂ ਭਾਜੀ, ਥੈਂਕ ਯੂ ਸੁਖ ਜੀ,
1: ਥੈਂਕ ਯੂ,
2: ਥੈਂਕ ਯੂ ਜਸਕੀਰਤ ਜੀ, ਸਤਿ ਸ਼੍ਰੀ ਅਕਾਲ।
1: ਸੋ ਇਸੇ ਤਰ੍ਹਾਂ ਦੇ ਨਾਲ ਹਰ ਇੱਕ ਇਲਾਕੇ ਦੇ ਹਿਸਾਬ ਦੇ ਨਾਲ, ਪਰਿਵਾਰ ਦੇ ਹਿਸਾਬ ਨਾਲ ਅਨੇਕਾਂ ਹੀ ਇਹੋ ਜਿਹੀਆਂ ਚੀਜ਼ਾਂ ਨੇ, ਜਿੱਦਾਂ ਕੁਲਦੀਪ ਆਂਟੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਹੁੰਦੇ ਸੀ ਕਿ ਬੁੱਧ ਸ਼ਨਿਚਰ ਕੱਪੜਾ, ਗਹਿਣਾ ਐਤਵਾਰ, ਜੁੱਤੀ ਮੰਗਲਵਾਰ, ਲੱਕੀ ਹੁੰਦੀ ਆ। थैंक यू जी थैंक यू ते सत श्री अकाल कहिंदे प्रोग्राम बहुत वधिया चल रहा है कुछ नवीं ते कुछ पुरानियां कुछ दिलचस्प गल्लां सुनाउण दे लई धन्नवाद मोहन जी कहिंदे ने भी गड्ढा बड़ा कि 150 दी स्पीड ते जांदा है जिहड़ी बिल्ली

0: ਲੈ ਆ ਜਾਂਦੀ ਹੈ ਤੇ ਹੋ ਸਕਦਾ ਉਦੋਂ ਬਿੱਲੀਆਂ ਵੀ ਸੁਸਤ ਹੋਣ ਕੀਤਾ ਮੋਜੀ
1: ਜਿਹੜੀ ਚੀਜ਼ ਦਿਸਦੀ ਨੀ
0: ਉਦੋਂ ਬਿੱਲੀਆਂ ਬਹੁਤਾ ਖਾ ਕੇ ਭਲਾ ਉੱਥੇ ਲੇਟੀ ਲੇਟੀ ਕਰ ਰਹੀ ਹੋਣ ਭਲਾ ਕੁਝ ਨਾ ਕੁਝ ਤੇ ਹੋਊਗਾ ਚਲੋ ਤੇ ਧੰਨਵਾਦ ਤੁਹਾਡਾ ਟੈਲੋਂ ਸਾਹਿਬ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਿਹਰਬਾਨੀ ਤੇ ਰਾਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸੈਮੀ ਸਾਹਿਬ ਕਹਿੰਦੇ ਨੇ ਵੀ ਲੀਲਾ ਮੇਮਣਾ ਫੀਮੇਲ ਅੱਛਾ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ ਜੀ ਮੈਨੂੰ ਜੋ ਲੱਗਦਾ ਵਾ ਵੀ ਜੋ ਇੱਥੇ ਮੈਸੇਜ ਵੀ ਇੱਕ ਆਇਆ ਸੀ ਅਤੇ ਮੈਨੂੰ ਵੀ ਇੱਦਾਂ ਹੀ ਲੱਗਦਾ ਕਿ ਹੁਣ ਆਪਾਂ ਨੂੰ ਥੋੜ੍ਹੀ ਕੰਫਿਊਜ਼ਨ ਹੋ ਗਈ ਹੁਣ ਇਸ ਚੀਜ਼ ਦੇ ਵਿੱਚ ਪਰ ਜਿਹੜਾ ਮੇਮਣਾ ਵਾ ਉਹ ਹੋ ਗਿਆ ਆਪਣਾ ਉਹਦਾ
1: ਬੱਕਰੀ
0: ਦਾ ਅਤੇ ਲੇਲਾ ਜਿਹੜਾ ਛੋਟਾ ਵਾ ਤੇ ਉਹ ਜਿਹੜਾ ਲੇਲਾ ਵਾ ਥੋੜਾ ਵੱਡਾ ਹੋਇਆ ਤੇ ਪੱਠਾ ਹਨਾ ਤੇ ਪਠੋਰਾ ਜੇ ਉਧਰ ਹੋਇਆ ਤੇ ਇਸੇ ਤਰ੍ਹਾਂ ਦਾ ਹੋਰ ਥੋੜਾ ਜਿਹਾ ਵੱਡਾ ਹੋ ਗਿਆ ਤੇ ਫਿਰ ਆਪਾਂ ਨੂੰ ਆਪਣੇ ਤੇ ਮਟਨ ਕਹਿ ਦਿੰਦੇ ਆ ਹਾਲਾਂਕਿ ਜੇ ਆਪਾਂ ਆਸਟ੍ਰੇਲੀਆ 'ਚ ਜਾਂ ਫਿਰ ਹੋਰ ਜਿਹੜੇ ਵੈਸਟਰਨ ਕੰਟਰੀ ਨੇ ਉਹਨਾਂ ਦੇ ਵਿੱਚ ਮਟਨ ਜਿਹੜਾ ਉਹ ਭੇਡ ਨੂੰ ਵੀ ਕਹਿ ਦਿੰਦੇ ਆ
1: ਜੀ
0: ਕਿਉਂਕਿ ਆਈ ਥਿੰਕ ਫ੍ਰੈਂਚ ਸ਼ਬਦ ਹੈ
1: ਜੀ
0: ਤੇ ਉੱਥੋਂ ਹੀ ਇਹ ਜਦੋਂ ਗੋਰੇ ਆਪਣੇ ਇੰਡੀਆ 'ਚ ਆਏ ਉਹ ਕਹਿੰਦੇ ਲੈ ਕੇ ਆਏ
1: ਲੈਮ ਨਹੀਂ ਕਹਿੰਦੇ ਭੇਡ ਨੂੰ
0: ਮਤਲਬ ਇਹ ਹੁੰਦਾ ਵਾ ਵੀ ਜਿਹੜਾ ਵੱਡੀ ਉਮਰ ਦਾ ਜਿੱਦਾਂ ਮੰਨ ਲਓ ਕਈ ਇਹਨੂੰ ਏਦਾਂ ਲੈਂਦੇ ਆ ਵੀ ਭਾਵੇਂ ਭੇਡ ਆ ਭਾਵੇਂ ਬੱਕਰਾ ਵਾ ਜੇ ਉਹ ਮਤਲਬ ਇੱਕ ਸਾਈਜ਼ ਤੋਂ ਟੱਪ ਗਿਆ ਵਾ ਹਨਾ ਜਦੋਂ ਆਪਾਂ ਛੋਟਾ ਕਹਿੰਦੇ ਨਾ ਵੀ ਪੱਠੇ ਤੋਂ ਟੱਪ ਗਿਆ ਵਾ ਤੇ ਫਿਰ ਉਹਨੂੰ ਮਟਨ ਦੀ ਕੈਟੇਗਰੀ ਚ ਪਾ ਦਿੱਤਾ ਜਾਂਦਾ ਪਰ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਵੇਖੀਏ ਤੇ ਇੰਡੀਆ ਦੇ ਵਿੱਚ ਜਿਹੜੀ ਆਪਣੀ ਸਿਰਫ ਬੱਕਰਾ ਵਾ ਬੱਕਰੇ ਦੇ ਮੀਟ ਨੂੰ ਯਾਨੀ ਕਿ ਗੋਟ ਨੂੰ ਹੀ ਮਟਨ ਕਹਿੰਦੇ ਆ ਉੱਥੇ ਜਿਹੜੀ ਭੇਡ ਆ ਜਾਂ ਲੈਮ ਹੈ ਉਹਨੂੰ ਮਟਨ ਨਹੀਂ ਕਹਿੰਦੇ ਹਨਾ ਉੱਥੇ ਵੈਸੇ ਤੇ ਖਾਧਾ ਵੀ ਘੱਟ ਹੀ ਜਾਂਦਾ ਉੱਥੇ ਲੈਮ ਕਿੰਨੀ ਕਿਤੇ ਕੋਈ ਖਾਂਦਾ ਪਰ ਮਤਲਬ ਇਹ ਅਲੱਗ ਅਲੱਗ ਉਹਦੇ ਹਿਸਾਬ ਦੇ ਨਾਲ ਅਲੱਗ ਅਲੱਗ ਆ ਸਿਸਟਮ ਜਿਹਾ ਖਾਣ ਵਾਲਿਆਂ ਨੂੰ ਜ਼ਿਆਦਾ ਬਿਹਤਰ ਪਤਾ ਹੋਊਗਾ ਚਲੋ ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸੁੱਖ ਜੀ ਹਾਂਜੀ ਕਹਿੰਦੇ ਕਿ ਮੇਰੇ ਮੰਮੀ ਨੇ ਮੰਮੀ ਵੀ ਇਵੇਂ ਕਹਿੰਦੇ ਹੁੰਦੇ ਸੀ ਕਿ ਕਿਸੇ ਦਾ ਭਾਂਡਾ ਖਾਲੀ ਨਹੀਂ ਦਿੰਦੇ ਅਤੇ ਮੈਂ ਵੀ ਇਵੇਂ ਹੀ ਕਰਦੀ ਹੁੰਦੀ ਹਾਂ
1: ਜੀ
0: ਅਤੇ ਥੈਂਕ ਯੂ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਥੈਂਕ ਯੂ ਅਤੇ ਮੈਨੂੰ ਲੱਗਦਾ ਤੁਸੀਂ ਆਪਣੇ ਤੌਰ ਦੇ ਉੱਤੇ ਚੀਜ਼ਾਂ ਫੋਲੋ ਕਰ ਸਕਦੇ ਪਰ ਕਿਸੇ ਦੇ ਘਰ ਜੇ ਨਹੀਂ ਆ ਤਾਂ ਬਹੁਤਾ ਵਹਿਮ ਭਰਮ ਵੀ ਨਹੀਂ ਕਰਨਾ
1: ਚਾਹੀਦਾ
0: ਜੇ ਮੰਨ ਲਓ ਕਿਸੇ ਨੂੰ ਮੇਰੇ ਅੱਗੇ ਨੂੰ ਨਹੀਂ ਪਤਾ ਉਹਨੇ ਜੇ ਖਾਲੀ ਮੋੜਤਾ ਤਾਂ ਨਹੀਂ ਵੀ ਤੁਸੀਂ ਕਹੋ ਵੀ ਹਾਏ ਹਾਏ ਖਾਲੀ ਮੋੜ
1: ਹਾਂਜੀ ਨਹੀਂ ਕੋਈ ਮੋੜ ਦੇਵੇ ਉਹ ਨਹੀਂ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਨਹੀਂ ਖਾਲੀ ਮੋੜਨਾ
0: ਤੁਸੀਂ ਆਪਣਾ ਨਿਭਾਈ ਜਾਓ ਜੋ ਤੁਹਾਡੇ ਦਿਲ ਨੂੰ ਤਸੱਲੀ ਆਵੇ
1: ਹਾਂਜੀ ਹਾਂ
0: ਤੁਸੀਂ ਨਿਭਾਈ ਜਾਓ ਤੇ ਥੈਂਕ ਯੂ ਜੀ ਮਿਹਰਬਾਨੀ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਤੇ ਬਲਵੰਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭੈਣ ਜੀ ਵਿੱਟ ਸੰਡੇ ਤੋਂ ਕਰਦੇ ਨੇ ਮੈਸੇਜ ਤੇ ਹੁਣ ਆਪਾਂ ਸ਼ਬਦ ਲਈ ਆਪਾਂ ਫਿਰ ਨਿਕਲੀ
1: ਜੀ ਬਿਲਕੁਲ ਰਣਜੋਤ ਜੀ ਸਾਡਾ ਅੱਜ ਦਾ ਪਹਿਲਾ ਸ਼ਬਦ ਸੀ ਛੰਨ ਛੰਨ ਹੁੰਦਾ ਜਿਹੜੀ ਆਪਾਂ ਕੱਖਾਂ ਦੀ ਜਿਹੜੀ ਆ ਕੁੱਲੀ ਬਣਾਈ ਹੋਵੇ ਜਾਂ ਝੌਂਪੜੀ ਨੂੰ ਵੀ ਜਿੱਦਾਂ ਉਹਨਾਂ ਨੇ ਦੱਸਿਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਦੂਸਰਾ ਸ਼ਬਦ ਸੀ ਛੰਨਾ ਛੰਨਾ ਹਾਂਜੀ ਕਾਂਸੇ ਦੀ ਜਿਹੜੀ ਧਾਤ ਆ ਉਹਦਾ ਵੱਡਾ ਕੌਲਾ ਜਿਹੜੇ ਜਿਹਦੇ ਕੰਡੇ ਇੱਦਾਂ ਮੁੜੇ ਹੋਣ ਤਿੱਖੇ ਤਿੱਖੇ ਜਿਹੇ ਹੁੰਦੇ ਆ ਉਹਨੂੰ ਆਪਾਂ ਛੰਨਾ ਕਹਿ ਦਿੰਦੇ ਹਾਂ ਆਪਾਂ ਦੇਖਿਆ ਹੋਣਾ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਛੰਨੇ ਦੇ ਵਿੱਚ ਲੱਸੀ ਪੀਂਦੇ ਹੁੰਦੇ ਸੀ
0: ਹਾਂਜੀ ਹਾਂ ਅੱਜ ਕੱਲ ਉਹ ਵਜਾਉਂਦੇ ਵੀ ਆ ਕਈ ਕੋਲ ਜਾ ਕਮਾਗ ਜੇ ਹਾਂ ਉਹਦੇ ਨਾਲ ਆਈ ਥਿੰਕ ਉਹਦੇ ਨਾਲ ਕਰਦੇ ਕੋਈ ਟ੍ਰੀਟਮੈਂਟ
1: ਸਾਊਂਡ ਥੈਰੇਪੀ
0: ਹਾਂਜੀ
1: ਹਾਂਜੀ ਉਸ ਤੋਂ ਅਗਲਾ ਸ਼ਬਦ ਸੀ ਛੰਭ ਛੰਭ ਵਰਤਿਆ ਜਾਂਦਾ ਜਦੋਂ ਦਰਿਆ ਦੇ ਕਿਨਾਰੇ ਤੇ ਜਿਹੜਾ ਲਾਈਕ ਥੋੜੀਆਂ ਥੋੜਾ ਦੂਰ ਤੋਂ ਜਿਹੜਾ ਪਾਣੀ ਖੜਾ ਹੋਵੇ ਉਹਦੇ ਲਈ ਵੀ ਛੰਭ ਵਰਤ ਲਿਆ ਜਾਂਦਾ ਤੇ ਝਾੜੀਆਂ ਦੇ ਕੰਡੇਦਾਰ ਝਾੜੀਆਂ ਦੇ ਲਈ ਵੀ ਛੰਭ ਵਰਤ ਲਿਆ ਜਾਂਦਾ ਜਾਂ ਕਹਿੰਦੇ ਜਦੋਂ ਜਨੌਰ ਆ ਜਿਹੜੇ ਉਹ ਮਿਲ ਕੇ ਹਮਲਾ ਕਰਦੇ ਆ ਉਹਨਾਂ ਲਈ ਵੀ ਛੰਭ ਵਰਤ ਲਿਆ ਜਾਂਦਾ ਤੇ ਛੰਭ ਸ਼ਬਦ ਬਹੁਤ ਸੁਣਿਆ ਮੈਂ ਜਦੋਂ ਵੀ ਕੁਛ ਚੀਜ਼ ਡੁੱਲ ਜਾਂਦੀ ਹੁੰਦੀ ਸੀਗੀ ਜਾਂ ਚਾਹ ਡੁੱਲ ਗਈ ਜਾਂ ਹਨਾ ਕੁਛ ਵੀ ਇੱਦਾਂ ਜਾਂ ਕੋਈ ਪਤਲੀ ਦਾਲ ਬਣ ਗਈ ਕਹਿਣਾ ਆਹ ਕਿ ਪਾਣ ਛੰਭ ਜਿਹਾ ਬਣਾ ਲਿਆ ਹੁਣ ਤੂੰ ਇੱਥੇ ਛੰਭ ਲਾ ਤਾ ਚਾਹ ਡੋਲ ਕੇ ਹਨਾ ਤੇ ਇਹ ਸ਼ਬਦ ਮੇਰੇ ਬਹੁਤ ਜ਼ਿਆਦਾ ਸੁਣਿਆ ਹੋਇਆ ਸ਼ਬਦ
0: ਸੀ
1: ਜੀ ਜੀ ਛਮਾਹੀ ਉਸ ਤੋਂ ਅਗਲਾ ਸ਼ਬਦ ਸੀ ਛਮਾਹੀ ਹੁੰਦੇ ਆ ਛੇ ਮਾਹ ਮਤਲਬ ਛਿਆਂ ਮਹੀਨੇ ਜਿਹੜੇ ਪਹਿਲੇ ਚਣੀ ਛੇ ਮਹੀਨੇ ਪਹਿਲੇ ਅਗਲੇ ਛੇ ਮਹੀਨਿਆਂ ਦੇ ਜਦੋਂ ਆਪਾਂ ਡਿਫਰੈਂਸ ਜਿਹੜਾ ਉਹ ਦੱਸਣਾ ਹੋਵੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਛਮਾਹੀ ਜੀ ਉਸ ਤੋਂ ਅਗਲਾ ਸ਼ਬਦ ਸੀ ਛੁੱਟੜ ਛੁੱਟੜ ਬੇਸਿਕਲੀ ਪਤੀ ਵੱਲੋਂ ਛੱਡੀ ਹੋਈ ਔਰਤ ਲਈ ਵਰਤਿਆ ਜਾਂਦਾ ਆ ਦੋਨਾਂ ਲਈ ਨਹੀਂ ਵਰਤਦੇ ਆਪਾਂ ਔਰਤ ਦੇ ਲਈ ਇਹ ਵਰਤਿਆ ਜਾਂਦਾ ਆ ਉਸ ਤੋਂ ਅਗਲਾ ਸ਼ਬਦ ਸੀ ਛੈਲ ਛੈਲ ਹੁੰਦਾ ਆ ਜਵਾਨ ਦਾ ਗੱਭਰੂ ਆਪਾਂ ਕਹਿ ਦਿੰਦੇ ਹਾਂ ਉਹਦੇ ਲਈ ਵਰਤਿਆ ਜਾਂਦਾ ਛੜੱਪਾ ਹੁੰਦਾ ਜਦੋਂ ਆਪਾਂ ਦੋਨੀ ਪੈਰ ਆ ਜਿਹੜੇ ਜੋੜ ਕੇ ਉਹ ਛਾਲ ਮਾਰਦੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਛੜੱਪਾ ਜੀ। ਸੋ ਇਹ ਸੀ ਅੱਜ ਦੇ ਸਾਡੇ ਸੱਤ ਸ਼ਬਦ। ਜਾਂਦੇ ਜਾਂਦੇ ਇੱਕ ਰਸਮ ਹੋਰ ਦੱਸ ਦਈਏ, ਆਪਾਂ ਥੱਲੇ ਬੈਠ ਕੇ ਖਾਣ ਖਾਂਦੇ ਹੁੰਦੇ ਸੀਗੇ ਪਹਿਲੇ ਸਮਿਆਂ ਦੇ ਵਿੱਚ, ਹੁਣ ਡਾਇਨਿੰਗ ਟੇਬਲਾਂ ਨੇ ਉਹ ਥਾਂ ਲੈ ਲਈ ਆ। ਕਹਿੰਦੇ ਜਦੋਂ ਤੁਸੀਂ ਥੱਲੇ ਬੈਠ ਕੇ ਖਾਂਦੇ ਆ ਨਾ, ਚੌਂਕੜੀ ਮਾਰਦੇ ਹਾਂ, ਤੇ ਯੋਗਾ ਦੇ ਵਿੱਚ ਉਹਨੂੰ ਆਪਾਂ ਸੁਖਾਸਣ ਕਹਿੰਦੇ ਹਾਂ, ਹੈ ਨਾ। ਸੁਖਾਸਣ ਮਤਲਬ ਹੈਪੀਐਸਟ ਸੀਟ, ਜਾਣੀ ਜਿਹਦੇ ਉੱਤੇ ਬੈਠ ਗਏ ਆ ਤੁਸੀਂ, ਜਦੋਂ ਤੁਸੀਂ ਲੱਤਾਂ ਨੂੰ ਚੌਂਕੜੀ ਮਾਰ ਕੇ ਬੈਠਦੇ ਹਾਂ ਤੇ ਤੁਹਾਡਾ ਡਾਈਜੈਸ਼ਨ ਸਿਸਟਮ ਹੈ ਜਿਹੜਾ ਉਹ ਹੋਰ ਫਾਸਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ, ਤੇ ਜਿਹੜੀ ਤੁਹਾਡੀ ਬੋਡੀ ਆ ਉਹ ਇੱਕ ਇੱਕ ਅਲੱਗ ਮੋਡ ਦੇ ਵਿੱਚ ਚਲੀ ਜਾਂਦੀ ਆ। ਤਾਂ ਕਰਕੇ ਚੌਂਕੜੀ ਮਾਰ ਕੇ ਖਾਣਾ, ਥੱਲੇ ਬੈਠ ਕੇ ਖਾਣਾ ਜਾਣੀ ਵਧੀਆ ਮੰਨਿਆ ਜਾਂਦਾ ਸੀ ਪਹਿਲੇ ਸਮਿਆਂ ਦੇ ਵਿੱਚ। ਅਤੇ ਆਪਾਂ ਦੇਖਿਆ ਹੋਣਾ ਸਾਊਥ ਇੰਡੀਆ ਵੱਲ ਦੀ ਸਾਈਡ, ਕੇਲੇ ਦੇ ਜਿਹੜੇ ਪੱਤੇ ਬਨਾਨਾ ਲੀਵਸ ਹੁੰਦੇ ਉਹਨਾਂ ਦੇ ਉੱਤੇ ਖਾਂਦੇ ਆ ਫੂਡ, ਹੈ ਨਾ। ਉਹ ਤਾਂ ਖਾਂਦੇ ਆ, ਸਾਇੰਟਿਸਟ ਨੇ ਹੁਣ ਇਹ ਪ੍ਰੂਵ ਕਰਤਾ ਹੈ ਕਿ ਜਦੋਂ ਆਪਾਂ ਬਨਾਨਾ ਲੀਵਸ ਦੇ ਉੱਤੇ ਫੂਡ ਰੱਖਦੇ ਹਾਂ, ਜਦੋਂ ਹੌਟ ਫੂਡ ਹੁੰਦਾ ਉਹ ਐਂਟੀ ਆਕਸੀਡੈਂਟ ਜਿਹੜੇ ਆ ਉਹ ਪੈਦਾ ਹੁੰਦੇ ਆ ਉਹਦੇ ਵਿੱਚੋਂ, ਅਤੇ ਆਲਰੇਡੀ ਤੁਹਾਡੀ ਬੋਡੀ ਨੂੰ ਜਦੋਂ ਤੁਸੀਂ ਫੂਡ ਦੇ ਨਾਲ ਉਹਨੂੰ ਖਾਂਦੇ ਆ ਤਾਂ ਹੀਲ ਕਰਦੇ ਆ।
0: ਓਕੇ
1: ਜੀ। ਸੋ ਆਪਾਂ ਚਾਹੇ ਦੇਖ ਕੇ ਕਹੀਏ ਕਿ ਹਾਂ ਪੱਤਿਆਂ ਦੇ ਉੱਤੇ ਖਾਂਦੇ ਆ ਜਾਂ ਉਹ ਕਿੱਦਾਂ ਖਾਂਦੇ ਆ, ਉਹ ਸਾਰੇ ਕੁਛ ਜਿਹੜੇ ਸਾਇੰਟੀਫਿਕਲੀ ਇਹ ਜਿਹੜੇ ਪ੍ਰੂਵ ਹੋਈਆਂ ਚੀਜ਼ਾਂ ਆ ਹੁਣ ਅੱਗੇ ਜਾ ਕੇ
0: ਨਹੀਂ ਵਧੀਆ। ਹਾਲਾਂਕਿ ਉਹ ਵੀ ਹੁਣ ਟੇਬਲਾਂ ਤੇ ਖਾਣ ਲੱਗ ਪਏ। ਮੈਂ ਇੱਥੇ ਇੱਕ ਕਮਿਊਨਿਟੀ ਦੇ ਇੱਕ ਦੋ ਵਾਰੀ ਮੈਂ ਅਟੈਂਡ ਕੀਤੇ ਪ੍ਰੋਗਰਾਮ, ਤੇ ਉਹ ਟੇਬਲ ਦੇ ਉੱਤੇ ਪੱਤਾ ਰੱਖ ਲੈਂਦੇ ਆ।
1: ਬਿਲਕੁਲ ਹਾਂਜੀ ਹਾਂ,
0: ਪਰ ਉਹ ਵਧੀਆ ਚੀਜ਼ ਆ। ਮੈਂ ਤੇ ਇਸ ਪੱਖੋਂ ਵੀ ਮੈਨੂੰ ਬੜਾ ਵਧੀਆ ਲੱਗਾ ਸੀ ਕਿ ਐਟਲੀਸਟ ਉਹ ਪਲੇਟਾਂ ਦਾ ਤੇ ਨਹੀਂ ਨਾ ਖਲਾਰਾ ਪੈਂਦਾ ਇਹਨਾਂ, ਹੈ ਨਾ, ਵੀ ਆਪਾਂ ਇੰਨਾ ਜ਼ਿਆਦਾ ਕਚਰਾ ਆਪਾਂ ਬਣਾਉਂਦੇ ਹਾਂ ਪਲਾਸਟਿਕ ਦਾ, ਜਾਂ ਆਪਾਂ ਬਾਇਓ ਕਹਿ ਵੀ ਦਿੰਦੇ ਹਾਂ, ਇੱਕ ਤਾਂ ਸਾਡਾ ਉਹ ਖਰਚਾ, ਇੱਕ ਫਿਰ ਸੁੱਟਣ ਦਾ, ਇੱਕ ਉਹਨੇ ਉਸ ਸਾਰੇ ਕੁਛ ਦੇ ਨਾਲੋਂ ਚੰਗਾ ਵੀ
1: ਮੈਨੂੰ ਸਮਝ ਨੀ ਸੀ ਲੱਗ ਰਹੀ ਕਿ ਇੰਨਾ ਕੁਛ ਮੈਂ ਖਾਊਂਗੀ ਕਿੱਦਾਂ, ਪਰ ਉਹ ਛੋਟਾ ਛੋਟੀ ਕੁਆਂਟਿਟੀ ਛੋਟੀ ਸੀ ਤੇ ਉਹ ਬੜਾ ਵਧੀਆ ਖਾ ਹੋ ਗਿਆ।
0: ਹਾਂ, ਨਿੱਕਾ ਨਿੱਕਾ ਤੇ ਹੁੰਦਾ ਸਵਾਦ ਉਹ
1: ਜੀ, ਹਲਕਾ ਵੀ ਹੁੰਦਾ ਆਪਣੇ ਵਾਂਗੂ ਨੀ ਹੁੰਦਾ,
0: ਹਲਕਾ ਪੇ ਹੋਣਾ ਜਦੋਂ ਇੰਨਾ ਇੰਨਾ ਹੋਇਆ ਆਪਾਂ ਤੇ ਭਰ ਕੇ
1: ਮਸਾਲੇ ਆਲੂ ਭਰ ਭਰ ਕੇ ਪਰੌਂਠੇ
0: ਭਰ ਕੇ ਜਦੋਂ ਬਾਟਾ ਰੱਖ ਲੈਣਾ ਅੱਗੇ ਤੇ ਫਿਰ
1: ਜਾਂਦੇ ਜਾਂਦੇ ਇੱਕ ਹੋਰ ਗੱਲ, ਅੱਜ ਮੈਨੂੰ ਗੱਲਾਂ ਜ਼ਿਆਦਾ ਯਾਦ ਆ ਜਾਂਦੀਆਂ ਇੱਦਾਂ। ਮੈਨੂੰ ਕਿਸੇ ਸਾਊਥ ਇੰਡੀਅਨ ਕੁੜੀ, ਉਹਦਾ ਵਿਆਹ ਹੋਇਆ ਪੰਜਾਬੀ ਮੁੰਡੇ ਦੇ ਨਾਲ, ਹੈ ਨਾ, ਤੇ ਉਹਨੇ ਮੈਨੂੰ ਪੁੱਛਿਆ, ਕਹਿੰਦੀ ਆਪ ਲੋਕ, ਮੈਂ ਉਹਨਾਂ ਦੇ ਘਰੇ ਗਈ ਸੀ, ਕਹਿੰਦੀ ਆ ਮੁਝੇ ਨਹੀਂ ਸਮਝ ਲੱਗਤੀ ਸੁਖਾ, ਪੰਜਾਬੀ ਲੋਕ ਇਤਨਾ, ਜੇ ਮੰਮੀ ਜੀ ਵੀ ਪਰਾਂਠੇ ਬਣਾਤੇ ਆ ਸੁਬਹਾ ਸੁਬਹਾ ਉੱਠ ਕੇ, ਇਤਨਾ ਹੈਵੀ ਕੈਸੇ ਖਾ ਲਿੱਤੇ ਹੋ। ਮੈਂ ਨਾ ਉਹਨੂੰ, ਮੈਂ ਹੁਣ ਕੀ ਕਹਾਂ ਨਾ, ਉੱਧਰੋਂ ਉਹਦੀ ਸੱਸ ਪੰਜਾਬਣ ਤੇ ਉਹ ਸਾਊਥ ਇੰਡੀਅਨ, ਮੈਂ ਕਿਹਾ ਜੈਸੇ ਨਾ ਆਪ ਨਾ ਬਹੁਤ ਹਲਕਾ ਸਾ ਖਾ ਲਿੱਤੇ ਹੋ, ਐਸੇ ਹੰਬਾਰੀ ਖਾ ਲਿੱਤੇ ਉਹਦੀ। ਉਹ ਮੇਰੇ ਵੱਲ ਦੇਖੀ, ਮੰਮੀ ਜੀ ਨੇ ਕੱਲ ਮੁਝੇ ਸੇਮ ਆਨਸਰ ਦਿਆ ਤਾਂ ਪਤਾ ਤੁਮੇ।
0: ਛੋਟੇ ਅਸਲ ਚ ਤੁਹਾਡੇ ਆਪਣੇ ਆਪਣੇ ਕਿੱਤੇ ਤੇ ਆਪਣੀ ਆਪਣੀ ਧਰਤੀ ਦੇ ਨਾਲ ਖਾਣਾ, ਜਿੰਨਾ ਵੀ ਜਿਹੜੇ ਵੀ ਰੀਜਨ ਦਾ ਖਾਣਾ ਹੈ ਨਾ, ਉਹ ਉਥੋਂ ਦੇ ਜਿਹੜੀ ਜੀਵਨ ਜਾਚ, ਉਥੋਂ ਦੇ ਕੰਮ ਕਾਰ, ਉਥੋਂ ਦਾ ਮੌਸਮ, ਉਸ ਸਾਰੇ ਕੁਛ ਦੇ ਨਾਲ ਹੀ ਸੰਬੰਧਿਤ ਹੈ। ਮੰਨ ਲਓ ਜੇ ਆਪਾਂ ਭਾਰਾ ਕੰਮ ਕਰਦੇ ਹਾਂ ਤੇ ਉੱਥੇ ਭਾਰਾ ਹੀ ਚਾਹੀਦਾ ਹੀ, ਉੱਥੇ ਲੌਂਗ ਟਰਮ ਮਤਲਬ ਇੰਨਾ ਕੁ ਖਾ ਕੇ ਤੇ ਤੁਸੀਂ ਮਤਲਬ ਇਹ ਥੋੜ੍ਹੀ ਵੀ ਸਾਰੀ ਤੁਹਾਡੀ ਹਲਵਾ ਲਓਗੇ ਤੁਸੀਂ, ਹੈ ਨਾ। ਉਹ ਹੌਲੀ ਹੌਲੀ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਉਹਦੇ 'ਚ ਜੀਨ 'ਚ ਆ ਜਾਂਦੀਆਂ, ਪੱਕਾ ਆਪਾਂ ਖਾਈ ਜਾਂਦੇ ਹਾਂ। ਪਰ ਜਿੰਨੇ ਵੀ ਤੁਸੀਂ ਵੇਖੋ ਖਾਣੇ, ਉਹ ਇਸੇ ਤਰ੍ਹਾਂ ਦੇ ਨਾਲ ਹੀ ਕਹਿੰਦੇ ਵੀ ਡਿਜ਼ਾਈਨਡ ਨੇ, ਤੇ ਉੱਥੇ ਲਾਗੇ ਬੰਨੇ ਕੀ ਆ, ਹੁਣ ਜਿੱਥੇ ਲਾਗੇ ਸਮੁੰਦਰ ਆ ਉੱਥੇ ਆਫਕੋਰਸ ਮੱਛੀ ਤੇ ਆਪਣੇ ਆਪ ਹੀ ਆ ਗਈ, ਕਿਉਂਕਿ ਉਹ ਤੁਹਾਨੂੰ ਖਾਣੀ ਪੈਣੀ ਹੈ।
1: ਜਿੱਥੇ ਕੋਕੋਨਟ ਹੈ ਉਹਨਾਂ ਨੇ ਤਾਂ ਨਾਰੀਅਲ ਦਾ ਤੇਲ ਵਰਤਣਾ, ਹੁਣ ਸਾਡੇ ਸਰੋਂ ਸੀ, ਅਸੀਂ ਸਰੋਂ ਦਾ ਵਰਤਦੇ ਹਾਂ,
0: ਸਰੋਂ ਦਾ ਵਰਤਦੇ ਹਾਂ। ਹੁਣ ਆਪਾਂ ਜਿਹੜਾ ਵਾ ਇਧਰੋਂ ਉਧਰੋਂ ਹੀ ਕਰਨਾ ਸ਼ੁਰੂ ਕਰਤਾ, ਇਹਦੇ ਉਹਦੇ ਫਾਇਦੇ ਵੇਖ ਕੇ ਤੇ ਆਪਾਂ ਉਹਨੂੰ ਹੁਣ ਇਹ ਅਸੀਂ ਤਾਂ ਤੰਗ ਹੋ ਰਹੇ ਹਾਂ ਕਿਉਂਕਿ ਜਿਹੜੀ ਸਾਡੀ ਆਈ ਥਿੰਕ ਪੇਟ ਦੀਆਂ ਵੀ ਜ਼ਿਆਦਾ ਪ੍ਰੋਬਲਮ ਤਾਂ ਕਰਕੇ ਨੇ, ਪੇਟ ਤੋਂ ਹੀ ਫਿਰ ਬਾਕੀ ਸਾਰੀਆਂ ਚਲੋ ਸ਼ੁਰੂ ਹੁੰਦੀਆਂ, ਅਤੇ ਉਹ ਗੈਸਟਰੋ ਦੀ, ਅਤੇ ਤਾਂ ਕਰਕੇ ਵੀ ਨੇ ਜ਼ਿਆਦਾ ਕਿਉਂਕਿ ਅਸੀਂ ਸਾਡੀ ਪੀੜ੍ਹੀ ਹਲੇ ਜੋ ਐਕਸਪੈਰੀਮੈਂਟਲ ਜੇ ਜ਼ੋਨ 'ਚ
1: ਸਾਰਾ ਕੁਛ ਮਿਕਸ ਕੀਤਾ, ਅਸੀਂ
0: ਸਾਗ ਪਰੌਂਠਿਆਂ 'ਚੋਂ ਨਿਕਲ ਕੇ ਅਤੇ ਅਸੀਂ ਹੁਣ ਸਾਰਾ ਕੁਛ ਹੀ ਮਤਲਬ ਕੀ ਥਾਈ ਅਤੇ ਕੀ ਚਾਈਨੀਜ਼ ਅਤੇ ਕੀ ਇਟਾਲੀਅਨ ਅਤੇ ਕੀ ਵੈਸਟਰਨ ਅਤੇ ਸਾਊਥ ਇੰਡੀਅਨ, ਆਪਾਂ ਸਾਰਾ ਕੁਛ ਹੀ ਜਿਹੜਾ ਹੁਣ ਸਾਡੀ ਬੋਡੀ ਨੂੰ ਆਪਾਂ ਹੌਲੀ ਹੌਲੀ ਸਿਖਾ ਰਹੇ ਹਾਂ ਵੀ ਆਹ ਵੀ ਹੈਗਾ, ਆਹ ਵੀ ਹੈਗਾ, ਆਹ ਵੀ ਹੈਗਾ, ਹੈ ਨਾ। ਤੇ ਚਲੋ ਖੈਰ ਆਪਾਂ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਅਤੇ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਖੁਸ਼ ਰਹੋ, ਤੰਦਰੁਸਤ ਰਹੋ, ਤੁਹਾਡੇ ਕੋਲ ਵੀ ਜੋ ਵੀ ਹੁੰਦੀ ਜਾਣਕਾਰੀ ਅਤੇ ਉਹ ਤੁਸੀਂ ਸਾਡੇ ਤੱਕ ਇਸੇ ਤਰ੍ਹਾਂ ਦੇ ਨਾਲ ਹੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ। ਲੈਂਦੇ ਹਾਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ
1: 1674 AM।
2: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ।
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
7: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
8: ਤੇ ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
9: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
8: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸੰਕਟ ਮਨਾ ਲੈਂਦਾ।
9: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
10: ਹਾਂਜੀ ਹਾਂਜੀ,

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।
3: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford.
3: Mere naal ta koi khelda hi nahi, sab khol di lang jande ne.
4: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ। ਕਣਕਾਂ ਦੇ ਓਲੇ,
5: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
4: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
4: ਰਿਲੀਜ਼ਿੰਗ ਔਨ 31st ਜੁਲਾਈ।

0: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਣ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪ੍ਰਾਹੁਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: Tipo eso viento libre, pero solo te llamo.

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਆ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ ਹੈ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਹੈ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ, ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ 4th ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ ਜਦੋਂ ਐਸੇ ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ। ਹਾਂ, ਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ। ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ, ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ ਨਾਲ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ ਕਸਬੇ ਗਲੀਆਂ ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਆਹ ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ ਹੈ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ ਹੈ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ ਹੈ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮੀਟੇਸ਼ਨ ਦੀ ਗੱਲ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਜ਼ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਜੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ਼ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcaster, to be able to...
0: ਸੋ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਹੈ ਕਿ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਕਿਵੇਂ ਆਪਣੀ ਸਾਂਝ ਪਾਓਗੇ, ਤੁਹਾਨੂੰ ABC ਦੀ ਲੋੜ ਨਹੀਂ ਪੈਂਦੀ ਹੈਗੀ, ਤੁਹਾਨੂੰ ਐਸੇ ਅਦਾਰਿਆਂ ਦੀ ਲੋੜ ਨਹੀਂ ਪੈਂਦੀ, ਤਾਂ ਪੌਲਿਨ ਹੈਨਸਨ ਕਹਿੰਦੇ ਨੇ ਕਿ ਸਾਡੇ ਕੋਲ ਉੱਥੇ ਦੇ ਆਪਣੇ ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ, ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਜੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them, entire witness interviews are totally blacked out. Do you think that they should be
5: unhappy with the fact that they thought they released too much? You know, I heard that. And you tell me something else. No. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead,
4: CNN. What would you say to the survivors who feel like they haven't gotten
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ
4: Prime Minister Modi, why don't you take some questions from the freest press in the world?
0: ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਨਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਈ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਧੀਰ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇਂ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਆ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚੋਂ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲ ਜਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲੀਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ਏ ਬੀ ਸੀ ਐਂਡ ਐਸ ਬੀ ਐਸ ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਏ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ ਸੀ ਐਨ ਐਨ ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ ਸੀ ਐਨ ਐਨ ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ ਸੀ ਐਨ ਐਨ ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਉਹ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਏ ਬੀ ਸੀ ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ਏ ਬੀ ਸੀ ਦੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ਼ ਪ੍ਰੋਪੇਗੰਡਾ, ਇਹ ਦੋ ਤੱਤ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆਇਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼ ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਵਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ ਦਸਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਊਂਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦੇਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਉਹ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦੇ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਨੂੰ ਬਾਇਲਾਈਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਇਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਇਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰੂਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆਹ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਝ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ ਜਿਹੜਾ ਅਖਬਾਰ ਹੈ, ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ, ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਓਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ। ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖਬਰ ਇੱਕ ਟੀਵੀ ਚੈਨਲ ਚਲੋ ਮੈਂ ਦੱਸ ਹੀ ਦਿੰਦਾ ਜਗਬਾਣੀ ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ ਅਤੇ ਉਹ ਇੱਕ ਛੁੱਟੀ ਸੀਗੀ ਅਤੇ ਉਹਨੂੰ ਦੱਸਤਾ ਕਿ ਸ਼ਨੀਵਾਰ ਸ਼ੁੱਕਰਵਾਰ ਦੀ ਆਹ ਹੈ ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ ਮਤਲਬ ਉਹ ਕਲਿੱਕ ਬੇਟਸ ਜਿਹੜੇ ਆ ਨਾ ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ ਉਹ ਵੀ ਅਵੋਇਡ ਕਰ ਸਕਦੇ ਹੋ ਇਹ ਸਾਰੇ ਕਾਸੇ ਦੇ ਲਈ ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ ਉਹ ਟੋਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ ਮੀਡੀਆ ਲਿਟਰੇਸੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ ਕਿਹੜਾ ਲੈਫਟ ਵਿੰਗਰ ਹੈ ਕਿਹੜਾ ਰਾਈਟ ਵਿੰਗਰ ਹੈ ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਝ ਪੌਲਿਨ ਹੈਨਸਨ ਦੇ ਖਿਲਾਫ ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ ਅਤੇ ਉਹ ਵੀ ਦੇਖੋ ਫਿਰ ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਆ ਤਾਂ ਇੰਡੀਆ ਦਾ ਉਹ ਵੀ ਮੀਡੀਆ ਦੇਖੋ ਫਿਰ ਮਤਲਬ ਉਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਕਿਸਮ ਦੇ ਨਾਲ ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ ਰੀਸ਼ੇਅਰ ਕਰਨਾ ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ ਕਿਉਂਕਿ ਤੁਸੀਂ ਆਪਣਾ ਨੈਰੇਟਿਵ ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ ਕਈ ਧਰਮ ਦੇ ਨਾਮ 'ਤੇ ਕਈ ਜਾਤੀ ਦੇ ਨਾਮ 'ਤੇ ਕੋਈ ਬਿਜ਼ਨਸਮੈਨ ਦੇ ਨਾਮ 'ਤੇ ਕੋਈ ਸ਼ਹਿਰਾਂ ਦੇ ਨਾਮ 'ਤੇ ਕੋਈ ਇਲਾਕਿਆਂ ਦੇ ਨਾਮ 'ਤੇ ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ ਸਿੱਖ ਗਰੁੱਪ ਹੈ ਬ੍ਰਾਹਮਣ ਗਰੁੱਪ ਹੈ ਹਿੰਦੂ ਗਰੁੱਪ ਹੈ ਬਿਜ਼ਨਸ ਗਰੁੱਪ ਹੈ ਬਲੈਕਟਾਊਨ ਗਰੁੱਪ ਹੈ ਜੀ ਪੈਨਰਿਥ ਗਰੁੱਪ ਹੈ ਜੀ ਪੈਰਾਮੈਟਾ ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ ਟਰਕੀ ਦੇ ਵਿੱਚ ਕੀ ਹੋਇਆ ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ ਪੱਤਰਕਾਰ ਸਭ ਤੋਂ ਜ਼ਿਆਦਾ ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ ਪਰ ਉਹ ਟਰਕੀ ਹੈ ਨੋਟ ਈਵਨ ਪਾਕਿਸਤਾਨ ਨੋਟ ਈਵਨ ਐਨੀ ਅਦਰ ਕੰਟਰੀ ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ ਜਿਵੇਂ ਓਲੀਗ੍ਰੈਕਸ ਵਰਗੇ ਹੋਰ ਬਹੁਤ ਸਾਰੇ ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ ਉਹ ਮੀਡੀਆ ਨੂੰ ਖਰੀਦਣਾ ਖਰੀਦਣ ਲੱਗ ਪੈਂਦੇ ਨੇ ਔਰ ਖਰੀਦ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ ਨੰਬਰ ਇੱਕ ਆਹ ਨੰਬਰ ਦੋ ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ ਇਹ ਏਜੰਡਾ ਤੈਅ ਕਰ ਰਿਹਾ ਚੱਕੋ ਜੇਲ੍ਹ 'ਚ ਪਾਓ ਫਿਰ ਜੁਡੀਸ਼ੀਅਲ ਹਰਾਸਮੈਂਟ ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੂਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ਼ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਉਹ ਨਹੀਂ ਹੈਗੀ। ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ, ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕੇ ਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ

ਆਜ਼ਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ, 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ। ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ ਕਿਸੇ ਵੀ ਅੱਤਵਾਦ, ਕਿਸੇ ਵੀ ਪੱਤਰਕਾਰ ਦੇ ਖਿਲਾਫ਼ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ ਯੂਕੇ ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ, ਇਹ 18ਵੇਂ ਨੰਬਰ 'ਤੇ ਹੈ। ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 54ਵੇਂ ਨੰਬਰ 'ਤੇ ਹੈ, ਅਤੇ ਇੰਡੀਆ 157ਵੇਂ ਨੰਬਰ 'ਤੇ ਹੈ। ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ। ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਭ ਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ। ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 193ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਸਾਊਥ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ, ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ NGO ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਨਮੈਂਟਲ ਔਰਗਨਾਈਜੇਸ਼ਨ ਹੈ, ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਪਰ RSF ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ, ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ਼ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰੋਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖ਼ਤ ਹੈਗੇ ਨੇ, ਉਹਨਾਂ ਦੇ ਖਿਲਾਫ਼ ਹੈਗੇ ਨੇ। ਹੋ ਸਕਦਾ RSF ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਛ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਛ ਕੁ ਵਕੀਲਾਂ ਤੋਂ ਪੁੱਛ ਲਿਆ, ਕੁਛ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ। ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ, ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ। ਨਹੀਂ, ਇੱਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ, ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ, ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਈਂਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮ੍ਹਾਂ ਹੀ ਅਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ, ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ, ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੇ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ
ਪਾਰਟੀ ਦੇ ਨਾਲ ਜੁੜੇ ਹੋਏ, ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ।

ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਈਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ। ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਈਕਾਟ ਕਰਤਾ, ਪ੍ਰੈਸ ਕਾਨਫਰੰਸ ਕਰਨੀ ਹੋਣੀ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ, ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
2: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Paade kar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
3: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
2: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਉਹ ਜਦੋਂ ਲਹੂ ਤੋਂ ਲਹੂ ਵਿਛੜਦਾ ਤਾਂ ਫਿਰ ਕੁੱਤੇ ਵੀ ਡਰਾਉਂਦੇ ਆ ਤੇ ਜਦੋਂ ਭਰਾ ਨਾਲ ਹੋਣ ਨਾ ਤਾਂ ਪੁੱਤਰਾ ਸ਼ੇਰ ਵੀ ਘਬਰਾਉਂਦੇ ਆ

0: अज दा विचार अज दी कहानी हर रोज तुसी सुन दे हो शो हांजी मेलबर्न विच तुहाडी डिमांड उते आओ एक बार फिर सुन दे हां इस हफ्ते दी एक बेहतरीन कहानी
1: रेडियो हांजी 1674 मास करदे हां कि दिन तुहाडा वधिया जा रहा होएगा समा हो चुका अज दी कहानी दा कहंदे ने एक वारी एक व्यक्ति बहुती कमाई करन दे लई बाहरले मुल्क गया भले समयां दी गल उदों बाहरले मुल्क लोकी जांदे जरूर ही पर कमाइयां करके वापस परत पैंदे अज वांगू नहीं कि आपां कमाई करन दे लई आउने आ ते फिर उत्थे ही घर पा के बह जांदे आ लम्मा समा सोहणी कमाई करदा रहा शायद छेती कित्या मन नहीं भरिया इन्ने क पैसे लैके मुड़ जावां कदी वी हीला नहीं पिया हमेशा मन दे विच इह आउंदा सी कि शायद इह पैसे मुक ना जाण होर थोड़े जे कमाला होर थोड़े जे कमाला पर आखिरकार याद आया कि घर दे विच एक बच्ची भी है हुण तो उहदा भी विआह करना सारा कुछ समेट के पैसा धेला वट के वापस अपने घर नूं परतदा रस्ते दे विच मन दे विच पता नहीं किन्ने क विचार आउंदे ने किन्ने क चा किन्ने क मलार किन्ने क दुख किन्नियां क खुशियां कदी चेहरे दे उत्ते मुस्कुराहट आउंदी आ कदी अखां दे विच अथरू आउंदे ने कदी अपने पिछोकड़ बारे सोचदा बीते दे बारे सोचदा ते कदी आउण वाले बारे सोचदा इसे तरह दे नाल इक लम्मा सफर तय करके आखिरकार अपने पिंड दी जूह दे उत्ते पहुंचदा बड़ी खुशी सी कि मैं अपने परिवार नूं मिलूंगा अपने परिवार दे नाल गल्लां बातां करूंगा ते हुण रहिंदी जिंदगी अपने परिवार दे नाल बिताऊंगा पर बहुती वारी वह नहीं हुंदा जो तुसीं जिहड़े तरीके दे नाल सोचिया हुंदा अपने पिंड आके अपने घर आके की वेखदा कि उहदी वहुटी एक नौजवान मुंडे दे नाल हथ च हथ पाई तुरी जांदी है ਇਹ ਵੇਖ ਕੇ ਪਰਦੇਸੀ ਅੱਗ ਬਬੂਲਾ ਹੋ ਗਿਆ ਮਨ ਦੇ ਵਿੱਚ ਆਇਆ ਕਿ ਮੈਂ ਇੰਨਾ ਔਖਾ ਸਮਾਂ ਕੱਢ ਕੇ ਵਾਪਸ ਘਰ ਪਰਤਿਆਂ ਇਹਨਾਂ ਨੂੰ ਮੈਂ ਪਾਲਣ ਦੇ ਲਈ ਇਹਨਾਂ ਦੇ ਚੰਗੇ ਦੇ ਲਈ ਇੰਨਾ ਕੁਛ ਕੀਤਾ ਇਹਨੇ ਮੈਨੂੰ ਇਹ ਸਲਾਹ ਦਿੱਤਾ ਇਕਦਮ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਤਲਵਾਰ ਲੈ ਕੇ ਦੋਵਾਂ ਦੇ ਉੱਤੇ ਹਮਲਾ ਕਰ ਦਿੱਤਾ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਇਹਨਾਂ ਦੋਵਾਂ ਨੂੰ ਮਾਰ ਦਿੰਦਾ ਲਾਗੋਂ ਕੁਛ ਲੋਕਾਂ ਨੇ ਪੈ ਕੇ ਛਡਾਇਆ ਦੱਸਿਆ ਕਿ ਇਹ ਤੇਰਾ ਆਪਣਾ ਹੀ ਪਰਿਵਾਰ ਹੈ ਕਿਸੇ ਨੇ ਕਿਹਾ ਇਹਦਾ ਦਿਮਾਗੀ ਸੰਤੁਲਨ ਗਾਇਬ ਹੋ ਗਿਆ ਵਾ ਹਿੱਲ ਗਿਆ ਵਾ ਕਿਸੇ ਨੇ ਕੁਛ ਅਤੇ ਕਿਸੇ ਨੇ ਕੁਛ ਕਿਸੇ ਨੇ ਕਿਹਾ ਇਹਦੇ ਪੈਸਾ ਸਿਰ ਨੂੰ ਚੜ੍ਹ ਗਿਆ ਕਿਸੇ ਨੇ ਕਿਹਾ ਕਿ ਇਹਨੇ ਪਛਾਣਿਆ ਨਹੀਂ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਪਰ ਵਹੁਟੀ ਬਹੁਤ ਹੈਰਾਨ ਸੀ ਵਹੁਟੀ ਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਕਿ ਉਹੋ ਹੀ ਮੇਰੇ ਸਿਰ ਦਾ ਸਾਈਂ ਜਿਹਦਾ ਮੈਂ ਹਰ ਰੋਜ਼ ਔਂਸੀਆਂ ਪਾ ਪਾ ਕੇ ਇੰਤਜ਼ਾਰ ਕੀਤਾ ਅਤੇ ਅੱਜ ਇਹ ਮੈਨੂੰ ਮਾਰਨ ਪੈ ਗਿਆ ਥੋੜ੍ਹਾ ਗੁੱਸਾ ਮੱਠਾ ਹੋਇਆ ਅਤੇ ਫਿਰ ਦੁਬਾਰਾ ਵਹੁਟੀ ਨਾਲ ਗਿਲੇ ਸ਼ਿਕਵੇ ਸ਼ੁਰੂ ਕੀਤੇ ਪੁੱਛਿਆ ਤੂੰ ਮੇਰੇ ਨਾਲ ਇੱਦਾਂ ਕਿਉਂ ਕੀਤਾ ਅਤੇ ਵਹੁਟੀ ਨੂੰ ਅੱਗੋਂ ਜਵਾਬ ਇੱਦਾਂ ਦਿੱਤਾ ਜਿੱਦਾਂ ਕਿਸੇ ਹੋਇਆ ਹੀ ਨਾ ਹੋਵੇ ਮੈਂ ਕੀ ਕੀਤਾ ਤੂੰ ਇੱਕ ਜਵਾਨ ਮੁੰਡੇ ਦੇ ਨਾਲ ਬਾਹਾਂ 'ਚ ਬਾਹਾਂ ਪਾ ਕੇ ਪਿੰਡ ਦੀ ਫਿਰਨੀ ਦੇ ਉੱਤੇ ਘੁੰਮਦੀ ਹੈ ਅਤੇ ਹਾਲੇ ਵੀ ਮੈਨੂੰ ਪੁੱਛਦੀ ਹੈ ਕਿ ਮੈਂ ਕੀ ਕੀਤਾ ਅਤੇ ਵਹੁਟੀ ਨੇ ਅੱਗੋਂ ਦੱਸਿਆ ਕਿ ਮੈਂ ਕਿਸੇ ਓਪਰੇ ਦੇ ਨਾਲ ਨਹੀਂ ਸੀ ਘੁੰਮਦੀ ਮੈਂ ਤੇਰੀ ਔਲਾਦ ਦੇ ਨਾਲ ਹੀ ਘੁੰਮਦੀ ਸੀ ਆਪ ਤੇ ਤੂੰ ਸੱਤ ਸਮੁੰਦਰ ਪਾਰ ਚਲੇ ਗਿਆ ਤੈਨੂੰ ਕੀ ਪਤਾ ਇੱਥੇ ਗੁਜ਼ਾਰੇ ਕਰਨੇ ਕਿੰਨੇ ਔਖੇ ਨੇ ਤੈਨੂੰ ਕੀ ਪਤਾ ਕਿੱਦਾਂ ਦੇ ਹਾਲਾਤ ਚੱਲਦੇ ਨੇ ਤੈਨੂੰ ਕੀ ਪਤਾ ਇਕੱਲੀਆਂ ਔਰਤਾਂ ਦਾ ਰਹਿਣਾ ਕਿੱਦਾਂ ਔਖਾ ਹੁੰਦਾ ਅਤੇ ਉਸੇ ਚੀਜ਼ ਨੂੰ ਲੈ ਕੇ ਮੈਂ ਹਮੇਸ਼ਾ ਆਪਣੀ ਧੀ ਨੂੰ ਪੁੱਤਾਂ ਵਾਂਗੂ ਸ਼ਿੰਗਾਰ ਕੇ ਬਾਹਰ ਲੈ ਕੇ ਆਉਂਦੀ ਹਾਂ ਮੈਂ ਬਹੁਤਿਆਂ ਨੂੰ ਕਦੀ ਬਾਹਰ ਅੰਦਰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਇਹ ਮੇਰੀ ਧੀ ਹੈ, ਇਹ ਹੁਣ ਜਵਾਨ ਹੋ ਗਈ ਹੈ। ਮੈਂ ਇਕੱਲੀ ਸਾਰੀ ਦੁਨੀਆਂ ਦੇ ਨਾਲ ਨਹੀਂ ਲੜ ਸਕਦੀ, ਮੈਂ ਇਕੱਲੀ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਦੇ ਉੱਤੇ ਪਹਿਰਾ ਨਹੀਂ ਦੇ ਸਕਦੀ, ਅਤੇ ਨਾਲੇ ਮੈਨੂੰ ਵੀ ਆਸਰਾ ਰਹਿੰਦਾ। ਜਿਹੜਾ ਵੀ ਕੋਈ ਵੇਖਦਾ ਉਹ ਸੋਚਦਾ ਕਿ ਇਹਦੇ ਨਾਲ ਨੌਜਵਾਨ ਮੁੰਡਾ ਤੁਰਿਆ ਜਾਂਦਾ, ਨਾਲ ਮੈਨੂੰ ਆਸਰਾ ਰਹਿੰਦਾ ਲੋਕ ਮੇਰੇ ਵੱਲ ਵੀ ਭੈੜੀ ਨਜ਼ਰ ਨਹੀਂ ਪਾਉਂਦੇ, ਅਤੇ ਧੀ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਮੈਂ ਰੱਖਿਆ ਹੁਣ ਤੱਕ ਕੀਤੀ ਹੈ। ਅਤੇ ਜਿਹੜਾ ਮੇਰੇ ਨਾਲ ਤੁਰਿਆ ਜਾਂਦਾ ਸੀ ਉਹ ਤੇਰੀ ਆਪਣੀ ਧੀ ਆ, ਅਤੇ ਹੁਣ ਇਹ ਪਰਦੇਸੀ ਪਛਤਾ ਰਿਹਾ ਕਿ ਮੈਂ ਕੀ ਕਰ ਦੇਣ ਲੱਗਾ ਹਾਂ, ਇੰਨੀ ਦੇਰ ਬਾਅਦ ਮੈਂ ਕਮਾਈਆਂ ਕਰਕੇ ਔਖਾ ਸੌਖਾ ਹੋ ਕੇ ਵਾਪਸ ਪਰਤਿਆ, ਅਤੇ ਆਉਂਦਿਆਂ ਮੈਂ ਆਪਣੇ ਟੱਬਰ ਦੇ ਨਾਲ ਇਹ ਕੀ ਕਰ ਦੇਣ ਲੱਗਾ ਸਾਂ। ਖੈਰ ਮਾਫੀਆਂ ਮੰਗੀਆਂ, ਪੈਰੀਂ ਪਿਆ, ਸਾਰੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ। ਪਰ ਗੱਲ ਇਹ ਆ ਕਹਾਣੀ ਦੀ ਕਿ ਗੁੱਸਾ ਸਾਡੇ ਕੋਲੋਂ ਕੀ ਕਰਵਾ ਦਿੰਦਾ। ਗੁੱਸਾ ਇੱਕ ਐਸੀ ਸ਼ੈ ਹੈ ਜਿਹੜਾ ਤੁਹਾਡੇ ਪਿਆਰ ਨੂੰ ਪਲਾਂ ਦੇ ਵਿੱਚ ਰਫਾ ਦਫਾ ਕਰ ਦਿੰਦਾ, ਅਤੇ ਪਲਾਂ ਦੇ ਵਿੱਚ ਪਤਾ ਨਹੀਂ ਤੁਹਾਡੇ ਕੋਲੋਂ ਕੀ ਇਹੋ ਜਿਹਾ ਗੁਨਾਹ ਕਰਵਾ ਦੇ ਕਿ ਸਾਰੀ ਉਮਰ ਤੁਸੀਂ ਪਛਤਾਉਂਦੇ ਰਹੋ। ਕਹਿੰਦੇ ਨੇ ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਉਦੋਂ ਇੱਕਦਮ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ, ਥੋੜ੍ਹਾ ਚਿਰ ਆਪਣੇ ਆਪ ਨੂੰ ਦੇ ਦੇਣਾ ਚਾਹੀਦਾ। ਜਦੋਂ ਵੀ ਤੁਹਾਨੂੰ ਕੋਈ ਬਹੁਤ ਗੁੱਸਾ ਆਉਂਦਾ ਹੋਵੇ, ਕਿਸੇ ਵੀ ਗੱਲੋਂ ਗੁੱਸਾ ਆਉਂਦਾ ਹੋਵੇ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਿੱਚ ਥੋੜ੍ਹਾ ਜਿਹਾ ਸਮਾਂ ਪਾ ਲਿਆ ਜਾਵੇ, ਕੁਛ ਪਲ ਕੁਛ ਛੇਣ ਵਿੱਚ ਸੋਚਣ ਦੇ ਲਈ ਰੱਖ ਲੈਣੇ ਚਾਹੀਦੇ ਨੇ। ਉਨੀ ਦੇਰ ਦੇ ਵਿੱਚ ਤੁਹਾਡਾ ਦਿਮਾਗ ਤੁਹਾਨੂੰ ਕੋਈ ਨਾ ਕੋਈ ਹੋਰ ਮੈਸੇਜ ਜ਼ਰੂਰ ਦੇ ਦਿੰਦਾ, ਜ਼ਰੂਰ ਤੁਹਾਨੂੰ ਦੱਸ ਦਿੰਦਾ ਹੈ ਕਿ ਇਹਦੇ ਨਾਲ ਪੈਰਲਰ ਇੱਕ ਹੋਰ ਵੀ ਸੱਚਾਈ ਚੱਲ ਰਹੀ ਹੈ। ਬਹੁਤੀ ਵਾਰੀ ਜਿਹੜੇ ਤਰੀਕੇ ਦੇ ਨਾਲ ਤੁਸੀਂ ਦੁਨੀਆ ਨੂੰ ਜਾਂ ਸਿਚੁਏਸ਼ਨ ਨੂੰ ਵੇਖ ਰਹੇ ਹੁੰਦੇ ਹੋ, ਉੱਦਾਂ ਦੀ ਸਿਚੁਏਸ਼ਨ ਹੁੰਦੀ ਨਹੀਂ ਆ, ਪਰ ਉਹ ਤੁਹਾਡਾ ਆਪਣਾ ਇੱਕ ਨਜ਼ਰੀਆ ਵਾ, ਅਤੇ ਆਪਣਾ ਨਜ਼ਰੀਆ ਹਰ ਇੱਕ ਨੂੰ ਬੜਾ ਵਧੀਆ ਲੱਗਦਾ, ਬਹੁਤ ਸੋਹਣਾ ਲੱਗਦਾ, ਬੜਾ ਚੰਗਾ ਲੱਗਦਾ। ਆਪਣੇ ਨਜ਼ਰੀਏ ਦੇ ਉੱਤੇ ਬੰਦਾ ਪਹਿਰਾ ਦੇਣ ਦੇ ਲਈ ਬੜੇ ਸੱਚਿਆਂ ਦੇ ਨਾਲ ਵੀ ਭਿੜ ਜਾਂਦਾ, ਅਤੇ ਆਪਣੇ ਨਜ਼ਰੀਏ ਨੂੰ ਸਾਬਤ ਕਰਨ ਦੇ ਲਈ ਕਈ ਵਾਰੀ ਵੱਡੀ ਤੋਂ ਵੱਡੀ ਕੁਰਬਾਨੀ ਵੀ, ਵੱਡੇ ਵੱਡੇ ਥਾਵਾਂ ਦੇ ਉੱਤੇ ਵੀ ਸਿਰ ਅੜਾ ਦਿੰਦਾ, ਆਪਣਾ ਸਾਰਾ ਕੁਛ ਵੀ ਲੋਕ ਗਵਾ ਦਿੰਦੇ ਨੇ ਆਪਣੇ ਨਜ਼ਰੀਏ ਨੂੰ ਸਾਬਤ ਕਰਨ ਦੇ ਲਈ। ਇਸ ਕਰਕੇ ਉਹ ਸਮਾਂ ਜਦੋਂ ਤੁਹਾਨੂੰ ਗੁੱਸਾ ਆਉਂਦਾ ਵਾ ਉਦੋਂ ਥੋੜ੍ਹਾ ਜਿਹਾ ਟਲ ਜਾਣਾ ਚਾਹੀਦਾ। ਉਸੇ ਸਮੇਂ ਕਈ ਵਾਰੀ ਆਪਾਂ ਕਈ ਸਾਰੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਸਮੇਂ ਆਪਾਂ ਗੱਲਬਾਤ ਕਰਦੇ ਹਾਂ, ਜੋ ਕਿ ਗੱਲਬਾਤ ਫਿਰ ਬਹੁਤ ਅੱਗੇ ਤੱਕ ਵੱਧ ਜਾਂਦੀ ਹੈ, ਗਾਲੀ ਗਲੋਚ ਦੇ ਵਿੱਚ ਤਬਦੀਲ ਹੋ ਜਾਂਦੀ ਹੈ, ਸਾਡੇ ਚਿਰਾਂ ਦੇ ਰਿਸ਼ਤੇ ਤਬਾਹ ਹੋ ਜਾਂਦੇ ਨੇ। ਉਸੇ ਸਮੇਂ ਦੇ ਵਿੱਚ ਆਪਾਂ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਹਾਂ, ਯਾਰੀਆਂ ਦੋਸਤੀਆਂ ਖਰਾਬ ਕਰ ਲੈਂਦੇ ਹਾਂ, ਕਾਰੋਬਾਰ ਦੇ ਵਿੱਚ ਕੋਈ ਬਣਦੀ ਬਣਦੀ ਡੀਲ ਦੇ ਵਿੱਚ ਵਿਘਨ ਪਾ ਲੈਂਦੇ ਹਾਂ, ਅਤੇ ਕਿਸੇ ਇੱਕ ਜਾਂ ਦੋ ਦੇ ਨਾਲ ਨਹੀਂ, ਲਗਭਗ ਹਰ ਇੱਕ ਦੇ ਨਾਲ ਹੁੰਦਾ। ਅਤੇ ਜਿਹੜਾ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਗੁੱਸੇ ਦੇ ਉੱਤੇ ਆਪਣੇ ਕਾਬੂ ਕਰਨਾ ਸਿੱਖ ਗਿਆ,

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552
1: ਤੇ। ਉਹ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212046 ਤੇ।

ਪੀਰ ਦੀ ਡੋਲੀ ਕੁਹਾਰਾਂ ਨੇ ਚੁੱਕ ਲਈ ਸਹਿਦੇ ਖੇੜੇ ਦੇ ਮਨ ਖੁਸ਼ੀਆਂ ਰਾਂਝੇ ਦੇ ਪੱਲੇ ਰੋਣੇ ਰਾਂਝਾ ਬੇਬਸ ਮਜਬੂਰ ਹੀਰ ਦੀ ਇੱਕ ਦਿਲ ਦੀ ਪੇਤਨ ਸਹੇਲੀ ਨੇ ਹੀਰ ਨੂੰ ਬੋਲੀ ਮਾਰੀ ਵਿਚਾਰੇ ਚਾਸ ਨੂੰ ਰੋਂਦਾ ਦੇ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਹੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਹੋਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਹੋਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ

0: Bankers. Apne insurance thi har load le. Yaad rakho, bas Amrinder Gidda. Call 0491-999-555. Gidda Insurance. ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਕਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ।

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ।

ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਮਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋ

ਉਹ ਮਰੈ ਨਾ ਠਾਗੇ ਜਾਏ। ਜਿਨ ਕੈ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਅਣਠਣ ਅਪਾਰ ਆਢੀਠ ਧਰਮ ਅਤਿ ਢੀਠ ਕਰਮ ਅਨ ਬਰਨ ਅਨੰਤ ਦਾਤਾ ਮੰਤ ਹਰ ਬੋਲ ਮਨਾ ਸ਼ੰਤੋ ਪ੍ਰਸਾਦ ਕਰਨਾਲੇ ਹੈ ਹਰ ਕਾਲੇ ਹੈ ਕਲਖੰਡਲ ਹੈ ਮੈਂ ਮੰਡਲ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਬਪਾਸੀ ਹੈ ਸਰਵਨਾਸੀ ਹੈ ਕਰਨਾਕਰ ਹੈ ਬਸਵਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਵ ਹੈ ਅਗਰਤਾਕ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਕਰਨਾਕ੍ਰਿਤ ਹੈ ਅਗਰਤਾਕ੍ਰਿਤਾ ਹੈ ਤਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਭਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰ ਨਾਇਕ ਹੈ ਕਲਗਾਇਕ ਹੈ ਬਿਸੰਬਰ ਹੈ ਕਰਨਾਲਯ ਹੈ ਨਿਰਮਨਾਇਕ ਹੈ ਸਰਵਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਵਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪਰਮਾਤਮਾ ਹੈ ਸਰਵਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਪਜਾਂਗ ਪੁਰਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗਤਾਮ ਸੰਖਾਂਤ ਰੂਪੇ ਨਮੋ ਪਰੰਗ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਭੂਤੇ ਕਲੰਕਾਰ ਰੂਪੇ ਅਕਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਦਰਕਾਲੇ ਅਨੰਗੀ ਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੂਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਭਰਮੰ ਅਗਜੇ ਅਲੇਖੇ ਪੁਜਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤਰ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰ ਬਭੂਤੇ ਸੁਮਸਤੰ ਸਰੂਪੇ ਕੁਕਰਮੰ ਪ੍ਰਨਾਸੀ ਸੋ ਧਰਮੰ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰਿਯੰ ਕਰਿਯੰ ਕਰੀਮੰ ਰਹੀ ਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਭੂਤੇ ਤੋ ਪ੍ਰਸਾਦ ਸੋਈਏ ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੇ ਪੂਤ ਭਵਿੱਖ ਭਵਾਨ ਕੇ ਪੁਬ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪੇਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰ

ਹਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ ਬਸੇ

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

परम सम्मान योग जुगो जुग अटल चवर छत्र तख्त दे मालिक समुची मानुखता सांझा ते सुखैन उपदेश बख्शिश करन वाले दीन दयाल भगत वशल करुणामय सतगुरु धन धन श्री गुरु ग्रंथ साहिब सच्चे पातशाह जीओ दी पावन पवित्र हजूरी विच गुरद्वारा दीवान काल मंजी साहिब विखे अमृत वेले दे दीवान की हाजरी भर रहे सतसंगी जनों आप जी वड़ भागे हो। पातशाह जी ने कनेरी नदर किरपा रहमत कीती है ये जीवन सफला हो जावे। सतगुरु ने सतसंगत करन दा सुभाग आपां सारयां नूं बख्शिया। सोडी सुल्तान पातशाह धन गुरु रामदास साहिब जी दे महान पवित्र स्थान सचखंड श्री हरिमंदर साहिब जी विखे जिथे आप जिया ने अमृत सरोवर विच इशनान किता नाल सचखंड श्री हरिमंदर साहिब जी विखे नतमस्तक होए हो। पातशाह जी रहमत करन किरपा करन साडा गुरु दे कोले आया सफला होवे। उहदी सफलता दे लई इको एक खेड है, एक घर दे विच एंट्री इको ढंग नाल है, हुक्म रजाई चलना नानक लिखिया नाल। जिहड़ा गुरु दे हुक्म विच चलदा रजा विच चलदा उहनूं गुरु दी गोद मिलदी है। ते गुरु दा हुक्म गुरु दे वचन रोज सानूं पातशाह जी अमृत वेले सिख्या रूप बख्शिश करदे ने। दास एक बेनती करदा हुंदा है, बच्चा तुहाडा स्कूले पढ़े जदों जांदा है ते टीचर उन्नू होमवर्क देंदी है कुछ घर करन लई। जिहड़ा बच्चा अगले दिन चंगी तरह वह होमवर्क करके जांदा है, टीचर उहदी कापी वेख के नाले ते उन्नू स्टार देंदी है, वेरी गुड कहिंदी है, मत्था चुम्मदी है, असीस देंदी है। ਉਹ ਦੁਨਿਆਵੀ ਬਚਨ ਨੇ ਉਹਨਾਂ ਨੂੰ ਲਿਖ ਕੇ ਪੜ੍ਹ ਕੇ ਬੱਚਾ ਦੁਨਿਆਵੀ ਕਾਮਯਾਬੀ ਹਾਸਲ ਕਰਦਾ ਹੈ। ਇਹ ਗੁਰੂ ਦੇ ਬਚਨ ਨੇ, ਤੁਸੀਂ ਬਚਨ ਸੁਣ ਕੇ ਆਪਣੇ ਜੀਵਨ ਅੰਦਰ ਕਮਾਓਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਜਦੋਂ ਗੁਰ ਸ਼ਬਦ ਦੀ ਕਮਾਈ ਹੋਵੇਗੀ ਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣਾਂਗੇ। ਇਹ ਆਪਾਂ ਸਮਝਣਾ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਸ਼ਬਦ ਦੀ ਕਮਾਈ ਕਰਨ ਲਈ ਆਉਣਾ ਹੈ, ਅਤੇ ਜਿਨ੍ਹਾਂ ਨੇ ਇਹ ਕਮਾਈ ਕੀਤੀ ਹੈ, ਜਿਨ੍ਹਾਂ ਨੇ ਗੁਰ ਸ਼ਬਦ ਨੂੰ ਕਮਾਇਆ ਹੈ, ਪਾਤਸ਼ਾਹ ਜੀ ਬਾਣੀ ਅੰਦਰ ਕਹਿ ਰਹੇ ਨੇ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਮ। ਸਤਿਗੁਰੂ ਕਿਰਪਾ ਕਰਨ ਅੰਮ੍ਰਿਤ ਵੇਲੇ ਜੋ ਸ੍ਰੀ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਹਨ, ਰੋਜ਼ਾਨਾ ਦੀ ਤਰ੍ਹਾਂ ਇਸ ਪਾਵਨ ਅਸਥਾਨ ਤੋਂ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਵੱਖ ਵੱਖ ਗੁਰੂ ਕੇ ਪ੍ਰਚਾਰਕ ਕੀਰਤਨੀਏ ਵਿਦਵਾਨ ਆਪ ਜੀ ਨੂੰ ਸਰਵਣ ਕਰਾਉਂਦੇ ਨੇ। ਜੋ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਵੀ ਇੱਕ ਬੇਨਤੀ ਕਰੀ ਦੀ ਹੈ, ਧਿਆਨ ਦੇਣਾ। ਤੁਹਾਡੇ ਘਰ ਵਿੱਚ ਕੀਰਤਨ ਹੋਵੇ, ਕਿੱਥੇ ਗੁਰੂ ਘਰ ਗੁਰੂ ਕੇ ਕੀਰਤਨੀਏ ਕੀਰਤਨ ਕਰਨ ਜਾਣ, ਤੁਸੀਂ ਕਦੇ ਨਹੀਂ ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਇਹ ਮੁੱਖ ਵਾਕ ਦਾ ਕੀਰਤਨ ਸੁਣਾਓ। ਤੁਸੀਂ ਆਖਦੇ ਹੋ ਭਾਈ ਸਾਹਿਬ ਇਹ ਸ਼ਬਦ ਦਾ ਕੀਰਤਨ ਸੁਣਾਓ। ਮੁੱਖ ਵਾਕ ਇੱਕੋ ਹੈ ਜਿਹੜਾ ਪਾਤਸ਼ਾਹ ਜੀ ਨੇ ਸਵੇਰੇ ਬਖਸ਼ਿਸ਼ ਕੀਤਾ ਹੈ, ਅਤੇ ਇਹਦੇ ਬਾਰੇ ਮੈਂ ਅੱਜ ਤੋਂ 3-4 ਮਹੀਨੇ ਪਹਿਲਾਂ ਅਸੀਂ ਅਸਥਾਨ ਤੋਂ ਬੇਨਤੀ ਕੀਤੀ ਸੀ। ਅੱਜ ਸਾਡੇ ਕੋਲ ਚਲਾਕੀ ਆ ਜਾਂਦੀ ਹੈ, ਚਿਹਰਾ ਵੇਖ ਕੇ ਮੂੰਹ ਵੇਖ ਕੇ ਗੁਰ ਸ਼ਬਦ ਦੀ ਵਿਚਾਰ ਕਦੇ ਨਹੀਂ ਜੇ ਕਰਨੀ। ਆਪਣੀ ਮਰਜ਼ੀ ਦਾ ਮੁੱਖ ਵਾਕ ਨਹੀਂ ਹੈ, ਮੁੱਖ ਵਾਕ ਹੁਕਮ ਗੁਰੂ ਦੀ ਮਰਜ਼ੀ ਦਾ ਹੈ, ਅਤੇ ਜਿਹੜਾ ਗੁਰੂ ਨੇ ਹੁਕਮ ਕੀਤਾ ਉਹ ਸਾਡੇ ਜੀਵਨ ਨੂੰ ਸਵਾਰ ਦਿੰਦਾ ਹੈ। ਇਹ ਧਿਆਨ ਰੱਖਣਾ।
ਇਹ ਨਹੀਂ ਕਿ ਜੀ ਹੁਣ ਖੁਸ਼ੀ ਵਾਲਾ ਵੇਲਾ ਕਹਿਤੇ ਇਹ ਵਾਲਾ ਮੁੱਖ ਵਾਕ ਅਤੇ ਜੇ ਦੂਜਾ ਪਾਸਾ ਕਹਿਤੇ ਇਹ ਵਾਲਾ ਮੁੱਖ ਵਾਕ ਨਹੀਂ। ਇੱਥੇ ਤਾਂ ਉਹ ਵੀ ਬੈਠੇ ਨੇ ਜਿਹੜੇ ਕਹਿੰਦੇ ਨੇ ਕਰੜਾ ਆ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਮਿਠਾਸ ਹੀ ਦੇਣੀ ਹੈ, ਵੱਡੀ ਗੱਲ ਹੈ ਕਿ ਅਸੀਂ ਨਹੀਂ ਸਮਝਿਆ। ਇਸ ਲਈ ਇਹ ਪਾਵਨ ਮੁੱਖ ਵਾਕ ਸਾਡਾ ਜੀਵਨ ਪਲਟ ਸਕਦੇ ਨੇ, ਪਰ ਜੇ ਅਸੀਂ ਕਮਾਈ ਕਰਾਂਗੇ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ, ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ, ਆਓ ਉਹਨਾਂ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਰੰਭਤਾ ਤੋਂ ਪਹਿਲਾਂ ਜੀ ਜਿੰਨੇ ਵੀ ਸਰੀਰ ਇੱਥੇ ਪਾਵਨ ਸਥਾਨ 'ਤੇ ਜੁੜੇ ਹੋ, ਦੇਸਾਂ ਵਿਦੇਸਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਲਵਾਓ, ਹਾਜ਼ਰੀ ਰਸਨਾ ਪਵਿੱਤਰ ਕਰੋ ਜੀ ਅਤੇ ਜਪਣਾ ਕਰੋ ਜੀ ਸਤਨਾਮ।

0: ਅਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਖਿਤ ਭਾਣੇ ਦੀ ਮੂਰਤ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 740 ਤੇ ਦਰਜ ਹਨ ਜੀ।
1: ਗੁਰ ਕੈ ਬਚਨ ਹਿਰਦੈ ਧਿਆਨ ਧਾਰੀ।
0: ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਤੂੰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਿਆਨ ਧਰਨਾ ਹੈ। ਬੜਾ ਗਹਿਰਾ ਸਤਿਗੁਰੂ ਪਾਤਸ਼ਾਹ ਜੀ ਨੇ ਨੁਕਤਾ ਸਮਝਾਇਆ। ਧਰਮ ਦੀ ਦੁਨੀਆਂ ਵਿੱਚ ਵੀ ਅਤੇ ਸੰਸਾਰ ਦੇ ਵਿੱਚ ਵੀ ਧਿਆਨ ਦੀ ਬੜੀ ਵੱਡੀ ਖੇਡ ਹੈ। ਤੁਹਾਡਾ ਬੱਚਾ ਪੜ੍ਹਦਾ ਹੋਵੇ, ਬਾਰ ਬਾਰ ਕਿਹਾ ਜਾਂਦਾ ਪੁੱਤ ਮਨ ਲਾ ਕੇ ਪੜ੍ਹੀ। ਹੇਮਕੁੰਡ ਸਾਹਿਬ ਦੀ ਯਾਤਰਾ ਵੱਲ ਤੁਸੀਂ ਜਾਓਗੇ, ਉੱਤਰਾਖੰਡ ਵਾਲਾ ਪਾਸਾ, ਤੁਹਾਨੂੰ ਥਾਂ ਥਾਂ ਇੱਕ ਗੱਲ ਲਿਖੀ ਹੋਈ ਮਿਲੇਗੀ ਕਿ ਜੇ ਤੁਹਾਡੀ ਸਾਵਧਾਨੀ ਘਟਦੀ ਹੈ ਅਤੇ ਦੁਰਘਟਨਾ ਘਟਦੀ ਹੈ, ਭਾਵ ਤੁਹਾਡਾ ਧਿਆਨ ਡਾਈਵਰਟ ਹੋਵੇਗਾ ਅਤੇ ਤੁਸੀਂ ਮੁਸੀਬਤ ਦੇ ਸ਼ਿਕਾਰ ਹੋ ਸਕਦੇ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਜ ਵੀ ਧਿਆਨ ਦੀ ਗੱਲ ਕਰਦੇ ਨੇ। ਸੁਣਨਾ ਅਤੇ ਧਿਆਨ ਧਰਨਾ ਬੜੀ ਵੱਡੀ ਗੱਲ ਹੈ। ਮੈਂ ਫੇਰ ਆਖਾਂਗਾ ਜੀ, ਸੁਣਨਾ ਅਤੇ ਧਿਆਨ ਧਰਨਾ ਪੜ੍ਹਦੇ ਬਹੁਤ ਨੇ, ਇੰਨੇ ਕੁ ਪੜ੍ਹਦੇ ਨੇ ਕਿ ਇਹਦੀ ਕੋਈ ਕਮੀ ਨਹੀਂ ਹੈ। ਗੁਰੂ ਕੇ ਕੀਰਤਨੀ ਕੀਰਤਨ ਕਰਦੇ ਨੇ, ਆਪਾਂ ਨਾਲ ਬੋਲਦੇ ਹਾਂ, ਪਰ ਪਾਤਸ਼ਾਹ ਜੀ ਕਹਿੰਦੇ ਧਿਆਨ ਦੇ ਵਿੱਚ, ਸੁਰਤ ਦੇ ਵਿੱਚ। ਜਿਸ ਦਿਨ ਧਿਆਨ ਦੇ ਵਿੱਚ ਗੁਰ ਸ਼ਬਦ ਜਾਂਦਾ, ਉਸ ਦਿਨ ਪਤਾ ਕਿਹੜੀ ਖੇਡ ਬਣਦੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਿਸ ਦਿਨ ਸਾਡੀ ਸੁਰਤ ਸ਼ਬਦ ਦਾ ਚੇਲਾ ਬਣ ਜਾਏਗੀ ਤੇ ਸਮਝ ਲੈਣਾ ਸਾਡਾ ਪਾਰ ਉਤਾਰਾ ਹੋ ਗਿਆ। ਗੁਰ ਕੇ ਬਚਨ ਹਿਰਦੈ ਧਿਆਨ ਧਾਰੀ, ਬੜੀ ਵੱਡੀ ਤਾਕਤ ਹੈ ਬਚਨਾਂ ਵਿੱਚ। ਮੈਂ ਇੱਕ ਨਿੱਕੀ ਜਿਹੀ ਘਟਨਾ ਸਾਂਝੀ ਕਰਾਂ। ਕਿਸੇ ਸ਼ਾਹੂਕਾਰ ਨੇ ਨਾ ਇੱਕ ਨੌਕਰ ਰੱਖ ਲਿਆ। ਨੌਕਰ ਉਹਨੇ ਸਧਾਰਨ ਜਿਹਾ ਰੱਖਿਆ, ਅਨਪੜ੍ਹ, ਅਤੇ ਉਹ ਕੀ ਕਰਦਾ ਹੈ ਜੀ, ਉਹ ਜਿੱਥੋਂ ਜਿੱਥੋਂ ਪੈਸਾ ਚੁੱਕਣਾ ਹੁੰਦਾ ਸੀ, ਕੋਈ ਕੰਮ ਕਰਨਾ ਹੁੰਦਾ ਸੀ, ਉਹਨੇ ਉਹਨੂੰ ਸਾਰੀਆਂ ਥਾਵਾਂ ਦਿਖਾ ਦਿੱਤੀਆਂ। ਇੱਕ ਵਾਰੀ ਘੁਮਾਇਆ ਅਤੇ ਅੱਗੇ ਤੋਂ ਕੀ ਕਰਨਾ, ਉਹਨੇ ਪਰਚੀ ਲਿਖ ਕੇ ਦੇਣੀ ਅਤੇ ਨੌਕਰ ਨੇ ਚਲੇ ਜਾਣਾ, ਪਰਚੀ ਦੇਣੀ, ਕਿੱਥੋਂ ਪੇਮੈਂਟ ਮਿਲ ਜਾਣੀ, ਕਿੱਥੋਂ ਸਮਾਨ ਮਿਲ ਜਾਣਾ। ਖਾਸਾ ਸਮਾਂ ਇੱਦਾਂ ਹੀ ਲੰਘ ਗਿਆ। ਇੱਕ ਦਿਨ ਨੌਕਰ ਦੇ ਮਨ ਵਿੱਚ ਆਇਆ, ਉਹ ਮਨਾ ਇਹ ਕਾਗਜ਼ 'ਤੇ ਲਿਖ ਕੇ ਦਿੰਦਾ, ਮੈਂ ਕਿਉਂ ਨਾ ਕਾਗਜ਼ 'ਤੇ ਲਿਖ ਕੇ, ਅਤੇ ਚਲਾਕੀ ਮਨ ਵਿੱਚ ਆਈ, ਬੇਈਮਾਨੀ, ਕਿ ਮੈਂ ਵੀ ਕੁਝ ਖੱਟ ਲਵਾਂ। ਬਹੁਤ ਬੈਠੇ ਨੇ ਤੁਹਾਡੇ ਆਲ ਦੁਆਲੇ ਇਹੋ ਜਿਹੀਆਂ ਬੇਈਮਾਨੀਆਂ ਕਰਨ ਵਾਲੇ, ਸਾਨੂੰ ਨਹੀਂ ਭਟਕਣਾ ਚਾਹੀਦਾ। ਅੱਗੇ ਵੀ ਇਸ ਸਥਾਨ ਤੋਂ ਇੱਕ ਵਾਰੀ ਦਾਸ ਨੇ ਕਿਹਾ ਸੀ, ਜਿਸ ਦਿਨ ਭਾਈ ਮੱਖਣ ਸ਼ਾਹ ਲਬਾਣੇ ਨੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਗੱਲ ਆਖੀ ਸੀ ਨਾ, ਕੋਠੇ 'ਤੇ ਚੜ੍ਹ ਕੇ, ਗੁਰੂ ਲਾਧੋਰੇ, ਗੁਰੂ ਲਾਧੋਰੇ, ਸਦ ਸੰਗਤ, ਉਹਦੇ ਤੋਂ ਬਾਅਦ 'ਤੇ ਸਾਡਾ ਰੌਲਾ ਮੁੱਕ ਜਾਣਾ ਚਾਹੀਦਾ ਸੀ। ਮੈਂ ਤੁਹਾਨੂੰ ਅੱਜ ਵੀ ਕਹਾਂਗਾ, ਜੇ ਤੁਹਾਨੂੰ ਕੋਈ ਆਖੇ ਆਓ, ਮੈਂ ਤੁਹਾਨੂੰ ਉਹ ਬਾਬੇ ਦੇ ਕੋਲ ਲੈ ਕੇ ਚੱਲਾਂ, ਉਹ ਗੁਰੂ ਦੇ ਕੋਲ ਲੈ ਕੇ ਚੱਲਾਂ, ਤੁਸੀਂ ਇੱਕੋ ਇੱਕ ਗੱਲ ਕਹਿਣੀ ਹੈ, ਗੁਰੂ ਲਾਧੋਰੇ। ਮੈਂ ਕਿਤੇ ਨਹੀਂ ਜਾਣਾ, ਮੈਨੂੰ ਤੇ ਮੇਰਾ ਗੁਰੂ ਮਿਲਿਆ ਹੋਇਆ, ਤੇ ਮੇਰਾ ਗੁਰੂ ਉਹ ਹੈ ਜਿਹੜਾ ਜੀਵਨ ਪਲਟ ਕੇ ਰੱਖ ਦਿੰਦਾ। ਖੈਰ, ਇਹਨੇ ਕੀ ਕੀਤਾ ਜੀ, ਇੱਕ ਕਾਗਜ਼ ਉੱਤੇ ਕੁਝ ਲਕੀਰਾਂ ਖਿੱਚੀਆਂ ਤੇ ਲੈ ਕੇ ਤੁਰ ਪਿਆ। ਕਦੇ ਕਿਸੇ ਦੁਕਾਨ ਤੇ ਜਾਵੇ, ਉਹ ਵੇਖਣ ਕਾਗਜ਼ ਤੇ ਵਾਪਸ ਕਰ ਦੇਣ, ਦੇਖਣ ਤੇ ਵਾਪਸ ਕਰ ਦੇਣ। ਮਨ ਵਿੱਚ ਆਇਆ, ਮਨਾ ਕਾਗਜ਼ ਉਹੀ ਹੈ, ਮੈਂ ਵੀ ਪੈੱਨ ਨਾਲ ਕੁਝ ਲਿਖਿਆ ਹੈ, ਪਰ ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਮੈਨੂੰ ਸ਼ੱਕ ਦੀ ਨਜ਼ਰ ਤੋਂ ਵੇਖਦੇ ਨੇ, ਪਤਾ ਨਹੀਂ ਕੀ ਗੱਲ ਹੈ। ਅਖੀਰ ਸਾਧ ਸੰਗਤ ਨੇ ਪਤਾ ਕੀ ਕੀਤਾ, ਕਿਸੇ ਵਿਦਵਾਨ ਦੇ ਕੋਲੋਂ ਕੋਈ ਜਾ ਰਿਹਾ ਸੀ, ਸਿਆਣੇ ਕੋਲੋਂ ਪੁੱਛਿਆ, ਕਹਿੰਦੇ ਇਹ ਕਾਗਜ਼ ਹੈ। ਉਹਨੇ ਪੜ੍ਹਿਆ ਅਤੇ ਕਹਿੰਦੇ ਇਹ, ਕਹਿੰਦੇ ਮੈਂ ਦੁਕਾਨ ਵਾਲਿਆਂ ਦੇ ਕੋਲੇ ਜਾਂਦਾ, ਮੈਨੂੰ ਕੁਝ ਨਹੀਂ ਮਿਲਦਾ, ਸਗੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ। ਅੱਗੋਂ ਉਹ ਸਿਆਣਾ ਪਤਾ ਕੀ ਕਹਿੰਦਾ, ਕਹਿੰਦੇ ਲਿਖਿਆ ਤੇ ਤੂੰ ਲਕੀਰਾਂ ਤੇ ਮਾਰੀ ਹੈ, ਪਰ ਕਹਿੰਦੇ ਜਿਹੜਾ ਕਾਗਜ਼ ਤੇਰੇ ਦੂਜਾ ਤੇਰੇ ਕੋਲੇ ਹੈ ਨਾ, ਉਹਨੇ ਸ਼ਬਦ ਕਮਾਏ ਨੇ, ਉਹਨਾਂ ਨੇ ਸ਼ਬਦਾਂ ਨੂੰ ਪੜ੍ਹਿਆ, ਉਹਦੇ ਸ਼ਬਦ ਘੜੇ ਹੋਏ ਨੇ, ਜਿਹੜੇ ਘੜੇ ਹੋਏ ਸ਼ਬਦ ਨਾਲ ਜੁੜੇਗਾ ਉਹਨੂੰ ਕੁਝ ਨਾ ਕੁਝ ਮਿਲੇਗਾ, ਜਿਹੜਾ ਕਹਿੰਦੇ ਆਪਣੀ ਮਰਜ਼ੀ ਦੇ ਕਰੂਗਾ ਨਾ, ਉਹਨੂੰ ਫਿਰ ਸ਼ੱਕ ਦੀ ਨਿਗਾਹ ਨਾਲ ਹੀ ਵੇਖਿਆ ਜਾਵੇਗਾ। ਜਿਹੜਾ ਸ਼ਬਦ ਤੁਹਾਨੂੰ ਮਿਲਿਆ ਹੈ ਨਾ, ਇਹਦੇ ਬਾਰੇ ਪੜ੍ਹਨਾ, ਕੀ ਕਹਿੰਦੇ ਪਾਤਸ਼ਾਹ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀਉ। ਇਹ ਸ਼ਬਦ ਦੇ ਬਾਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਦੁਨੀਆਂ ਨੂੰ ਥੱਲੇ ਮੈਂ ਸਤ ਸੰਗਤ ਇਹੋ ਜਿਹਾ ਕੁਝ ਸਿੱਧਾਂ ਦੇ ਕੋਲੇ ਸੀ ਕਿ ਸਾਰੀ ਦੁਨੀਆਂ ਉਹਨਾਂ ਦੇ ਅੱਗੇ ਝੁਕਦੀ ਸੀ, ਪਰ ਉਹ ਕਿਹੜੀ ਬਖਸ਼ਿਸ਼ ਸੀ, ਉਹ ਕਿਹੜੀ ਰਹਿਮਤ ਸੀ ਕਿ ਸਿੱਧਾਂ ਨੂੰ ਗੁਰੂ ਨਾਨਕ ਦੇ ਅੱਗੇ ਝੁਕਣਾ ਪਿਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਪੜ੍ਹ ਕੇ ਵੇਖਣਾ, ਅੱਜ ਸਾਡੇ ਹਾਰਨ ਦਾ ਇੱਕੋ ਇੱਕ ਕਾਰਨ ਹੈ, ਅਸੀਂ ਪਤਾ ਕਿੱਥੋਂ ਟੁੱਟ ਗਏ, ਸ਼ਬਦ ਤੋਂ ਟੁੱਟ ਗਏ, ਅਸੀਂ ਸ਼ਬਦ ਤੋਂ ਟੁੱਟ ਗਏ। ਇੱਕ ਅਨਾਊਂਸਮੈਂਟ ਕਰਦੇ ਹੋ ਨਾ ਜੀ ਗੁਰੂ ਘਰਾਂ ਦੇ ਵਿੱਚ, ਗੁਰੂ ਕੀ ਪਿਆਰੀ ਸਾਧ ਸੰਗਤ ਜੀ ਲੰਗਰ ਤਿਆਰ ਹੈ, ਲਾਜ਼ਮੀ ਸਾਰਿਆਂ ਨੇ ਛੱਕ ਕੇ ਜਾਣਾ। ਮੈਂ ਕਹਿੰਦਾ ਪ੍ਰਬੰਧਕ ਵੀ ਸੁਣਦੇ ਹੋਣਗੇ ਘਰਾਂ ਵਿੱਚ ਬਹਿ ਕੇ, ਜੇ ਤੁਸੀਂ ਵੀ ਹੋ ਇੱਕ ਅਨਾਊਂਸਮੈਂਟ ਹੋਰ ਕਰਿਆ ਕਰੋ। ਭਾਈ ਜਿਹੜਾ ਸ਼ਬਦ ਭਾਈ ਸਾਹਿਬ ਕੀਰਤਨ ਵਾਲੇ ਪੜਨਗੇ, ਕੀਰਤਨ ਸੁਣ ਕੇ ਜਾਣਾ ਵੀ ਸਾਰਿਆਂ ਦੇ ਲਈ ਲਾਜ਼ਮੀ ਹੈ। ਅਸੀਂ ਤਾਂ ਸਿਰਫ ਉੱਥੇ ਤੱਕ ਹੀ ਰਹਿ ਗਏ। ਸਾਨੂੰ ਇਹ ਯਾਦ ਹੈ ਕਿ ਪਿਛਲੇ ਸਾਲ ਦਾਲ ਥੱਲੇ ਲਾਤੀ ਸੀ ਅਤੇ ਸਬਜ਼ੀ, ਸ਼ਬਦ ਨਹੀਂ ਯਾਦ ਹੈ। ਭਾਈ ਸਾਹਿਬ ਭਾਈ ਸੁਥਰੇ ਸਾਹਿਬ ਜੀ ਨੇ ਇਹੀ ਕੀਤਾ ਸੀ, ਬੇਨਤੀ ਕਰ ਰਹੇ ਸੀ, ਅੱਖਰ ਉਹਨੇ ਵੀ ਲਿਖੇ ਪਰ ਉਹਦੇ ਅੱਖਰ ਘੜੇ ਹੋਏ ਨਹੀਂ ਸਨ, ਅਤੇ ਜਿਹੜੇ ਮਾਲਕ ਲਿਖਦਾ ਸੀ ਉਹ ਅੱਖਰ ਘੜੇ ਹੋਏ ਸਨ, ਉਹ ਜੀਵਨ ਬਦਲਣ ਵਾਲੇ। ਦੋ ਚੀਜ਼ਾਂ ਨੇ ਬਨਸਪਤੀ ਦੇ ਵਿੱਚ, ਦੋ ਚੀਜ਼ਾਂ ਨੇ ਧਿਆਨ ਦੇਣਾ, ਇੱਕ ਵੇਲ ਹੈ ਅਤੇ ਇੱਕ ਦਰਖਤ ਹੈ। ਵੇਲ ਨੂੰ ਸਹਾਰਾ ਚਾਹੀਦਾ ਹੈ ਅਤੇ ਦਰਖਤ ਸਹਾਰਾ ਦਿੰਦਾ ਹੈ। ਮੈਂ ਫਿਰ ਦੁਬਾਰਾ ਦੁਹਰਾਵਾਂ, ਬਨਸਪਤੀਆਂ ਹੀ ਨੇ ਨਾ ਦੋਵੇਂ, ਇੱਕ ਵੇਲ ਹੈ, ਵੇਲ ਨੂੰ ਸਹਾਰਾ ਚਾਹੀਦਾ ਅਤੇ ਇੱਕ ਦਰਖਤ ਹੈ, ਦਰਖਤ ਸਹਾਰਾ ਦਿੰਦਾ ਹੈ। ਗੁਰ ਸ਼ਬਦ ਜਿਹੜਾ ਹੈ ਉਹ ਦਰਖਤ ਹੈ, ਬਾਕੀ ਲੋਕਾਂ ਦੇ ਬਚਨ ਸਿਰਫ ਵੇਲਾਂ ਨੇ, ਉਹਨਾਂ ਨੂੰ ਸਹਾਰਾ ਚਾਹੀਦਾ ਹੈ। ਅਤੇ ਅਸੀਂ ਬੇਸਹਾਰਿਆਂ ਦੇ ਕੋਲ ਕਿਉਂ ਜਾਈਏ, ਅਸੀਂ ਆਪਣੇ ਗੁਰੂ ਕੋਲ ਆਈਏ। ਤੁਸੀਂ ਵੇਖੋ ਨਾ ਕਿੰਨੀ ਮਿਹਨਤ ਕਰੀ ਦੀ ਹੈ, ਕਾਹਦੇ ਲਈ ਨੀਹਾਂ ਪਾਈਆਂ, ਕੰਧਾਂ ਖੜੀਆਂ ਕੀਤੀਆਂ, ਕਿਉਂ ਕਿ ਸਿਰਫ ਲੈਂਟਰ ਟਿਕ ਜਾਵੇ। ਸਤਿਗੁਰੂ ਨੇ ਤਾਂ ਸਾਨੂੰ ਪਹਿਲਾਂ ਸਮਝਾਇਆ, ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਅਤੇ ਅੱਜ ਅਸੀਂ ਗੁਰ ਸ਼ਬਦ ਤੋਂ ਦੂਰ ਚੱਲੇ ਹਾਂ। ਅੱਜ ਜਿੰਨੀ ਵੀ ਕਲਾ ਭਾਵੇਂ ਸਤ ਸੰਗਤ ਗੁਰ ਇਤਿਹਾਸ ਹੈ, ਸ਼ਹਾਦਤਾਂ ਨੇ, ਐਵੇਂ ਨਾ ਸਮਝਣਾ ਇੰਜ ਹੀ ਹੋ ਗਿਆ, ਨਹੀਂ। ਸਾਈਂ ਮੀਆਂ ਮੀਰ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਕਹਿੰਦੇ ਜੀ ਇਹ ਸਿਰਫ ਕਵਿਤਾ 'ਤੇ ਨਹੀਂ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਤਿਗੁਰੂ ਨੇ ਪ੍ਰਤੱਖ ਕਰਕੇ ਵਿਖਾਇਆ। ਭਾਈ ਮਤੀ ਦਾਸ ਜੀ ਨਹੀਂ ਡੋਲੇ, ਪਤਾ ਕਿਉਂ? ਸਤ ਸੰਗਤ ਉਹਨਾਂ ਨੇ ਕਿਹਾ ਸੀਗਾ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ, ਅਤੇ ਉੱਧਰੋਂ ਇੱਕ ਗੱਲ ਕਹਿਣ ਲੱਗ ਪਏ, ਕਹਿੰਦੇ ਉਦੋਂ ਤੱਕ ਮੇਰੀ ਜ਼ਬਾਨ ਨਾ ਕੱਟੀ ਜਦੋਂ ਤੱਕ ਮੈਂ ਜਪਜੀ ਸਾਹਿਬ ਨਾ ਪੂਰਾ ਕਰ ਲਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਪਿੰਜਰੇ 'ਚੋਂ ਬੋਲਿਆ ਸੀਗਾ, ਕਹਿੰਦੇ ਮਤੀ ਦਾਸ ਚੱਲ ਜਾਣ ਦੇ ਆਰਾ ਸ਼ਬਦ ਦੀ ਉਹ ਤਾਕਤ ਹੈ, ਤੇਰੇ ਸਰੀਰ ਦੇ ਦੋਵੇਂ ਟੋਟਿਆਂ ਦੇ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਵੇਗੀ। ਪੜ੍ਹ ਕੇ ਵੇਖੋ, ਅਰਧ ਉਰਧ ਚੀਰਿਓ ਸੋ ਡਾਰਾ, ਗਿਰਿਓ ਪ੍ਰਥਵੀ ਪਰ ਹੋਇ ਦੋਇ ਫਾਰਾ, ਦੋਵੇਂ ਤਨ ਤੇ ਜਪਜੀ ਰਹਿ ਸਭ ਦੇਖ ਕੇ ਸਭ ਕੋ ਅਚਰਜ ਬੜੇ। ਦੋਵੇਂ ਪਹਾੜਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਭਾਈ ਸਤੀ ਦਾਸ ਦੇ ਕੋਲੇ ਸ਼ਬਦ ਸੀ, ਭਾਈ ਮਤੀ ਦਾਸ ਦੇ ਕੋਲੇ ਸ਼ਬਦ ਸੀ, ਭਾਈ ਦਿਆਲੇ ਦੇ ਕੋਲੇ ਸ਼ਬਦ ਸੀ। ਅੱਜ ਅਸੀਂ ਟੁੱਟ ਗਏ ਹਾਂ। ਮੇਰੀ ਬੇਨਤੀ ਹੈ, ਸਿੱਖ ਨਹੀਂ ਮਰੇ ਇੱਕ ਇੱਕ ਦਿਨ ਦੇ ਵਿੱਚ, ਖਤਮ ਨਹੀਂ ਹੋਏ ਸਿੱਖ। 25,000 ਸਿੱਖ ਸ਼ਹੀਦ ਹੋਏ, 40,000 ਸ਼ਹੀਦ ਹੋਏ। ਸਿੱਖ ਮਰਦਾ ਹੀ ਉਸ ਦਿਨ ਹੈ ਜਿਸ ਦਿਨ ਆਪਣੇ ਗੁਰੂ ਤੋਂ, ਸ਼ਬਦ ਤੋਂ ਟੁੱਟਦਾ ਹੈ। ਆਪਾਂ ਸਮਝੀਏ ਇਸ ਖੇਡ ਨੂੰ। ਅੱਜ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰ ਕੇ ਬਚਨ ਹਿਰਦੈ ਧਿਆਨ ਧਾਰੀ। ਗੁਰੂ ਦੇ ਬਚਨਾਂ ਦਾ ਧਿਆਨ ਧਰਨਾ ਹੈ, ਆਕਾਰ ਦਾ ਨਹੀਂ, ਮੈਨੂੰ ਮਾਫ਼ ਕਰਨਾ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਆਕਾਰ ਗੁਰੂ ਦਾ ਸ਼ਬਦ ਹੈ, ਕਿਹਦਾ ਧਿਆਨ ਧਰਨਾ ਹੈ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਧਿਆਨ ਨਾ ਗੁਰ ਸ਼ਬਦ ਵਿੱਚ ਜੋੜਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧ ਹੱਥ ਖੜੇ ਕਰਕੇ ਪੁੱਛੀਏ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਿਹੜੀ ਤਾਕਤ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ? ਭਾਈ ਸਾਹਿਬ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲੇ ਤੇ ਕਹਿੰਦੇ ਗੁਰ ਸ਼ਬਦ ਦਾ ਓਟ ਆਸਰਾ ਹੈ। ਸ਼ਬਦ ਜੀਤੀ ਸਿੱਧ ਮੰਡਲੀ ਕੀਤੋ ਸਪਨਾ ਪੰਥ ਨਿਰਾਲਾ। ਅੱਜ ਸਾਧ ਸੰਗਤ ਅਸੀਂ ਸ਼ਬਦ ਤੋਂ ਮਾਫ ਕਰਨਾ ਦੂਰ ਹੋਈ ਜਾ ਰਹੇ ਹਾਂ। ਨਹੀਂ, ਯਤਨ ਕਰੀਏ ਗੁਰਬਾਣੀ। ਪਹਿਲੀ ਗੱਲ ਤੇ ਜੇ ਰੋਜ਼ ਦੇ ਚਾਰ ਅੰਗ ਵੀ ਤੁਸੀਂ ਕਰਦੇ ਹੋ ਨਾ, ਸਹਿਜ ਪਾਠ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ, ਇਹ ਗੱਲ ਧਿਆਨ ਵਿੱਚ ਰੱਖਣਾ। ਸਾਲ ਬਾਅਦ ਭੋਗ ਪੈ ਜਾਂਦਾ ਤੇ ਬਾਣੀ ਤੁਹਾਡੀ ਸੁਰਤ ਵਿੱਚ ਵਸਣੀ ਸ਼ੁਰੂ ਹੋ ਜਾਏਗੀ। 11 ਸਾਲ ਬਾਬਾ ਦੀਪ ਸਿੰਘ ਜੀ ਨੇ ਆਪਣੇ ਕੱਥਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਤਾਰੇ ਕੀਤੇ। ਉਹਨਾਂ ਦੇ ਰੋਮ ਰੋਮ ਵਿੱਚ ਬਾਣੀ ਵਸੀ ਸੀ। ਉਹ ਬਾਣੀ ਦਾ ਹੀ ਪ੍ਰਤਾਪ ਸੀਗਾ ਕਿ ਸੀਸ ਧੜ ਦੇ ਨਾਲ ਉਹ ਅਲੱਗ ਹੋ ਗਿਆ, ਪਰ ਸਤ ਸੰਗਤ ਦੁਨੀਆਂ ਦੇ ਵਿੱਚ ਤੇ ਉਹ ਤਲਵਾਰ, ਉਹ ਹਥਿਆਰ ਹੀ ਨਹੀਂ ਬਣਿਆ ਜਿਹੜਾ ਗੁਰ ਸ਼ਬਦ ਨੂੰ ਕੱਟ ਦਵੇ। ਅੱਜ ਅਸੀਂ ਸ਼ਬਦ ਤੋਂ ਟੁੱਟ ਚੱਲੇ ਹਾਂ। ਕਮਾਈ ਆਪਾਂ ਸ਼ਬਦ ਦੀ ਕਰਨੀ ਹੈ। ਸਤਿਗੁਰੂ ਕਹਿ ਰਹੇ ਨੇ ਗੁਰ ਕੇ ਬਚਨ ਹਿਰਦੈ ਧਿਆਨ ਧਾਰੀ। ਗੁਰੂ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ, ਆਪਣੇ ਧਿਆਨ ਵਿੱਚ ਰੱਖਣਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰੱਖੇ, ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਭੇਜਿਆ, ਕਹਿੰਦੇ ਪੁੱਤਰ ਜੀ ਸਾਡਾ ਹੁਕਮ ਹੈ, ਜਦੋਂ ਤੱਕ ਅਸੀਂ ਨਾ ਕਹੀਏ ਵਾਪਸ ਨਹੀਂ ਆਉਣਾ। ਨਾਲ ਬਾਬਾ ਪ੍ਰਿਥੀ ਚੰਦ ਵੀ ਜੀ ਨੇ, ਪਰ ਨਹੀਂ ਸਾਧ ਸੰਗਤ ਗੁਰੂ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਜੇ ਅੱਜ ਵੀ ਗੁਰੂ ਦੀ ਕਿਰਪਾ ਚਾਹੀਦੀ ਹੈ ਤੇ ਸਿੱਧਾ ਜਿਹਾ ਰਾਹ ਇੱਕੋ ਇੱਕ ਹੈ। ਮੈਂ ਵਾਰ ਵਾਰ ਤਾਂ ਬੇਨਤੀ ਕਰ ਰਿਹਾ ਕਿ ਗੁਰ ਸ਼ਬਦ ਤੋਂ ਬਿਨਾਂ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਹੁਣ ਤੇ ਸੌਖਾ ਹੈ ਨਾ ਜੀ, ਪੜ੍ਹ ਨਹੀਂ ਸਕਦੇ ਤੇ ਆਪਾਂ ਵਿਚਾਰ ਤੇ ਸੁਣੀਏ ਨਾ। ਪਰ ਦਾਤਾ ਜੀ ਕਹਿੰਦੇ ਹਿਰਦੈ ਧਿਆਨ ਧਾਰੀ, ਆਪਣੇ ਹਿਰਦੇ ਦੇ ਵਿੱਚ ਗੁਰ ਸ਼ਬਦ ਦਾ ਧਿਆਨ ਧਰਨਾ, ਭਾਉ ਕੇ ਆਪਣੇ ਜੀਵਨ ਵਿੱਚ ਗੁਰ ਸ਼ਬਦ ਦੀ ਕਮਾਈ ਕਰਨੀ ਹੈ ਜੀ।
1: ਰਸਨਾ ਜਾਪ ਜਪੋ ਬਨਵਾਰੀ,
0: ਰਸਨਾ ਜਾਪ ਜਪੋ ਬਨਵਾਰੀ। ਸੁਭਾਵਕ ਹੈ ਗੁਰ ਸ਼ਬਦ ਵਿੱਚੋਂ, ਗੁਰਬਾਣੀ ਦੇ ਵਿੱਚੋਂ ਫਿਰ ਇੱਕ ਸਿੱਖਿਆ ਮਿਲੇਗੀ। ਰਸਨਾ ਜਾਪ ਜਪੋ ਬਨਵਾਰੀ, ਸੁਰਤ ਵਿੱਚ ਧਿਆਨ ਵਿੱਚ ਗੁਰ ਸ਼ਬਦ ਹੋਵੇਗਾ, ਰਸਨਾ ਨੇ ਤੇ ਆਪਣੇ ਆਪ ਜਪਣਾ। ਕਿਉਂ? ਸ਼ਬਦ ਨੇ ਵਾਰ ਵਾਰ ਇੱਕ ਪ੍ਰੇਰਣਾ ਦੇਣੀ। ਉਹ ਪਤਾ ਕਿਹੜੀ ਹੈ? ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ। ਧਿਆਨ ਵਿੱਚ ਸ਼ਬਦ ਹੈ, ਰਸਨਾ ਆਪਣੇ ਆਪ ਜਪੇਗੀ। ਜੇ ਧਿਆਨ ਵਿੱਚ ਨਹੀਂ ਹੈ ਤੇ ਫਿਰ ਰਸਨਾ ਕਿੱਦਾਂ ਜਪ ਲਊਗੀ? ਇਸ ਲਈ ਧਿਆਨ ਸਾਧਨਾ ਜਿਹੜੀ ਹੈ ਉਹ ਸ਼ਬਦ ਦੀ ਹੈ। ਇਹ ਨਹੀਂ ਕਿ ਜੀ ਪੁੱਠੇ ਲਮਕ ਕੇ ਧਿਆਨ ਸਾਧਨਾ ਹੋ ਜਾਣੀ ਹੈ। ਬੜੀ ਵੱਡੀ ਤਾਕਤ ਹੈ। ਦਾਤਾ ਜੀ ਕਹਿੰਦੇ ਰਸਨਾ ਜਾਪ ਜਪੋ ਬਨਵਾਰੀ, ਸੁਰਤ ਵਿੱਚ ਧਿਆਨ ਵਿੱਚ ਸ਼ਬਦ ਹੋਵੇਗਾ, ਰਸਨਾ ਨੂੰ ਆਪਣੇ ਆਪ ਜਪਣਾ ਪੈਣਾ। ਕਿਉਂ? ਅੰਦਰੋਂ ਇੱਕ ਇੰਡੀਕੇਸ਼ਨ ਆ ਰਹੀ ਹੈ, ਇਹ ਸੁਰਤ ਵਿੱਚ ਹੋਵੇਗਾ ਨਾ। ਗੁਰਬਾਣੀ ਨੇ ਕਿਹਾ ਹੈ, ਜੇ ਆਪਾਂ ਕਹੀਏ ਨਾ ਕਿ ਜੇ ਅਸੀਂ ਨਹੀਂ ਪੜ੍ਹ ਸਕਦੇ ਗੁਰਬਾਣੀ, ਸਾਨੂੰ ਆਉਂਦੀ ਨਹੀਂ, ਇਹ ਵੀ ਤੇ ਸਿੱਖਿਆ ਗੁਰਬਾਣੀ ਨੇ ਹੀ ਦਿੱਤੀ ਹੈ ਨਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਇਹ ਵੀ ਤੇ ਗੁਰ ਸ਼ਬਦ ਵਿੱਚੋਂ ਮਿਲਿਆ ਨਾ। ਜਿਸ ਦਿਨ ਇਹ ਚੀਜ਼ ਜਾਂ ਇਹ ਗਿਆਨ ਸਾਡੇ ਸ਼ਬਦ ਸੁਰਤ ਵਿੱਚ ਚੱਲ ਜਾਏਗਾ, ਦਾਤਾ ਜੀ ਕਹਿੰਦੇ ਉਸ ਦਿਨ ਰਸਨਾ ਜਪੇਗੀ। ਤੇ ਰਸਨਾ ਬੜੀ ਵੱਡੀ ਦਾਤ ਹੈ ਦਾਤੇ ਦੀ। ਜੇ ਜਪੋਗੇ ਤੇ ਦਾਤਾ ਜੀ ਬਾਣੀ ਵਿੱਚ ਸਮਝਾਉਂਦੇ ਨੇ ਕੀ ਆਖਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਭਲਾਇਣ। ਬੜੀ ਵੱਡੀ ਦਾਤ ਹੈ ਕਰਤੇ ਦੀ ਹੈ, ਜੇ ਇਹਦੀ ਵਰਤੋਂ ਸਹੀ ਹੋਵੇਗੀ, ਦਾਤਾ ਜੀ ਕਹਿੰਦੇ ਇਹ ਜੀਵਨ ਵਿੱਚ ਰਸ ਭਰ ਸਕਦੀ ਹੈ। ਗੁਰ ਸ਼ਬਦ ਦਾ ਧਿਆਨ ਆਪਣੀ ਸੁਰਤ ਵਿੱਚ ਰੱਖਣਾ ਹੈ ਤੇ ਰਸਨਾ ਦੇ ਨਾਲ ਦਾਤਾ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਹੈ ਜੀ।
1: ਸਫਲ ਮੂਰਤ ਦਰਸ਼ਨ ਬਲਿਹਾਰੀ,
0: ਸਫਲ ਮੂਰਤ ਗੁਰੂ ਦੇ ਦਰਸ਼ਨ ਜਿਹੜੇ ਨੇ ਨਾ, ਉਹ ਕਹਿੰਦੇ ਤੁਹਾਡੇ ਜੀਵਨ ਨੂੰ ਸਫਲ ਬਣਾ ਦੇਣਗੇ। ਹੁਣ ਗੁਰੂ ਦੇ ਦਰਸ਼ਨ ਕੀ ਨੇ ਜੀ? ਆਏ ਮੱਥਾ ਟੇਕਿਆ ਤੇ ਚਲੇ ਗਏ? ਨਹੀਂ। ਆ ਵੱਡੀ ਵੱਡੀ ਪਰੇਸ਼ਾਨੀ ਬਣ ਚੁੱਕੀ ਅੱਜ ਸਾਡੇ ਸਮਾਜ ਦੀ, ਮੈਨੂੰ ਮਾਫ ਕਰਨਾ। ਜਦ ਤੁਸੀਂ ਧਿਆਨ ਨਾਲ ਪੜ੍ਹੋਗੇ ਨਾ, ਗੁਰੂ ਘਰ ਆਉਣ ਦੀ ਇੱਕ ਮਰਿਆਦਾ ਹੈ। ਮੈਂ ਅੱਗੇ ਵੀ ਸ਼ਾਇਦ ਇਸ ਅਸਥਾਨ ਤੋਂ ਕਿਹਾ ਹੋਵੇ, ਕਈ ਵਾਰੀ ਬਰੀਕੀ ਵਾਲੀਆਂ ਗੱਲਾਂ ਨਹੀਂ ਪਤਾ ਚੱਲਦੀਆਂ। ਉਹ ਪਤਾ ਕਿਹੜੀ ਹੈ ਜੀ? ਜਦੋਂ ਵੀ ਆਪਾਂ ਗੁਰੂ ਘਰ ਆਉਣਾ ਨਾ, ਇੱਕ ਮਰਿਆਦਾ ਹੈ। ਗੁਰਬਾਣੀ ਦਾ ਸ਼ਬਦ ਚੱਲਦਾ ਹੋਵੇ, ਕਥਾ ਕੀਰਤਨ ਚੱਲਦਾ ਹੋਵੇ ਨਾ ਜੀ, 5-10 ਮਿੰਟ ਬਹਿ ਕੇ। ਪਹਿਲੀ ਗੱਲ ਤੇ ਮਰਿਆਦਾ ਹੈ ਕਿ ਸ਼ਬਦ ਇੱਕ ਕੰਪਲੀਟ ਹੋ ਜਾਵੇ ਪੂਰਾ, ਗੁਰੂ ਕੇ ਕੀਰਤਨੀਏ ਪੜ੍ਹ ਜਾਣ, ਉਹਦੇ ਤੋਂ ਬਾਅਦ ਆਪਾਂ ਉੱਠ ਕੇ ਜਾਣਾ ਹੈ। ਤੇ ਮੈਂ ਤੇ ਹੈਰਾਨ ਹੁੰਦਾ ਵਾਂ, ਇੱਕ ਆਮ ਬੌਸ ਬੋਲਦਾ ਹੋਵੇ ਨਾ, ਜਦੋਂ ਤੱਕ ਉਹ ਆਪਣੀ ਗੱਲ ਪੂਰੀ ਨਹੀਂ ਨਾ ਕਰਦਾ, ਆਪਾਂ ਹੁਜ਼ਤ ਨਹੀਂ ਕਰਦੇ। ਇੱਧਰ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਹੁੰਦਾ, ਅਸੀਂ ਵਿੱਚ ਆਪ ਦੀ ਗੱਲ ਚਲਾਉਂਦੇ ਹਾਂ। ਨਹੀਂ, ਸਫਲ ਮੂਰਤ ਦਰਸ਼ਨ ਬਲਿਹਾਰੀ, ਗੁਰੂ ਦੇ ਦਰਸ਼ਨ ਕੀ ਨੇ? ਪਹਿਲੀ ਗੱਲ ਤਾਂ ਇਹ ਸਮਝੀਏ, ਹੁਣੇ ਅਰਦਾਸ ਹੋਣੀ ਹੈ ਭਾਈ ਸਾਹਿਬ ਨੇ, ਉਹ ਬੰਦ ਪੜ੍ਹਨਾ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੁਣ ਇਹ ਗੱਲ ਧਿਆਨ ਰੱਖਣਾ, ਪਾਠ ਦੀ ਗੱਲ ਪਹਿਲਾਂ ਕੀਤੀ ਅਤੇ ਸਤਿਗੁਰੂ ਨੇ ਦੀਦਾਰ ਦੀ ਗੱਲ ਪਹਿਲਾਂ ਬਾਅਦ ਵਿੱਚ ਕੀਤੀ ਹੈ। ਇਹਦਾ ਮਤਲਬ ਪਾਠ ਕਰਨਾ ਹੀ ਦੀਦਾਰ ਹੈ, ਐਂ ਰੁਮਾਲਾ ਚੁੱਕ ਕੇ ਵੇਖਣਾ ਦੀਦਾਰ ਨਹੀਂ ਹੈਗਾ। ਉਹ ਤਾਂ ਫਿਰ ਸਾਧ ਸੰਗਤ ਵੇਖੀ ਜਾਓ, ਬਥੇਰੇ ਬੈਠੇ ਨੇ ਜਿਨ੍ਹਾਂ ਦੇ ਚਰਨਾਂ ਦੀਆਂ ਵੀ ਫੋਟੋਆਂ ਪਈਆਂ ਹੋਈਆਂ ਨੇ, ਦਰਸ਼ਨ ਕਰ ਲਓ ਜੀ, ਉਧਾਰ ਹੋ ਜਾਏਗਾ। ਨਹੀਂ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਪਹਿਲਾਂ ਸੁਣਨ ਦੀ ਗੱਲ ਕੀਤੀ, ਵੇਖਣ ਦੀ ਗੱਲ ਤਾਂ ਬਾਅਦ ਵਿੱਚ ਹੈ। ਅਸੀਂ ਸੁਣਨਾ ਬੰਦ ਕਰਤਾ, ਸੁਣਾਉਣ ਨੂੰ ਅਸੀਂ ਬੜੇ ਤਕੜੇ ਹੈਗੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਸੁਣ, ਗੁਰ ਸ਼ਬਦ ਦੇ ਨਾਲ ਇੱਕ ਬੇਨਤੀ ਕਰਦਾ ਜੀ। ਇੱਥੇ ਬੜੀ ਵੱਡੀ ਵੱਡੀ ਕੰਪਨੀਆਂ ਨੇ, ਤੁਸੀਂ ਵੀ ਵੇਖਿਆ ਹੋਣਾ, ਸ਼ਹਿਰਾਂ ਦੇ ਵਿੱਚ ਤਾਂ ਆਮ ਹੈਗਾ, ਜਦੋਂ ਵੀ ਦੋ ਕੰਪਨੀਆਂ ਆਪਸ ਦੇ ਵਿੱਚ ਕੋਈ ਕੰਮ ਕਰਦੀਆਂ ਨੇ ਨਾ ਜੀ, ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਕੋਈ ਜ਼ਮੀਨ ਦਾ ਸੌਦਾ ਹੁੰਦਾ ਹੈ, ਉਦਾਹਰਣ ਥੋੜ੍ਹੀ ਜਿਹੀ ਸਾਧ ਸੰਗਤ ਸੰਸਾਰਿਕ ਹੈ ਪਰ ਗੱਲ ਸਮਝ ਆ ਜੂਗੀ, ਉਹ ਕੀ ਕਰਦੇ ਨੇ, ਕਿਸੇ ਵੀ ਹੋਟਲ ਦੇ ਵਿੱਚ ਨਾ ਡਿਨਰ ਜਾਂ ਲੰਚ ਰੱਖ ਲੈਂਦੇ ਨੇ, ਦੋ ਜਿਹੜੇ ਨੇ ਨਾ ਬਿਜ਼ਨਸਮੈਨ ਇਕੱਠੇ ਹੁੰਦੇ ਨੇ, ਇਕੱਠੇ ਬਹਿ ਕੇ ਉਹ ਪਹਿਲਾਂ ਲੰਚ ਜਾਂ ਡਿਨਰ ਕਰਦੇ ਨੇ, ਉਹਦੇ ਤੋਂ ਬਾਅਦ ਜਿਹੜੀ ਡੀਲ ਹੁੰਦੀ ਹੈ ਨਾ ਜੀ, ਉਹਨਾਂ ਵਿੱਚ ਆਪਸ ਵਿੱਚ ਹੋ ਜਾਂਦੀ ਹੈ, ਸੈਨ ਹੋ ਜਾਂਦੇ ਨੇ ਜੀ, ਹੁਣ ਮੈਂ ਤੁਹਾਡੇ ਕੋਲੋਂ ਮਾਲ ਖਰੀਦਾਂਗਾ ਜਾਂ ਤੁਹਾਡੇ ਇੱਦਾਂ। ਅਸਲ ਦੇ ਵਿੱਚ ਸਾਧ ਸੰਗਤ ਇਹ ਨਹੀਂ ਕਿ ਤਲਵੰਡੀ ਦੇ ਵਿੱਚ ਲੰਗਰ ਨਹੀਂ ਲੱਗ ਸਕਦਾ ਸੀਗਾ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਵੀ ਲੋੜ ਸੀਗੀ, ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਵੀ ਲਾ ਸਕਦੇ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਲੰਗਰ ਕਿਉਂ ਲਾਇਆ, ਇਹਦਾ ਕਾਰਨ ਸਾਨੂੰ ਸਮਝਣਾ ਪੈਣਾ ਹੈ। ਗੁਰੂ ਘਰ ਦੇ ਵਿੱਚ ਇਕੱਲਾ ਲੰਗਰ ਨਹੀਂ ਹੈ, ਉਦਾਹਰਣ ਦਾ ਇੱਕ ਪੱਖ ਹੁੰਦਾ ਹੈ, ਕਿੱਥੇ ਗਲਤ ਪਾਸੇ ਕਿਉਂ, ਸੋਸ਼ਲ ਮੀਡੀਆ ਹੈ, ਕਈ ਵਾਰੀ ਉਨਾ ਕੁ ਚੱਕ ਕੇ ਉਨਾ ਕੁ ਪਾ ਜਾਂਦੇ ਨੇ, ਇਹ ਥੋੜ੍ਹਾ ਜਿਹਾ ਧਿਆਨ ਦੇਣਾ, ਫਿਰ ਦੁਬਾਰਾ ਰਿਪੀਟ ਕਰ ਰਹੇ ਹਾਂ। ਬਿਜ਼ਨਸਮੈਨ ਮਿਲਦੇ ਨੇ, ਡਿਨਰ ਰੱਖਿਆ ਜਾਂਦਾ, ਲੰਚ ਰੱਖਿਆ ਜਾਂਦਾ, ਆਪਸ ਵਿੱਚ ਮਿਲਦੇ ਨੇ, ਡੀਲ ਹੋ ਜਾਂਦੀ ਹੈ, ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਗੁਰੂ ਦੇ ਕੋਲੇ ਆਉਂਦੇ ਹਾਂ, ਲੰਗਰ ਵੀ ਛਕਿਆ ਅਤੇ ਵਾਪਸ ਚਲੇ ਗਏ, ਇੱਥੇ ਲੰਗਰ ਛਕਣ ਆਏ ਅਤੇ ਇੱਕ ਡੀਲ ਸਤਿਗੁਰੂ ਦੇ ਨਾਲ ਅੱਜ ਕਰਕੇ ਜਾਣਾ। ਪਾਤਸ਼ਾਹ ਜੀ, ਅੱਜ ਤੋਂ ਪਹਿਲਾਂ ਮੈਂ ਕੇਸਾਂ ਦੀ ਬੇਅਦਬੀ ਕਰਦਾ ਸੀ, ਅੱਜ ਤੋਂ ਬਾਅਦ ਮੈਂ ਨਹੀਂ ਕਰਾਂਗਾ। ਉਹ ਡੀਲ ਕਿਵੇਂ, ਉੱਥੇ ਇੱਕ ਕੰਪਨੀ ਦੂਜੀ ਕੰਪਨੀ ਦੇ ਨਾਲ ਕਰਦੀ ਹੈ, ਇੱਥੇ ਡੀਲ ਆਪਾਂ ਕੀ ਕਰਨੀ ਹੈ, ਇਹ ਧਿਆਨ ਦੇਈਏ। ਇੱਥੇ ਡੀਲ ਇਹ ਹੈ ਜੀ, ਮੇਰੇ ਕੋਲੇ ਜੀਵਨ ਰੂਪੀ ਹੀਰਾ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ। ਡੀਲ ਕੀ ਕਰਨੀ ਹੈ ਜੀ, ਮੈਂ ਇੱਕ ਵਾਰੀ ਫੇਰ ਦੁਹਰਾਵਾਂ, ਉੱਥੇ ਬਿਜ਼ਨਸਮੈਨ ਬਿਜ਼ਨਸ ਦੀ ਡੀਲ ਕਰਦੇ ਨੇ, ਇੱਥੇ ਆਪਾਂ ਕਿ ਗੁਰੂ ਦੇ ਕੋਲੇ ਕਿਹੜੀ ਡੀਲ ਕਰਨੀ ਹੈ। ਮੇਰੇ ਕੋਲੇ ਹੀਰੇ ਵਰਗਾ ਜਨਮ ਹੈ, ਸਤਿਗੁਰੂ ਤੁਹਾਡੇ ਕੋਲੇ ਨਾਮ ਰੂਪੀ ਹੀਰਾ ਹੈ, ਮੈਂ ਤੁਹਾਡੇ ਨਾਲ ਅੱਜ ਇੱਕ ਡੀਲ ਕਰਨ ਲੱਗਾ, ਮੇਰਾ ਜੀਵਨ ਰੂਪੀ ਹੀਰਾ ਤੁਸੀਂ ਲੈ ਲਓ ਅਤੇ ਨਾਮ ਰੂਪੀ ਹੀਰਾ ਮੈਨੂੰ ਦੇ ਦਿਓ। ਇਹ ਡੀਲ ਕਰਕੇ ਤਾਂ ਜਾਈਏ ਨਾ ਆਪਾਂ, ਫਿਰ ਤਾਂ ਜੀਵਨ ਦੇ ਵਿੱਚ ਸਾਧ ਸੰਗਤ ਕੁਝ ਬਣੇ। ਪਰ ਇਹ ਤੁਹਾਨੂੰ ਵੀ ਪਤਾ, ਜਿਹੜੇ ਦੋ ਬਿਜ਼ਨਸਮੈਨ ਇਕੱਠੇ ਹੋਣ, ਡੀਲ ਆਪਸ ਦੇ ਵਿੱਚ ਨਾ ਨਾ ਹੋਵੇ, ਉਹ ਕਹਿੰਦੇ ਕੋਈ ਫਾਇਦਾ ਨਹੀਂ ਹੋਇਆ, ਇੰਨਾ ਕੁਝ ਕਰਕੇ ਇੰਨਾ ਪੈਸਾ ਵੀ ਖਰਚਿਆ, ਫਾਇਦਾ ਕੋਈ ਨਹੀਂ ਹੋਇਆ। ਇਹ ਪਤਾ ਕੀ ਹੋਵੇਗਾ ਜੀ, ਆਇਆ ਗਿਆ ਮੋਇਆ ਨਾਓ ਪਿੱਛੇ ਪੱਤਲ ਸੱਦਿਓ ਕਾਓ, ਆਏ ਸੀ ਸਾਧ ਸੰਗਤ ਖਾਧਾ ਪਿੱਤਾ ਮਰ ਗਏ, ਸਾਡੇ ਮਰੇ ਪਿੱਛੋਂ ਭੋਗ ਪਾ ਦਿੱਤਾ, ਲੋਕਾਂ ਨੇ ਆ ਕੇ ਜਲੇਬੀਆਂ ਗੁਲਾਬ ਜਾਮਣਾਂ ਖਾਧੀਆਂ ਅਤੇ ਘਰ ਨੂੰ ਚਲੇ ਗਏ। ਇੱਥੇ ਆਏ ਹਾਂ ਗੁਰੂ ਨਾਲ, ਇਹ ਡੀਲ ਕਰੀਏ, ਹੱਥ ਜੋੜ ਕੇ ਹੋਰ ਬਥੇਰੀਆਂ ਡੀਲਾਂ ਕਰਦੇ ਹਾਂ ਜੀ, ਮੈਨੂੰ ਇਹ ਚਾਹੀਦਾ ਹੈ, ਮੈਨੂੰ ਇਹ ਚਾਹੀਦਾ, ਨਾ। ਸਤਿਗੁਰੂ ਨੂੰ ਕਹੀਏ ਪਾਤਸ਼ਾਹ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਸਤਿਗੁਰੂ ਨੂੰ ਕਹੀਏ ਪਾਤਸ਼ਾਹ, ਤੁਹਾਡੇ ਕੋਲੇ ਆਇਆ ਹਾਂ, ਮੇਰਾ ਤਨ ਵੀ ਤੁਹਾਡਾ, ਮੇਰਾ ਮਨ ਵੀ ਤੁਹਾਡਾ, ਮੈਂ ਆਪਣਾ ਆਪ ਸਮਰਪਿਤ ਕੀਤਾ, ਤੁਸੀਂ ਮੇਰੀ ਝੋਲੀ ਦਾਤ ਪਾ ਦਿਓ। ਇਹ ਕੋਈ ਫਾਇਦਾ ਨਹੀਂ ਹੋਇਆ ਸਾਧ ਸੰਗਤ। ਆਹ ਵੇਖੋ ਮੀਰੀ ਪੀਰੀ ਮਾਰਚ ਚੱਲ ਰਿਹਾ, 24 ਤਰੀਕ ਨੂੰ ਆਰੰਭ ਹੋਇਆ ਸੀ, ਅੱਜ ਦਮਦਮਾ ਸਾਹਿਬ ਦੀ ਧਰਤੀ 'ਤੇ ਸੰਪੂਰਨਤਾ ਹੋਣੀ ਹੈ। ਮੈਂ ਤਾਂ ਇੱਕੋ ਇੱਕ ਗੱਲ ਆਖਾਂਗਾ, ਮੀਰੀ ਅਤੇ ਪੀਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋ ਪਾਈਆਂ ਸੀ ਨਾ ਜੀ, ਆਪਾਂ ਮੀਰੀ ਪੀਰੀ ਮਾਰਚ ਤੋਂ ਅਕਾਲ ਤਖਤ ਸਾਹਿਬ ਤੋਂ ਇੱਕ ਪ੍ਰੇਰਣਾ ਲੈ ਕੇ ਜਾਣੀ ਹੈ। ਸਤਿਗੁਰੂ ਨੇ ਦੋ ਪਾਈ ਸੀ, ਆਪਾਂ ਘੱਟੋ ਘੱਟ ਇੱਕ ਪਾ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਤੇ ਸਫਲਾ ਬਣਾਈਏ। ਇੱਕ ਅਨਰਸ ਨਹੀਂ ਹੈ, ਇਸ ਸੱਚ ਨੂੰ ਸਮਝੀਏ ਆਪਾਂ। ਉਹ ਡੀਲ ਗੁਰੂ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਖਾਰੀ, ਮੱਥਾ ਟੇਕਿਆ ਤੇ ਚਲੇ ਗਏ ਜੀ। ਉੱਥੇ ਗਏ ਸੀ, ਫੋਟੋ ਖਿੱਚ ਲਈ ਨਾ। ਦਰਸ਼ਨ ਕਰਨ ਦਾ ਮਤਲਬ ਹੀ ਇਹ ਹੈ, ਜਿਹਦੇ ਦਰਸ਼ਨ ਕੀਤੇ ਨੇ ਉਹਦੀ ਗੱਲ ਵੀ ਮੰਨੀਏ, ਉਹਦੀ ਗੱਲ ਉੱਤੇ ਪਹਿਰਾ ਵੀ ਦੇਈਏ, ਫਿਰ ਦਰਸ਼ਨ ਕੀਤੇ ਸਫਲੇ ਹੋਣਗੇ। ਨਹੀਂ ਤੇ ਸਾਧ ਸੰਗਤ ਚਿਹਰੇ ਤੇ ਬੜੀ ਦੁਨੀਆ ਵੇਖਦੀ ਹੈ, ਚਿਹਰੇ ਦੇਖਣ ਦੀ ਗੱਲ ਨਹੀਂ ਹੈ। ਗੁਰੂ ਦੇ ਦਰਸ਼ਨ ਇਹ ਨੇ ਜੀ, ਤੁਸੀਂ ਪੜ੍ਹਦੇ ਹੋ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਸਫਲ ਮੂਰਤ ਦਰਸ਼ਨ ਬਲਿਖਾਰੀ, ਤੇ ਬਲਿਖਾਰੀ ਦਾ ਅਰਥ ਵੀ ਬੜਾ ਵੱਡਾ ਹੈ। ਬਲਿਖਾਰੀ ਦਾ ਅਰਥ ਹੈ ਗੁਰੂ ਦੇ ਦਰਸ਼ਨ ਤਾਂ ਹੀ ਹੋ ਸਕਦੇ ਨੇ ਜਦੋਂ ਆਪਾਂ ਆਪਣਾ ਬਲ ਹਾਰ ਜਾਈਏ, ਆਪਣਾ ਬਲ ਹਾਰ ਕੇ ਫਿਰ ਗੁਰੂ ਦੀ ਕਿਰਪਾ ਮਿਲਦੀ ਹੈ ਜੀ।
1: ਚਰਨ ਕਮਲ ਮਨ ਪ੍ਰਾਣ ਆਧਾਰੀ,
0: ਚਰਨ ਕਮਲ ਮਨ ਪ੍ਰਾਣ ਆਧਾਰੀ ਰਹੋ। ਹੁਣ ਚਰਨ ਕਮਲ, ਜਦੋਂ ਵੀ ਚਰਨਾਂ ਦੀ ਗੱਲ ਆਉਂਦੀ ਹੈ ਧਿਆਨ ਨਾਲ ਸੁਭਾਵਿਕ ਚਰਨਾਂ ਵੱਲ ਚਲਿਆ ਜਾਂਦਾ ਹੈ। ਸਤਿਗੁਰੂ ਨੇ ਹਰ ਇੱਕ ਗੱਲ ਨੂੰ ਬਹੁਤ ਸਪਸ਼ਟ ਕੀਤਾ ਹੈ। ਚਰਨ ਦਾ ਅਰਥ ਸਾਧ ਸੰਗਤ ਹਿਰਦੈ, ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਅਸਲ ਦੇ ਵਿੱਚ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ, ਹੋਰ ਕਿੱਥੇ ਚਰਨਾਂ ਦੇ ਚੱਕਰ ਵਿੱਚ ਨਾ ਪੈ ਜਾਇਓ। ਕਦ ਤੱਕ ਕਿਸੇ ਦੇ ਚਰਨ ਫੜੋਗੇ ਜੀ? ਅਖੀਰਕਾਰ ਤੇ ਇੱਕ ਦਿਨ ਉਹ ਚਰਨ 7 ਕੁਇੰਟਲ ਲੱਕੜਾਂ ਵਿੱਚ ਸੜ ਜਾਣਗੇ। ਪਰ ਜਦੋਂ ਗੁਰ ਸ਼ਬਦ ਦੀ ਗੱਲ ਚੱਲੇਗੀ ਤੇ ਪਾਤਸ਼ਾਹ ਜੀ ਕੀ ਕਹਿੰਦੇ?

ਜਾਲੇ। ਇਹ ਗੁਰ ਸ਼ਬਦ ਹੈ, ਇਹ ਗੁਰੂ ਦੇ ਚਰਨ ਨੇ, ਗੁਰ ਸ਼ਬਦ ਨੇ ਨਾਲ ਚੱਲਣਾ। ਗੁਰਬਾਣੀ ਦੀ ਤਾਕਤ, ਗੁਰ ਸ਼ਬਦ ਦੀ ਵਡਿਆਈ ਇੰਨੀ ਵੱਡੀ ਹੈ, ਇੱਥੇ ਵੀ ਨਾਲ। ਅਤੇ ਦਾਤਾ ਜੀ ਕਹਿੰਦੇ ਗੁਰ ਸ਼ਬਦ ਤੇਰੇ ਨਾਲ ਚੱਲੇਗਾ, ਕਿਉਂ? ਨਾ ਪਾਣੀ ਡੋਬ ਸਕਦਾ, ਨਾ ਅੱਗ ਸਾੜ ਸਕਦੀ, ਨਾ ਹਵਾ ਉਡਾ ਸਕਦੀ ਹੈ। ਚਰਨ ਕਮਲ ਮਨ ਪ੍ਰਾਣ ਆਧਾਰੀ, ਤੇਰਾ ਜੀਵਨ ਜਿਹੜਾ ਹੈ ਨਾ, ਉਹ ਗੁਰ ਸ਼ਬਦ ਦੇ ਆਧਾਰ ਤੇ ਹੋਵੇ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਤੇਰਾ ਜੀਵਨ ਗੁਰ ਸ਼ਬਦ ਦੇ ਆਸੇ ਮੁਤਾਬਕ

ਪਾਤਸ਼ਾਹ ਜੀ ਕਹਿੰਦੇ ਸੰਗਤ ਦੀ ਵੱਡੀ ਬਖਸ਼ਿਸ਼ ਹੈ, ਵੱਡੀ ਕਿਰਪਾ, ਸਾਧ ਸੰਗ ਜਨਮ ਮਰਨ ਨਿਵਾਰੀ। ਸਾਧ ਦਾ ਅਰਥ ਗੁਰੂ, ਸੰਗ ਦਾ ਅਰਥ ਗੁਰੂ ਦੀ ਸੰਗਤ। ਹੁਣ ਸੰਗ ਦੀ ਵੀ ਬੜੀ ਵੱਡੀ ਖੇਡ ਹੈ, ਇਹ ਨਹੀਂ ਕਿ ਸਾਧ ਸੰਗਤ ਨਾਲ ਚੱਲੇ ਅਤੇ ਸੰਗ ਹੋ ਗਿਆ, ਨਾ। ਸੰਗ ਤਾਂ ਬਾਬਾ ਪ੍ਰਿਥੀ ਚੰਦ ਜੀ ਨੇ ਵੀ ਕੀਤਾ ਸੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ, ਖੇਡ ਨਹੀਂ ਜੇ ਬਣੀ। ਇੱਕ ਨਾ ਧਾਤ ਹੈ ਪਾਰਸ, ਉਹਨੂੰ ਜੇ ਕਾਗਜ਼ ਦੇ ਵਿੱਚ ਲਪੇਟ ਕੇ ਵੀ ਲੋਹੇ ਨਾਲ ਰੱਖ ਦਈਏ ਤਾਂ ਵੀ ਨਹੀਂ ਖੇਡ ਬਣਦੀ। ਹੈ ਤੇ ਹੈ ਨਾ ਵਿੱਚ ਪਰਤ, ਹਉਮੈ ਜਿਹੜੀ ਹੈ, ਜਿੰਨਾ ਮਰਜ਼ੀ ਚਿਰ ਗੁਰੂ ਦੇ ਕੋਲੇ ਬੈਠੇ ਰਹੀਏ, ਜਦੋਂ ਤੱਕ ਅਸੀਂ ਆਪਣੀ ਮੈਂ ਨਹੀਂ ਛੱਡਾਂਗੇ ਉਦੋਂ ਤੱਕ ਜਨਮ ਮਰਨ ਦਾ ਗੇੜ ਨਹੀਂ ਕੱਟਿਆ ਜਾਂਦਾ। ਭੁਲੇਖਾ ਨਾ ਪੈ ਜਾਵੇ। ਉਹ ਹੁਣ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਕਹਿੰਦੇ ਜੀ, ਜਿਹੜਾ ਕਾਂਸ਼ੀ ਵਿੱਚ ਮਰੇਗਾ ਉਹ ਸਵਰਗ ਨੂੰ ਜਾਵੇਗਾ ਅਤੇ ਜਿਹੜਾ ਮਗਹਰ ਮਰੂਗਾ। ਭਗਤ ਕਬੀਰ ਸਾਹਿਬ ਨੇ ਪਹਿਲਾਂ ਕਹਿਤਾ, ਕਾਸੀ ਮਗਹਰ ਸਮ ਵਿਚਾਰੀ, ਹੋਚੀ ਭਗਤ ਕੈਸੇ ਉਤਰਸ ਪਾਰੀ। ਮੇਰੇ ਲਈ ਤਾਂ ਕਹਿੰਦੇ ਕਾਂਸ਼ੀ ਅਤੇ ਮਗਹਰ ਦੋਵੇਂ ਬਰਾਬਰ ਨੇ, ਹੋਚੀ ਭਗਤੀ ਦੇ ਨਾਲ ਨਹੀਂ ਪਾਰ ਉਤਰਿਆ ਜਾ ਸਕਦਾ। ਹੁਣ ਗੁਰੂ ਦੀ ਸੰਗਤ, ਗੁਰੂ ਦੇ ਕੋਲ ਬੈਠਣਾ ਨਹੀਂ ਹੈ ਇਕੱਲਾ, ਇਹ ਧਿਆਨ ਰੱਖਣਾ। ਤੁਸੀਂ ਤਾਂ ਫਿਰ ਦੂਰ ਬੈਠੇ ਹੋ, ਮੈਂ ਅਤੇ ਭਾਈ ਸਾਹਿਬ ਬਹੁਤ ਨੇੜੇ ਬੈਠੇ ਨੇ, ਇੱਦਾਂ ਥੋੜ੍ਹੀ ਗੁਰੂ ਦੀ ਸੰਗਤ ਹੈ। ਗੁਰੂ ਦੀ ਸੰਗਤ ਦਾ ਅਰਥ ਹੈ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਉਣਾ। ਹੁਣ ਜਿਹਦੀ ਸੰਗਤ ਕਰੀਏ ਉਹਦੀ ਰੰਗਤ ਸਾਡੇ ਜੀਵਨ ਵਿੱਚ ਤਾਂ ਆਉਣੀ ਚਾਹੀਦੀ ਹੈ ਨਾ। ਸੰਗਤ ਕਿਤੇ ਦਾ ਤਾਂ ਫਾਇਦਾ ਤਾਂ ਹੈ ਨਾ। ਸੰਗਤ ਗੁਰੂ ਦੀ ਕਰੀ ਜਾਈਏ ਅਤੇ ਨਾ ਸਾਧ ਸੰਗਤ ਚੁਗਲੀ ਛੱਡੀਏ, ਨਾ ਨਿੰਦਿਆ ਛੱਡੀਏ, ਨਾ ਲੋਕਾਂ ਦੇ ਹੱਕ ਮਾਰਨੇ ਛੱਡੀਏ, ਸੰਗਤ ਨਹੀਂ ਹੈ। ਕਈ ਵਾਰੀ ਫਿਰ ਲੋਕ ਉਂਗਲ ਵੀ ਚੁੱਕਦੇ ਨੇ, ਭਾਈ ਰੋਜ਼ ਗੁਰੂ ਘਰ ਜਾਂਦਾ ਅਤੇ ਇਹ ਕੰਮ ਕਰਦਾ। ਸੰਗਤ ਵਾਲੇ ਦਾ ਤਾਂ ਜੀਵਨ ਦੱਸਦਾ, ਸੰਗਤ ਵਾਲਾ ਅਤੇ ਸਾਹਮਣੇ ਵਾਲੇ ਦਾ ਜੀਵਨ ਪਲਟ ਕੇ ਰੱਖ ਦਿੰਦਾ। ਸੰਗਤ ਦੀ ਪਤਾ ਕਿੰਨੀ ਵੱਡੀ ਵਡਿਆਈ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਮਾੜੀ ਜੀ ਭਾਰੀ ਚੀਜ਼ ਪਾਣੀ ਵਿੱਚ ਸੁੱਟੀਏ ਤੇ ਡੁੱਬ ਜਾਂਦੀ ਹੈ। ਕਹਿੰਦੇ ਪਤਾ ਨਹੀਂ ਕਿਹੜੀ ਗੱਲ ਹੈ, ਲੱਕੜ ਇੰਨੀ ਭਾਰੀ ਹੁੰਦੀ ਹੈ ਪਾਣੀ ਵਿੱਚ ਸੁੱਟੀਏ ਤੇ ਡੁੱਬਦੀ ਹੋਈ ਨਹੀਂ, ਕੀ ਕਾਰਨ ਹੈ।

ਅਸੀਂ ਡੁੱਬਣ ਦੇ ਕੰਮ ਨਾ ਕਰੀਏ, ਬਸ਼ਰਤੇ ਅਸੀਂ ਡੁੱਬਣ ਦੇ ਕੰਮ ਨਾ ਕਰੀਏ। ਸਾਡੇ ਕੰਮ ਡੁੱਬਣ ਵਾਲੇ ਤੇ ਇਹਦੇ ਵਿੱਚ ਗੁਰੂ ਦੀ ਕਮੀ ਥੋੜ੍ਹੀ ਹੈ ਕੋਈ। ਇੱਕ ਬੱਚਾ ਨਾ ਬਹੁਤ ਸ਼ਰਾਰਤੀ ਸੀ, ਮੈਂ ਕਹਿ ਦਵਾਂ, ਰੋਜ਼ ਘਰ ਦੇ ਵਿੱਚ ਲੜਾਈ ਪੈਣੀ ਕਈ ਵਾਰੀ। ਇੱਕ ਦਿਨ ਤੇ ਕੀ ਹੋਇਆ, ਸਾਧ ਸੰਗਤ ਪਿੰਡ ਦੇ ਵਿੱਚ ਇੱਕ ਬੱਚੇ ਦੇ ਸਿਰ ਦੇ ਵਿੱਚ ਉਹਨੇ ਵੱਟਾ ਮਾਰਤਾ, ਖੂਨ ਨਿਕਲ ਆਇਆ, ਬੜਾ ਰੌਲਾ ਪਿਆ ਹੱਦ ਤੋਂ ਵੱਧ। ਪੁਲਿਸ ਤੱਕ ਗੱਲ ਚਲੀ ਗਈ, ਚਲੋ ਪਿੰਡ ਦੀ ਗੱਲ ਸੀ, ਸੰਭਲ ਗਈ। ਬਾਪੂ ਘਰ ਆਇਆ, ਕੰਮ 'ਤੇ ਸੀਗਾ, ਬੜੇ ਗੁੱਸੇ ਵਿੱਚ, ਕ੍ਰੋਧ ਵਿੱਚ, ਪੁਰਾਣੇ ਸਮੇਂ ਦੀ ਗੱਲ। ਘਰ ਦੇ ਵਿੱਚ ਰੱਸਾ ਪਿਆ ਸੀ, ਆਪ ਦੇ ਬੇਟੇ ਦੇ ਨਾ ਇੱਥੇ ਲੱਕ ਦੇ ਵਿੱਚ ਪਾ ਕੇ, ਅਤੇ ਘਰ ਦੇ ਬਾਹਰ ਖੂਹ ਸੀਗਾ, ਅੱਜ ਛੱਡਦਾ ਨਹੀਂ ਮੈਂ ਮਾਰ ਦੇਣਾ ਡੋਬ ਕੇ। ਖੂਹ ਦੇ ਵਿੱਚ ਥੱਲੇ ਕਰ ਲਿਆ, ਲਮਕਾ ਲਿਆ, ਉਹਦੇ ਜਦ ਪੈਰ ਲੱਗੇ ਨਾ ਪਾਣੀ ਵਿੱਚ ਜਾ ਕੇ, ਅਤੇ ਬਾਪੂ ਉੱਥੋਂ ਕਹਿੰਦਾ ਹੁਣ ਵੀ ਕਰੇਗਾ? ਕਹਿੰਦਾ ਪਾਪਾ ਤੁਹਾਨੂੰ ਨਹੀਂ ਪਤਾ, ਤੁਹਾਨੂੰ ਗਾਲ ਕੱਢੀ ਸੀ ਅਤੇ ਮੈਂ ਤੇ ਤਾਂ ਕਹਿੰਦੇ ਪੱਥਰ ਮਾਰਿਆ। ਉਹ ਕਹਿੰਦੇ ਤੂੰ ਛੱਡ, ਕਰੇਗਾ ਹੁਣ ਵੀ? ਉਹ ਕਹਿੰਦੇ ਤੁਸੀਂ ਮੈਨੂੰ ਨਾ ਕਹੋ, ਉਹਨੂੰ ਪੁੱਛੋ। ਹੋਰ ਹੇਠਾਂ ਕੀਤਾ ਗੋਡਿਆਂ ਤੱਕ ਪਾਣੀ, ਹੁਣ ਵੀ ਕਰੇਗਾ? ਬਾਪੂ ਜੀ ਸਮਝਦੇ ਨਹੀਂ ਤੁਸੀਂ, ਹੋਰ ਹੇਠਾਂ ਕੀਤਾ ਲੱਕ ਤੱਕ ਪਾਣੀ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ। ਉਧਰੋਂ ਜਿਨ੍ਹਾਂ ਦਾ ਬੱਚੇ ਨਾਲ ਹੋਇਆ ਸੀ ਉਹ ਕਹਿੰਦੇ ਛੱਡੋ ਭਾਈ ਸਾਹਿਬ। ਉਹ ਕਹਿੰਦੇ ਨਹੀਂ ਜੀ, ਤੁਸੀਂ ਪਿਛਾਂਟ ਦਿਓ। ਮਾਂ ਵੀ ਆਈ, ਛਾਤੀ ਤੱਕ ਪਾਣੀ ਆ ਗਿਆ, ਹੁਣ ਵੀ ਕਰੇਗਾ? ਉਹ ਕਹਿੰਦੇ ਬਾਪੂ ਜੀ ਸਮਝੋ, ਤੁਸੀਂ ਮਾਂ ਨੂੰ ਵੀ ਕਿਹਾ ਸੀ ਮੈਂ ਤੇ ਤਾਂ ਮਾਰੀ ਹੈ। ਹੋਰ ਹੇਠਾਂ ਕੀਤਾ ਗਲ ਤੱਕ ਪਾਣੀ, ਮਾਂ ਕਹਿੰਦੀ ਪੁੱਤ ਇੱਕ ਵਾਰੀ ਕਹਿ ਦੇ ਪਾਪਾ ਸੌਰੀ, ਮਾਫ ਕਰ ਦਿਓ, ਗਲਤੀ ਹੋ ਗਈ। ਕਹਿੰਦੇ ਮੰਮੀ ਤੁਹਾਨੂੰ ਵੀ ਮਾੜਾ ਕਿਹਾ ਸੀਗਾ। ਦੁਖੀ ਹੋ ਕੇ ਸਾਧ ਸੰਗਤ ਬਾਹਰ ਖਿੱਚਿਆ ਪੁੱਤਰ ਤੇ ਰੱਸਾ ਬਾਹਰ ਸੁੱਟ ਕੇ ਨਾ, ਤੇ ਉਹ ਮੱਥਾ ਫੜ ਕੇ ਬੈਠਿਆ ਤੇ ਉਹ ਬੱਚਾ ਨਾ ਆਪਣੇ ਦੋਸਤਾਂ ਨਾਲ ਹੱਸਣ ਲੱਗ ਪਿਆ ਮੰਜੇ ਤੇ ਬੈਠਿਆ। ਸਾਰੇ ਇਕੱਠੇ ਹੋ ਕੇ ਕਹਿੰਦੇ ਓਏ ਕਮਲਿਆ, ਕਹਿੰਦੇ ਕੀ ਹੋਇਆ, ਤੈਨੂੰ ਡਰ ਨਹੀਂ ਲੱਗਿਆ? ਕਹਿੰਦੇ ਤੇਰੇ ਪਿਓ ਨੇ ਤੈਨੂੰ ਖੂਹ ਵਿੱਚ ਲਮਕਾਤਾ ਸੀ, ਪੈਰਾਂ ਗਿੱਟਿਆਂ 'ਤੇ ਪਾਣੀ, ਗੋਡਿਆਂ ਤੱਕ, ਲੱਕ ਤੱਕ, ਗਲ ਤੱਕ ਪਾਣੀ ਆਇਆ, ਤੂੰ ਫੇਰ ਵੀ ਨਾ ਮੰਨਿਆ, ਤੈਨੂੰ ਡਰ ਨਹੀਂ ਲੱਗਿਆ ਕਿ ਤੂੰ ਡੁੱਬ ਜਾਏਗਾ? ਉਹ ਕਹਿੰਦੇ ਤੁਸੀਂ ਕਮਲੇ ਹੋ, ਪਾਗਲ ਹੋ ਤੁਸੀਂ। ਕਹਿੰਦੇ ਕਿਉਂ? ਕਹਿੰਦੇ ਤੁਹਾਨੂੰ ਨਹੀਂ ਪਤਾ? ਕਹਿੰਦੇ ਕੀ? ਕਹਿੰਦੇ ਰੱਸੀ ਮੇਰੇ ਪਿਓ ਦੇ ਖੱਤ ਵਿੱਚ ਸੀਗੀ, ਤੁਹਾਡੇ ਖੱਤ ਵਿੱਚ ਹੁੰਦੀ ਤੇ ਤੁਸੀਂ ਡੋਬ ਦੇਣਾ ਸੀ, ਰੱਸੀ ਮੇਰੇ ਪਿਓ ਦੇ ਖੱਤ ਵਿੱਚ ਸੀ ਤੇ ਪਿਓ ਕਦੇ ਪੁੱਤ ਨੂੰ ਡੋਬਦਾ ਨਹੀਂ। ਅੱਜ ਵੱਡੀ ਪਰੇਸ਼ਾਨੀ ਇਹ ਹੈ, ਸਾਨੂੰ ਪਿਓ 'ਤੇ ਵਿਸ਼ਵਾਸ ਹੀ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਡੋਬਦੇ, ਤਾਰਨਗੇ। ਅਤੇ ਜਿਨ੍ਹਾਂ ਦੇ ਖੱਤੀ ਅੱਜ ਅਸੀਂ ਪੈਣ ਲੱਗੇ ਹਾਂ, ਜਿਨ੍ਹਾਂ ਦੇ ਭਰੋਸੇ ਅਸੀਂ ਚੱਲੇ ਹਾਂ, ਦਾਤਾ ਜੀ ਕਹਿੰਦੇ ਆਪ ਡੁੱਬੇ ਚੌਹ ਬੇਦ ਮੈਂ ਚੇਲੇ ਦੀਏ ਬਹਾਏ। ਆਪ ਡੁੱਬਣਗੇ ਤੁਹਾਨੂੰ ਵੀ ਰੋੜਨਗੇ। ਕਿਉਂ? ਕਲਗੀਧਰ ਪਾਤਸ਼ਾਹ ਨੇ ਇੰਨਾ ਵੱਡਾ ਮਹਾਨ ਪਰਉਪਕਾਰ ਕੀਤਾ, ਸਭ ਕੁਝ ਆਪ ਦਾ ਸਰਬੰਸ ਵਾਰ ਕੇ। ਤੁਹਾਨੂੰ ਪਤਾ ਹੋਵੇ ਜਿਸ ਦਿਨ ਨੰਦੇੜ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਜਾਂ ਗੁਰਤਾ ਗੱਦੀ ਦਿੱਤੀ, ਮੱਥਾ ਟੇਕਿਆ, ਤੁਹਾਨੂੰ ਪਤਾ ਹੋਵੇਗਾ ਅੱਗੇ ਜਦੋਂ ਵੀ ਗੁਰਤਾ ਗੱਦੀ ਦਿੱਤੀ ਜਾਂਦੀ ਸੀ, ਗੁਰੂ ਸਾਹਿਬ ਹੁੰਦੇ ਸੀ ਜਾਂ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਹੁੰਦੇ ਸੀ, ਤਿਲਕ ਦਿੱਤਾ ਜਾਂਦਾ ਸੀ। ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ। ਸਿਰਫ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸਨ, ਤੀਜਾ ਕੋਈ ਨਹੀਂ ਸੀਗਾ। ਇੱਕ ਗੱਲ ਮੁਕਾ ਦਿੱਤੀ ਸੀ, ਅੱਜ ਤੋਂ ਬਾਅਦ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਸਿਵਾ ਅੱਜ ਤੋਂ ਬਾਅਦ ਮੇਰਾ ਸਿੱਖ ਕਿਸੇ ਦੇ ਅੱਗੇ ਨਹੀਂ ਝੁਕੇਗਾ। ਜੇ ਅਸੀਂ ਫੇਰ ਵੀ ਨਾ ਸਮਝੇ, ਮੈਂ ਹੈਰਾਨ ਹੁੰਦਾ ਵਾਂ, ਤਿੰਨ ਤਿੰਨ ਵਾਰੀ ਅਰਦਾਸ ਵਿੱਚ ਇਹ ਪੜ੍ਹਨ ਵਾਲੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਤੇ ਫੇਰ ਵੀ ਭਟਕ ਜਾਂਦੇ ਹਾਂ ਜੀ, ਉਹ ਸਾਡਾ ਪਾਰ ਉਤਾਰਾ ਕਰਦੂ, ਉਹ ਸਾਡਾ ਨਹੀਂ। ਸਾਨੂੰ ਬਚਾਉਣ ਵਾਲੇ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ, ਇਹ ਸਮਝੀਏ ਆਪਾਂ। ਉਹ ਬੱਚਾ ਕਹਿੰਦਾ, ਕਹਿੰਦੇ ਪਿਓ ਕਦੇ ਪੁੱਤ ਨੂੰ ਡੋਬਦਾ ਹੀ ਨਹੀਂ, ਬਸ਼ਰਤੇ ਅਸੀਂ ਡੁੱਬਣ ਵਾਲੇ ਕੰਮ ਨਾ ਕਰੀਏ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸੁਣਾ ਰਿਹਾ ਸੀਗਾ ਜੀ, ਕੀ ਤਾਕਤ ਹੈ ਸੰਗ ਦੀ, ਗੁਰੂ ਦੀ ਸੰਗਤ ਕਿਵੇਂ ਹੋਵੇ? ਉਹ ਕਹਿੰਦੇ ਜੀ ਲੱਕੜ ਨੂੰ ਪਾਣੀ ਨੇ ਪਾਲਿਆ ਤਾਂ ਨਹੀਂ ਡੋਬਦਾ। ਨਾਲੇ ਫਿਰ ਬੋਲ ਪਿਆ, ਕਹਿੰਦੇ ਜੇ ਲੱਕੜ ਉੱਤੇ ਕਿੱਲ ਲਾ ਦਈਏ ਤੇ ਫਿਰ ਕਹਿੰਦੇ ਉਹ ਵੀ ਨਹੀਂ ਡੁੱਬਦੀ। ਭਾਈ ਸਾਹਿਬ ਨਾਲ ਹੀ ਬੋਲ ਪਏ, ਕਹਿੰਦਾ ਜਿਹੜਾ ਪਾਲੇ ਹੋਏ ਦੇ ਨਾਲ ਜੁੜੂਗਾ ਨਾ, ਡੁੱਬੂਗਾ ਉਹ ਵੀ ਨਹੀਂ। ਇਹ ਗਰੰਟੀ ਹੈ, ਜਿਹੜਾ ਗੁਰੂ ਦੇ ਨਾਲ ਜੁੜੂਗਾ, ਦੁਨੀਆਂ ਦੀ ਕੋਈ ਤਾਕਤ ਨਹੀਂ ਉਹਨੂੰ ਡੋਬ ਸਕਦੀ। ਬਚਣਾ ਹੈ ਤੇ ਸ਼ਬਦ ਵੱਲ ਤੁਰ ਪਈਏ। ਸਤਿਗੁਰੂ ਦੇ ਬਚਨ ਸੀ, ਆਪਾਂ ਵਿਚਾਰ ਰਹੇ ਸੀ ਕਿ ਸਤਿਗੁਰੂ ਪਾਤਸ਼ਾਹ ਆਖਦੇ ਨੇ ਸਾਧ ਸੰਗ ਜਨਮ ਮਰਨ ਨਿਵਾਰੀ, ਗੁਰੂ ਦੀ ਸੰਗਤ ਜਨਮ ਮਰਨ ਦਾ ਗੇੜ ਕੱਟ ਦਿੰਦੀ।

0: ਦੀ ਕਥਾ ਸੁਣ ਕਰਨ ਆਧਾਰੀ, ਆਪਣੇ ਕੰਨਾਂ ਨਾਲ ਸੁਣ ਕੇ ਤੈਨੂੰ ਕੀ ਬਣਾਉਣਾ, ਜੀਵਨ ਦਾ ਆਧਾਰ ਬਣਾਉਣਾ ਹੈ, ਅਤ ਲਾਜ਼ਮੀ ਹੈ। ਅੰਮ੍ਰਿਤ ਕਥਾ ਸੁਣ ਕੇ ਜੀਵਨ ਦਾ ਆਧਾਰ ਬਣਾਉਣਾ ਹੈ। ਦੱਸ ਨਾ, ਦੁਖਨਿਵਾਰਨ ਸਾਹਿਬ ਰਿਹਾ ਲੁਧਿਆਣਾ ਕੁਝ ਸਮਾਂ ਨਾ, ਭਾਈ ਸਾਹਿਬ ਨੇ ਇੱਕ ਨੇ ਆਉਣਾ ਅਤੇ ਜਿਵੇਂ ਹੀ ਕਥਾ ਸੁਣੀ, ਸੁਣਨ ਸ਼ੁਰੂ ਹੋਣੀ ਨਾ ਜੀ, ਆਪਦੀ ਘਰਵਾਲੀ ਨੂੰ ਐਂ ਕਰਨਾ, ਉਹਨੇ ਚਾਬੀ ਫੜਾਉਣੀ ਅਤੇ ਚਲੇ ਜਾਣਾ। ਭੈਣ ਜੀ ਮੈਨੂੰ ਜਾਣਦੇ ਸੀਗੇ, ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਜੀ ਕੀ ਗੱਲ, ਭਾਈ ਸਾਹਿਬ ਨੇ ਜਾਣਾ ਹੁੰਦਾ ਕਿਤੇ? ਉਹ ਕਹਿੰਦੇ ਨਹੀਂ ਭਾਈ ਸਾਹਿਬ, ਉਹ ਸਿਰਫ ਕੀਰਤਨ ਹੀ ਸੁਣਦੇ ਨੇ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਜਦੋਂ ਕਥਾ ਦੀ ਗੱਲ ਚੱਲਦੀ ਤਾਂ ਕਹਿੰਦੇ ਬਾਬੇ ਬਹੁਤ ਬੋਲਦੇ ਨੇ। ਕਹਿੰਦੇ ਕੀ? ਸ਼ਰਾਬ ਨਹੀਂ ਪੀਣੀ, ਐਂ ਨਹੀਂ ਕਰਨਾ, ਉਹ ਨਹੀਂ ਕਰਨਾ, ਝੂਠ ਨਹੀਂ ਬੋਲਣਾ। ਉਹ ਮੈਂ ਕਿਹਾ ਭਾਈ ਸਾਹਿਬ ਨੂੰ ਕਹੋ ਬਾਬੇ ਉਹੀ ਬੋਲਦੇ ਨੇ ਜੋ ਕੁਝ ਗੁਰੂ ਕੇ ਕੀਰਤਨੀਏ ਪੜ੍ਹਦੇ ਨੇ। ਅਸੀਂ ਆਪਣੇ ਮੁਤਾਬਕ ਸੁਣਨ ਲੱਗ ਪਏ, ਨਹੀਂ, ਜਿੱਤ ਪਿੱਤੇ ਮਤ ਦੂਰ ਹੋਏ ਵਰਲ ਪਵੇ ਵਿੱਚ ਆਏ। ਹੁਣ ਸਤਿਗੁਰੂ ਦੇ ਬਚਨ ਅਸੀਂ ਸੁਣਾਏ, ਇਹ ਕੰਨ ਰਸ ਨਹੀਂ ਹੈਗਾ, ਇਹ ਕੰਨ ਰਸ ਨਹੀਂ ਹੈ। ਦਾਤਾ ਜੀ ਕਹਿੰਦੇ ਨੇ ਇਹਨੂੰ ਕੰਨਾਂ ਨਾਲ ਸੁਣ ਕੇ ਜੀਵਨ ਦਾ ਆਧਾਰ ਵੀ ਬਣਾਉਣਾ ਹੈ। ਜਿਹੜੇ ਕੰਨ ਨਾਲ ਸੁਣ ਕੇ ਜੀਵਨ ਦਾ ਆਧਾਰ ਬਣਾ ਲੈਣਗੇ, ਖੇਡ ਬੜੀ ਵੱਡੀ ਹੈ। ਇਹ ਤੁਸੀਂ ਧਿਆਨ ਰੱਖਣਾ, ਕੰਨ ਕਟੋਰੇ ਨੇ, ਜੀਭ ਕੜਛੀ ਹੈ। ਜੋ ਕੁਝ ਤੁਹਾਡੇ ਕੰਨ ਸੁਣਨਗੇ ਤੁਹਾਡੀ ਜੀਭ ਨੇ ਉਹੀ ਬੋਲਣਾ ਹੈ। ਅਤੇ ਅੱਜ ਹੋ ਕੀ ਰਿਹਾ? ਮੈਂ ਇੱਕ ਵਾਰੀ ਸ਼ਾਇਦ ਕਿਹਾ ਸੀ ਇੱਥੇ, ਇੱਕ ਭੈਣ ਜੀ ਅਸੀਂ ਬੈਠੇ ਹਾਂ, ਕਹਿੰਦੇ ਭਾਈ ਸਾਹਿਬ ਤੁਸੀਂ ਆਏ ਹੋ, ਅਰਦਾਸ ਹੀ ਕਰ ਜੋ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਮੇਰੀ ਬੇਟੀ ਨਾ ਰਾਤ ਨੂੰ ਉੱਠ ਕੇ ਚੀਕਾਂ ਮਾਰਦੀ ਹੈ ਬੜੀ ਉੱਚੀ ਉੱਚੀ। ਮੈਂ ਕਿਹਾ ਜੀ ਚਲੋ, ਆਪਾਂ ਤਾਂ ਗੁਰੂ ਅੱਗੇ ਬੇਨਤੀ ਕਰਨੀ ਹੈ, ਕਰ ਦਿੱਤੀ। ਅਤੇ ਉਹਨਾਂ ਦੀ ਗੁਆਂਢਣ ਵੀ ਕੋਲ ਬੈਠੀ ਸੀ ਜਦੋਂ ਅਸੀਂ ਤੁਰੇ, ਉਹ ਵੀ ਖੜ੍ਹ ਗਏ ਗੱਡੀ ਦੇ ਕੋਲ। ਹੋਰ ਭਾਈ ਸਾਹਿਬ, ਮੈਂ ਕਿਹਾ ਜੀ ਆ ਜਾਓ ਸਾਡੇ ਘਰ ਵੀ ਚਾਹ। ਮੈਂ ਕਿਹਾ ਜੀ ਬਸ। ਕਹਿੰਦੇ ਭਾਈ ਸਾਹਿਬ ਅਰਦਾਸ ਤਾਂ ਤੁਸੀਂ ਕਰ ਦਿੱਤੀ, ਪਰ ਮੈਂ ਕੀ ਆਖਾਂ? ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਨੇ ਚੀਕਾਂ ਫੇਰ ਮਾਰਨੀਆਂ। ਮੈਂ ਕਿਹਾ ਕਿਉਂ? ਕਹਿੰਦੇ ਸਾਰੇ ਦਿਨ ਗਾਣੇ ਚੀਕਾਂ ਵਾਲੇ ਸੁਣਦੀ ਹੈ ਅਤੇ ਰਾਤ ਨੂੰ ਇੰਨੇ ਚੀਕਾਂ ਹੀ ਮਾਰਨੀਆਂ ਨੇ। ਡਿਪੈਂਡ ਇਹ ਕਰਦਾ ਅਸੀਂ ਸੁਣਦੇ ਕੀ ਪਏ ਹਾਂ। ਸਾਡੀ ਅਰਦਾਸ ਨੇ ਵੀ ਤੇ ਤਾਂ ਕੰਮ ਕਰਨਾ ਨਾ ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ। ਹੁਣ ਇੱਥੇ ਸਤਿਗੁਰੂ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ ਹੰਡੈ, ਉਨ ਕਤਾਇਨ ਦਾ ਪਹਿੰਦਾ ਲੋੜੈ ਪੱਟ। ਹੁਣ ਮੈਂ ਜਾਂ ਤੁਹਾਡੇ ਵਿੱਚੋਂ ਕੋਈ ਆਪਣੇ ਖੇਤਾਂ ਵਿੱਚ ਕਿੱਕਰ ਬੀਜ ਕੇ ਆਵੇ, ਇੱਥੇ ਭਾਈ ਸਾਹਿਬ ਨੂੰ ਆ ਕੇ ਆਖੇ ਜੀ ਚਲੋ ਜੀ ਭਾਈ ਸਾਹਿਬ ਹੁਣ ਤੁਸੀਂ ਕੀ ਕਰੋ ਜੀ, ਅਰਦਾਸ ਕਰ ਦਿਓ, ਬਦਾਮ ਲੱਗਣਗੇ? ਨਹੀਂ ਲੱਗਣਗੇ। ਸਾਡਾ ਕਰਮ ਸਾਨੂੰ ਲੈ ਕੇ ਚੱਲੇਗਾ। ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ। ਇਸ ਲਈ ਜੋ ਕੁਝ ਸੁਣਦੇ ਆ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਕਹੇ ਜੀ।
1: ਕਾਮ ਕ੍ਰੋਧ ਲੋਭ ਮੋਹ ਤਜਾਰੀ,
0: ਆਧਾਰ ਬਣਾਉਣਾ ਕੀ ਹੈ ਜੀ? ਕਾਮ ਕ੍ਰੋਧ ਲੋਭ ਮੋਹ ਤਜਾਰੀ, ਵਾਸ਼ਨਾ ਛੱਡਣੀ ਪੈਣੀ ਹੈ, ਤਜਣਾ ਪੈਣਾ, ਕ੍ਰੋਧ ਛੱਡਣਾ ਪੈਣਾ ਹੈ, ਲੋਭ ਛੱਡਣਾ ਪੈਣਾ ਹੈ। ਬਹੁਤ ਘਾਤਕ ਨੇ ਸਤ ਸੰਗਤ, ਜ਼ਹਿਰ ਖਾਈਏ ਨਾ ਤਾਂ ਅਸਰ ਕਰਦਾ। ਕਦੇ ਵੀ ਜ਼ਹਿਰ ਨੂੰ ਵੇਖਣ ਨਾਲ ਜਾਂ ਜ਼ਹਿਰ ਦੇ ਬਾਰੇ ਸੋਚਣ ਨਾਲ ਤੁਹਾਨੂੰ ਕੋਈ ਤੰਗੀ ਨਹੀਂ ਹੋਵੇਗੀ। ਸੋਚੀ ਜਾਓ ਜ਼ਹਿਰ ਨੇ ਕੁਝ ਨਹੀਂ, ਪਰ ਲੋਭ ਵਾਸ਼ਨਾ ਮਾੜਾ ਜਿਹਾ ਵੀ ਸੋਚੋਗੇ ਸਿਰਫ ਸੋਚਣ ਨਾਲ ਤੁਹਾਡੀ ਸੁਰਤ ਨੂੰ ਹਿਲਾ ਕੇ ਰੱਖ ਦੇਣਾ, ਇੰਨੇ ਖਤਰਨਾਕ ਨੇ। ਐਵੇਂ ਨਹੀਂ ਕਿਹਾ ਪਾਤਸ਼ਾਹ ਜੀ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੁਰਦੇਵ ਐਵੇਂ ਨਹੀਂ ਕਿਹਾ, ਹਰ ਕੇ ਲੋਕਾ ਮੋਕੋ ਨੀਤ ਡਸੈ ਪਟਵਾਰੀ, ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ਲਿਆ ਉਬਾਰੀ। ਇਹਨਾਂ ਦੀ ਸੋਚ ਹੀ ਸੁਰਤ ਨੂੰ ਡੁਲਾ ਕੇ ਰੱਖ ਦਿੰਦੀ ਹੈ। ਜ਼ਹਿਰ ਤੇ ਖਾਏ ਤੋਂ ਬਾਅਦ ਅਸਰ ਕਰੂਗਾ, ਜਿੰਨਾ ਮਰਜ਼ੀ ਜ਼ਹਿਰ ਜ਼ਹਿਰ ਕਰੀ ਜਾਓ ਕਦੇ ਤੰਗੀ ਨਹੀਂ, ਪਰ ਵਾਸ਼ਨਾ ਮਾੜੀ ਜੀ ਸੁਰਤ ਵਿੱਚ ਆਈ ਨਹੀਂ ਤੇ ਗਈ। ਦਾਤਾ ਜੀ ਕਹਿੰਦੇ ਜੋ ਸੁਣ ਰਿਹਾ ਨਾ, ਜੇ ਤੂੰ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾਵੇਗਾ, ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਇਹ ਕਿਰਪਾ ਹੈ, ਤੂੰ ਇਹਨਾਂ ਤੋਂ ਬਚ ਜਾਵੇਂਗਾ।
1: ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ,
0: ਹੁਣ ਕਰਨਾ ਕੀ ਹੈ ਜੀ? ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਆਪਣੇ ਜੀਵਨ ਦੇ ਵਿੱਚ ਇੱਕ ਤੇ ਦ੍ਰਿੜ ਕਰਨਾ, ਮੈਂ ਕਦੇ ਪਰਮਾਤਮਾ ਦੀ ਯਾਦ ਜਿਹੜੀ ਹੈ ਨਾ ਉਹ ਨਹੀਂ ਜੇ ਛੱਡਣੀ। ਇੱਕ ਨੇਮ ਬਣਾ ਲਓ ਜੀ, ਤੁਹਾਨੂੰ ਲੱਗੇਗਾ ਭਾਈ ਸਾਹਿਬ ਕੀ ਕਹਿਣ ਲੱਗੇ ਨੇ। ਸਤ ਸੰਗਤ ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ ਨਾ, ਘੱਟੋ ਘੱਟ ਚਾਰ ਪੰਜ ਵਾਰੀ, ਚਲੋ ਫਿਰ ਗਿਣਤੀ ਵਾਲੀ ਜਦੋਂ ਤੱਕ ਹੋਵੇ, ਉੱਠਦੇ ਹੀ ਸਾਰ ਇਹ ਜ਼ਰੂਰ ਕਹਿਣਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ। ਸਾਰੇ ਬੋਲੋ ਜੀ, ਧੰਨ ਸ੍ਰੀ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੈ, ਗਰੰਟੀ ਦੇਣਾ ਤੁਹਾਡੇ ਘਰ ਦੇ ਵਿੱਚੋਂ ਬਰਕਤਾਂ ਨਹੀਂ ਮੁੱਕਣਗੀਆਂ। ਆਧਾਰ ਹੈ ਸਤਿਗੁਰੂ ਕਹਿੰਦੇ ਨਾਮ ਦ੍ਰਿੜ ਕਰਨਾ, ਦਾਨ ਲੋਕਾਂ ਦਾ ਭਲਾ ਕਰਨਾ, ਇਸ਼ਨਾਨ ਸੁਚਾਰੀ ਆਪਣੇ ਜੀਵਨ ਦੇ ਵਿੱਚ ਇਹ ਸੁਚੱਜੀ ਜੁਗਤ ਅਪਣਾਉਣੀ ਹੈ, ਇਹ ਪੱਕਾ ਕਰਨਾ ਹੈ ਕਿ ਮੈਂ ਨਾਮ ਵੀ ਜਪਣਾ ਹੈ, ਮੈਂ ਲੋਕ ਭਲਾਈ ਵੀ ਕਰਨੀ ਹੈ। ਪਰ ਸਤ ਸੰਗਤ ਗੱਲ ਇੱਥੇ ਤੱਕ ਨਾ ਸੀਮਿਤ ਰਹਿ ਜਾਵੇ, ਸਭ ਤੋਂ ਪਹਿਲੀ ਗੱਲ ਹੈ ਗੁਰੂ ਦਾ ਬਚਨ ਮੰਨਣਾ, ਫਿਰ ਜੀਵਨ ਵਿੱਚ ਆਪਣੇ ਆਪ ਵਰਤ ਜਾਂਦੇ ਨੇ। ਦਾਨ ਕਰਨਾ, ਦਸਵੰਧ ਦੀ ਗੱਲ ਜਦੋਂ ਚੱਲੇਗੀ ਉਦੋਂ ਵੀ ਇੱਕ ਗੱਲ ਚੱਲ ਪੈਂਦੀ, ਮੈਂ ਉਹ ਵੀ ਬੇਨਤੀ ਕਰ ਦਿੰਦਾ। ਸਤਿਗੁਰੂ ਨੇ ਇੱਕ ਬਚਨ ਕਿਹਾ, ਕਈ ਵਾਰੀ ਸਾਡੇ ਘਰ ਦੇ ਵਿੱਚ ਇਹੋ ਜਿਹੀਆਂ ਪਰੇਸ਼ਾਨੀਆਂ ਮੁਸੀਬਤਾਂ ਵੀ ਆ ਜਾਂਦੀਆਂ ਨੇ ਜਦੋਂ ਸਾਧ ਸੰਗਤ ਅਸੀਂ ਦਸਵੰਧ ਨਹੀਂ ਕੱਢ ਪਾਉਂਦੇ। ਸਤਿਗੁਰੂ ਨੇ ਕਿਹਾ ਕਾਲ ਖਾਏ ਕਿਛ ਹੱਥੋਂ ਦੇ, ਜ਼ਿਆਦਾ ਨਹੀਂ ਤੇ ਕੁਝ ਨਾ ਕੁਝ ਜ਼ਰੂਰ ਦਮੀ, ਬਹੁਤਾ ਨਹੀਂ ਦੇ ਸਕਦਾ ਪਰ ਦੇਵੀ ਜ਼ਰੂਰ। ਸਾਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਇਹ ਨਹੀਂ ਕਿ ਜੀ ਇੰਨੇ ਹੀ ਚਾਹੀਦੇ ਨੇ, ਦੇਣੇ ਆ ਉੱਦਾਂ ਤੇ ਹੋ ਸਕੇ ਪੂਰਾ, ਜੇ ਔਖਿਆਈ ਆਈ ਤੇ ਉਨਾ ਕੁ ਜ਼ਰੂਰ। ਸੁਚਾਰੀ ਕਹਿੰਦੇ ਇਹ ਆਪਣੇ ਜੀਵਨ ਵਿੱਚ ਨਾਮ ਦਾਨ ਆਦਿਕ ਤੋਂ ਅਪਣਾਉਣੇ ਹਨ।
1: ਕਹੋ ਨਾਨਕ ਇਹੋ ਤਤ ਵਿਚਾਰੀ,
0: ਸਤਿਗੁਰੂ ਕਹਿੰਦੇ ਇਹ ਜੀਵਨ ਦਾ ਤਤ ਹੈ, ਇਹਨੂੰ ਆਪਣੇ ਜੀਵਨ ਵਿੱਚ ਵਿਚਾਰ ਕੇ ਤੁਸੀਂ ਅਪਣਾਉਣਾ ਕਰੋ ਜੀ।
1: ਰਾਮ ਨਾਮ ਜਪ ਪਾਰ ਉਤਾਰੀ,
0: ਅਗਲੀ ਗਰੰਟੀ ਦਿੰਦੇ ਰਾਮ ਨਾਮ ਜਪ ਪਾਰ ਉਤਾਰੀ, ਕਹਿੰਦੇ ਮੇਰੀ ਗਰੰਟੀ ਹੈ ਪਰਮਾਤਮਾ ਦਾ ਨਾਮ ਜਪ ਕੇ ਤੁਹਾਡਾ ਪਾਰ ਉਤਾਰਾ ਹੋਣਾ ਹੀ ਹੋਣਾ ਹੈ। ਅੱਜ ਮੰਨ ਲੈਣਾ, ਕੱਲ੍ਹ ਮੰਨ ਲੈਣਾ, ਦੋ ਦਿਨ ਦੋ ਸਾਲ ਬਾਅਦ, ਦਾਤਾ ਜੀ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਪਾਤਸ਼ਾਹ ਜੀ ਕਹਿੰਦੇ ਜਪ ਰਾਮ ਨਾਮ, ਪਰਮਾਤਮਾ ਦਾ ਨਾਮ ਪਾਰ ਉਤਾਰੀ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰੂ ਰਹਿਮਤ ਕਰਨ, ਅਸੀਂ ਨਾ ਪਾਵਨ ਬਚਨਾਂ ਦੇ ਵਿੱਚੋਂ ਇੱਕ ਸਿੱਖਿਆ ਲੈਣੀ ਹੈ, ਗੁਰ ਸ਼ਬਦ ਦਾ ਓਟ ਆਸਰਾ, ਗੁਰਬਾਣੀ ਦਾ ਓਟ ਆਸਰਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਦਾਤਾ ਜੀ ਕਹਿੰਦੇ ਤੇਰੇ ਜੀਵਨ ਦਾ ਆਧਾਰ ਗੁਰ ਸ਼ਬਦ ਬਣੇ। ਆਓ ਸਤਿਗੁਰੂ ਕਿਰਪਾ ਕਰਨ, ਲੜੀਵਾਰ ਜੋ ਗੁਰ ਸ਼ਬਦ ਵਿਚਾਰ ਪਾਵਨ ਸਥਾਨ 'ਤੇ ਆਰੰਭਕ ਹੈ, ਤੁਖਾਰੀ ਰਾਗ ਦੇ ਵਿੱਚੋਂ ਬਾਰਾਂ ਮਹਾਂ, ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਉਹਦੇ ਵਿੱਚੋਂ ਅੱਜ ਮੰਗਰ ਮਹੀਨੇ ਦੀ ਆਰੰਭਤਾ ਹੈ। ਆਓ ਪਿਆਰ ਨਾਲ ਸਰਵਣ ਕਰੋ ਜੀ।
1: ਮਗਰ ਮਾਹੁ ਪਲਾ ਹਰ ਗੁਣ ਅੰਕ ਸਮਾਵੇ,
0: ਸਤਿਗੁਰੂ ਆਖਦੇ ਨੇ ਮਗਰ ਮਾਹੁ ਪਲਾ, ਕਹਿੰਦੇ ਇਹ ਮਗਰ ਦਾ ਮਹੀਨਾ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਜਾਵੇਗਾ। ਪਰ ਕਿਹਨਾਂ ਦੇ ਲਈ? ਸਤਿਗੁਰੂ ਕਹਿੰਦੇ ਹਰ ਗੁਣ ਅੰਕ ਸਮਾਵੇ, ਜਿਨ੍ਹਾਂ ਨੇ ਪਰਮਾਤਮਾ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਵਿੱਚ ਕਮਾਏ ਨੇ। ਜਿਹਦੇ ਕੋਲ ਗੁਣ ਨਹੀਂ ਹੈ ਨਾ, ਦਾਤਾ ਜੀ ਦੀ ਬਾਣੀ ਕਹਿੰਦੀ ਉਹ ਦੁਖੀ ਹੋਵੇਗਾ, ਉਹ ਪਰੇਸ਼ਾਨ ਹੋਵੇਗਾ। ਜਦੋਂ ਤੁਸੀਂ ਬਾਰਾਂ ਮਾਹ ਦੇ ਵਿੱਚ ਪੜੋਗੇ, ਦਾਤਾ ਜੀ ਕਹਿੰਦੇ ਮੰਗਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਉੱਦਾਂ ਤੇ ਸਿੱਖ ਇਤਿਹਾਸ ਦੇ ਅੰਦਰ ਜਾਂ ਗੁਰਮਤ ਦੇ ਅੰਦਰ ਕਿਸੇ ਵੀ ਦਿਨ ਦੇ ਲਈ ਇਹ ਨਹੀਂ ਕਿ ਦਿਨ ਮਾੜਾ ਹੈ ਇਹ ਚੰਗਾ ਹੈ। ਪਤਾ ਨਹੀਂ ਕਿੱਥੋਂ ਸਾਡੇ ਵਿੱਚ ਆਇਆ ਬੁੱਧ ਕੰਮ ਸ਼ੁੱਧ, ਅਤੇ ਮੈਂ ਇੱਕ ਵਾਰੀ ਇੱਥੋਂ ਹੀ ਕਿਹਾ ਸੀ ਬੁੱਧਵਾਰ ਨੂੰ ਕਿਸੇ ਨੂੰ ਮਾੜਾ ਬੋਲ ਕੇ ਵੇਖਣਾ, ਉੱਤੋਂ ਜਦੋਂ ਸਾਧ ਸੰਗਤ ਪੈਣਗੀਆਂ ਫਿਰ ਆਪੇ ਪਤਾ ਚੱਲ ਜੂਗਾ ਸ਼ੁੱਧ ਹੈ ਕਿ ਅਸ਼ੁੱਧ ਹੈਗਾ। ਸਾਡਾ ਕਰਮ ਡਿਪੈਂਡ ਕਰਦਾ। ਪਰ ਦਾਤਾ ਜੀ ਕਹਿੰਦੇ ਜੇ ਸੁੱਖ ਚਾਹੁੰਦੇ ਹੋ ਨਾ, ਉਹਦੇ ਲਈ ਕੀ ਕਰਨਾ? ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਇਹ ਮੰਗਰ ਦਾ ਮਹੀਨਾ ਕਹਿੰਦੇ ਉਹਨਾਂ ਦੇ ਲਈ ਖੁਸ਼ੀਆਂ ਭਰਿਆ ਬਤੀਤ ਹੋਵੇਗਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਉਹ ਆਪਣੇ ਜੀਵਨ ਵਿੱਚ ਧਾਰ

ਗੁਣਵੰਤੀ ਗੁਣ ਰਵੇ, ਫਿਰ ਕਹਿੰਦੇ ਉਹ ਗੁਣਾਂ ਵਾਲੇ ਕੋਲ ਜਾਂਦੇ ਨੇ, ਸੁਭਾਵਕ ਹੈ ਜਿਹੜੀ ਹੁਣ ਅਸੀਂ ਕਥਾ ਕਰਦੇ, ਸਾਨੂੰ ਕਥਾਕਾਰ ਕਹੀ ਤੇ ਜਿਹਦੇ ਕੋਲ ਗੁਣ ਹੋਣਗੇ ਉਹਨੂੰ ਗੁਣਵਾਨ ਕਿਹਾ ਜਾਵੇਗਾ। ਗੁਣਵੰਤੀ ਗੁਣ ਰਵੇ ਮੈਂ ਫਿਰ ਨਹਿ ਚਲ ਭਾਵੇ, ਫਿਰ ਉਹ ਨਹਿ ਚਲ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ। ਕਿਹੜੇ ਜੀ? ਜਿਹੜੇ ਪਰਮਾਤਮਾ ਦੇ ਗੁਣ ਧਾਰਨ ਕਰਦੇ ਨੇ। ਇੱਕ ਪਿਓ ਨੂੰ ਉਹੀ ਪੁੱਤ ਚੰਗਾ ਲੱਗਦਾ ਹੈ ਜਿਹੜਾ ਸਾਧ ਸੰਗਤ ਪਿਓ ਦੀ ਗੱਲ ਮੰਨੇ ਤੇ ਪਿਓ ਦੇ ਰਾਹ ਉੱਤੇ ਚੱਲੇ। ਸਾਡਾ ਅੱਜ ਜ਼ੋਰ ਲੱਗਿਆ ਹੋਇਆ ਅਸੀਂ ਦੁਨੀਆਂ ਨੂੰ ਕਿਵੇਂ ਚੰਗੇ ਲੱਗੀਏ, ਇਹਦੇ ਲਈ ਤੇ ਸਾਧ ਸੰਗਤ ਅਸੀਂ ਗੁਰੂ ਸਿਧਾਂਤ ਵੀ ਪਾਸੇ ਕਰ ਛੱਡੇ, ਸਭ ਕੁਝ ਪਾਸੇ ਕਰ ਛੱਡਿਆ, ਜਦਕਿ ਗੁਣ ਚਾਹੀਦੇ ਸੀ ਜੋ ਗੁਰੂ ਨੇ ਕਿਹਾ। ਉਹ ਕਿਹੜੇ ਕਿਹੜੇ ਨੇ ਜੀ? ਨਿਮਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਗੁਣ ਤੇ ਧਾਰਨ ਕਰੀਏ ਨਾ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਉਹ ਗੁਣ ਸਾਡੇ ਅੰਦਰ ਆਉਣੇ ਚਾਹੀਦੇ ਸੀ, ਬਹੁਤ ਜ਼ਰੂਰੀ ਨੇ। ਮੈਨੂੰ ਮਾਫ਼ ਕਰਨਾ, ਇਕੱਲੀ ਪੱਗ ਬੰਨਣ ਨਾਲ ਨਹੀਂ ਅਸੀਂ ਸਿੱਖ ਅਖਾ ਸਕਦੇ। ਅਤੇ ਫਿਰ ਤਾਂ ਉਹ ਵੀ ਨੇ ਜਿਨ੍ਹਾਂ ਨੇ ਪੱਗ ਵੀ ਬੰਨੀ ਹੁੰਦੀ ਅਤੇ ਹੱਥ ਦੇ ਵਿੱਚ ਗਲਾਸ ਵੀ ਫੜਿਆ ਹੁੰਦਾ, ਇਹ ਗੁਣ ਥੋੜ੍ਹੀ ਹੋ ਗਏ। ਗੁਣ ਅਸਲ ਦੇ ਵਿੱਚ ਉਹ ਨੇ, ਦਾਤਾ ਜੀ ਕਹਿੰਦੇ ਨੇ, ਜਿਹੜਾ ਗੁਰੂ ਦੇ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੇ। ਅਤੇ ਗੁਣ ਦੀ ਬੜੀ ਵੱਡੀ ਵਡਿਆਈ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋਮੈ ਬਿਖ ਫੈਲ। ਜਿਸ ਦਿਨ ਗੁਰੂ ਦੇ ਗੁਣ ਗਾਵੇਗਾ, ਗੁਰੂ ਦੇ ਗੁਣ ਤੇਰੇ ਅੰਦਰ ਸਮਾ ਜਾਣਗੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਵਾਲੇ ਗੁਣ ਆਏ ਤੇ ਫਿਰ ਭਾਈ ਲੈਣਾ ਨਹੀਂ ਰਹੇ, ਗੁਰੂ ਅੰਗਦ ਹੋ ਗਏ। ਜਿਹਦੇ ਕੋਲੇ ਬੈਠੇ ਆ ਉਹਦੇ ਗੁਣ ਤੇ ਆਣੇ ਚਾਹੀਦੇ ਨਾ, ਨਹੀਂ ਤੇ ਉਂਗਲ ਚੁੱਕੀ ਜਾਵੇਗੀ। ਸਤਿਗੁਰੂ ਕਹਿੰਦੇ ਗੁਣਵੰਤੀ ਗੁਣ ਰਵੇ ਮੈਂ ਫਿਰ ਨਹੀਂ ਚੱਲ ਭਾਵੇ। ਫਿਰ ਜਦੋਂ ਅਸੀਂ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਾਂਗੇ ਤੇ ਸੱਚੇ ਪਰਮਾਤਮਾ ਨੂੰ ਅਸੀਂ

ਚਤੁਰ ਸੁਜਾਨ ਵਿਧਾਤਾ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਸਨੇ ਹਮੇਸ਼ਾ ਰਹਿਣਾ ਹੈ। ਚਤੁਰ ਉਹਦੇ ਵਰਗਾ ਸਿਆਣਾ ਕੋਈ ਨਹੀਂ, ਉਹਦੇ ਵਰਗਾ ਸਾਧ ਸੰਗਤ ਸੁਚੱਜਾ ਕੋਈ ਨਹੀਂ ਹੈ। ਨਾਲ ਕਹਿੰਦੇ ਨੇ ਚੰਚਲ ਜਗਤ ਸਬਾਇਆ, ਇਹ ਸੰਸਾਰ ਜਿਹੜਾ ਹੈ ਚਲਾਏਮਾਨ ਹੈ, ਕਹਿੰਦੇ ਇੱਕ ਦਿਨ ਮਿਟ ਜੂਗਾ, ਖਤਮ ਹੋ ਜੂਗਾ। ਰਹਿਣਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ। ਸਾਡਾ ਭਰਮ ਰਹਿ ਜਾਂਦਾ ਮੈਂ ਇਹ ਬੰਦੇ ਦੇ ਮਗਰ ਲੱਗਿਆ ਰਵਾਂ, ਇਹਦੇ ਕੋਲੇ ਬਹੁਤ ਕੁਝ ਹੈ, ਇਹਦੇ ਕੋਲੇ ਆਖ ਹੈ। ਦਾਤਾ ਜੀ ਨੇ ਕਿਹਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਸਾਨੂੰ ਵੀ ਸਮਝ ਲੈਣਾ ਚਾਹੀਦਾ। ਉਹਦੇ ਨਾਲ ਜੁੜੀਏ ਜਿਹਨੇ ਹਮੇਸ਼ਾ ਰਹਿਣਾ, ਜਦੋਂ ਉਹਦੇ ਨਾਲ ਜੁੜਾਂਗੇ, ਜਿਹੜੇ ਕਮਾਈ ਵਾਲੇ ਜੁੜੇ ਨਾ ਉਹਦੇ ਨਾਲ, ਉਹਨਾਂ ਦੇ ਲਈ ਫਿਰ ਪਤਾ ਕੀ ਕਿਹਾ ਸਤਿਗੁਰੂ ਨੇ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਕਾਰਾ, ਜਿਹੜੇ ਉਸ ਸੱਚੇ ਨਾਲ ਜੁੜੇ। ਦਾਤਾ ਜੀ ਕਹਿੰਦੇ ਉਹਨਾਂ ਦਾ ਵੀ ਜੀਵਨ ਸੱਚਾ

ਗਿਆਨ ਧਿਆਨ ਗੁਣ ਅੰਕ ਸਮਾਣੇ। ਗੁਰੂ ਦਾ ਗਿਆਨ ਪਹਿਲਾਂ ਹਾਸਲ ਕੀਤਾ, ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਧਿਆਨ ਵਿੱਚ ਲਿਆਂਦਾ, ਫਿਰ ਕੀ ਹੋਇਆ ਜੀ, ਗੁਣ ਅੰਕ ਸਮਾਣੇ। ਜਦੋਂ ਧਿਆਨ ਵਿੱਚ ਆਇਆ ਤੇ ਉਹ ਗੁਣ ਫਿਰ ਸਾਡੇ ਹਿਰਦੇ ਵਿੱਚ ਸਮਾ ਗਏ, ਪ੍ਰਭ ਭਾਣੇ ਤਾਂ ਪਾਇਆ। ਫਿਰ ਕਹਿੰਦੇ ਜਿਹੜਾ ਰੱਬ ਨੂੰ ਚੰਗਾ ਲੱਗਿਆ ਉਹਨੂੰ ਕਿਸੇ ਨੂੰ ਚੰਗਾ ਲੱਗਣ ਦੀ ਲੋੜ ਨਹੀਂ ਹੈ। ਇਹ ਬਚਨ ਤੁਸੀਂ ਪੜ੍ਹਦੇ ਹੋ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਗੁਰੂ ਦੇ ਪਿਆਰੇ ਬਣ ਜਾਈਏ। ਗੁਰੂ ਦੇ ਪਿਆਰੇ ਤੁਹਾਨੂੰ ਪਤਾ ਹੈ ਕਿਵੇਂ ਬਣਨਾ ਹੈ, ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨਾ, ਇਹੀ ਗੁਰੂ ਨੂੰ ਪਿਆਰੇ ਲੱਗਣਾ ਹੈ ਜੀ, ਹੋਰ ਕੋਈ ਢੰਗ ਨਹੀਂ ਹੈ। ਜੇ ਸਾਨੂੰ ਕੋਈ ਧਰਤੀ ਬਚਾ ਸਕਦੀ ਹੈ ਨਾ ਜੀ, ਜਿੱਥੋਂ ਕਲਗੀਆਂ ਵਾਲੇ ਬਾਪੂ ਨੇ ਖੰਡੇ ਬਾਟੇ ਦੀ ਪਾਹੁਲ ਦੀ ਦਾਤ ਦਿੱਤੀ ਸੀ ਨਾ, ਉਹੀ ਬਚਾ ਸਕਦੀ। ਹੋਰ ਤੁਹਾਡੇ ਕੋਲ ਕੋਈ ਢੰਗ ਨਹੀਂ ਕਿ ਜੀ ਇੱਦਾਂ ਬਚ ਜਾਂਗੇ ਉੱਦਾਂ। ਵਾਰ ਵਾਰ ਤੁਹਾਡੇ ਸਨਮੁਖ ਆਵੇਗਾ, ਸਤਿਗੁਰ ਬਾਜੋਂ ਗੁਰੂ ਨਾ ਕੋਈ ਨਿਗਰੋ ਇਕਾ ਹੈ ਨਾ ਉਹ ਬੁਰਾ। ਸੁਚੇਤ ਹੋਈਏ, ਬੜੀ ਵੱਡੀ ਦਾਤ ਹੈ ਸਾਡੇ ਵੱਲ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਦਿੱਤੀ ਹੈ। ਕਹਿੰਦੇ ਪਹਿਲਾਂ ਗੁਰੂ ਦਾ ਗਿਆਨ, ਫਿਰ ਉਹ ਗਿਆਨ ਧਿਆਨ ਦੇ ਰੂਪ ਵਿੱਚ ਬਣਿਆ, ਫਿਰ ਉਹ ਧਿਆਨ ਗੁਣਾਂ ਦੇ ਰੂਪ ਵਿੱਚ ਜਦੋਂ ਹਿਰਦੇ ਵਿੱਚ ਸਮਾ ਗਿਆ, ਦਾਤਾ ਜੀ ਕਹਿੰਦੇ ਪ੍ਰਭ ਭਾਣੇ ਪਾਇਆ, ਫਿਰ ਉਹ ਮਾਲਕ ਪਰਮਾਤਮਾ

ਗੀਤ ਨਾਦ, ਇੱਥੇ ਗੀਤ ਦੂਜੇ ਗੀਤ ਦੀ ਗੱਲ ਨਹੀਂ ਕੀਤੀ, ਨਾਦ ਆਵਾਜ਼ ਗੁਰਬਾਣੀ ਗੁਰ ਸ਼ਬਦ ਕਵੇ ਗੁਰੂ ਦੇ ਬਚਨ ਜਿਹੜੇ ਨੇ, ਜਦੋਂ ਕਹਿੰਦੇ ਇਹ ਕੋਈ ਸੁਣ ਕੇ ਰਾਮ ਨਾਮ ਦੁੱਖ ਭਾਗੈ, ਪਰਮਾਤਮਾ ਦੇ ਨਾਮ ਦੇ ਨਾਲ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਭੱਜ ਜਾਣਗੇ, ਉਹਦੇ ਲਈ ਕੰਮ ਕਰਨਾ ਪੈਣਾ ਜੀ। ਉਹ ਧਿਆਨ ਨਾਲ ਸੁਣਨ ਵਾਲੀ ਪੰਕਤੀ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਸੁਖਮਨੀ ਸਾਹਿਬ ਦੀ, ਕਮਾ ਕੇ ਵੇਖਣਾ ਅੱਜ ਤੋਂ ਹੀ, ਪਰ ਉਹਦੇ ਲਈ ਇੱਕ ਕੰਮ ਕਰਨਾ ਪੈਣਾ, ਉਹ ਅਸੀਂ ਛੱਡ ਦੇਣੀ ਪਏ। ਤਜੋ ਸਿਆਣਪ ਸੁਰਜਨੋ, ਦਾਤਾ ਜੀ ਕਹਿੰਦੇ ਹੋ ਸਿਆਣੇ ਬੰਦੇ ਹੋ, ਸਿਆਣਪ ਛੱਡ ਦਿਓ। ਸਵੇਰੇ ਤੁਸੀਂ ਇੱਥੇ ਹੁੰਦੇ ਹੋ, ਸ਼ਾਮੇ ਤੁਸੀਂ ਕਿਤੇ ਹੋਰ ਹੁੰਦੇ ਹੋ, ਦੁਪਹਿਰੇ ਤੁਸੀਂ ਕਿਤੇ ਹੋਰ ਹੁੰਦੇ ਹੋ, ਸਿਆਣਪ ਛੱਡ ਦੇ, ਸਮਰਪਿਤ ਹੋ ਜਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਇੱਕ ਦਾ ਸਿਮਰਨ ਕਰੀ, ਹੋਰ ਕੀ ਕਰਨਾ, ਏਕ ਆਸ ਹਰ ਮਨ ਰੱਖੋ, ਇੱਕ ਦੀ ਆਸ ਰੱਖੀ, ਨਾਨਕ ਦੁੱਖ ਭਰਮ ਪਾਓ ਜਾਏ। ਦਾਤਾ ਜੀ ਕਹਿੰਦੇ ਮੈਂ ਗਰੰਟੀ ਦੇਣਾ ਤੇਰੇ ਜੀਵਨ ਦੇ ਵਿੱਚੋਂ ਦੁੱਖ ਭਰਮ ਸਾਰੇ ਦੇ ਸਾਰੇ ਚਲੇ ਜਾਣਗੇ, ਪਰ ਸਿਆਣਪ ਛੱਡਣੀ ਪੈਣੀ ਹੈ, ਸਿਆਣਪ ਛੱਡਣੀ ਪੈਣੀ ਹੈ। ਉਹ ਸਿਆਣਪ ਕੀ ਹੈ ਜੀ, ਜ਼ਬਾਨ ਕੁਝ ਹੋਰ ਕਹਿ ਰਹੀ ਹੈ, ਮੈਂ ਕੁਝ ਹੋਰ ਕਰਦਾ ਪਿਆ, ਇਹ ਅਸੀਂ ਨਹੀਂ ਛੱਡਦੇ ਪਏ, ਇਹ ਬੜਾ ਵੱਡਾ ਦੁਖਾਂਤ ਬਣ ਗਿਆ। ਅਤੇ ਤੁਹਾਨੂੰ ਵੀ ਪਤਾ ਅੱਗੇ ਸਾਹ ਸੁਜਾਣ ਕੇ ਲੈਸੀ ਵਸਤ ਸੰਭਾਲ, ਇਹ ਨਹੀਂ ਕਿ ਜੀ ਸਾਧ ਸੰਗਤ ਦਾ ਬਾਣਾ ਪਾ ਲਿਆ ਅਤੇ ਸਾਧ ਸੰਗਤ ਸਿਆਣਪ ਅੰਦਰੋਂ ਨਹੀਂ ਗਈ। ਮੈਂ ਪਿਛਲੀ ਹਾਜ਼ਰੀ ਵਿੱਚ ਇੱਕ ਬੇਨਤੀ ਕੀਤੀ ਸੀ, ਕੋਈ ਪੁਲਿਸ ਵਾਲਾ ਨਾ ਹੋਵੇ ਤਾਂ ਉਹ ਪੁਲਿਸ ਦੀ ਵਰਦੀ ਪਾ ਲਵੇ ਨਾ ਜੀ, ਜਿਸ ਦਿਨ ਫੜਿਆ ਜਾਂਦਾ ਉਹਨੂੰ ਕੀ ਮਿਲਦੀ ਜੀ, ਸਜ਼ਾ ਮਿਲਦੀ ਹੈ। ਕੋਈ ਅਫਸਰ ਨਾ ਹੋਵੇ ਤਾਂ ਅਫਸਰ ਦਾ ਢੋਂਗ ਕਰਕੇ ਅਫਸਰ ਦੀ ਸਟੈਂਪ ਲਾ ਦੇਵੇ, ਜਿਸ ਦਿਨ ਫੜਿਆ ਜਾਂਦਾ ਉਹਨੂੰ ਵੀ ਕੀ ਮਿਲਦੀ ਹੈ ਜੀ, ਸਜ਼ਾ। ਮੇਰੀ ਬੇਨਤੀ ਹੈ, ਧਰਮ ਦਾ ਬਾਣਾ ਪਾਇਆ ਧਰਮੀ ਬਣਨ ਦੀ, ਮੇਰੇ ਲਈ ਵੀ ਅਰਦਾਸ ਕਰਨਾ ਆਪਣੇ ਲਈ ਵੀ, ਜਿਸ ਦਿਨ ਗੁਰੂ ਦੇ ਹੁਕਮ ਵਿੱਚ ਫੜੇ ਜਾਵਾਂਗੇ ਸਜ਼ਾ ਦੇ ਸਭ ਤੋਂ ਵੱਡੇ ਭਾਗੀਦਾਰ ਅਸੀਂ ਹੋਵਾਂਗੇ। ਹੁਣ ਇਹ ਨਾ ਕਰਨਾ ਕਿ ਜੀ ਅਸੀਂ ਤਾਂ ਧਰਮੀ ਹੋ ਹੀ ਨਹੀਂ ਸਕਦੇ, ਆਪਾਂ ਧਰਮ ਵਾਲਾ ਪਾਸਾ ਹੀ ਛੱਡ ਦਈਏ, ਨਾ। ਸਤਿਗੁਰੂ ਨੂੰ ਬੇਨਤੀ ਕਰੀ ਕਿ ਪਾਤਸ਼ਾਹ ਪ੍ਰਭ ਜੀ ਉਹ ਖਸਮਾਨ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਸਤਿਗੁਰੂ ਨੂੰ ਕਹੀਓ ਪਾਤਸ਼ਾਹ ਤੁਹਾਡੇ ਬੱਚੇ ਆ, ਤੁਸੀਂ ਸਾਂਭਣਾ ਹੈ, ਪਰ ਮੈਂ ਬੇਨਤੀ ਕਰਾਂ ਬਾਣਾ ਧਰਮ ਦਾ ਪਾਇਆ, ਜੇ ਉੱਥੇ ਸਜ਼ਾ ਹੈ ਨਾ, ਪੁਲਿਸ ਵਾਲਾ ਨਹੀਂ ਪੁਲਿਸ ਵਾਲੇ ਦੀ ਵਰਦੀ ਪਾਈ, ਇੱਧਰ ਦਾ ਵੀ ਆਪਾਂ ਹਿਸਾਬ ਕਿਤਾਬ ਲਾ ਕੇ ਚੱਲੀਏ। ਚਲੋ ਦੁਨੀਆ ਵੀ ਪ੍ਰਭਾਵਿਤ ਹੋ ਜਾਂਦੇ ਨੇ, ਦਾਤਾ ਜੀ ਤੇ ਬਾਣੀ ਅੰਦਰ ਬੜਾ ਪਿਆਰਾ ਬਚਨ ਕਹਿੰਦੇ ਨੇ, ਕਹਿੰਦੇ ਪੂਜ ਲੱਗੇ ਪੀਰ ਆਖੀਏ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲੇਖੇ ਨਾ ਪਵੇ ਸਭਾ ਪੂਜ ਖੁਆਰ। ਇਹ ਤੇ ਗੁਰੂ ਦੀ ਦਸਤਾਰ ਹੈ ਨਾ, ਇਹ ਗੁਰੂ ਦਾ ਬਾਣਾ ਹੈ, ਇਹਨੂੰ ਤੇ ਸਾਧ ਸੰਗਤ ਦੁਨੀਆ ਨੇ ਸਤਿਕਾਰ ਦੇਣਾ ਹੀ ਹੈ, ਗੁਰੂ ਨੇ ਸਤਿਕਾਰ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ। ਭੈੜੇ ਤੋਂ ਭੈੜਾ ਬੰਦਾ ਵੀ ਪਾ ਲਵੇ ਨਾ, ਉਹਨੂੰ ਵੀ ਸਤਿਕਾਰ ਮਿਲਦਾ, ਪਰ ਸਤਿਗੁਰੂ ਤੇ ਜਾਣਦੇ ਨੇ ਨਾ। ਪਾਤਸ਼ਾਹ ਜੀ ਬਚਨ ਸਮਝਾ ਰਹੇ ਨੇ, ਕਹਿੰਦੇ ਭਾਈ ਗੁਰੂ ਦੀ ਬਾਣੀ ਨੂੰ ਸੁਣੇਗਾ ਆਪਣੇ ਜੀਵਨ ਵਿੱਚ ਕਮਾਵੇਗਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪੋ ਜਾਏ। ਮੇਰੀ ਗਰੰਟੀ ਹੈ ਤੇਰੇ ਜੀਵਨ ਦੇ ਵਿੱਚੋਂ ਦੁੱਖ ਪਰੇਸ਼ਾਨੀਆਂ ਉਹ ਸਾਰੀਆਂ

ਨਾਨਕ ਸਾ ਧਨ ਨਾਹ ਪਿਆਰੀ ਆਖਦੇ ਨੇ ਉਹ ਜੀਵ ਇਸਤਰੀ ਨਾ ਫਿਰ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਕਿਹੜੀ ਜੀ? ਕਹਿੰਦੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਅਬ ਭਗਤੀ ਪਿਰ ਆਗੇ, ਜਿਸਨੇ ਮਾਲਕ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਕਰਤੇ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਕਮਾਇਆ, ਉਹ ਸਾਧ ਸੰਗਤ ਫਿਰ ਮਾਲਕ ਨੂੰ ਉਹ ਇਹ ਨਾ ਕਿ ਜੀ ਸਿਰਫ ਇਸਤਰੀ ਦੀ ਗੱਲ ਕੀਤੀ ਹੈ, ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਭਾਈ। ਆਪਾਂ ਸਾਰੇ ਉਸ ਮਾਲਕ ਦੀ ਜੀਵ ਇਸਤਰੀਆਂ ਹੈ। ਫਿਰ ਸਾਨੂੰ ਇੱਕ ਗੱਲ ਚਾਹੀਦੀ ਹੈ, ਜਿਨ੍ਹਾਂ ਨਾਂ ਸੁਹਾਗਣੀ ਤਿੰਨਾਂ ਝਾਕ ਨਾ ਹੋਰ, ਜਿਹਦਾ ਨਾਂ ਸੁਹਾਗਣ ਹੈ ਨਾ ਉਹ ਕਿਸੇ ਹੋਰ ਵੱਲ ਝਾਕ ਨਾ ਰੱਖੇ, ਉਹ ਹੱਥ ਜੋੜ ਕੇ ਇਹੀ ਆਖੇ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਇੱਕ ਦਾ ਓਟ ਆਸਰਾ ਲਖੀਏ, ਇੱਕ ਦੇ ਨਾਲ ਜੁੜਾਂਗੇ। ਇਹ ਜਿੰਨੇ ਰੋਲੇ ਪਏ ਹੋਏ ਨੇ ਨਾ ਖਤਮ ਹੋ ਜਾਣ। ਰੋਲਾ ਪਤਾ ਕਦ ਪੈਂਦਾ ਜੀ? ਜਦੋਂ ਦੋ ਹੁੰਦੇ ਨੇ, ਇੱਕ ਦਾ ਤਾਂ ਰੋਲਾ ਹੀ ਕੋਈ ਨਹੀਂ ਨਾ। ਅਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਡਾ ਇਹ ਰੋਲਾ ਮੁਕਾਇਆ ਸੀ। ਮੈਂ ਫਿਰ ਸ਼ਬਦ ਵੱਲ ਆਵਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਰਹਿਮਤ ਕਰਨ ਅਸੀਂ ਇਸ ਸੱਚ ਨੂੰ ਸਮਝ ਸਕੀਏ। ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਸੰਪੂਰਨਤਾ ਦਮਦਮਾ ਸਾਹਿਬ ਦੀ ਮਹਾਨ ਪਵਿੱਤਰ ਧਰਤੀ 'ਤੇ ਹੋ ਰਹੀ ਹੈ। ਬੇਅੰਤ ਸੰਗਤਾਂ ਨੇ ਇਸ ਮਾਰਚ ਦੌਰਾਨ ਗੁਰੂ ਵਾਲੇ ਬਣਨ ਦਾ, ਗੁਰੂ ਦੇ ਲੜ ਲੱਗਣ ਦਾ ਪ੍ਰਣ ਕੀਤਾ। ਸਤਿਗੁਰੂ ਰਹਿਮਤ ਕਰਨ ਅਸੀਂ ਵੀ ਇਸ ਮਾਰਚ ਤੋਂ ਇੱਕ ਪ੍ਰੇਰਣਾ ਲਈਏ, ਗੁਰੂ ਵਾਲੇ ਬਣ ਕੇ ਸਮੁੱਚਾ ਪੰਥ ਸਮੁੱਚੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ। ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਸ ਮਹਾਨ ਤਖਤ ਅੱਗੇ ਝੁੱਕ ਕੇ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਛੱਡੀਏ। ਗੁਰੂ ਅੱਗੇ ਝੁਕਣ ਵਾਲਾ ਦੁਨੀਆਂ ਦੇ ਵਿੱਚ ਮਾਣ ਪ੍ਰਾਪਤ ਕਰਦਾ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਗੁਰੂ ਕੇ ਪਿਆਰਿਆਂ ਦਾ, ਧੀਆਂ ਦਾ, ਸਿੰਘ ਸਾਹਿਬਾਨਾਂ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਦੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਬਣਾਉਂਦੇ ਹਾਂ ਜੀ।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ।
1: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਉਹ। ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ। ਅਤੇ ਇਸੇ ਤਰ੍ਹਾਂ ਦੇ ਨਾਲ ਇਹ ਸ਼ੁਕਰਾਨੇ ਹਮੇਸ਼ਾ ਬਣੇ ਰਹਿਣ, ਸਾਰਾ ਦਿਨ ਖੁਸ਼ੀਆਂ ਨਾਲ ਰਹਿਣ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਅੱਜ ਦੇ ਦਿਨ ਦੇ ਵਿੱਚ ਅੱਗੇ। ਅੱਜ ਦਾ ਦਿਨ ਬੁੱਧਵਾਰ ਦਾ ਦਿਨ, 5 ਤਰੀਕ ਅਗਸਤ ਦਾ ਮਹੀਨਾ 2026, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ। ਅੱਜ ਦੇ ਦਿਨ ਜੋ ਵੀ ਤੁਸੀਂ ਮਨ ਦੇ ਵਿੱਚ ਸੋਚਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਇਹ ਅਰਦਾਸ ਕਰਦੇ ਹਾਂ ਕਿ ਤੰਦਰੁਸਤੀ ਬਣੀ ਰਹੇ, ਘਰਾਂ ਦੇ ਵਿੱਚ ਨੇਕ ਕਮਾਈਆਂ ਆਉਣ, ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ, ਪਿਆਰ, ਇਤਫਾਕ ਲੈ ਕੇ ਆਉਣ। ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਉਹ ਵੱਧਦੇ ਹਾਂ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਪ ਸਭ ਨੂੰ ਜੀ ਆਇਆਂ ਜਿਹੜੇ ਲੇਟ ਜੁੜੇ ਨੇ ਜੀ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਸੋਹਣਾ ਚੜਿਆ ਹੋਊਗਾ, ਸੋਹਣੀ ਸ਼ੁਰੂਆਤ ਹੋ ਚੁੱਕੀ ਹੋਊਗੀ। ਅਤੇ ਆਓ ਫਿਰ ਰਲ ਮਿਲ ਕੇ ਅੱਜ ਦੇ ਇਸ ਸੋਹਣੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਬਾਹਰ ਸੋਹਣੇ ਮੌਸਮ ਦਾ ਆਨੰਦ ਮਾਣਦੇ ਹਾਂ, ਸੜਕਾਂ ਦੇ ਉੱਤੇ ਵਿਚਰਦੇ ਹਾਂ। ਉਸ ਰੱਬ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਜਿਹਨੇ ਸੋਹਣਾ ਦਿਨ ਦਿੱਤਾ, ਕੰਮਾਂ ਕਾਰਾਂ ਦੇ ਉੱਤੇ ਜਾਣ ਜੋਗੇ ਕੀਤਾ, ਇਹ ਕੰਮ ਕਰ ਦਿੱਤੇ ਨੇ, ਘਰ ਦੀ ਰੋਜ਼ੀ ਰੋਟੀ ਇਸ ਤਰ੍ਹਾਂ ਦੇ ਨਾਲ ਚੱਲਦੀ ਰੱਖੀ। ਬਾਕੀ ਜੋ ਵੀ ਮਨ ਦੇ ਉੱਤੇ ਬੋਝ ਆ, ਜੋ ਵੀ ਮਨ ਦੇ ਵਿੱਚ ਰੋਸੇ ਨੇ, ਕਿਸੇ ਕਿਸਮ ਦਾ ਕੋਈ ਦੁੱਖ ਦਾ ਅਹਿਸਾਸ, ਤਾਂ ਯਾਦ ਰਹੇ ਕਿ ਉਹ ਜ਼ਿੰਦਗੀ ਦਾ ਹਿੱਸਾ, ਜਿਹੜੀ ਇਹ ਮਿਲੀ ਵਡਮੁੱਲੀ ਜ਼ਿੰਦਗੀ ਆ, ਉਹਦੇ ਨਾਲ ਇਹ ਸਾਰਾ ਕੁਛ ਇਸ ਪੈਕੇਜ ਦਾ ਹਿੱਸਾ ਹੀ ਮੰਨ ਕੇ ਚੱਲਿਓ ਅਤੇ ਬਾਕੀ ਫਿਰ ਸਾਰਾ ਕੁਛ ਆਪਣੇ ਆਪ ਹੀ ਠੀਕ ਲੱਗਣ ਲੱਗ ਪਊਗਾ। ਸੋ ਆਓ ਇੱਕ ਦੂਸਰੇ ਦਾ ਸਾਥ ਬਣ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ। ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ ਵੇਖਾਂਗੇ, ਟ੍ਰੈਫਿਕ 'ਤੇ ਝਾਤ ਮਾਰਾਂਗੇ। ਤੁਹਾਡੇ ਕੋਲ ਕੋਈ ਹੋਵੇ ਜਾਣਕਾਰੀ ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਸਾਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ 044-1677-1674 ਸਾਡਾ ਨੰਬਰ ਹੈ, 044-717-1674 ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਮੈਸੇਜ ਕਰ ਸਕਦੇ ਹੋ। ਅਤੇ ਆਓ ਵੱਧਦੇ ਹਾਂ ਅੱਗੇ, ਸਭ ਤੋਂ ਪਹਿਲਾਂ ਮੌਸਮ ਜਾਣਦੇ ਹਾਂ। ਸਿਡਨੀ ਦੇ ਵਿੱਚ ਅੱਜ ਬੜਾ ਸੋਹਣਾ ਧੁੱਪ ਵਾਲਾ ਮੌਸਮ ਹੈ, ਪਰ ਸਵੇਰੇ ਸਵੇਰੇ ਠੰਡ ਕਾਫੀ ਹੈ, ਇੱਕ ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਜਾਣ ਲਓ ਵੀ ਕਿੰਨੀ ਕੁ ਠੰਡ ਹੋਊਗੀ। ਅਤੇ ਵੈਸੇ 7 ਤੋਂ ਕ੍ਰੋਸ ਕਰ ਗਿਆ ਤਾਪਮਾਨ, 19 ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸਵੇਰੇ ਸਵੇਰੇ ਦੇ ਸਮੇਂ, ਕਿਉਂਕਿ ਇੰਨਾ ਘੱਟ ਤਾਪਮਾਨ ਹੈ ਅਤੇ ਫਿਰ ਕੱਕਰ ਕੋਹਰਾ ਤਾਂ ਜ਼ਰੂਰ ਜੰਮਿਆ ਹੋਊਗਾ। ਸੋ ਉਹ ਹੌਲੀ ਹੌਲੀ ਜਾਂਦਾ ਜਾਂਦਾ ਜਾਊਗਾ, ਯਾਨੀ ਕਿ ਜਾ ਰਿਹਾ ਹੋਊਗਾ ਜਿੱਦਾਂ ਜਿੱਦਾਂ ਧੁੱਪ ਖਿੜਦੀ ਹੈ। ਅਤੇ ਮੈਲਬਨ ਦੇ ਵਿੱਚ ਅੱਜ ਧੁੱਪ ਦੇ ਅਸਾਰ ਕੁਛ ਘੱਟ ਨੇ, 50% ਚਾਂਸ ਨੇ ਅੱਜ ਮੀਂਹ ਦੇ, ਵੈਸੇ 1 ਮਿਲੀਮੀਟਰ ਤੱਕ ਸ਼ੋ ਹੋ ਰਿਹਾ, ਯਾਨੀ ਕਿ ਮਾੜਾ ਮੋਟਾ ਜਿਹਾ ਮੀਂਹ ਅਤੇ ਛੱਟੇ ਜੇ ਅਤੇ ਸਵੇਰੇ ਸਵੇਰੇ ਦੇ ਸਮੇਂ ਵੀ ਪੈ ਗਏ ਸੀ। ਅਤੇ 14 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ ਦੇ ਦਿਨ, ਅਤੇ ਸਵੇਰੇ ਸਵੇਰੇ 10 ਦੇ ਆਸ ਪਾਸ ਤਾਪਮਾਨ ਅੱਜ ਚਲੇਗਾ, ਯਾਨੀ ਕਿ 19 ਠੰਡ ਨਹੀਂ। ਅੱਜ ਬ੍ਰਿਸਬੇਨ ਦੇ ਵਿੱਚ 12 ਤਾਪਮਾਨ ਹੈ, ਜ਼ਿਆਦਾ ਤੋਂ ਜ਼ਿਆਦਾ ਅੱਜ 5 ਤੱਕ ਜਾ ਸਕਦਾ। ਸੋ ਕੁੱਲ ਮਿਲਾ ਕੇ ਹੁਣ ਮਾਹੌਲ ਚਾਲ ਕੋ ਗਰਮੀ ਵਾਲਾ ਤਾਂ ਨਹੀਂ ਰਿਹਾ, ਠੰਡ ਵਾਲਾ ਤਾਂ ਚਲੋ ਹਲੇ ਨਹੀਂ। ਅਤੇ ਪਰਥ ਸਵੇਰੇ ਸਵੇਰੇ ਦਾ ਸਮਾਂ 8-9 ਦੇ ਆਸ ਪਾਸ ਤਾਪਮਾਨ ਹੈ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅੱਜ ਧੁੱਪ ਸੋਹਣੀ ਲੱਗੂਗੀ ਅਤੇ ਉਸ ਤੋਂ ਬਾਅਦ ਫਿਰ ਹਲਕੇ ਜਿਹੇ ਨਾ ਦੇ ਬਰਾਬਰ ਮੀਂਹ ਦੇ ਚਾਂਸ ਕੁਛ ਇਲਾਕਿਆਂ 'ਚ ਦੱਸੇ ਜਾ ਰਹੇ ਨੇ। ਰੈਡੀਲੇਡ ਅੱਜ ਸੋਹਣੀ ਧੁੱਪ ਲੱਗਣ ਜਾ ਰਹੀ ਹੈ, ਠੰਡ ਹੈ ਸਵੇਰੇ ਸਵੇਰੇ, 4:30 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 8:30 ਸ਼ੋ ਹੋ ਰਿਹਾ, 8.5 ਡਿਗਰੀ ਤਾਪਮਾਨ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣਾ ਦਿਨ ਅੱਜ ਲੱਗ ਜੂਗਾ ਇੱਧਰ ਹੁਬਾੜ ਦੇ ਵਿੱਚ ਵੀ, ਪਰ ਠੰਡ ਸਵੇਰੇ ਸਵੇਰੇ ਜ਼ਰੂਰ ਹੈ, 4 ਦੇ ਆਸ ਪਾਸ ਤਾਪਮਾਨ ਹੈ ਅਤੇ ਮਹਿਸੂਸ ਤੁਸੀਂ ਕਰ ਰਹੇ ਹੋ 1.3 ਡਿਗਰੀ, 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਅੱਜ ਧੁੱਪ ਸੋਹਣੀ ਖਿੜੂਗੀ। ਇਸ ਤੋਂ ਬਾਅਦ ਆਪਾਂ ਕੈਨਬਰਾ ਚੱਲਦੇ ਹਾਂ ਅਤੇ ਕੈਨਬਰਾ ਦੇ ਵਿੱਚ ਠੰਡ ਇੰਨੀ ਦਿਨੀ ਕਾਫੀ ਹੈ, 3.5 ਡਿਗਰੀ ਸ਼ੋ ਹੋ ਰਿਹਾ ਇਸ ਟਾਈਮ ਤਾਪਮਾਨ ਅਤੇ ਵੈਸੇ ਮਹਿਸੂਸ ਤੁਸੀਂ ਮਾਈਨਸ ਦੇ ਵਿੱਚ ਕਰ ਰਹੇ ਹੋ, ਅਤੇ 13 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ। ਬੜੀ ਸੋਹਣੀ ਪਿਆਰੀ ਧੁੱਪ ਦਾ ਆਨੰਦ ਮਾਣੋਗੇ ਅਤੇ ਬਹੁਤਾ ਜੇ ਆਨੰਦ ਮਾਨਣਾ, ਬਹੁਤੀ ਗਰਮੀ ਮਾਨਣੀ ਆ। ਅਤੇ ਫਿਰ ਆਪਾਂ ਡਾਰਵਿਨ ਚੱਲਦੇ ਹਾਂ, ਅੱਜ 32 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚੱਲਿਆ ਜਾਊਗਾ, ਯਾਨੀ ਕਿ ਇੱਥੇ ਗਰਮੀ ਉਸੇ ਤਰ੍ਹਾਂ ਬਰਕਰਾਰ ਹੈ। ਸੋ ਇਸੀ ਸਾਡੇ ਕੋਲ ਮੌਸਮ ਦੀ ਜਾਣਕਾਰੀ, ਹੁਣ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ ਅਤੇ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਉਹ ਵੀ ਤੁਸੀਂ ਸਾਨੂੰ ਜ਼ਰੂਰ ਭੇਜ ਦਿਓ। ਫਿਲਹਾਲ ਜੋ ਸਾਨੂੰ ਵੈਬਸਾਈਟ ਦੇ ਰਾਹੀਂ ਆਈਆਂ ਨੇ ਉਹਨਾਂ ਦੇ ਉੱਤੇ ਝਾਤੀ ਮਾਰਦੇ ਹਾਂ। ਅਤੇ ਮਨੈਸ਼ ਫਰੀਵੇ ਨਾਰੇਵਨ ਸਾਊਥ ਦਾ ਇਲਾਕਾ ਜਿੱਥੇ ਕਿ ਜਿੱਦਾਂ ਤੁਸੀਂ ਪ੍ਰਿੰਸੈਸ ਹਾਈਵੇ 'ਤੇ ਪਹੁੰਚਦੇ ਹੋ ਅਤੇ ਇੱਥੇ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਦੇ ਕਰਕੇ ਤੁਹਾਨੂੰ ਸਪੀਡ 40 ਦੀ ਮਿਲੂਗੀ ਅਤੇ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਜਿਹੜੀ ਇਨਬਾਊਂਡ ਵਾਲੇ ਪਾਸੇ ਦੀ ਸੈਕਿੰਡ ਲੈਫਟ ਲੇਨ ਹੈ ਉਹਦੇ ਵਿੱਚ ਤੁਹਾਨੂੰ ਸਮੱਸਿਆ ਆਊਗੀ। ਸੋ ਇਹ ਜ਼ਰੂਰ ਖਿਆਲ ਰੱਖਿਓ ਤੁਸੀਂ ਮਨੈਸ਼ 'ਤੇ, ਵੈਸੇ ਵੀ ਸਵੇਰੇ ਸਵੇਰੇ ਟ੍ਰੈਫਿਕ ਸਾਨੂੰ ਪਤਾ ਕਾਫੀ ਹੁੰਦੀ ਹੈ ਅਤੇ ਡਿਲੇ ਜਿਹੜੇ ਨੇ ਉਹ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਨੇ। ਸੋ ਇਹਦਾ ਜ਼ਰੂਰ ਤੁਸੀਂ ਖਿਆਲ ਇੱਕ ਵਾਰੀ ਕਰ ਲਿਓ। ਇਸੇ ਤਰ੍ਹਾਂ ਦੇ ਨਾਲ ਡਿਲੇ ਜਿਹੜੇ ਨੇ ਉਹ ਲੀਕਸ ਰੋਡ ਦੇ ਉੱਤੇ ਵੀ ਨੇ, ਜਿਹੜੀ ਵੈਸਟਰਨ ਫਰੀਵੇ ਦੀ ਐਂਟਰੀ ਹੈ ਇਨਬਾਊਂਡ ਵਾਲੇ ਪਾਸੇ ਦੀ। ਸੋ ਇੱਥੇ ਵੀ ਤੁਹਾਨੂੰ ਡਿਲੇ ਮਿਲਣਗੇ ਸਵੇਰੇ ਸਵੇਰੇ ਦੇ ਸਮੇਂ। ਐਕਸੀਡੈਂਟ ਹੋਇਆ ਵਾ, ਹਾਲਾਂਕਿ ਐਕਸੀਡੈਂਟ ਦੇ ਬਾਰੇ ਹੋਰ ਵਧੇਰੇ ਜਾਣਕਾਰੀਆਂ ਤਾਂ ਨਹੀਂ ਆਈਆਂ, ਪਰ ਵਧੇਰੇ ਸਮਾਂ ਇੱਥੇ ਤੁਹਾਨੂੰ ਲੱਗੂਗਾ।
ਇਸ ਤੋਂ ਬਾਅਦ ਜੇਕਰ ਆਪਾਂ ਲੈਵਟਨ ਦੇ ਇਲਾਕੇ ਦੀ ਗੱਲ ਕਰੀਏ ਤਾਂ MA ਟੀਰਿੰਗ ਰੋਡ ਲੈਵਟਨ, ਸੋ ਇੱਥੇ ਵੀ ਸਮੱਸਿਆ ਚੱਲ ਰਹੀ ਆ। ਇਨਬਾਊਂਡ ਵਾਲੇ ਪਾਸੇ ਐਕਸੀਡੈਂਟ ਹੋਇਆ ਵਾ, ਅਤੇ ਇਸ ਵਜ੍ਹਾ ਦੇ ਕਰਕੇ ਸਪੀਡ ਤੁਹਾਡੀ ਇੱਥੇ ਵੀ ਘਟੀ ਆ ਭਾਈ, ਯਾਨੀ ਕਿ ਤੁਹਾਨੂੰ ਵਧੇਰੇ ਸਮਾਂ ਮੰਜ਼ਿਲ ਤੱਕ ਪਹੁੰਚਦਿਆਂ ਲੱਗੂਗਾ। ਅਤੇ ਸਭ ਦੇ ਦਰਮਿਆਨ ਪੇਸ਼ੈਂਸ ਜ਼ਰੂਰ ਬਣਾਈ ਰੱਖਿਓ, ਕਿਉਂਕਿ ਸਪੀਡ ਇੱਥੇ ਵੀ ਘਟਾ ਕੇ ਅਤੇ 40 ਦੀ ਕੀਤੀ ਗਈ ਆ। ਅਤੇ ਜ਼ਰੂਰ ਆਪਣਾ ਖਿਆਲ ਰੱਖਿਓ, ਆਪਣਾ ਵੀ ਅਤੇ ਸੜਕਾਂ ਦੇ ਉੱਤੇ ਨਾਲ ਹੋਰਾਂ ਦਾ ਵੀ ਖਿਆਲ ਰੱਖਿਓ। ਸਿਡਨੀ ਵੱਲ ਨੂੰ ਚੱਲਦੇ ਹਾਂ ਅਤੇ ਸੈਸਲ ਪਾਰਕ ਵੈਲਗਰੂਪ ਰੋਡ ਜਿਹੜੀ ਆ ਸੈਸਲ ਰੋਡ ਦੇ ਉੱਤੇ, ਸੋ ਇੱਥੇ ਟ੍ਰੈਫਿਕ ਲਾਈਟਸ ਬੰਦ ਹੋਈਆਂ ਨੇ ਪਾਵਰ ਫੇਲੀਅਰ ਦੇ ਕਰਕੇ। ਇੱਥੇ ਸਾਰੀਆਂ ਡਾਇਰੈਕਸ਼ਨਾਂ ਦੇ ਵਿੱਚ ਟ੍ਰੈਫਿਕ ਅਫੈਕਟਿਡ ਹੈ, ਜਿਹਦਾ ਦਾ ਲੱਗਦਾ ਉਹ ਲੈ ਜਾਂਦਾ ਕੱਢ ਕੇ, ਅਤੇ ਤੁਸੀਂ ਵੀ ਭਾਈ ਵੇਖ ਚੱਕ ਕੇ ਥੋੜ੍ਹਾ ਜਿਹਾ। ਇਸ ਤੋਂ ਇਲਾਵਾ ਸਾਊਥ ਪੈਨਰਿਥ ਦਾ ਇਲਾਕਾ ਜਿੱਥੇ ਕਿ ਇੱਕ ਕਾਰ ਖਰਾਬ ਹੋਈ ਹੈ, M4 ਮੋਟਰਵੇ ਔਫ ਰੈਂਪ ਟੂ ਦ ਨੌਰਦਰਨ ਰੋਡ, ਅਤੇ ਇੱਥੇ ਵੈਸਟਬੋਨ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਰਾਈਟ ਟਰਨ ਜਿਨ੍ਹਾਂ ਨੇ ਮਾਰਨਾ ਉਹਨਾਂ ਦੇ ਲਈ ਥੋੜ੍ਹੀ ਜਿਹੀ ਸਮੱਸਿਆ ਹੋਰ ਵਧੇਰੇ ਆ। ਇਸ ਤੋਂ ਇਲਾਵਾ ਜੇ ਲਿਵਰਪੂਲ ਦੇ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਕਾਰ ਦੀ ਖਰਾਬੀ ਆ ਹਿਊਮ ਹਾਈਵੇ, ਜਿੱਦਾਂ ਤੁਸੀਂ ਹੌਕਸਟਨ ਪਾਰਕ ਰੋਡ ਦੇ ਉੱਤੇ ਪਹੁੰਚਦੇ ਹੋ ਤਾਂ ਇੱਥੇ ਤੁਹਾਨੂੰ ਵਧੇਰੇ ਤੁਹਾਨੂੰ ਟ੍ਰੈਫਿਕ ਮਿਲੂਗੀ ਆਮ ਦੇ ਨਾਲੋਂ, ਸੋ ਪੇਸ਼ੈਂਸ ਬਣਾਈ ਰੱਖਿਓ। ਅਤੇ ਸੜਕ ਦੇ ਉੱਤੇ ਉਹ ਅਤੇ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਆਪਣੀ ਰਫਤਾਰ ਕਾਬੂ ਦੇ ਵਿੱਚ ਰੱਖਿਓ, ਮਨ ਨੂੰ ਕਾਬੂ ਦੇ ਵਿੱਚ ਰੱਖਿਓ, ਅਤੇ ਸੜਕ ਦੇ ਉੱਤੇ ਆਪਣੇ ਬਣਦੇ ਫਰਜ਼ ਨਿਭਾਉਂਦੇ ਜਾਇਓ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਿ ਜੋ ਤੁਸੀਂ ਸਵੇਰੇ ਸਵੇਰੇ ਦੇ ਸਮੇਂ ਸੋਹਣੀਆਂ ਕਮਾਈਆਂ ਕਰਨ ਚੱਲਿਓ, ਅਤੇ ਉਹਨਾਂ ਕਮਾਈਆਂ ਦੇ ਵਿੱਚੋਂ ਕੋਈ ਇੱਦਾਂ ਦਾ ਖੋਰਾ ਨਾ ਲੱਗੇ, ਸੋ ਇਸ ਕਰਕੇ ਤੁਸੀਂ ਸੜਕਾਂ ਦੇ ਉੱਤੇ ਜ਼ਰੂਰ ਖਿਆਲ ਦੇ ਨਾਲ ਧਿਆਨ ਦੇ ਨਾਲ ਵਿਚਰਨਾ। ਅਤੇ ਆਪਾਂ ਹੁਣ ਵੱਧਦੇ ਹਾਂ ਤੁਹਾਡੇ ਮੈਸੇਜਿਸ ਵੱਲ। ਧੰਨਵਾਦ ਰੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰਿਗਬਨ ਤੋਂ, ਕਹਿੰਦੇ ਕਿ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ, ਅੱਜ ਤਾਂ ਵਾਕਈ ਮਤਲਬ ਆਪਾਂ ਜੇ ਧਿਆਨ ਦੇ ਨਾਲ ਸੁਣੀਏ ਅਤੇ ਜ਼ਿੰਦਗੀ ਦਾ ਜਿੱਦਾਂ ਨਿਚੋੜ ਅੱਜ ਕੱਢ ਕੇ ਰੱਖ ਦਿੱਤਾ, ਅਤੇ ਬਹੁਤ ਮਿਹਰਬਾਨੀ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਇੱਧਰ ਸਤਿ ਸ਼੍ਰੀ ਅਕਾਲ ਦੀ ਸਾਂਝ ਡਾਰੀ ਪਰਿਵਾਰ ਦੇ ਵੱਲੋਂ ਪੈਂਦੀ ਹੈ। ਕਮਲਜੀਤ ਕੌਰ ਜੀ, ਰਿਸ਼ਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਕਰਮਜੀਤ ਕੌਰ ਭੁੱਲੋ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਰਾਜ ਜੀ ਸਾਡੇ ਨਾਲ ਖੁਸ਼ੀ ਸਾਂਝੀ ਕਰਦੇ ਨੇ, ਕਹਿੰਦੇ ਨੇ ਕਿ ਅੱਜ ਇਹਨਾਂ ਦੀ ਬੇਟੀ ਦਾ ਜਨਮ ਦਿਨ ਆ, ਇਆਨਾ ਬਿਸ਼ਤ 13 ਸਾਲਾਂ ਦੀ ਹੋ ਗਈ ਹੈ ਬੱਚੀ, ਅਤੇ ਕਹਿੰਦੇ ਨੇ ਕਿ ਜ਼ਰੂਰ ਆਪਣੀਆਂ ਵਿਸ਼ਿਜ਼ ਦਿਓ ਬੱਚੀ ਨੂੰ। ਸਾਡੇ ਵੱਲੋਂ ਢੇਰ ਸਾਰੀਆਂ ਦੁਆਵਾਂ ਜੀ, ਢੇਰ ਸਾਰੀਆਂ ਵਧਾਈਆਂ, ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਅਤੇ ਸਾਰੇ ਸੁਣ ਰਹੇ ਸਰੋਤਿਆਂ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ। ਇਆਨਾ ਤੁਹਾਨੂੰ 13ਵੇਂ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਵਧਾਈਆਂ, ਰੱਬ ਤੁਹਾਨੂੰ ਸਾਰੀ ਜ਼ਿੰਦਗੀ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ, ਅਤੇ ਬਹੁਤ ਤਰੱਕੀਆਂ ਬਖਸ਼ੇ। ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ। ਹੈਪੀ ਬਰਥਡੇ। ਖੁਦਾ ਨਾਲ ਇਸ਼ਕ ਹੈ ਤਾਂ ਮਿਲਣ ਲਈ ਜਾਇਆ ਕਰੋ, ਕਿਉਂਕਿ ਮੰਗਾਂ ਤਾਂ ਵਪਾਰ ਵਿੱਚ ਰੱਖੀਆਂ ਜਾਂਦੀਆਂ ਨੇ। ਖੁਦਾ ਨਾਲ ਇਸ਼ਕ ਹੈ ਤਾਂ ਮਿਲਣ ਲਈ ਜਾਇਆ ਕਰੋ। ਸਤਿ ਸ਼੍ਰੀ ਅਕਾਲ, ਅਤੇ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ, ਅਤੇ ਸਭਨਾਂ ਦਾ ਦਿਨ ਵਧੀਆ ਵਧੀਆ ਰਹੇ। ਸ਼ੁਭ ਸਵੇਰ ਮੈਸੇਜ ਭੇਜਦੇ ਨੇ ਅੰਮ੍ਰਿਤਪਾਲ ਸਿੰਘ ਜੀ। ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ, ਚਾਹ ਕੌਫੀ ਭੇਜਦੇ ਨੇ, ਅਤੇ ਜੱਸੋਵਾਲ ਸਾਹਿਬ ਕਹਿੰਦੇ ਕਿ ਹਾਲਾਤ ਬਦਲਣ ਦੇ ਨਾਲ ਨਾਲ ਲੋਕਾਂ ਦੇ ਫੈਸਲੇ ਬਦਲਣ ਵਿੱਚ ਵੀ ਸਮਾਂ ਨਹੀਂ ਲੱਗਦਾ, ਜਦੋਂ ਦੇਣਹਾਰ ਤੰਗ ਹਾਲ ਹੋਵੇ ਤਾਂ ਹੋਰ ਕੋਈ ਉਸਨੂੰ ਸਹੀ ਯੋਜਨਾ ਨਾ ਬਣਾਉਣ ਦਾ ਉਪਦੇਸ਼ ਦੇਣ ਲੱਗ ਪੈਂਦਾ। ਧੰਨਵਾਦ ਜੀ, ਮਿਹਰਬਾਨੀ ਜਸਵਾਲ ਸਾਹਿਬ। ਅਤੇ ਇੱਧਰ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੁਪਰਪਾਤ ਭੇਜਦੇ ਨੇ, ਅਤੇ ਅਸ਼ਵਿੰਦਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਤੁਹਾਡਾ ਦਿਨ ਵਧੀਆ ਵਧੀਆ ਹੋਵੇ। ਅਨਾਹਤ ਅਤੇ ਹਰਗੁਣ ਦੇ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਗੁਰਿੰਦਰ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਪਰਿਵਾਰ ਸਮੇਤ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਅਤੇ ਬਹੁਤ ਬਹੁਤ ਸ਼ੁਕਰੀਆ। ਰਜਿੰਦਰ ਬਾਬਾ ਜੀ ਬੁੱਧਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀ, ਉਹ 'ਚ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ 'ਚ ਰਹੋ। ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਅੱਜ ਦਾ ਦਿਨ ਵਧੀਆ ਵਧੀਆ ਰਹੇ। ਅਤੇ ਇਕਬਾਲ ਸੈਣੀ ਜੀ ਐਡੀਲੇਟ ਤੋਂ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਦਿਨ ਰਹੇ ਸਾਰਿਆਂ ਦਾ ਲਫਜ਼ ਧੁਨਾ ਜੀ। ਰਕੇਸ਼ ਕੁਮਾਰ ਜੀ, ਜਤਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਹੱਸਦੇ ਖੇਡਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਪਾਉਂਦੇ ਨੇ ਸਾਂਝਾਂ ਅਤੇ ਗੁਰਵਿੰਦਰ ਜੀ ਕਹਿੰਦੇ ਨੇ ਕਿ 21 ਤਰੀਕ ਹੋ ਗਈ ਅੱਜ ਸਾਉਣ ਦੇ ਮਹੀਨੇ ਦੀ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਸੋਨੂੰ ਬਰਾੜ ਜੀ ਪੈਕਰਮ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਸਾਨੂੰ ਇੱਕ ਕਹਾਣੀ ਸਾਂਝੀ ਕਰਦੇ ਨੇ ਅਤੇ ਇਹ ਕਹਾਣੀ ਮੈਂ ਸਾਂਭ ਕੇ ਰੱਖ ਲੈਂਦਾ ਅਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਆਪਾਂ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ। ਅਤੇ ਗੁਰਦੀਪ ਦਿਓਲ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਬਹੁਤ ਵਧੀਆ ਵਧੀਆ ਹੋਵੇ। ਬਲਗੂਲਗਾ ਤੋਂ ਬੈਠੇ ਪਾ ਰਹੇ ਨੇ ਸਾਂਝਾ। ਅਤੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਅਤੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਦੇ ਲਈ ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ। ਬਹੁਤ ਸ਼ੁਕਰੀਆ ਜੀ ਨਾਨਕ ਰਾਏ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਆਪਾਂ ਹੁਣ ਤੁਹਾਡੇ ਕੋਲੋਂ ਇੱਕ ਬ੍ਰੇਕ ਦੀ ਇਜਾਜ਼ਤ ਲੈਂਦੇ, ਬਾਕੀ ਦੀਆਂ ਗੱਲਾਂ ਬਾਤਾਂ ਆ ਕੇ ਕਰਦੇ ਹਾਂ, ਕਿਉਂਕਿ ਹੁਣ ਸਮਾਂ ਹੋ ਗਿਆ ਸਾਡਾ ਕਹਾਣੀ ਦਾ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ। ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਜਰਮਨ ਤੋਂ ਸ਼ੁਰੂ ਹੁੰਦੀ ਹੈ। ਜਰਮਨੀ ਦਾ ਇੱਕ ਛੋਟਾ ਜਿਹਾ ਸ਼ਹਿਰ ਜਿੱਥੇ ਇੱਕ ਸਧਾਰਨ ਜਿਹਾ ਪਰਿਵਾਰ ਅਤੇ ਉਸ ਪਰਿਵਾਰ ਦੇ ਵਿੱਚ ਦੋ ਭਰਾ ਜਿਹੜੇ ਬੜੇ ਮਿਹਨਤੀ ਸੀ, ਇੱਕ ਦੂਸਰੇ ਦਾ ਸਾਥ ਦਿੰਦੇ, ਮਿਹਨਤ ਕਰਦੇ, ਘਰ ਦਾ ਗੁਜ਼ਾਰਾ ਬੜਾ ਸੋਹਣਾ ਚੱਲਦਾ। ਦੋਵਾਂ ਦੇ ਵਿੱਚ ਇੱਕ ਕਰੰਟ ਸੀ ਕੁਛ ਨਵਾਂ ਕਰਨ ਦਾ, ਕੁਛ ਵੱਡਾ ਕਰਨ ਦਾ। ਸੋ ਇਸੇ ਕਰੰਟ ਦੇ ਕਰਕੇ ਉਹਨਾਂ ਨੇ ਹੌਲੀ ਹੌਲੀ ਆਪਣੇ ਕਦਮ ਕਾਰੋਬਾਰ ਵੱਲ ਵਧਾਉਣੇ ਸ਼ੁਰੂ ਕੀਤੇ। ਸੁਪਨਾ ਸੀ ਕਿ ਉਹ ਵਧੀਆ ਜੁੱਤੀਆਂ ਬਣਾਉਣ, ਉਹ ਜਿਹੜੀਆਂ ਕਿ ਖੇਡਣ ਦੇ ਸਮੇਂ ਪਾਈਆਂ ਜਾ ਸਕਣ, ਯਾਨੀ ਕਿ ਸਪੋਰਟਸ ਸ਼ੂਜ਼ ਇਹੋ ਜਿਹੇ ਬਣਾਏ ਜਾਣ ਜਿਹੜੇ ਪਹਿਲਾਂ ਦੁਨੀਆ ਦੇ ਉੱਤੇ ਮੌਜੂਦ ਨਹੀਂ ਆ, ਉਹ ਬੂਟ ਜਿਹੜੇ ਪਲੇਅਰਾਂ ਦੇ ਲਈ ਕੰਫਰਟੇਬਲ ਹੋਣ ਅਤੇ ਉਹਨਾਂ ਦੀ ਪਹਿਲੀ ਪਸੰਦ ਬਣਨ। ਖੈਰ ਸ਼ੁਰੂਆਤ ਦੇ ਵਿੱਚ ਕਹਿੰਦੇ ਨੇ ਕਿ ਕੋਈ ਖਾਸ ਕੋਈ ਇੰਨਾ ਵੱਡਾ ਉਹਨਾਂ ਕੋਲ ਤਾਮ ਜਾਮ ਤਾਂ ਨਹੀਂ ਸੀ, ਪਰ ਦੋਵਾਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਜੁੱਤੀਆਂ ਬੜੀਆਂ ਸੋਹਣੀਆਂ ਬਣਾ ਲੈਂਦਾ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੱਕ ਭਰਾ ਨੂੰ ਪਤਾ ਸੀ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਪਾਉਣੀ ਆ, ਅਤੇ ਫਿਰ ਜਾ ਕੇ ਉਹਨੇ ਪੈਰਾਂ ਨੂੰ ਸਕੂਨ ਦੇਣਾ। ਬਸ ਉਹ ਇਸੇ ਤਰੀਕੇ ਦੇ ਨਾਲ ਹੀ ਇੱਧਰੋਂ ਉੱਧਰੋਂ ਚਮੜੇ ਦੇ ਛੋਟੇ ਮੋਟੇ ਟੁਕੜੇ ਵੀ ਕਈ ਵਾਰੀ ਇਕੱਠੇ ਕਰਦਾ, ਮਸ਼ੀਨ 'ਤੇ ਸਿਉਂਦਾ ਰਹਿੰਦਾ, ਅਤੇ ਇਸੇ ਤਰ੍ਹਾਂ ਦੇ ਨਾਲ ਉਹ ਆਪਣੇ ਐਕਸਪੈਰੀਮੈਂਟ ਜਾਰੀ ਰੱਖਦਾ। ਯਾਨੀ ਕਿ ਇੱਕ ਭਰਾ ਥੋੜ੍ਹੇ ਕਾਰੀਗਰ ਬਿਰਤੀ ਦਾ ਹੈ ਅਤੇ ਦੂਸਰਾ ਭਰਾ ਉਹ ਚਾਹੇ ਕਾਰੀਗਰ ਐਡਾ ਵਧੀਆ ਨਹੀਂ ਸੀ, ਪਰ ਉਹਦੀ ਖਾਸੀਅਤ ਇਹ ਸੀ ਕਿ ਉਹ ਕੁਛ ਵੀ ਵੇਚ ਆਉਂਦਾ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਬਣਿਆ ਹੁੰਦਾ। ਉਹ ਗੱਲਾਂ ਦਾ ਬੜਾ ਮਾਹਰ ਸੀ, ਉਹਨੂੰ ਪਤਾ ਸੀ ਕਿ ਗਾਹਕ ਨੂੰ ਕਿੱਦਾਂ ਸ਼ੀਸ਼ੇ ਦੇ ਵਿੱਚ ਉਤਾਰਨਾ। ਬਸ ਇਸੇ ਤਰ੍ਹਾਂ ਦੇ ਨਾਲ ਹੌਲੀ ਹੌਲੀ ਦਿਨ ਬੀਤਦੇ ਗਏ, ਸਫ਼ਰ ਅੱਗੇ ਵੱਧਦਾ ਗਿਆ, ਅਤੇ ਫਿਰ ਆਖਿਰਕਾਰ ਕਾਰੀਗਰ ਭਰਾ ਨੇ ਇੱਦਾਂ ਦੇ ਬੂਟ ਬਣਾ ਹੀ ਲਏ, ਆਪ ਪਾ ਕੇ ਵੇਖੇ, ਦੂਸਰਿਆਂ ਨੂੰ ਪਵਾ ਕੇ ਵੇਖੇ, ਸਾਰਿਆਂ ਨੇ ਬਹੁਤ ਪਸੰਦ ਕੀਤੇ। ਪਰ ਇੱਥੇ ਸਫ਼ਰ ਮੁੱਕਦਾ ਨਹੀਂ ਸੀ। ਉਹ ਜਿਹੜੀ ਉਹਨੇ ਜੁੱਤੀ ਡਿਜ਼ਾਇਨ ਕੀਤੀ ਸੀ, ਜਿਹਦੇ ਬਾਰੇ ਉਹ ਘੰਟਿਆਂ ਬੈਠ ਕੇ ਸੋਚਦਾ ਰਹਿੰਦਾ ਸੀ, ਹੁਣ ਉਹ ਕੋਈ ਖਿਡਾਰੀ ਪਾਵੇ, ਵੱਡਾ ਖਿਡਾਰੀ ਪਾਵੇ ਤਾਂ ਫਿਰ ਦੱਸੇ ਵਾਕਈ ਉਹ ਸਹੀ ਬਣੀ ਆ ਜਾਂ ਨਹੀਂ। ਫਿਰ 1936 ਦੀਆਂ ਓਲੰਪਿਕ ਖੇਡਾਂ ਆ ਗਈਆਂ। ਅਮਰੀਕਾ ਦਾ ਇੱਕ ਦੌੜਾਕ ਜੈਸੀ ਓਵਨ, ਉਹਦੇ ਨਾਲ ਜਾ ਕੇ ਗੁਪਤ ਰੂਪ ਦੇ ਵਿੱਚ ਗੱਲ ਕੀਤੀ, ਕਿਉਂਕਿ ਉਸ ਸਮੇਂ ਜਰਮਨ ਦੇ ਵਿੱਚ ਇਹ ਬਹੁਤਾ ਆਸਾਨ ਨਹੀਂ ਸੀ। ਅਮਰੀਕਾ ਦਾ ਇਹ ਖਿਡਾਰੀ ਜਿਹਨੂੰ ਇਹ ਜੁੱਤੀ ਪਵਾਈ ਗਈ, ਅਤੇ ਉੱਥੋਂ ਫਿਰ ਦਿਨ ਬਦਲ ਗਏ। ਉਸ ਖਿਡਾਰੀ ਨੇ 4 ਸੋਨੇ ਦੇ ਤਗਮੇ ਜਿੱਤੇ, ਦੁਨੀਆ ਭਰ ਦੇ ਵਿੱਚ ਖਬਰਾਂ ਲੱਗੀਆਂ ਅਤੇ ਚਰਚੇ ਹੋਏ ਇਹਦੇ ਵੱਲੋਂ ਪਾਏ ਬੂਟਾਂ ਦੇ, ਉਹ ਬੂਟ ਜਿਹੜੇ ਆਦੀ ਨੇ ਬਣਾਏ ਸੀ, ਆਦੀ ਯਾਨੀ ਕਿ ਅਡੋਲਫ, ਉਹ ਭਰਾ ਜਿਹੜਾ ਜੁੱਤੀਆਂ ਬਣਾਉਣ ਦਾ ਮਾਹਰ ਸੀ, ਅਡੋਲਫ ਡਾਸਲਰ। ਅਤੇ ਇਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਇਹਨਾਂ ਦੀਆਂ ਜੁੱਤੀਆਂ ਦਾ ਨਾਂ ਹੋ ਗਿਆ। ਦੂਸਰਾ ਭਰਾ ਜਿਹੜਾ ਵੇਚਣ ਦੇ ਵਿੱਚ ਠੀਕ ਸੀ, ਉਹਦਾ ਨਾਂ ਸੀ ਰੂਡੀ, ਰੂਡੋਲਫ ਡਾਸਲਰ। ਸੋ ਡਾਸਲਰ ਭਰਾਵਾਂ ਨੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਿਹਨਤ ਨੂੰ ਹੁਣ ਹੌਲੀ ਹੌਲੀ ਬੂਰ ਪੈਣਾ ਸ਼ੁਰੂ ਹੋ ਗਿਆ। ਕੰਪਨੀ ਹੌਲੀ ਹੌਲੀ ਵੱਡੀ ਹੋਣੀ ਸ਼ੁਰੂ ਹੋ ਗਈ। ਪਹਿਲਾਂ ਪੂਰੇ ਸ਼ਹਿਰ ਦੇ ਵਿੱਚ ਸ਼ੋਹਰਤ ਫੈਲੀ, ਫਿਰ ਹੌਲੀ ਹੌਲੀ ਪੂਰੀ ਦੁਨੀਆ ਦੇ ਵਿੱਚ ਇਹ ਸ਼ੋਹਰਤ ਫੈਲਣ ਲੱਗ ਪਈ। ਜਿਹੜੇ ਵੀ ਕੋਈ ਖੇਡਣ ਵਾਲੇ ਸੀ ਉਹਨਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਕਿ ਉਹ ਜੁੱਤੀ ਆਪਾਂ, ਉਹ ਬੂਟ ਆਪਾਂ ਪਾ ਕੇ ਤਾਂ ਵੇਖ ਲਈਏ। ਪਰ ਫਿਰ ਇਸ ਕਹਾਣੀ ਦੇ ਵਿੱਚ ਇੱਕ ਟਵਿਸਟ ਆਇਆ। ਵਰਲਡ ਵਾਰ ਸ਼ੁਰੂ ਹੋਈ ਅਤੇ ਦੁਨੀਆ ਭਰ ਦੇ ਵਿੱਚ ਤਣਾਅ ਵਧਿਆ। ਤਣਾਅ ਇਕੱਲਾ ਦੁਨੀਆ 'ਚ ਨਹੀਂ ਸੀ ਵਧਿਆ, ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਵੀ ਵਧਣ ਲੱਗਾ। ਅਤੇ ਫਿਰ ਹਿਟਲਰ ਨੇ ਫੈਸਲਾ ਕੀਤਾ ਕਿ ਹਰ ਘਰ ਦੇ ਵਿੱਚੋਂ ਸਾਨੂੰ ਨੌਜਵਾਨ ਚਾਹੀਦੇ ਨੇ ਜਿਹੜੇ ਜਾ ਕੇ ਲੜ ਸਕਣ।
ਤੇ ਇਸ ਘਰ ਦੇ ਵਿੱਚ ਉਹ ਰੂਡੀ ਪਿੱਕ ਹੋ ਗਿਆ। ਉਹ ਭਰਾ ਜਿਹੜਾ ਵੇਚਣ ਦੇ ਵਿੱਚ ਮਾਹਰ ਸੀ, ਘਰ ਦੇ ਵਿੱਚ ਵੱਡਾ ਸੀ, ਦੂਸਰਾ ਕਾਰੋਬਾਰ ਵੇਖੂਗਾ, ਇਹ ਜਾ ਕੇ ਲੜਾਈ ਲੜੂਗਾ। ਪਰ ਇਹ ਗੱਲ ਕਹਿੰਦੇ ਨੇ ਕਿ ਰੂਡੀ ਨੂੰ ਪਸੰਦ ਨਹੀਂ ਆਈ। ਰੂਡੀ ਦੇ ਮਨ ਦੇ ਵਿੱਚ ਇਹ ਵਹਿਮ ਸੀ ਜਾਂ ਫਿਰ ਇਹ ਸੱਚ ਸੀ, ਪਰ ਉਹਦਾ ਇਹ ਮੰਨਣਾ ਸੀ ਕਿ ਆਦੀ ਦਾ ਅਸਰ ਰਸੂਖ ਆ, ਕੁਛ ਸਰਕਾਰੀ ਬੰਦਿਆਂ ਦੇ ਨਾਲ ਉਹਦੀ ਜਾਣ ਪਛਾਣ ਆ, ਇਸ ਕਰਕੇ ਜਾਣ ਬੁੱਝ ਕੇ ਉਹਨੇ ਰੂਡੀ ਦਾ ਨਾਂ ਪਵਾ ਦਿੱਤਾ ਉਸ ਲਿਸਟ ਦੇ ਵਿੱਚ ਜਿਨ੍ਹਾਂ ਨੇ ਲੜਾਈ ਦੇ ਲਈ ਜਾਣਾ। ਖੈਰ ਸਰਕਾਰ ਦਾ ਹੁਕਮ ਸੀ, ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ, ਬਿਨਾਂ ਕਿਸੇ ਸਵਾਲ ਦੇ ਉਹਨੂੰ ਜਾਣਾ ਪਿਆ। ਪਰ ਮਨ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਖਟਾਸ ਲੈ ਕੇ ਘਰੋਂ ਰਵਾਨਾ ਹੋਇਆ, ਅਤੇ ਇਹ ਖਟਾਸ ਸਾਲਾਂ ਭਰ ਜਾਰੀ ਰਹੀ। ਕਿਸਮਤ ਚੰਗੀ ਸੀ ਕਿ ਲੜਾਈ ਦੇ ਵਿੱਚੋਂ ਸਹੀ ਸਲਾਮਤ ਵਾਪਸ ਪਰਤਾਇਆ, ਪਰ ਜਦੋਂ ਵਾਪਸ ਪਰਤਿਆ ਉਦੋਂ ਤੱਕ ਮਨ ਦੇ ਵਿੱਚ ਉਹਦੇ ਖਟਾਸ ਉਸੇ ਤਰ੍ਹਾਂ ਬਰਕਰਾਰ ਸੀ। ਕਈ ਇੱਥੋਂ ਤੱਕ ਵੀ ਲਿਖਦੇ ਨੇ ਕਿ ਘਰ ਦੇ

ਜ਼ਿਆਦਾ ਖਰਾਬ ਹੋ ਗਏ ਕਿ ਹੌਲੀ ਹੌਲੀ ਉਹਨਾਂ ਨੇ ਉਹ ਫੈਕਟਰੀ ਬੰਦ ਕਰ ਦਿੱਤੀ ਅਤੇ ਆਪਣੇ ਵੱਖਰੇ ਵੱਖਰੇ ਰਾਹਾਂ ਦੇ ਉੱਤੇ ਤੁਰ ਪਏ। 1948 ਦੇ ਵਿੱਚ ਰੂਡੀ ਨੇ ਫੈਸਲਾ ਕੀਤਾ ਕਿ ਉਹ ਆਪਣੀ ਕੰਪਨੀ ਬਣਾਊਗਾ। ਉਹ ਕੀ ਨਹੀਂ ਕਰ ਸਕਦਾ, ਉਹਨੂੰ ਵੀ ਸਾਰਾ ਕੁਛ ਪਤਾ ਵਾ, ਆਦਿ ਕੋਈ ਬਹੁਤਾ ਨਹੀਂ ਜਾਣਦਾ। ਅਤੇ ਬਸ ਉਹਨੇ ਆਪਣੇ ਬੂਟ ਬਣਾਉਣੇ ਸ਼ੁਰੂ ਕਰ ਦਿੱਤੇ, ਨਾਂ ਰੱਖਿਆ ਪਿਊਮਾ। ਅਤੇ 1949 ਦੇ ਵਿੱਚ ਆਦਿ ਨੇ ਵੀ ਆਪਣੀ ਕੰਪਨੀ ਅਨਾਊਂਸ ਕਰ ਦਿੱਤੀ। ਉਹਨੇ ਆਪਣਾ ਨਾਂ ਆਦਿ ਅੱਗੇ ਲਾ ਕੇ ਪਿੱਛੇ ਆਪਣਾ ਸਰਨੇਮ ਡਾਸਲਰ ਤੋਂ ਦਾਸ ਲਾ ਦਿੱਤਾ, ਐਡੀ ਦਾਸ। ਸੋ ਇਸ ਤਰੀਕੇ ਦੇ ਨਾਲ 1948 1949 ਦੇ ਵਿੱਚ ਇਹ ਦੋਵੇਂ ਕੰਪਨੀਆਂ ਹੋਣ ਦੇ ਵਿੱਚ ਆ ਗਈਆਂ। ਪਰ ਇਹ ਕੰਪਨੀਆਂ ਹੋਣ ਦੇ ਵਿੱਚ ਆਉਣ ਦੇ ਨਾਲ ਜਿੱਥੇ ਇੱਕ ਪਾਸੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ, ਉੱਥੇ ਸਾਰੇ ਸ਼ਹਿਰ ਦੇ ਵਿੱਚ ਖਟਾਸ ਨਜ਼ਰ ਆਉਣੀ ਸ਼ੁਰੂ ਹੋ ਗਈ। ਦੋਵੇਂ ਕੰਪਨੀਆਂ ਇੱਕੋ ਸ਼ਹਿਰ ਦੇ ਵਿੱਚ ਸੀ, ਪਰ ਇੱਕੋ ਸ਼ਹਿਰ ਦੇ ਵਿੱਚੋਂ ਦੀ ਕਹਿੰਦੇ ਨੇ ਇੱਕ ਇੱਕ ਨਦੀ ਲੰਘਦੀ ਹੈ। ਉਸੇ ਨਦੀ ਦੇ ਇੱਕ ਪਾਸੇ ਪਿਊਮਾ ਅਤੇ ਦੂਸਰੇ ਪਾਸੇ ਐਡੀਦਾਸ। ਇਸ ਲੜਾਈ ਨੇ ਕਹਿੰਦੇ ਨੇ ਕਿ ਸਾਰਾ ਸ਼ਹਿਰ ਵੰਡ ਕੇ ਰੱਖ ਦਿੱਤਾ। ਸ਼ਹਿਰ ਸੀ ਹਰਜ਼ੋਗਨ ਔਰਾਖ। ਇਹ ਸਿਰਫ ਭਰਾਵਾਂ ਤੱਕ ਸੀਮਤ ਨਹੀਂ ਸੀ ਰਹੀ। ਕਹਿੰਦੇ ਨੇ ਦੋਵਾਂ ਦੇ ਕੋਲ ਜਿਹੜੇ ਵੀ ਕਰਮਚਾਰੀ ਕੰਮ ਕਰਦੇ ਉਹ ਇੱਕ ਦੂਸਰੇ ਦੇ ਨਾਲ ਨਾ ਬੋਲਦੇ, ਜੇ ਬੋਲਦੇ ਤਾਂ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਇੱਥੋਂ ਤੱਕ ਕਿ ਗਿਰਜੇ ਵੀ ਵੱਖਰੇ ਵੱਖਰੇ ਬਣ ਗਏ। ਇੱਕ ਕੰਪਨੀ ਦੇ ਕਰਮਚਾਰੀ ਜਾਂ ਉਹਦੇ ਚਾਹੁਣ ਵਾਲੇ ਉੱਧਰ ਗਿਰਜੇ 'ਚ ਜਾਣਗੇ, ਦੂਸਰੇ ਦੂਸਰੇ 'ਚ। ਇੱਕ ਦੂਸਰੇ ਦੇ ਪ੍ਰੋਗਰਾਮਾਂ ਅਤੇ ਸੁੱਖ ਸਾਂਦ ਦੇ ਉੱਤੇ ਇਕੱਲਾ ਭਰਾਵਾਂ ਨੇ ਨਹੀਂ ਜਾਣਾ ਆਉਣਾ ਛੱਡਿਆ, ਸਾਰੇ ਕਰਮਚਾਰੀਆਂ ਨੇ ਵੀ ਇੱਕ ਦੂਸਰੇ ਦੇ ਨਾਲ ਕਵਾਉਣਾ ਬੁਲਾਉਣਾ ਛੱਡ ਦਿੱਤਾ। ਇਹ ਖਾਸ ਹਦਾਇਤਾਂ ਹੁੰਦੀਆਂ ਕਿ ਜੇਕਰ ਇੱਧਰ ਕੰਮ ਕਰ ਰਹੇ ਹੋ ਤਾਂ ਫਿਰ ਉੱਧਰਲੇ ਪਾਸੇ ਨਹੀਂ ਜਾਣਾ। ਇਹ ਖਟਾਸ ਦੂਰ ਦੂਰ ਤੱਕ ਨਜ਼ਰ ਆਉਣ ਲੱਗ ਪਈ। ਇੱਕ ਖਿਡਾਰੀ ਜੇਕਰ ਇਹਨਾਂ ਦੇ ਨਾਲ ਸਾਈਨ ਅਪ ਕਰਦਾ ਤਾਂ ਉਹਦੇ ਲਈ ਸਖਤ ਹਦਾਇਤਾਂ ਹੁੰਦੀਆਂ ਕਿ ਦੂਸਰੇ ਦੇ ਨਾਲ ਬੋਲਣਾ ਤੱਕ ਨਹੀਂ। ਕਹਿੰਦੇ ਨੇ ਇੱਕ ਸਮਾਂ ਇੱਦਾਂ ਦਾ ਆਇਆ ਜਦੋਂ ਇਸ ਸ਼ਹਿਰ ਬਾਰੇ ਇਹ ਕਿਹਾ ਜਾਣ ਲੱਗਾ ਕਿ ਇਸ ਸ਼ਹਿਰ ਦੇ ਲੋਕਾਂ ਦੀਆਂ ਧੌਣਾਂ ਨੀਵੀਆਂ ਰਹਿੰਦੀਆਂ ਨੇ, ਅਤੇ ਅੱਜ ਵੀ ਸ਼ਾਇਦ ਇਹ ਗੱਲ ਮੰਨੀ ਜਾਂਦੀ ਹੈ। ਉਹ ਇਸ ਕਰਕੇ ਕਿਉਂਕਿ ਧੌਣਾਂ ਨੀਵੀਆਂ ਲੋਕ ਮਹਿਸੂਸ ਕਰਦੇ ਸੀ। ਜਿਹੜੇ ਲੋਕ ਇਸ ਸ਼ਹਿਰ ਦੇ ਵਿੱਚ ਜਾਂਦੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਰੇ ਲੋਕ ਧੌਣਾਂ ਨੀਵੀਆਂ ਕਰਕੇ ਤੁਹਾਡੇ ਬੂਟਾਂ ਵੱਲ ਹੀ ਵਹਿੰਦੇ ਰਹਿੰਦੇ ਨੇ। ਉਹ ਬੂਟਾਂ ਵੱਲ ਵੇਖ ਕੇ, ਬੂਟਾਂ ਦੇ ਬ੍ਰਾਂਡ ਵੱਲ ਵੇਖ ਕੇ ਇਹ ਤੈਅ ਕਰਦੇ ਨੇ ਕਿ ਇਹਨੂੰ ਆਪਾਂ ਕਵਾਉਣਾ ਬੁਲਾਉਣਾ ਹੈ ਕਿ ਨਹੀਂ, ਇਹਦੇ ਨਾਲ ਆਪਾਂ ਵਰਤਣਾ ਆ ਕਿ ਨਹੀਂ, ਇਹਨੇ ਕਿਹੜੀ ਜੁੱਤੀ ਪਾਈ ਹੈ। ਖੈਰ ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਰਹੇ ਅਤੇ ਇਹਨਾਂ ਦੀ ਖਟਾਸ ਹੋਰ ਵੀ ਜ਼ਿਆਦਾ ਵੱਧਦੀ ਰਹੀ। ਦੋਵਾਂ ਨੇ ਆਪਣੀ ਆਪਣੀ ਵੱਖਰੀ ਵੱਖਰੀ ਸਟ੍ਰੈਟਜੀ ਤਾਂ ਜ਼ਰੂਰ ਬਣਾਉਣੀ, ਪਰ ਇੱਕ ਦੂਸਰੇ ਦੇ ਵਿੱਚ ਅੜਿੱਕਾ ਜ਼ਰੂਰ ਬਣਦੇ ਰਹੇ। ਇਹਨਾਂ ਨੇ ਦੁਨੀਆਂ ਦੇ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ, ਕਦੀ ਕੋਈ ਉੱਤੇ ਅਤੇ ਕਦੀ ਕੋਈ ਥੱਲੇ। ਫਿਰ ਹੌਲੀ ਹੌਲੀ ਇਹਨਾਂ ਨੇ ਸੌਕਰ ਦੇ ਪਲੇਅਰ ਫੜਨੇ ਸ਼ੁਰੂ ਕੀਤੇ। ਐਡੀਦਾਸ ਨੇ ਜਦੋਂ ਸੌਕਰ ਦੇ ਪਲੇਅਰ ਸਾਈਨ ਕੀਤੇ ਤਾਂ ਫਿਰ ਉਸ ਟੀਮ ਦੇ ਜਿੱਤਣ ਦੇ ਉੱਤੇ ਰਾਤੋਂ ਰਾਤ ਐਡੀਦਾਸ ਦੇ ਸ਼ੇਅਰ ਅਸਮਾਨੀ ਛੂਹਣ ਲੱਗੇ। ਪਿਊਮਾ ਨੂੰ ਇਹ ਗੱਲ ਬਹੁਤੀ ਪਚੀ ਨਹੀਂ, ਉਹਨੇ ਵੀ ਭੱਜ ਨੱਠ ਸ਼ੁਰੂ ਕੀਤੀ ਅਤੇ ਉਹਨੇ ਵੀ ਕੁਛ ਪਲੇਅਰ ਸਾਈਨ ਕੀਤੇ। ਇੱਕ ਸਮਾਂ ਕਹਿੰਦੇ ਇੱਦਾਂ ਦਾ ਆਇਆ ਜਦੋਂ ਦੋਵਾਂ ਨੂੰ ਸ਼ੱਕ ਸੀ ਕਿ ਉੱਜੜ ਜਾਣਗੇ। ਕਿਉਂ? ਕਿਉਂਕਿ ਦੋਵਾਂ ਦੇ ਵਿੱਚ ਦੌੜ ਸੀ ਕਿ ਪਹਿਲੇ ਨੂੰ ਕਿੰਨੇ ਸਾਈਨ ਕਰਨਾ, ਕਿਉਂਕਿ ਪਹਿਲੇ ਉਦੋਂ ਛੋਟੀ ਜਿਹੀ ਉਮਰ ਦੇ ਵਿੱਚ ਦਾਖਲਾ ਮਾਰ ਚੁੱਕਾ ਸੀ ਅਤੇ ਦੁਨੀਆ ਭਰ ਦੇ ਵਿੱਚ ਉਹਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਚੁੱਕੀ ਸੀ। ਦੋਵਾਂ ਨੇ ਇਹ ਫੈਸਲਾ ਕੀਤਾ ਕਿ ਕੋਈ ਵੀ ਇਹਨੂੰ ਸਾਈਨ ਨਹੀਂ ਕਰੂਗਾ, ਕਿਉਂਕਿ ਜੇਕਰ ਉਹਨੂੰ ਸਾਈਨ ਕਰਨ ਦੇ ਲਈ ਜਾਂਦੇ ਤਾਂ ਦੋਵਾਂ ਦੇ ਉੱਜੜਨ ਦੇ ਚਾਂਸ ਸੀ। ਇੱਕ ਦੂਸਰੇ ਤੋਂ ਵੱਧ ਕੇ ਬੋਲੀਆਂ ਇੱਥੋਂ ਤੱਕ ਚਲੀਆਂ ਜਾਂਦੀਆਂ ਕਿ ਸ਼ਾਇਦ ਉਹਨਾਂ ਨੂੰ ਵਾਰਾ ਹੀ ਨਾ ਖਾਂਦਾ। ਕੁਛ ਦੇਰ ਤੱਕ ਤਾਂ ਸਮਝੌਤਾ ਚੱਲਿਆ, ਪਰ ਉਸ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਪਿਊਮਾ ਨੇ ਚੁੱਪ ਚੁਪੀਤੇ ਜਾ ਕੇ ਪੇਲੇ ਦੇ ਨਾਲ ਉਹ ਸਾਈਨ ਕਰ ਲਿਆ। ਦੁਨੀਆ ਭਰ ਦੇ ਵਿੱਚ ਇਹ ਖਬਰ ਚੱਲੀ, ਕਿਉਂਕਿ ਪੇਲੇ ਨੇ ਕੀਤੀ ਸੰਧੀ ਦੇ ਮੁਤਾਬਕ ਗਰਾਊਂਡ ਦੇ ਵਿੱਚ ਬਹਿ ਕੇ ਆਪਣੇ ਬੂਟ ਦੇ ਫੀਤੇ ਬੱਧੇ ਅਤੇ ਫਿਰ ਉਹ ਫੋਟੋਆਂ ਲੱਗੀਆਂ। ਪੇਲੇ ਨੇ ਪਾਇਆ ਕੀ ਸੀ? ਪਿਊਮਾ ਦਾ ਬੂਟ। ਬਸ ਇਸੇ ਤਰੀਕੇ ਦੇ ਨਾਲ ਫਿਰ ਕਦੀ ਐਡੀਦਾਸ ਕਿਸੇ ਨੂੰ ਖਿੱਚਦਾ ਅਤੇ ਕਦੀ ਪਿਊਮਾ ਕਿਸੇ ਨੂੰ ਖਿੱਚਦਾ, ਪਰ ਇਹ ਸਭ ਕੁਛ ਦੇ ਦਰਮਿਆਨ ਇਹਨਾਂ ਦੋਵਾਂ ਭਰਾਵਾਂ ਨੂੰ, ਦੋਵਾਂ ਕੰਪਨੀਆਂ ਨੂੰ ਇੱਕ ਚੀਜ਼ ਦਾ ਚਿੱਤ ਖਿਆਲ ਹੀ ਨਹੀਂ ਰਿਹਾ ਕਿ ਬਿੱਲੀਆਂ ਦੀ ਲੜਾਈ ਦੇ ਵਿੱਚ

ਵਾਰੀ ਕੋਈ ਤੀਸਰਾ ਵੀ ਮਾਰ ਮਾਰ ਜਾਂਦਾ। ਫਿਰ ਉਹ ਸਮਾਂ ਆਇਆ ਜਦੋਂ ਹੌਲੀ ਹੌਲੀ ਨਾਇਕੀ ਪੈਰ ਪਸਾਰਨ ਲੱਗਾ ਅਤੇ ਇਹਨਾਂ ਦੋਵਾਂ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਨਾਇਕੀ ਵੀ ਦੁਨੀਆ ਦੇ ਵੱਡੇ ਵੱਡੇ ਪਲੇਅਰ ਆਪਣੇ ਨਾਂ ਕਰ ਗਿਆ ਅਤੇ ਹੌਲੀ ਹੌਲੀ ਮਾਰਕੀਟ ਦਾ ਵੱਡਾ ਹਿੱਸਾ ਵਿੱਚੋਂ ਉਹ ਲੈ ਕੇ ਚਲਾ ਗਿਆ। ਸੋ ਦੋਵਾਂ ਭਰਾਵਾਂ ਦੀ ਲੜਾਈ ਹੌਲੀ ਹੌਲੀ ਹੁਣ ਇਹਨਾਂ ਦੋਵਾਂ ਨੂੰ ਨੁਕਸਾਨ ਕਰਨ ਵਾਲੇ ਪਾਸੇ ਨੂੰ ਤੁਰ ਪਈ। ਖੈਰ ਇਸ ਲੜਾਈ ਦਾ ਅੰਤ ਨਹੀਂ ਹੋਇਆ ਪਰ ਦੋਵਾਂ ਭਰਾਵਾਂ ਦਾ ਅੰਤ ਹੋ ਗਿਆ। ਆਖਿਰਕਾਰ ਇੱਕ ਦਿਨ ਦੋਵੇਂ ਦੁਨੀਆ ਤੋਂ ਚਲੇ ਗਏ। ਲੜਾਈ ਇੱਥੋਂ ਤੱਕ ਗੂੜੀ ਸੀ, ਦੁਸ਼ਮਣੀ ਇੱਥੋਂ ਤੱਕ ਗੂੜੀ ਸੀ ਕਿ ਇੱਕੋ ਕਬਰਸਤਾਨ ਦੇ ਵਿੱਚ ਇਹਨਾਂ ਨੂੰ ਦਫਨਾਇਆ ਤਾਂ ਗਿਆ ਪਰ ਕਬਰਾਂ ਵੀ ਇੱਕ ਦੂਸਰੇ ਤੋਂ ਕਾਫੀ ਦੂਰੀ ਦੇ ਉੱਤੇ ਬਣਾਈਆਂ ਗਈਆਂ। ਇਹਨਾਂ ਦੇ ਪਰਿਵਾਰ, ਇਹਨਾਂ ਦੇ ਚਾਹੁਣ ਵਾਲੇ, ਇਹਨਾਂ ਦੇ ਵਰਕਰ ਇਹ ਨਹੀਂ ਸੀ ਚਾਹੁੰਦੇ ਕਿ ਉਹ ਜਦੋਂ ਕਬਰ 'ਤੇ ਵੀ ਜਾਣ ਅਤੇ ਕਿਸੇ ਦੂਸਰੇ ਦੇ ਮੱਥੇ ਲੱਗਣ। ਮਰ ਕੇ ਵੀ ਇੱਕ ਦੂਸਰੇ ਤੋਂ ਕਾਫੀ ਦੂਰ ਰਹੇ ਉਹ ਭਰਾ ਜਿਹੜੇ ਬਚਪਨ ਦੇ ਵਿੱਚ ਇਕੱਠੇ ਖੇਡੇ, ਉਹ ਭਰਾ ਜਿਨ੍ਹਾਂ ਨੇ ਇਕੱਠੇ ਸੁਪਨੇ ਵੇਖੇ, ਇੱਕ ਸਧਾਰਨ ਜਿਹੇ ਪਰਿਵਾਰ ਤੋਂ ਉੱਠ ਕੇ ਇੰਨੀਆਂ ਵੱਡੀਆਂ ਕੰਪਨੀਆਂ ਖੜੀਆਂ ਕਰ ਦਿੱਤੀਆਂ। ਅਤੇ ਉਹਨਾਂ ਭਰਾਵਾਂ ਨੇ ਸਾਰੀ ਉਮਰ ਇੱਕ ਦੂਸਰੇ ਦੇ ਨਾਲ ਦੁਸ਼ਮਣੀ ਹੰਡਾਈ। ਸਿੱਖਣ ਵਾਲੀ ਚੀਜ਼ ਇਹ ਹੈ ਕਿ ਕਾਰੋਬਾਰ ਕਦੀ ਵੀ ਕਿਸੇ ਰਿਸ਼ਤੇ ਤੋਂ ਵੱਡਾ ਨਹੀਂ ਹੁੰਦਾ। ਪੈਸਾ ਬੰਦਾ ਕਦੀ ਵੀ ਕਮਾ ਲੈਂਦਾ ਪਰ ਟੁੱਟਿਆ ਰਿਸ਼ਤਾ ਬਾਅਦ ਵਿੱਚ ਜੋੜਨਾ ਬੜਾ ਔਖਾ ਹੋ ਜਾਂਦਾ। ਕੁੱਲ ਮਿਲਾ ਕੇ ਸਾਡੇ ਲਈ ਤਾਂ ਇੱਕ ਸਿੱਖਣ ਵਾਲੀ ਵੇਖਣ ਵਾਲੀ ਚੀਜ਼ ਇਹ ਆ ਕਿ ਕਦੀ ਵੀ ਹੰਕਾਰ ਨੂੰ, ਕਦੀ ਵੀ ਈਗੋ ਨੂੰ ਆਪਣੇ ਸਿਰ ਦੇ ਉੱਤੇ, ਆਪਣੇ ਦਿਮਾਗ ਦੇ ਉੱਤੇ ਹਾਵੀ ਨਾ ਹੋਣ ਦਿਓ ਕਿਉਂਕਿ ਇਹ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। ਕਈ ਵਾਰੀ ਤੁਹਾਡੇ ਛੋਟੇ ਜਿਹੇ ਸ਼ਬਦ ਸੌਰੀ ਦੇ ਨਾਲ ਸਾਰਾ ਕੁਝ ਖਤਮ ਹੋ ਜਾਂਦਾ ਪਰ ਫਿਰ ਵੀ ਇਹ ਬੜਾ ਭਾਰਾ ਲੱਗਦਾ, ਇਹ ਸਾਡੇ ਤੋਂ ਬੋਲ ਨਹੀਂ ਹੁੰਦਾ। ਹਾਂ ਜਦੋਂ ਆਪਾਂ ਕਾਰੋਬਾਰ ਦੇ ਵਿੱਚ ਹਾਂ ਤਾਂ ਫਿਰ ਇੱਕ ਦੂਸਰੇ ਦਾ ਨਾਲ ਮੁਕਾਬਲਾ ਬੁਰੀ ਗੱਲ ਨਹੀਂ ਹੈ। ਜੇ ਇੱਕ ਦੂਸਰੇ ਦੇ ਨਾਲ ਮੁਕਾਬਲਾ ਹੀ ਨਾ ਹੋਵੇ ਤਾਂ ਫਿਰ ਆਪਾਂ ਸ਼ਾਇਦ ਗਰੋਹ ਨਾ ਕਰੀਏ। ਕਈ ਕਹਿਣ ਵਾਲੇ ਕਹਿੰਦੇ ਨੇ ਜੇ ਆਪਸ ਵਿੱਚ ਇਹਨਾਂ ਦੀ ਦੁਸ਼ਮਣੀ ਨਾ ਹੁੰਦੀ ਤਾਂ ਸ਼ਾਇਦ ਇਹ ਇੰਨੀ ਮਿਹਨਤ ਕਰਦੇ ਹੀ ਨਾ, ਇੰਨੇ ਢੰਗ ਤਰੀਕੇ ਵਰਤਦੇ ਹੀ ਨਾ। ਪਰ ਕਈ ਕਹਿਣ ਵਾਲੇ ਵੀ ਕਹਿੰਦੇ ਨੇ ਕਿ ਜੇ ਆਪਸ ਵਿੱਚ ਇਹਨਾਂ ਦੀ ਬਣਦੀ ਹੁੰਦੀ ਤਾਂ ਫਿਰ ਹੋਰ ਕੋਈ ਕੰਪਨੀ ਸ਼ਾਇਦ ਸਿਰ ਚੁੱਕਦੀ ਵੀ ਨਾ। ਪਰ ਖੈਰ ਸਾਡੇ ਲਈ ਵੇਖਣ ਵਾਲੀ ਚੀਜ਼ ਕਿ ਦੁਨੀਆ ਦੇ ਵੱਡੇ ਵੱਡੇ ਕਾਰੋਬਾਰ ਕਿਹੜੇ ਤਰੀਕੇ ਦੇ ਨਾਲ ਕਿਹੜੇ ਪਾਸੇ ਨੂੰ ਚਲੇ ਜਾਂਦੇ ਨੇ। ਇੱਕ ਛੋਟੀ ਜਿਹੀ ਦੁਸ਼ਮਣੀ, ਇੱਕ ਛੋਟਾ ਜਿਹਾ ਸ਼ੱਕ ਦਾ ਬੀ ਕਿੰਨਾ ਇੰਨਾ ਵੱਡਾ ਹੋ ਜਾਂਦਾ ਕਿ ਉਹ ਸਾਰੇ ਸ਼ਹਿਰ ਨੂੰ ਵੰਡ ਕੇ ਰੱਖ ਦਿੰਦਾ। ਕੋਸ਼ਿਸ਼ ਕਰੀਏ ਕਿ ਆਪਣੇ ਦਿਮਾਗ ਦੇ ਉੱਤੇ ਇਸ ਹੰਕਾਰ ਨੂੰ ਇੰਨਾ ਹਾਵੀ ਨਾ ਹੋਣ ਦੇਈਏ। ਕੋਸ਼ਿਸ਼ ਕਰੀਏ ਕਿ ਗਲਤ ਫਹਿਮੀਆਂ ਜਦੋਂ ਸ਼ੁਰੂ ਹੋਈਆਂ ਨੇ ਉਦੋਂ ਹੀ ਆਪਾਂ ਇਹਨਾਂ ਨੂੰ ਖਤਮ ਕਰ ਦਈਏ। ਕੋਸ਼ਿਸ਼ ਕਰੀਏ ਕਿ ਘਰ ਦੀਆਂ ਗੱਲਾਂ ਸੁਣੀਆਂ ਜ਼ਰੂਰ ਪਰ ਉਹਨਾਂ ਨੂੰ ਦਿਮਾਗ ਦੇ ਉੱਤੇ ਹਾਵੀ ਨਾ ਹੋਣ ਦੇਈਏ, ਬਹਿ ਕੇ ਸੁਲਝਾਉਣ ਦੀ ਕੋਸ਼ਿਸ਼ ਕਰੀਏ। ਇਹ ਤਾਂ ਦੁਨੀਆ ਦੇ ਵੱਡੇ ਬ੍ਰਾਂਡ ਨੇ, ਇਸ ਕਰਕੇ ਇਸ ਪੱਧਰ ਦੇ ਉੱਤੇ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਪਤਾ ਨਹੀਂ ਕਿੰਨੇ ਘਰਾਂ ਦੇ ਵਿੱਚ ਕਿੰਨੀਆਂ ਕੁ ਇੱਦਾਂ ਦੀਆਂ ਦੁਸ਼ਮਣੀਆਂ ਹੋਣਗੀਆਂ ਛੋਟੇ ਵੱਡੇ ਪੱਧਰ ਤੋਂ ਲੈ ਕੇ ਇਹੋ ਜਿਹੀਆਂ ਵੱਡੀਆਂ ਕੰਪਨੀਆਂ ਤੱਕ। ਪਤਾ ਨਹੀਂ ਕਿੰਨੇ ਪਰਿਵਾਰ ਆਪਸ ਦੇ ਵਿੱਚ ਵੰਡੇ ਹੋਣਗੇ। ਇਸ ਟਾਈਮ ਸੁਣ ਰਹੇ ਸਰੋਤਿਆਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਕੁ ਦੀਆਂ ਵੰਡੀਆਂ ਹੋਣਗੀਆਂ। ਪਰ ਕਿਉਂ, ਆਖਿਰਕਾਰ ਇਸ ਦੁਨੀਆ ਤੋਂ ਕੀ ਖੱਟ ਜਾਣਾ। ਕੋਸ਼ਿਸ਼ ਕਰੀਏ ਆਪਾਂ ਗਲਤ ਫਹਿਮੀਆਂ ਛੇਤੀ ਤੋਂ ਛੇਤੀ ਦੂਰ ਕਰ ਲਈਏ ਕਿਉਂਕਿ ਜੇ ਇੰਨੇ ਵੱਡੇ ਲੋਕ ਨਹੀਂ ਕਰ ਸਕੇ ਤਾਂ ਫਿਰ ਸਾਡਾ ਇਹ ਵੀ ਭਰਮ ਭੁਲੇਖਾ ਨਿਕਲ ਜਾਣਾ ਚਾਹੀਦਾ ਕਿ ਪੈਸੇ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ। ਪੈਸੇ ਦੇ ਨਾਲ ਸਿਰਫ ਕਾਮਯਾਬੀ ਵੱਡੀ ਕੰਪਨੀ ਖੜੀ ਕੀਤੀ ਜਾ ਸਕਦੀ ਹੈ ਪਰ ਪੈਸੇ ਦੇ ਨਾਲ ਰਿਸ਼ਤੇ, ਇਨਸਾਨੀਅਤ ਖਰੀਦਣੀ ਬੜੀ ਔਖੀ ਹੋ ਜਾਂਦੀ ਹੈ। ਜ਼ਿੰਦਗੀ ਦਾ ਸਵਾਦ ਵੱਡੇ ਕਾਰੋਬਾਰ ਦੇ ਵਿੱਚ ਨਹੀਂ ਹੈ, ਜ਼ਿੰਦਗੀ ਦਾ ਸਵਾਦ ਆਪਣੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੇ ਨਾਲ ਤੁਸੀਂ ਬਹਿ ਕੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰ ਸਕੋ, ਜਿਨ੍ਹਾਂ ਦੇ ਨਾਲ ਤੁਸੀਂ ਹੱਸ ਸਕੋ, ਖੇਡ ਸਕੋ, ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਕਾਮਯਾਬੀ ਨੂੰ ਸ਼ੇਅਰ ਕਰ ਸਕੋ। ਅਤੇ ਜਦੋਂ ਆਪਾਂ ਆਪਣੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੰਦੇ ਹਾਂ ਉਹਨਾਂ ਨੂੰ ਹੀ ਆਪਣਾ ਦੁਸ਼ਮਣ ਬਣਾ ਲੈਂਦੇ ਹਾਂ ਅਤੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਕਾਮਯਾਬੀ ਤੋਂ ਬਾਅਦ ਵੀ ਕੁਛ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ। ਉਹ ਕਮੀ ਕਦੀ ਕੋਈ ਪੂਰੀ ਨਹੀਂ ਕਰ ਸਕਦਾ।
ਕਿਉਂਕਿ ਜਿਹੜਾ ਤੁਹਾਡਾ ਜਿੰਨੇ ਕਲੋਜ਼ ਆ, ਜਿੰਨਾ ਤੁਹਾਡਾ ਲਾਗੇ ਆ, ਕੱਲ੍ਹ ਨੂੰ ਤੁਹਾਡਾ ਓਨਾ ਵੱਡਾ ਦੁਸ਼ਮਣ, ਓਨਾ ਵਧੀਆ ਦੁਸ਼ਮਣ ਸਾਬਤ ਹੋਊਗਾ, ਕਿਉਂਕਿ ਉਹ ਤੁਹਾਡੀ ਰਗ ਰਗ ਤੋਂ ਵਾਕਫ ਹੈ। ਸੋ ਇਸ ਕਰਕੇ ਕੋਈ ਵੀ ਮਨਮਟਾਵ ਹੁੰਦੇ ਜ਼ਰੂਰ ਰਹਿੰਦੇ ਨੇ, ਪਰ ਉਹ ਇੰਨੇ ਵੱਡੇ ਨਹੀਂ ਹੋਣੇ ਚਾਹੀਦੇ ਕਿ ਰਿਸ਼ਤਿਆਂ ਨੂੰ ਖਾ ਜਾਣ। ਉਹਨਾਂ ਦੀ ਵਹੁਟੀਆਂ ਦੀ ਨਹੀਂ ਸੀ ਬਣਦੀ, ਇਹ ਬਹੁਤ ਘੱਟ ਲਿਖਿਆ ਗਿਆ ਕਿਉਂਕਿ ਘਰ ਦੀਆਂ ਗੱਲਾਂ ਨੇ, ਪਰ ਆਪਾਂ ਸਮਝ ਸਕਦੇ ਹਾਂ ਅੱਗ ਦੇ ਉੱਤੇ ਤੇਲ ਦਾ ਕੰਮ ਕਿਹੜੀ ਚੀਜ਼ ਕਰਦੀ ਹੈ ਅਤੇ ਕਿਹੜੀ ਕਰਦੀ ਰਹੀ ਹੋਊਗੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਕਿਉਂਕਿ ਇਹ ਵਾਲੇ ਬੂਟ, ਇਹ ਬ੍ਰੈਂਡ ਕਦੀ ਨਾ ਕਦੀ ਕਿਤੇ ਨਾ ਕਿਤੇ 'ਤੇ ਜ਼ਰੂਰ ਤੁਸੀਂ ਪਾਏ ਹੋਣਗੇ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਜੇਕਰ ਇਹ ਕਹਾਣੀਆਂ ਤੁਹਾਨੂੰ ਵਧੀਆ ਲੱਗਣ ਤਾਂ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ, ਆਪਣੀ ਫੀਡਬੈਕ ਵੀ ਭੇਜ ਸਕਦੇ ਹੋ। ਪੋਡਕਾਸਟ ਦੇ ਉੱਤੇ ਜਾ ਕੇ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਪੋਡਕਾਸਟ ਦੇ ਉੱਤੇ ਜਾ ਕੇ ਅਤੇ ਇਹਨਾਂ ਨੂੰ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਧੰਨਵਾਦ।

ਮੋਹਬਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਮੋਹਬਤ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਮੋਹਬਤ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY Immigration and Education Consultant
4: ਹਰ ਕਦਮ ਤੁਹਾਡੇ ਨਾਲ
6: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ ਇਸ ਵਿੱਚ ਨਾਗਰਿਕ ਪੱਕੇ ਨਿਵਾਸੀ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ ਅਤੇ ਯਾਦ ਰੱਖੋ ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ ਇਹ ਸਕੂਲਾਂ ਭਾਈਚਾਰਕ ਸੇਵਾਵਾਂ ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਕੈਨਬਰਾ ਦੁਆਰਾ ਅਧਿਕਾਰਤ
7: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
8: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
7: ਫਿਰ ਲਵਾਈਏ ਕਿੱਥੋਂ
8: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
9: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
7: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਬੋਝ ਆ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸਦੇ ਹਾਂ ਅਤੇ ਬਾਕੀ ਸਾਰਾ ਕੁਛ ਹੱਸ ਕੇ ਅਤੇ ਫਿਰ ਦੁਬਾਰਾ ਆਪਾਂ ਰੀਕਾਲ ਕਰ ਲੈਣਾ ਇਹ ਕਿਹੜਾ ਵੀ ਕਿਤੇ ਚਲੇ ਜਾਣਾ ਅਤੇ ਆਓ ਫਿਰ ਆਪਾਂ ਪਹਿਲਾਂ ਹੱਸ ਲਈਏ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਤਾਂ ਉਦੋਂ ਹੀ ਹਾਸਾ ਨਿਕਲ ਜਾਂਦਾ ਜਦ ਕਹਿੰਦਾ ਕੱਲ੍ਹ ਦੀਆਂ ਗੁੱਸੇ ਗਲੀਆਂ, ਮੈਂ ਅੱਜ ਸਵੇਰ ਵਾਲੀਆਂ ਕਿੱਥੇ ਗਈਆਂ ਹੁਣ ਤੱਕ ਦੀਆਂ। ਇਹ ਡਾਇਲੋਗ ਮੈਨੂੰ ਲੱਗਦਾ ਨਾ ਬੱਸ ਅੱਡੇ 'ਚ ਨਹੀਂ, ਉਹ ਜਿਵੇਂ ਸੁਰਮਾ ਵੇਚਣ ਵਾਲੇ ਹੁੰਦੇ, ਉਹ ਪੱਕੇ ਹੀ ਰੱਟੇ ਲਾਏ ਹੋਏ ਆ, ਬਸ ਉੱਥੋਂ ਹੀ ਸ਼ੁਰੂ ਕਰਨਾ। ਗੋਲੀ ਗੋਲੀ ਗੋਲੀ ਸੰਤਰੇ ਗੋਲੀ ਨਿੰਬਲੇ ਗੋਲੀ ਜੰਤਰੀ ਹੈ। ਹੁਣ ਤੱਕ ਦੀਆਂ ਕਿਆ ਕਰੋ ਵੀ, ਹੁਣ ਤੱਕ ਦੇ ਜੋ ਗੁੱਸੇ ਗਿਲੇ ਪਰੇਸ਼ਾਨੀਆਂ ਨੇ ਉਹ ਛੱਡ ਕੇ ਆਓ ਹੱਸੀਏ।
0: ਉਹ ਇੱਦਾਂ ਹੀ ਕਹੀਦਾ ਵਾ, ਇਹ ਸਵੇਰੇ ਸਵੇਰੇ ਕੌਣ ਪਰੇਸ਼ਾਨੀਆਂ ਮਨ ਤੇ ਲੱਦ ਕੇ ਤੁਰਦਾ, ਸਵੇਰੇ ਸਵੇਰੇ ਰੱਬ ਦਾ ਨਾਂ ਲਈਦਾ ਵਾ।
1: ਅੱਛਾ ਤੁਸੀਂ ਸੋਹਣੀਆਂ ਗੱਲਾਂ ਕਰੀਦੀਆਂ, ਤਾਂ ਫੋਨ ਬੰਦ ਕਰ ਦਿਆ ਕਰੋ, ਜਿਨ੍ਹਾਂ ਦੇ ਚੱਲਦੇ ਆ ਉਹ ਕੀ ਕਰਨ।
0: ਉਹ ਡਰਾਈਵਿੰਗ ਤੇ ਧਿਆਨ ਦੇਣ, ਸਵੇਰੇ ਸਵੇਰੇ ਥੋੜ੍ਹੀ ਇਹੋ ਜਿਹਾ ਕੁਛ ਮਨ 'ਤੇ ਲੱਦੀਦਾ, ਸਵੇਰੇ ਸਵੇਰੇ ਰੱਬ ਰੱਬ ਕਰੀਦਾ, ਉਹਦਾ ਸ਼ੁਕਰ ਕਰੀਦਾ, ਹੱਸੀਦਾ ਖੇਡੀਦਾ, ਫਿਰ ਬਾਅਦ 'ਚ
1: ਤੁਸੀਂ ਬੜੇ ਗਾਣੇ ਲਾਏ ਸੀ ਸ਼ੁਕਰ ਕਰੀਦਾ ਸ਼ਿਕਵਾ ਨਹੀਂ ਕਰੀਦਾ। ਨਹੀਂ ਫਿਰ ਮੈਂ ਸ਼ੋਅ ਲਾਵਾਂ ਕਿ ਸੱਤ ਸੱਤ ਲਾਵਾਂ ਨਹੀਂ, ਹੈ ਨਾ।
0: ਚਲੋ ਆਓ ਫਿਰ ਆਪਾਂ ਵੇਹਨੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ, ਅਤੇ ਸਵੇਰੇ ਸਵੇਰੇ ਆਪਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਅਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੇਰਾ ਖਿਆਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ?
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਮਾਮਾ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ,
1: ਮੰਨਤ ਦਾ ਪਹਿਲਾ ਨੰਬਰ ਲੱਗ ਗਿਆ ਵੀ
0: ਅੱਜ। ਲੈ ਮੰਨਤ ਤੇ ਮੈਂ ਨਾ ਹਰ ਇੱਕ ਚੀਜ਼ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਆ।
1: ਕੀ ਬਾਤ ਆ,
0: ਵੱਡੀ ਹੋ ਗਈ ਤੁਹਾਨੂੰ ਪਤਾ, ਵੱਡੀ ਹੋ ਗਈ ਹੁਣ।
1: ਹਾਂ ਹੋ ਗਈ ਥੋੜ੍ਹੀ ਜਿਹੀ,
0: ਹੁਣ ਬੜਾ ਬਹੁਤ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਇਹਦੇ ਨਾਲ।
1: ਹਾਂ ਇਹ ਨਹੀਂ ਹੁਣ ਪੌਜ਼ ਲੈ ਕੇ ਗੱਲ ਕਰਦੀ ਆ ਆਪ ਹੀ।
0: ਹੈ ਮੰਨਤ,
1: ਪਹਿਲਾਂ ਤੋਲੋ ਫਿਰ ਬੋਲੋ।
0: ਮੰਨਤ ਸਾਨੂੰ ਵੀ ਦੱਸਿਆ ਕਰ ਕੁਛ ਬੋਲਣ ਬਾਲਣ ਦੇ ਐਟੀਕੇਟਸ, ਟਿਪਸ ਦਿਆ ਕਰ ਸਾਨੂੰ,
1: ਸਾਨੂੰ ਵੀ ਸਮਝ ਆਵੇ ਦੁਨੀਆ ਨਾਲ ਕਿੱਦਾਂ ਗੱਲ ਕਰਨੀ।
0: ਹਾਂਜੀ ਹਾਂਜੀ ਦੱਸੋ ਦੱਸੋ।
1: ਜਿੱਥੇ ਰਿਸਪੈਕਟ ਆ ਉੱਥੇ ਸਾਰਾ ਕੁਛ ਹੀ ਆ ਗਿਆ।
0: ਮੰਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
2: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣੀ ਇੱਕ ਬਹੁਤ ਹਾਸੇ ਵਾਲੀ ਚੀਜ਼।
0: ਹਾਂਜੀ
1: ਚੁਟਕਲਾ ਹੀ ਮੰਨੋ ਉਹਨੂੰ ਫਿਰ।
2: ਫਤਿਹ ਨਾ ਕੱਲ ਸਵਿਮਿੰਗ ਕਲਾਸ ਵਿੱਚ ਇਹ 2.2 ਮੀਟਰ ਪੂਲ ਦੇ ਵਿੱਚ ਬਹੁਤ ਡੂੰਘਾ ਉਹ, ਉਹਦੇ ਵਿੱਚ ਨਾ ਫਤਿਹ ਦੀਆਂ ਗੋਗਲ ਜਮਾ ਥੱਲੇ ਡੁੱਬ ਗਈਆਂ।
0: ਅੱਛਾ,
2: ਜਦ ਨੂੰ ਥੱਲੇ ਆ ਕੇ ਲੈਣੀਆਂ ਪਈਆਂ।
0: ਅੱਛਾ ਆਪੇ ਹੀ
2: ਫਤਿਹ ਉਹ ਦੋ ਹਾਸੇ ਚੀਜ਼ ਫਤਿਹ ਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਡਿੱਗ ਗਿਆ।
1: ਸਾਡੇ ਵਾਲਾ ਛੋਟਾ ਗੈਵਨ ਉਹ 4 ਸਾਲ ਦਾ ਹਜੇ, ਮੰਨਤ ਉਹਦਾ ਹਾਥੀ ਥੱਲੇ ਡਿੱਗ ਪਿਆ ਸੀਗਾ ਵਿੱਚ।
0: ਹਾਥੀ
1: ਹੋਰ ਕੀ, ਟੀਚਰ ਨੇ ਕੱਢ ਕੇ ਦਿੱਤਾ, ਉਹ ਟੋਏ ਹਾਥੀ ਹੁੰਦਾ ਨਾ।
0: ਹਾਥੀ ਪਹਿਲਾਂ ਕਿੱਦਾਂ ਨਿਕਲਿਆ ਮੰਨਤ?
1: ਪਹਿਲਾਂ ਪਾਣੀ ਕੱਢ ਲਿਆ, ਮੁੜ ਕੇ ਹਾਥੀ ਚੱਕ ਲਿਆ
0: ਨਾ। ਹੈਂ ਗਿੱਲਾ ਹੋ ਗਏ, ਤੁਸੀਂ ਆਪੇ ਤੇ ਦੱਸਿਆ ਸੀ ਮੈਨੂੰ ਇੱਕ ਵਾਰੀ,
1: ਮੈਂ ਕਿਤੇ ਕਹਿਣ ਲੱਗੇ ਤੌਲੀਏ 'ਚ ਲਪੇਟ ਕੇ ਬਾਹਰ ਕੱਢ ਲਿਆ।
0: ਹੋ ਹੋ, ਪਾਣੀ 'ਚ ਡਿੱਗਿਆ ਅਤੇ ਗਿੱਲਾ ਹੋ ਕੇ ਨਿਕਲਿਆ। ਅਤੇ ਫਤਿਹ ਦੀਆਂ ਮੈਨੂੰ ਪਤਾ ਐਨਕਾਂ ਕਿਉਂ ਡਿੱਗੀਆਂ ਸੀ, ਕਿਉਂਕਿ ਫਤਿਹ ਨੇ ਲਾਇਆ ਸੀ ਤੇਲ ਵਾਲਾ ਨੂੰ,
1: ਅਤੇ ਐਨ
0: ਹਾਂ ਅਤੇ ਐਨਕਾਂ ਹੀ ਖੁੱਲੀਆਂ, ਮੈਨੂੰ ਲੱਗਦਾ ਮੰਨਤੀਆਂ ਸੀ ਐਨਕਾਂ, ਵੱਡੀਆਂ ਸੀ ਨਾ ਥੋੜ੍ਹੀਆਂ ਜਿਹੀਆਂ, ਉਹ ਫਿਰ ਹਾਂ ਫਿਰ ਉਹਨੇ ਕੀਤਾ ਨਹੀਂ ਨਾ ਹੋਣਾ, ਲੇਜ਼ੀ ਬੋਏ ਆ ਨਾ।
1: ਕਿਤੇ ਹੋਰ ਤਾਂ ਨਹੀਂ, ਇਹ ਵੀ ਵੱਡਾ ਹੋ ਗਿਆ ਵਾ, ਛੱਟਾ ਦੇ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲਕ ਗਿਆ।
0: ਪਰ ਗੁੱਡ ਥਿੰਗ ਕਿ ਜਿਹੜਾ ਫਤਿਹ ਆ ਉਹ ਆਪੇ ਜਾ ਕੇ ਥੱਲਿਓ ਕੱਢ ਲਿਆ, ਇਹਦਾ ਮਤਲਬ ਉਹ ਚ ਸਕਿੱਲ ਹੈਗੇ ਆ।
2: ਉਹਨੇ ਆਪ ਨਹੀਂ ਲੱਗਿਆ, ਟੀਚਰ ਨੂੰ ਉਹਨੇ ਭੇਜਿਆ।
1: ਅੱਛਾ
0: ਹਾਂ, ਫਿਰ ਤੇ ਥੋੜਾ ਜਿਹਾ ਮਸਲਾ ਹੈਗਾ। ਚਲੋ ਕੋਈ ਨਹੀਂ, ਕਰਦੇ ਉਹਦੇ ਨਾਲ ਗੱਲ।
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
2: ਪਤੀ ਮੈਂ ਦੇਖ ਲਿਆ 2 ਮਿੰਟ ਜੇ ਤੈਅ ਹੋਏ ਨਾ, ਤੂੰ ਇੰਨਾ ਟਾਈਮ ਲਾ ਦਿੰਦੀ ਆ। ਪਤਨੀ ਇਹੀ ਤਾਂ ਮੈਗੀ ਤੇ ਸ਼ਾਹੀ ਪਨੀਰ ਵਿੱਚ ਫਰਕ ਆ। ਪਤੀ ਬਹਿ ਹੋ
0: ਮੈਗੀ ਤੇ ਸ਼ਾਹੀ ਪਨੀਰ ਵਾਹ
1: ਥੋੜਾ ਸ਼ਾਹੀ ਪਨੀਰ ਮਿਠਾਸ ਚ ਹੁੰਦਾ ਨਾ ਕੜਾਹੀ ਪਨੀਰ ਵੀ ਕਹਿ ਸਕਦੀ ਸੀ ਬਹੁਤ ਚੁਸਤੀ ਨਾਲ ਸੁਣਾਇਆ ਗਿਆ ਚੁਟਕਲਾ ਹੈ
0: ਇਹ ਸਮਾਰਟ ਆ ਕੁੜੀ ਬਹੁਤ ਥੈਂਕ ਯੂ ਤੇ ਕਿੱਥੇ ਮੁੰਡਾ ਐਨਕਾਂ
2: ਵਾਲਾ
0: ਹਾਂ ਆਗ ਮੁੰਡਾ ਐਨਕਾਂ ਵਾਲਾ ਪਾਣੀ ਵਿੱਚ ਜਿਹੜੀਆਂ ਇੱਦਾਂ ਗੱਲਾਂ ਕਹੀ ਦੀਆਂ ਨਾ ਕਿਸੇ ਦੇ ਪਿੱਛੇ ਉਹ ਸੱਚੀਆਂ ਥੋੜੀ ਹੁੰਦੀਆਂ ਵਾ ਉਹਦੇ ਓਦਾਂ ਕਹਿ ਦੀਆਂ
1: ਅਸੀਂ ਪਤਾ ਇਹ ਥੋੜੇ ਕਿਹਾ ਵੀ ਤੂੰ ਲੇਜ਼ੀ ਆ ਵੀ ਆਪਦੀਆਂ ਨੇ ਕਾਂਪ ਲੈਣ ਨਹੀਂ ਗਿਆ ਟੀਚਰ ਨੂੰ ਭੇਜਤਾ ਐ ਕਦ ਕਿਹਾ ਸੀ
2: ਨਹੀਂ ਮੈਂ ਤੁਹਾਨੂੰ ਵੀ ਪਾ ਲੈਣਾ ਵਾ
0: ਤੁਸੀਂ ਬਚ ਕੇ ਰਹੋ
1: ਮਿਲੀਅਨ ਗਜ਼ਿਲੀਅਨ ਜ਼ਿਲੀਅਨ ਮਾਮਾ ਹੋਏਗਾ ਔਰਤਾਂ ਹੋਏਗਾ ਇਸ ਟਾਈਮ ਗੱਲ ਸੁਣੀ ਹੋ ਰਹੀ ਆ
0: ਤੁਸੀਂ ਜਿਹੜੇ ਵਿੱਚ ਰਾਜੀਨਾਮੇ ਕਰਾਉਣ ਆਉਂਦੇ ਨਾ ਫਾਈਨ ਤੁਹਾਨੂੰ ਵੀ ਪੈਣੇ ਆ
1: ਮੈਨੂੰ ਤਾਂ ਲੱਗਦਾ
0: ਕੋਈ ਸੁੱਕਾ ਨਹੀਂ ਵਜੂਗਾ ਇੱਥੇ
1: ਮੈਨੂੰ ਤਾਂ ਪਾਈਨ ਤੇ ਵੀ ਵਿਆਜ ਪਊਗਾ
0: ਯਾਰ ਸੋਰੀ ਯਾਰ ਅਸੀਂ ਤੇ ਫਨ ਕਰਦੇ ਹਾਂ ਉਦਾਂ ਹੀ
1: ਸੋਰੀ ਕਾਦੀ ਜੀ ਤੁਸੀਂ ਹੱਸੇ ਹੱਸੀ ਜਾਂਦੇ ਹੋ
2: ਨਹੀਂ ਫਨ ਵਾਲਾ ਨਹੀਂ ਸੀ ਮੈਨੂੰ ਪਤਾ ਵਾ
0: ਆਹਾ ਉਹ ਯਾਰ ਮੈਨੂੰ ਲੱਗਾ ਵੀ ਚਲੋ ਕੋਈ ਸਲਾਹ ਦਈਏ ਪਤਾ ਤੇ ਲੱਗੇ ਵੀ ਕਿਉਂ ਹੋਇਆ ਇਦਾਂ ਤੁਸੀਂ ਦੱਸੋ ਫਿਰ ਕਿਉਂ ਹੋਇਆ ਸੀ ਇਦਾਂ
2: ਮੈਨੂੰ ਕਿਹੜਾ ਪਤਾ
0: ਆਹੋ ਤੇ ਫਿਰ ਇਹ ਲੇਜ਼ੀ ਹੁੰਦਾ ਵਾ ਜਦੋਂ ਪਤਾ ਹੀ ਨਾ ਹੋਵੇ
1: ਕੋਈ ਸਰਟੀਫਿਕੇਟ ਕੋਰਸ ਹੀ ਕੀਤਾ ਲੱਗਦਾ ਗੱਲ ਵੀ ਸਹੀ ਆ ਤੁਹਾਡਾ ਤਾਂ ਜ਼ਿਆਦਾ ਬਣਦਾ ਫਾਈਨ ਫਿਰ
0: ਬੱਲੇ ਬਦੇ ਤੈਨੂੰ ਕਿੱਦਾਂ ਪਤਾ ਲੱਗ ਗਿਆ ਯਾਰ
2: ਹਰੇਕ ਆਲਮੋਸਟ ਸਾਰੇ ਡੈਡੀ ਪਲੱਸ 2 ਤੱਕ ਹੀ ਪੜਿਆ
0: ਅੱਛਾ ਤੁਹਾਡੇ ਡੈਡੀ ਵੀ ਓਕੇ ਓਕੇ ਓਕੇ ਹਾਂ ਤੇ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜੇ ਹੁੰਦੇ ਆ
2: ਮੇਰੇ ਪਾਪਾ ਸਾਡੀ ਯਾਰ ਬਚਲੇ ਗਏ
0: ਹਾਂ
2: ਥੈਂਕ ਯੂ
1: ਉਹ ਵੀ ਪਲੱਸ 2 ਨਹੀਂ ਸੀਗਾ
0: ਪਤਾ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜਦੇ ਆ ਬਾਅਦ ਚ ਟਾਈਮ ਪਾਸ ਕਰਨ ਜਾਂਦੇ
2: ਹਾਂ ਨਹੀਂ
0: ਬਾਅਦ ਚ ਤੇ ਐਵੇਂ ਪੈਂਟਾਂ ਜੀਆਂ ਪਾ ਕੇ ਕਾਲਜ ਘੁੰਮਦੇ ਰਹਿੰਦੇ ਆ
2: ਨਹੀਂ
0: ਹਾਂ
1: ਕਾਪੀ ਨੂੰ ਗੋਲ ਜਿਹਾ ਕਰਕੇ
2: ਪਾਪਾ ਇਹ ਦਾਦੂ ਨੇ ਪਾਪਾ ਨੂੰ ਬੁਲਾ ਲਿਆ ਏ
0: ਕਿੱਥੇ
2: ਸਾਡੀ ਅਰਬ
0: ਅੱਛਾ ਅੱਛਾ ਤਾਂ ਕਰਕੇ ਨਹੀਂ ਪੜੇ
1: ਥੋੜੀ ਤਾਂ ਜਸਟਿਫ ਕਹੀ ਨਾ ਗਈ ਅਸੀਂ ਕੀ ਕਰੀਏ
0: ਕੀ ਦੱਸੀਏ
1: ਆਈ ਤਾਂ ਕਿ ਡੜਬਾਲ ਟੱਪੇ
2: ਅਜਵਾ ਦੱਸੂਗਾ ਲੈਂਬਰਗਿਨੀ ਵੰਡਰ ਐਸਵੀਜੇ ਬਾਰੇ
0: ਅੱਛਾ ਅੱਛਾ ਹਾਂਜੀ ਦੱਸੋ
2: ਮੇਰੀ ਫੇਵਰੇਟ ਗੱਡੀ
0: ਹਾਂ ਉਹ ਪਾਣੀ ਚ ਡਿੱਗ ਪੈਂਦੀ ਕਿ ਨਹੀਂ
1: ਲੈਂਬਰਗਿਨੀ
2: ਬਣਾਈਏ
0: ਫਿਰ ਕਿਸੇ ਦਿਨ ਘਰ
2: ਸੋਖੀ ਮਿਲ ਜਾਂਦੀ ਆ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਆਰਜ਼ਾ ਤੇ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅੰਕਲ ਜੀ
0: ਸਤਿ ਸ਼੍ਰੀ ਅਕਾਲ ਜੀ ਮੈਂ ਠੀਕ ਹਾਂ ਤੁਸੀਂ ਠੀਕ ਹੋ
3: ਅਸੀਂ ਵੀ ਠੀਕ ਹਾਂ ਅੱਜ ਬੜੇ ਦਿਨਾਂ ਬਾਅਦ ਆਏ ਹਾਂ ਜੀ, ਮੇਰੇ ਕੋਲ ਕੰਮ ਬਥੇਰਾ ਸੀ। ਇੱਕ ਤਾਂ ਕੰਮ ਸਵੇਰੇ ਸਵੇਰੇ ਉੱਠ ਨਹੀਂ ਹੁੰਦਾ, ਤੇ ਦੂਜਾ ਮੇਰੇ ਬੂਜੀ ਦੇ ਫੂਫਾ ਜੀ ਪਿਛਲੇ ਹਫਤੇ ਆਏ ਤੇ ਫਿਰ ਉਸ ਚੀਜ਼ ਨਾਲ ਬਿਜ਼ੀ ਰਹੇ।
0: ਅੱਛਾ ਅੱਛਾ ਅੱਛਾ, ਓਕੇ, ਉਹਨਾਂ ਦੀ ਸੇਵਾ ਕਰਦੇ ਰਹੇ। ਹੈ
1: ਵੀ ਕਿ ਸਿਆਣੀਆਂ ਸਿਆਣੀਆਂ ਦੀਆਂ ਗੱਲਾਂ ਹੁਣ ਘੱਟ ਹੁੰਦੀਆਂ ਤੇ ਆਰਜ਼ਾ ਨਹੀਂ ਆਈ।
0: ਹਾਂ ਚਲੋ ਹੁਣ ਚਲ ਗਏ।
3: ਸਹੀ ਜੀ, ਨਹੀਂ ਹਜੇ ਤਾਂ ਉਹਦੇ 2-3 ਮਹੀਨੇ ਰਹਿਣਗੇ, ਫੂਫਾ ਜੀ ਪਹਿਲੇ ਰਹਿਣਗੇ ਪਰ ਬੂਜੀ 3 ਮਹੀਨੇ ਲਈ ਰਹਿਣਗੇ।
0: ਓਕੇ ਓਕੇ ਓਕੇ, ਠੀਕ ਆ, ਚਲੋ ਵਧੀਆ। ਫੁੱਫਾ ਜਾਣਗੇ ਨਾ ਤੇ ਚੁਗਲੀਆਂ ਚਗਲੀਆਂ ਫੇਰ ਹੀ ਸ਼ੁਰੂ ਕਰਿਓ।
3: ਉਸ ਤੋਂ ਪਹਿਲੇ ਮੈਂ ਪਹਿਲੇ ਸਪੋਰਟਸ ਦੀ ਅਪਡੇਟ ਤੁਹਾਨੂੰ ਦੱਸਦਾ। ਤੇ ਮੇਰੇ ਕੋਲ ਸਪੋਰਟਸ ਦੀ ਅਪਡੇਟ ਆਈ ਹੈਗੀ ਹੈ ਫੀਫਾ ਦੇ ਰਿਗਾਰਡਿੰਗ, ਜਿਹੜਾ ਉਹਨਾਂ ਕੀ ਪ੍ਰੈਜ਼ੀਡੈਂਟ ਆ ਫੀਫਾ ਦਾ ਜਿਆਨੀ ਇਨਫੈਂਟੀਨੋ, ਸਾਰੇ ਉਹਨਾਂ ਨੂੰ ਕਹਿੰਦੇ ਪਏ ਕਿ ਉਹਨੂੰ ਲਾਣ ਕਿਉਂਕਿ ਉਹ ਕਹਿੰਦੇ ਅਨਫੇਅਰ ਗੇਮਾਂ ਹੋਈਆਂ ਫੀਫਾ ਦੇ ਟਾਈਮ ਚ, ਤੇ ਫਿਰ ਉਹਨੂੰ ਬੈਕਲੈਸ਼ ਬਹੁਤ ਮਿਲਦੀ ਪਈ ਤੇ ਸਾਰੇ ਕਹਿੰਦੇ ਆ ਉਹ ਲੱਥ ਦੇ।
0: ਓਕੇ,
1: ਇਹ ਲੱਥ ਜਿਹਾ ਉਹ
3: ਜਿਆਨੀ ਆਪ ਉਹ ਤਾਂ ਟਰੰਪ ਦੀ ਸੇਵਾ ਬਹੁਤ ਕਰਦਾ, ਪਰ ਟਰੰਪ ਨੂੰ ਕਹਿੰਦਾ ਕਿ ਤੂੰ ਅਮੈਰੀਕਾ ਨੂੰ ਜਿਤਵਾਇਆ ਨੀ, ਤੇ ਫਿਰ ਲਾਈਕ ਪਤਾ ਨੀ ਲੜਦੇ ਪਏ ਹੁਣ।
1: ਮੇਰਾ ਤਾਂ ਫੋਟੋ ਚ ਵੀ ਨੀ ਆਉਣ ਦਿੱਤਾ, ਬਾਹੋਂ ਫੜ ਕੇ ਖਿੱਚੀ ਗਿਆ ਉਹਨੂੰ।
3: ਦੁਕਾਨਦਾਰ ਨੂੰ ਕਹਿੰਦਾ ਛੇਤੀ ਛੇਤੀ 2-3 ਗਲਾਸ ਜੂਸ ਦੇ ਬਣਾ ਦੇ ਲੜਾਈ ਹੋਣ ਵਾਲੀ, ਤੇ ਜੂਸ ਵਾਲਾ 2-3 ਗਲਾਸ ਜੂਸ ਦੇ ਬਣਾ ਕੇ ਰੱਖ ਦਿੰਦਾ। ਪੱਪੂ ਨੂੰ ਕਹਿੰਦਾ ਵੈਸੇ ਤੈਨੂੰ ਕਿੱਦਾਂ ਪਤਾ ਲੜਾਈ ਹੋਣੀ ਹੈ ਤੇ ਕਿੱਥੇ ਹੋਣੀ ਆ, ਤੇ ਪੱਪੂ ਕਹਿੰਦਾ ਹੁਣ ਹੀ ਇੱਥੇ ਜਦੋਂ ਮੈਂ ਤੈਨੂੰ ਪੈਸੇ ਨਹੀਂ ਦੇਣੇ ਤੇ ਤੁਸੀਂ ਲੜ ਪੜਾ।
0: ਫਿਰ ਤੂੰ ਐਵੇਂ ਲੜੀ ਜਾਣਾ ਮੇਰੇ ਨਾਲ। ਥੈਂਕ ਯੂ ਆਦਾ,
3: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਤੇਗ ਤੇ ਕੱਟਿਆ ਗਿਆ ਫੋਨ ਤੇਗ ਤੁਹਾਡਾ, ਤੇ ਨੈਕਸਟ ਫਿਰ ਆਪਾਂ ਲੈ ਲੈਂਦੇ ਹਾਂ ਜੈਰਿਕਾ ਨੂੰ। ਸਤਿ ਸ਼੍ਰੀ ਅਕਾਲ ਜੈਰਿਕਾ, ਤੁਸੀਂ ਆਉਣੇ ਰਹੋ ਤੇ ਉਸ ਤੋਂ ਬਾਅਦ ਫਿਰ ਜੇ ਤੇਗ ਆ ਗਈ ਤੇ ਫਿਰ ਤੇਗ ਨੂੰ ਲਵਾਂਗੇ, ਨਹੀਂ ਤੇ ਸ਼੍ਰਿਆ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਜੈਰਿਕਾ, ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੈਰਿਕਾ ਦਾ? ਜੈਰਿਕਾ ਬੜੇ ਦਿਨਾਂ ਬਾਅਦ ਆਏ ਹੋ, ਕੀ ਗੱਲ, ਕਿੱਥੇ ਚਲ ਗਏ ਹੋ? ਅਸੀਂ ਠੀਕ ਆ, ਅਸੀਂ ਵੀ ਬਿਜ਼ੀ,
1: ਬਿਨਾ ਕੰਮ ਤੋਂ ਹੈ।
0: ਹੋਰ, ਅਸੀਂ ਵੀ ਬਿਜ਼ੀ, ਤੁਸੀਂ ਵੀ ਬਿਜ਼ੀ। Life is not easy.
1: Life is not bed of roses.
0: ਕਹਿੰਦੀ ਹਾਂਜੀ,
3: ਉਦੋਂ ਮੰਮਾ ਨਹੀਂ ਘਰ ਹੁੰਦੀ, ਮੰਮਾ ਜੌਬ ਤੇ ਹੁੰਦੀ, ਫਿਰ ਪਾਪਾ ਦੇ ਫੋਨ ਤੋਂ ਲੱਗਦਾ ਹੀ ਨਹੀਂ ਆ।
0: ਅੱਛਾ ਅੱਛਾ, ਇਹ ਪ੍ਰੋਬਲਮ ਆ? ਓਕੇ ਓਕੇ, ਨਹੀਂ ਫਿਰ ਤੇ ਜੈਨੂਅਨ ਆ ਪ੍ਰੋਬਲਮ ਨਾ। ਫਿਰ ਆਪਾਂ ਇਦਾਂ ਕਰਦੇ ਆ, ਆਪਾਂ ਲੈਂਡਲਾਈਨ ਲਵਾ ਲੈਨੇ ਇੱਕ, ਹੈ ਨਾ? ਕੀ ਸੁਣਾਓਗੇ ਅੱਜ? ਫਿਰ
3: ਚੁਟਕਲਾ ਸੁਣਾਉਂਗੀ ਅੱਜ।
0: ਹਾਂਜੀ,
3: ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜ਼ੀ ਸਿਖਾਉਣ ਟੀਚਰ ਆਈ। ਏ ਫੋਰ ਐਪਲ ਤੇ ਬੀ ਫੋਰ ਬੋਏ ਸਮਝਾਉਣਾ ਸੌਖਾ ਨਹੀਂ ਸੀ, ਤੇ ਟੀਚਰ ਨੇ ਨਵਾਂ ਤਰੀਕਾ ਸੋਚਿਆ। ਏ ਫੋਰ ਅਮਰ ਦੀ ਵੋਟੀ, ਬੀ ਫੋਰ ਬਲਵੰਤ ਦੀ ਵੋਟੀ, ਓ ਫੋਰ ਓਂਕਾਰ ਦੀ ਵੋਟੀ, ਤੇ ਜ਼ੀ ਫੋਰ ਜ਼ਿੰਮੇਦਾਰ ਦੀ ਵੋਟੀ। ਇਹ ਸਭ ਚੰਗੀ ਤਰ੍ਹਾਂ ਰੱਟ ਲਿਆ। ਫਿਰ ਟੈਸਟ ਹੋਇਆ, ਟੈਸਟ ਵਿੱਚ ਕੁਐਸਚਨ ਆਇਆ ਕਿਊ ਫੋਰ ਕੁਐਸਚਨ ਮਾਰਕ, ਤਾਂ ਇਹ ਕਨਫਿਊਜ਼ ਹੋ ਗਈ ਤੇ ਕਹਿੰਦੀ ਲੱਗਦਾ ਏ ਓਂਕਾਰ ਦੀ ਵੋਟੀ ਆ, ਪਰ ਇਹਨੇ ਮੂੰਹ ਵਿੱਚ ਸਿਗਰਟ ਕਿਉਂ ਪਾਈ ਹੋਈ ਹੈ?

0: ਐਮ ਫਾਰ ਅਮਰੀਕਾ ਨੀ ਹੈ ਤਾਂ ਅਮਰੀਕੇ ਦੀ ਮੰਮੀ ਕਹਿੰਦਾ ਫਿਰ ਡਬਲਯੂ ਦੇ ਕੇ ਕਹਿੰਦਾ ਪੁੱਠੀ ਪਤਾ ਨੀ ਕਿਹਨੇ ਕਰਤੀ ਹੈ।
1: ਥੈਂਕ ਯੂ ਯਾਰਕਾ।
2: ਥੈਂਕ ਯੂ, ਹੈਵ ਅ ਨਾਈਸ ਡੇ।
1: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਕੌਣ ਹੈ? ਨੈਕਸਟ ਸਾਡੇ ਨਾਲ ਆ ਤੇਗ। ਤੇ ਸਤਿ ਸ੍ਰੀ ਅਕਾਲ ਤੇਗ, ਸਤਿ ਸ੍ਰੀ ਅਕਾਲ, ਤੁਸੀਂ ਆਉਨੇ ਰਹੋ। ਸਤਿ ਸ੍ਰੀ ਅਕਾਲ ਤੇਗ ਜੀ, ਕੀ ਕਰਦੇ ਹੋ?
2: ਨਿੱਕੀ
1: ਆ ਨਾ, ਉਹਨੂੰ ਸੈਂਸ ਚਾਹੀਦੇ ਹਲੇ। ਗੁੱਡ, ਗੁੱਡ।
2: ਮੈਂ ਕਹਿੰਦੀ ਹੁੰਦੀ ਆ ਅੰਬਰ ਨੂੰ ਗੋਲ ਕੋਇਨ ਯੂਜ਼ ਕਰੋ, ਥੋੜੇ ਪੇਪਰ ਨੋਟਸ ਯੂਜ਼ ਕਰੋ, ਪਰ ਉਹ ਸੁਣਦੀ ਨਹੀਂ ਹੈਗੀ, ਉਹ ਸੈਂਸ ਨਾਲ ਹੀ ਰਹੀ ਜਾਂਦੀ ਆ।
1: ਹਲੇ ਛੋਟੀ ਆ ਨਾ ਹਲੇ।
2: ਹਾਂਜੀ ਹਾਂਜੀ,
1: ਕੋਈ ਨਹੀਂ, ਜਦੋਂ ਉਹਨੂੰ ਇਲਾਹੀ ਨੇ ਸਮਝਾਇਆ ਨਾ ਫਿਰ ਸਮਝੂਗੀ।
2: ਹਾਂਜੀ,
1: ਕੀ ਸੁਣਾਉਂਗੇ ਫਿਰ ਅੱਜ?
2: ਅੱਜ ਮੈਂ ਸੁਣਾਂਗੀ ਇੱਕ ਬਜ਼ਾਰੇ ਤੇ।
1: ਹਾਂਜੀ, ਲਾਈਟ ਚੋਕਲੇਟ ਨੂੰ ਡਾਰਕ ਚੋਕਲੇਟ ਕਿਵੇਂ ਬਣਾਈਦਾ?
2: ਹਾਂਜੀ,
1: ਹਨੇਰੇ ਚ ਖੜ ਕੇ,
2: ਕੀ
1: ਹਨੇਰੇ ਚ ਖੜ ਕੇ,
0: ਕਾਲਾ ਰੰਗ ਪਾ
1: ਕੇ, ਬਲਬ ਬੰਦ ਕਰਕੇ, ਬਲਬ ਬੰਦ ਕਰਕੇ। ਸੌਖੀ ਬਣ ਗਈ ਹੈ,
0: ਤੁਸੀਂ ਪਲੱਸ ਟੂ ਨਹੀਂ ਨਾ ਹੋਏ
2: ਅਜੇ,
0: ਉਸ ਲੈਵਲ ਤੇ ਜਾ ਕੇ ਸੋਚਣਾ ਪੈਂਦਾ।
1: ਹਾਂਜੀ,
2: ਹੁਣ ਮੈਂ ਯੂਜ ਕਰਦੀ ਰਹਿੰਦੀ ਆ, ਜਾਂ ਜੋਕਸ ਲਈ ਤੁਹਾਨੂੰ ਦੱਸਣ ਲਈ, ਤੇ ਫਿਰ ਸੌਖਾ ਕੰਮ ਬਣ ਜਾਂਦਾ।
1: ਵੈਰੀ ਨਾਈਸ, ਵੈਰੀ ਨਾਈਸ, ਤੁਸੀਂ ਤੇ ਬਹੁਤ ਵਧੀਆ ਤਰੀਕਾ ਲੱਭਾ।
2: ਮੈਂ ਕੱਲ ਲਈ ਸੀ।
1: ਗੁੱਡ ਗੁੱਡ ਗੁੱਡ ਗੁੱਡ ਗੁੱਡ, ਤੁਸੀਂ ਸਾਰੇ ਨੋਟ ਕਰਕੇ ਰੱਖ ਲਓ ਫਿਰ ਉਹਦੇ ਚ।
2: ਮੈਂ ਨੋਟ ਨਹੀਂ ਖਾਦੀ, ਮੈਂ ਯਾਦ ਖਾਦੀ
1: ਹੁੰਦੀ ਆ। ਓਏ ਹਾਂ, ਸੱਚ, ਤੁਹਾਨੂੰ ਤੇ ਯਾਦ ਵੀ ਹੋ ਜਾਂਦੇ ਆ।
2: ਹਾਂਜੀ,
1: ਸਾਨੂੰ ਤੇ ਨੋਟ ਕਰਨੇ ਪੈਂਦੇ ਆ। ਥੈਂਕ ਯੂ
2: ਅੰਬਰ ਨਾਲ।
1: ਸਾਡਾ ਠੀਕ ਹੈ, ਤੁਸੀਂ ਸੁਣਾਓ ਕੀ ਕਰਦੇ ਸੀ? ਅੱਛਾ ਅੱਛਾ, ਵਾਕ ਕਰਕੇ ਗਏ ਹੋ?
2: ਹਾਂਜੀ।
1: ਓਕੇ, ਤੁਸੀਂ ਵਾਕ ਕਰਨਾ ਪਸੰਦ ਕਰਦੇ ਹੋ?
0: ਮੀਂਹ ਤਾਂ ਨਹੀਂ ਹੈਗਾ ਅੱਜ?
1: ਅੱਜ ਤੇ ਨੀ ਮੀਂਹ ਹੈਗਾ। ਠੰਡ ਆ?
2: ਹਾਂਜੀ।
1: ਕਿੰਨੀ ਕ?
2: ਐਡਾ?
1: ਓਏ ਐਡਾ, ਹਾਂ, ਆ ਤੇ ਬੜੀ ਠੰਡ ਆ ਫਿਰ। ਕੀ ਸੁਣਾਓਗੇ ਫਿਰ?
2: ਹਾਂਜੀ,
1: ਕੀ ਗੱਲ? ਅੱਛਾ, ਬੋਲੀ। ਹਾਂਜੀ,
2: ਇਟਲੀ ਬਿੱਲੀ ਚੋਰੇ ਕਨ ਪਾਗਾ ਵਿੱਚ ਖਲੋਤੀ ਜਨ ਜਨ ਪੁੱਛਿਆ ਕਿਹੜਾ ਵਾ
1: ਟਿੰਗਲਿੰਗਲਿੰਗ। ਥੈਂਕ ਯੂ, ਥੈਂਕ ਯੂ ਅੰਬਰ, ਥੈਂਕ ਯੂ। ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ, ਅਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੋ। ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਉਸ ਤੋਂ ਬਾਅਦ ਫਿਰ ਆਉਣਾ ਹੈ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ,
2: ਕੀ ਹਾਲ?
1: ਉਹ ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਕਰਦੇ ਪਏ?
1: ਅਸੀਂ ਅਸੀਂ ਕੀ ਕਰਦੇ ਪਏ?
0: ਤੁਹਾਨੂੰ ਯਾਦ ਕਰਨ ਡੇ?
1: ਹਾਂ
2: ਤੁਸੀਂ ਚਾਚੂ ਪੀ ਲਈ?
1: ਹਾਂਜੀ ਚਾਚੂ ਪੀ ਲਈ।
2: ਕੀ ਖਾਦਾ ਨਾਲ?
1: ਬਿੰਨੀ
0: ਮੈਂ ਮਟਰੀ।
1: ਹਾਂ ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
2: ਓਕੇ
1: ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
0: ਪਤਲੀ ਮੱਠੀ ਨੂੰ ਕੈਂਚੀ ਨਾਲ ਕੱਟਿਆ ਹੁੰਦਾ।
1: ਕੀ ਹੁੰਦੀ ਆ?
2: ਨਮਕੀਨ ਵਾਲੀ।
1: ਓ ਜਦੋਂ ਮੱਠੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੀ ਨਾ, ਜਿਮ ਬਹੁਤ ਜਾਂਦੀ ਆ ਤੇ
0: ਸਲਿਮ
1: ਡਾਈਟਿੰਗ ਕਰਦੀ ਆ, ਫਿਰ ਉਹ ਮਟਰੀ ਬਣ ਜਾਂਦੀ ਆ,
0: ਸਲਿਮ ਟ੍ਰਿਮ ਰਹਿਣ ਲੱਗ
2: ਜਾਂਦੀ। ਮੈਂ ਵਾਟਰ ਰੈੱਡ ਪਾਣਾ ਬਿਕੋਜ਼ ਕੋਨੋ ਵੈਸ ਦੇ ਆ ਮੇਰੇ ਸਕੂਲ ਤੇ।
1: ਅੱਛਾ
2: ਕੋਨੋ ਬੈਲੈਂਸ ਗੇਮਸ।
1: ਗੁੱਡ ਗੁੱਡ, ਫਿਰ ਤੇ ਬੜੇ ਸੋਹਣੇ ਬਣ ਕੇ ਚੱਲੇ ਹੋ।
2: ਵਾਈਟ ਐਂਡ ਰੈੱਡ ਓਨਲੀ।
1: ਗੁੱਡ ਗੁੱਡ ਗੁੱਡ, ਤੇ ਕੀ ਸੁਣਾਓਗੇ ਫਿਰ? ਵਾਈਟ ਰੈੱਡ ਪਾ ਕੇ ਕੀ ਸੁਣਾਓਗੇ ਅੱਜ?
2: ਬੋਲੀ।
1: ਓਕੇ ਹਾਂਜੀ।
2: A, B, C, D, E, F, G, H, I, J, K, L, M, N, P, Q, R, S, T, U, V, W, X, Y, and Z. No, I know my ABC. Next time, one, two, three.
1: ਬਲੇ ਬਲੇ ਸ਼ਾਵਾ ਸ਼ਾਵਾ ਚੱਕ ਦੋ ਨਿੱਕੀ ਏਬੀਸੀ। ਹਾਂਜੀ
0: ਏਬੀਸੀ ਵੀ ਪਛਤਾਉਂਦੀ ਹੋਣੀ ਵੀ ਕਿੰਨਾ ਕੁ ਫਸ ਗਈ ਮੈਂ।
1: ਸਤਿ ਸ਼੍ਰੀ ਅਕਾਲ ਮਿਆਉ ਮਿਆਉ,
2: ਤੁਸੀਂ ਠੀਕ ਹੋ?
1: ਹਾਂਜੀ ਅਸੀਂ ਠੀਕ ਹਾਂ, ਤੁਸੀਂ ਕਿਵੇਂ? ਹਾਂਜੀ ਹਾਂ ਠੀਕ, ਤੁਸੀਂ ਕਿਵੇਂ ਹੋ? ਓਕੇ ਵੁਫ ਵੁਫ, ਕਿਵੇਂ ਆ? ਓਕੇ ਕਿਵੇਂ ਆ? ਕਿਵੇਂ ਆ?
0: ਚਿੜੀਆ ਘਰ ਤੋਂ ਆਵਾਜ਼ਾਂ ਆ ਰਹੀਆਂ।
1: ਹੈਂ ਆ ਕੀ ਆ?
2: ਗਹਿਰੀ।
1: ਹੈਂ ਕੀ?
2: ਗਹਿਰੀ
1: ਗਲਹਿਰੀ। ਓਏ ਤੁਹਾਨੂੰ ਪਤਾ ਗਲਹਿਰੀ ਦਾ?
0: ਕਿੱਕਰ ਤੇ ਕਾਟੋ ਰਹਿੰਦੀ, ਕੱਲਾ ਨਾ ਜਾਵੀ ਸਕੂਲ ਨੂੰ।
1: ਅਸੀਸ ਤੁਹਾਨੂੰ ਪਤਾ
2: ਹੈ? ਇੰਡੀਆ ਦੀ ਵੇਖੀ ਸੀ।
1: ਇੰਡੀਆ ਵੇਖੀ ਹੀ? ਓਏ
2: ਅੱਛਾ ਅੱਛਾ, ਉਹ ਜਿਹੜੀ ਦੇ ਸਲਾਈਮ ਕਾਢੀ ਸੀ।
1: ਵਾਹ,
0: ਜਾਂ ਇਹਨੂੰ ਕਾਟੋ ਕਲੇਸ਼ ਤੋਂ ਫਿਰ ਯਾਦ ਰਹਿ ਗਿਆ ਹੋਣਾ।
1: ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ ਯਾਰ।
2: ਹਾਂਜੀ
1: ਵਾਹ, ਕੀ ਸੁਣਾਓਗੇ ਫਿਰ ਅੱਜ?
2: ਬੁਝਾਰਤ।
1: ਅੱਛਾ ਬੁਝਾਰਤ, ਓਕੇ।
2: ਮੇਰੇ ਕੋ 5 ਐਪਲ ਸੀ। ਮੈਂ 1 ਮੈਂ ਖਾ ਲੇ। ਤੁਸੀਂ ਖਾ ਦੇ। ਕਿੰਨੇ ਰਹਿ ਗਏ?
1: ਸਾਨੂੰ ਆਂਸਰ ਦੱਸ ਦਿਓ,
0: ਅਸੀਂ ਰੇਡੀਓ ਤੇ ਦੱਸਣਾ।
1: ਨਹੀਂ ਇਹ ਰਹਿ ਗਏ, 1 ਤੁਸੀਂ ਖਾ ਲਿਆ ਤੇ 2 ਮੈਂ ਖਾ ਲਿਆ ਤੇ
0: 3 ਰਹਿ ਗਏ।
1: ਹੈਂ 3 ਰਹਿ ਗਏ?
0: 3 ਹੀ ਖਾਦੇ?
1: ਨਹੀਂ 3 ਤੇ ਖਾ ਲਏ ਕੇ, 2 ਰਹਿ ਗਏ, 2 ਰਹਿ ਗਏ,
0: 5 ਰਹਿ ਗਏ ਫਿਰ।
2: ਹਾਂਜੀ
1: ਯੇ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਸ,
2: ਬਾਏ ਬਾਏ
1: ਬਾਏ ਬਾਏ ਮਾਨੂੰ ਬਿਲੀ
0: ਮਿਆਉ ਮਿਆਉ। ਜੇ ਕਿਤੇ ਨਾ ਦੱਸ ਦੇਣ ਕਹਿੰਦਾ ਪਲੱਸ 2 ਵੀ ਹੈ ਨਹੀਂ ਹੈ, ਇਹਨੂੰ 8ਵੀਂ ਤੱਕ ਹੀ ਰੱਖੋ।
1: ਆਹੋ ਫਿਰ ਤੇ 8ਵੀਂ 'ਚ ਆ ਜਾਣਾ ਕੰਮ। ਸਤਿ ਸ਼੍ਰੀ ਅਕਾਲ, ਨੈਕਸਟ ਸਾਡੇ ਨਾਲ ਨੇ ਅਨਾਹਤ ਅਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੇ ਤਵਨੀਤ। ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ।
2: ਪਹੁੰਚ
1: ਗਏ ਹੋ? ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਗੇਟ ਤੇ ਬਾਹਰ ਖਲੋ ਕੇ?
2: ਅੱਜ ਦਾ ਵਿਚਾਰ।
1: ਓਏ ਹਾਂਜੀ ਹਾਂਜੀ ਹਾਂਜੀ,
2: ਨੀਅਤ ਸਾਫ ਰੱਖੋ, ਨਸੀਬ ਆਪਣੇ ਆਪ ਬਦਲ ਜਾਣਗੇ। ਸਾਨੂੰ ਆਪਣੇ ਨੀਅਤ ਸਾਫ ਰੱਖਣੀ ਚਾਹੀਦੀ ਹੈ ਤੇ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ ਚਾਹੀਦਾ, ਹਮੇਸ਼ਾ ਸਾਰਿਆਂ ਦਾ ਚੰਗਾ ਕਰਨਾ ਚਾਹੀਦਾ ਹੈ ਤੇ ਸਾਡੇ ਮਾੜੇ ਦਿਨ ਆਪੇ ਹੀ ਚੰਗੇ ਦਿਨਾਂ ਬਦਲ ਜਾਣਗੇ।
1: ਵਾਹ ਵੈਰੀ ਨਾਈਸ, ਆ ਤੇ ਮੈਨੂੰ ਲਿਖ ਕੇ ਭੇਜੋ, ਮੈਂ ਇੱਕ ਅੰਕਲ ਨੂੰ ਵਿਖਾਉਣਾ।
0: ਉਹ ਅੰਕਲ ਨੇ ਅੱਗੇ ਲਿਖ ਕੇ, ਬੜਾ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ।
1: ਉਹ ਥੈਂਕ ਯੂ ਪੁੱਤਰ ਜੀ, ਤੁਸੀਂ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਆਉਂਦੇ ਹੋ।
0: ਮੈਂ ਕਿਹਾ ਉਹ ਇਰਲੇ ਦੇ ਪਹਿਲਾਂ ਇਹਨੂੰ ਆਪ ਪੜੋ।
1: ਭੈਣ ਕਿੱਥੇ ਆ?
2: ਦੀਦੀ ਨਾਲ ਗੱਲ ਕਰ ਲੋ।
1: ਹਾਂਜੀ,
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਹਰਗੁਣ, ਕੀ ਹਾਲ ਹੈ?
2: ਮੈਂ ਵਧੀਆ, ਤੁਸੀਂ ਦੱਸੋ?
1: ਹਾਂ ਆਪਾਂ ਵੀ ਠੀਕ ਹਾਂ। ਕਿੰਨੇ ਵਜੇ ਸਕੂਲ ਲੱਗ ਜਾਂਦਾ?
2: ਮੇਰਾ ਥੋੜਾ ਲੇਟ ਲੱਗਦਾ, ਮੇਰਾ 8:50 ਤੇ।
1: ਓਕੇ ਓਕੇ, ਤੁਹਾਡੀ ਫਿਰ ਆਪਣੀ ਮਰਜ਼ੀ ਜੀ ਆ ਕੇ।
2: ਹਾਂਜੀ ਹੈ, ਮੈਂ ਸੱਚੀ ਕਹਿੰਦੀ
1: ਹਾਂ। ਤੁਹਾਡੇ ਕੋਲ ਟੀਚਰ ਪੁੱਛ ਕੇ ਜਾਂਦੀ ਹੋਣੀ ਆ ਵੀ ਹੁਣ ਲਾ ਲਈਏ।
2: ਨਹੀਂ,
1: ਕੀ ਸੁਣਾਓਗੇ ਫਿਰ?
2: ਅੱਜ ਇੱਕ ਚੁਟਕਲਾ।
1: ਹਾਂਜੀ।
2: ਇੱਕ ਵਾਰੀ ਚਾਰ ਭਰਾ ਹੁੰਦੇ ਨੇ, ਇੱਕ ਦਾ ਨਾਮ ਹੁੰਦਾ ਸਟੂਪਿਡ, ਦੂਜੇ ਦਾ ਇਡੀਅਟ ਤੇ ਇੱਕ ਦਾ ਦਿਮਾਗ, ਤੇ ਚੌਥੇ ਤੱਕ ਹੋ ਗਿਆ।
1: ਅੱਛਾ,
0: ਆ ਬੜੇ ਵਧੀਆ ਨਾਂ ਰੱਖੇ, ਆਮ ਤੌਰ ਤੇ ਹੁੰਦੇ ਇਦਾਂ ਦੇ।
1: ਅੱਛਾ,
2: ਤੇ ਫਿਰ ਇੱਕ ਦਿਨ ਦਿਮਾਗ ਜਾਂਦਾ ਕੁਲਚੇ ਖਾਣ ਤੇ ਖੋ ਗਿਆ, ਸੱਚੀ ਚ ਖੋ ਜਾਂਦਾ। ਤੇ ਫਿਰ ਸਟੂਪਿਡ ਤੇ ਇਡੀਅਟ ਜਾਂਦੇ ਪੁਲਿਸ ਕੋਲ FIR ਲਿਖਵਾਉਣ, ਤੇ ਕਹਿੰਦੇ ਨੇ ਵੀ ਖੋ ਗਿਆ ਖੋ ਗਿਆ। ਤੇ ਫਿਰ ਪੁਲਿਸ ਵਾਲੇ ਕਹਿੰਦੇ ਕਿ ਠੀਕ ਆ, ਪਰ ਕੌਣ ਖੋ ਗਿਆ?
1: ਜੀ,
2: ਉਹ ਕਹਿੰਦੇ ਕਿ ਨਹੀਂ, ਖੋ ਗਿਆ ਹੀ ਖੋ ਗਿਆ।
0: ਅੱਛਾ,
2: ਫਿਰ ਉਹ ਕਹਿੰਦੇ ਨੇ ਕਿ ਅੱਛਾ ਠੀਕ ਹੈ, ਨਾ ਦੱਸੋ। ਤੇ ਉਹ ਕਹਿੰਦੇ ਕਿ ਖੋ ਗਿਆ।
1: ਅੱਛਾ,
2: ਉਹ ਕਹਿੰਦੇ ਅੱਛਾ, ਪਰ ਅੱਗੇ ਵੀ ਤਾਂ ਬੋਲੋ, ਖੋ ਗਿਆ ਕੌਣ ਹੈ? ਉਹ ਕਹਿੰਦੇ ਕਿ ਸਾਡਾ ਭਰਾ ਖੋ ਗਿਆ।
1: ਹਾਂਜੀ,
2: ਹਾਂ। ਤੇ ਫਿਰ ਉਹ ਕਹਿੰਦੇ ਨੇ ਵੀ ਠੀਕ ਹੈ, ਖੋ ਗਿਆ ਤਾਂ ਖੋ ਗਿਆ, ਪਰ ਉਹਦਾ ਨਾਂ ਵੀ ਦੱਸੋ। ਅੱਧੇ ਘੰਟੇ ਤੱਕ ਐਂ ਚੱਲਦਾ ਰਹਿੰਦਾ। ਤੇ ਫਿਰ ਉਸ ਤੋਂ ਬਾਅਦ ਹਾਰ ਕੇ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਦੋਨੋਂ ਸਟੂਪਿਡ ਤੇ ਇਡੀਅਟ ਹੋ। ਉਹ ਕਹਿੰਦੇ ਹਾਂ।
0: ਦਿਮਾਗ ਨੇ ਸਾਰਾ ਕੁਛ ਸਮਝਾ ਦੇਣਾ
1: ਸੀ।
0: ਦਿਮਾਗ ਵੈਸੇ ਆਮ ਤੌਰ ਤੇ ਗਾਸ ਚਰਨੇ ਗਿਆ ਤਾਂ, ਪਰ ਕੁਲਚੇ।
1: ਥੈਂਕ ਯੂ ਅਰਗਨ।
0: ਸਾਡੇ
1: ਨਾਲ ਆਪ ਹੁੰਦੀ ਰਹੀ ਜਦੋਂ ਨਵਾਂ ਨਵਾਂ ਕਿਸੇ ਨੂੰ ਕਹਿੰਦਾ ਸੀ ਨਾ ਵੀ ਆਉਂਦਾ ਵੀ ਰੇਡੀਓ, ਕਿਹੜਾ ਰੇਡੀਓ ਹੈ? ਕਹਿੰਦੇ ਹਾਂਜੀ ਹਾਂਜੀ ਹਾਂਜੀ ਹਾਂਜੀ, ਨਾ ਕੀ ਤੁਹਾਡੇ? ਕਹਿੰਦਾ ਹਾਂਜੀ ਠੀਕ ਠੀਕ ਠੀਕ ਆ, ਨਾ ਦੱਸ ਦੇ ਮਾੜਾ ਯਾਰ।
0: ਫੇਰ ਕਹਿ ਅਗਲੇ ਨੂੰ ਕਹਿੰਦੇ ਡਬਲ ਏ ਨਾਲ ਲਿਖਿਓ ਭਰਾਵਾ, ਸਿੰਗਲ ਏ ਨਾਲ ਲਿਖਿਓ, ਫੇਰ ਅਗਲੇ ਨੂੰ ਪਤਾ ਲੱਗਦਾ। ਹਾਂਜੀ ਹਾਂਜੀ, ਕਹਿਣਾ ਸਦਾ ਸੁਖੀ ਰਹਿਣਾ।
1: ਤੇ ਨੈਕਸਟ ਕਿਹਦੀ ਵਾਰੀ ਆ ਭਾਈ? ਨੈਕਸਟ ਸਾਡੇ ਨਾਲ ਆ ਗਈ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
2: ਡੈਡਾ
1: ਦੇ ਆਇਆ, ਠੀਕ ਹੋ ਗਈ?
2: ਓਕੇ,
1: ਕੀ ਲਿਆਏ ਇਹੋ ਜਿਹਾ ਡੈਡਾ ਫਿਰ?
2: ਡੈਡਾ ਜੱਫੀ।
1: ਓ ਵਾਹ, ਫਿਰ ਤੇ ਬਹੁਤ ਵਧੀਆ, ਬਹੁਤ ਵਧੀਆ ਰੈਮੇਡੀ ਆ ਫਿਰ ਤੇ।
2: ਹਾਂਜੀ,
1: ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਤੇ ਜਦੋਂ ਅੱਜ ਡੈਡਾ ਚਾਹ ਪੀ ਰਹੇ ਸੀ ਤੇ ਆਂਦਾ, ਉਦੋਂ ਡੈਡਾ ਕਹਿੰਦੇ ਸੀ ਆ ਮੰਮਾ ਦੀ ਚਾਹ ਸਵਾਦ ਹੁੰਦੀ, ਬਿਕੋਜ਼ ਡੈਡਾ ਮੰਮਾ ਦੀ ਚਾਹ ਪੀ ਰਹੇ ਸੀ ਤੇ ਬਿਕੋਜ਼ ਮੰਮਾ ਨੇ ਪੀਣੀ ਨਹੀਂ ਸੀ। ਮੰਮਾ ਕਹਿੰਦੇ ਮੈਂ ਉਸ ਚਾਹ ਚ ਜ਼ਹਿਰ ਪਾਇਆ।
0: ਥੋੜੀ ਜੀ ਕੌੜੀ ਹੁੰਦੀ ਹੈ, ਮੈਂ ਵੀ ਟ੍ਰਾਈ ਕੀਤੀ ਸੀ ਇੱਕ ਦਿਨ
1: ਜ਼ਹਿਰ ਪਾ ਕੇ।
0: ਕਿਉਂਕਿ ਜਿਹੜੀ ਚੀਨੀ ਹੈ ਨਾ ਖਾਂਡੇ ਨੂੰ, ਹੈ ਹੀ ਜ਼ਹਿਰ
1: ਨਾ ਪਾਓ ਤੇ। ਕੀ ਸੁਣਾਓਗੇ ਫਿਰ?
2: ਇੱਕ ਬੋਲੀ।
1: ਹਾਂਜੀ,
2: ਬਾਬਾ ਬਾਜ ਰਿਪੀਟ ਹੁੰਦੀ ਹੈ, ਮੇਰੇ ਕੋ ਬੋਲੀ ਨਹੀਂ ਸੁਣਾ ਹੁੰਦੀ।
1: ਓਏ ਹੋਏ, ਫਿਰ ਕੀ ਕਰੀਏ ਹੁਣ? ਦੂਜੇ ਪਾਸੇ ਮੈਨੂੰ ਨਹੀਂ ਤੇ ਕੱਟਣਾ ਪੈਣਾ ਫਿਰ। ਕਰ ਲਓ ਹੁਣ ਔਖੇ ਸੌਖੇ ਹੋ ਕੇ, ਕੋਈ ਨਹੀਂ।
2: ਕਹਿੰਦੇ ਮੈਨੂੰ ਮੈਂ ਰੁਕ ਜਾ ਕੇ।
1: ਨਾ ਰੁਕਣਾ ਕਿਉਂ ਆ, ਫੋਨ ਥੋੜਾ ਜਿਹਾ ਕੰਨ, ਤੁਸੀਂ ਕੰਨ ਤੋਂ ਹਟਾ ਲਓ ਨਾ, ਕੱਲਾ
0: ਕੱਲਾ ਬਾਲਾਂ ਵਾਲੀ ਤੇ ਤੋਂ 12ਵੀਂ ਪਾਸ ਨਾ ਹੋਈ।
1: ਤੁਸੀਂ ਸੁਣਨ ਵਾਲਾ ਜਿਹੜਾ ਉਹ ਪਾਸੇ ਨੂੰ ਕਰ ਦਿਓ ਤੇ ਸਿਰਫ ਬੋਲਣ ਵਾਲਾ ਮੂੰਹ ਅੱਗੇ ਰੱਖ ਲਓ। ਕੰਨ ਤੋਂ ਹਟਾ ਦੋ।
2: ਓਕੇ
1: ਹਾਂਜੀ,
2: ਮੈਂ ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇਲਾ ਤੇ ਖੁੰਜ, ਵਿਆਹ ਵੇਖਣ ਨੂੰ ਆ ਗਈ ਪੂਆ ਅਸੀਂ ਤੇਲਾ ਤੇ ਖੁੰਜ, ਪੂਆ ਫਿਰੇ ਕਹਿੰਦੀ ਖਾਣੇ ਮੈਂ ਮਰੁੰਡੇ
1: ਮਰੁੰਡੇ,
2: ਰੂਸੀ ਫਿਰੇ ਕਹਿੰਦੀ ਖਾਣੇ
1: ਮੈਂ ਮਰੁੰਡੇ ਮਰੁੰਡੇ ਮਰੁੰਡੇ ਮਰੁੰਡੇ
2: ਮਰੁੰਡੇ
1: ਕੱਚੇ ਕੱਚੇ ਗਰੇ
2: ਬਟਾਲੇ ਵਾਲੇ ਮਰੁੰਡੇ
1: ਬਟਾਲੇ ਵਾਲੇ ਮਰੁੰਡੇ
2: ਲੁਧਿਆਣੇ ਵਾਲੇ ਸਵਾਦ ਨਹੀਂ ਹੁੰਦੇ।
1: ਹਾਂ ਵੇਖਿਆ,
0: ਉਪਸ ਹੋ ਗਿਆ।
1: ਹਾਂ ਤੁਹਾਡੇ ਨਹੀਂ ਇੰਨੇ ਸਵਾਦ ਹੁੰਦੇ,
0: ਸਾਡੇ ਕੁਲਚੇ ਵਧੀਆ ਹੁੰਦੇ।
1: ਥੈਂਕ ਯੂ ਤਮਨੀਤ।
2: ਮੰਮਾ ਇੱਦਾਂ ਐਕਟ ਕਰਦੇ ਜਦੋਂ ਅਸੀਂ ਮੇਲੇ ਤੇ ਜਾਂਦੇ ਉੱਥੇ ਮਰੁੰਡਾ ਵਾਲੇ ਥਾਂ, ਮੰਮਾ ਕਹਿੰਦੇ ਮੰਮੀ ਗੱਡੀ ਰੋਕੋ ਮੈਂ ਮਰੁੰਡਾ ਲੈਣਾ।
0: ਇਹ ਉਹ ਮੰਮੀ ਹੋਣੀ ਨਾ ਮੇਲੇ ਜਾਂਦੇ ਸਾਰ ਭੁੱਖ ਲੱਗ ਜਾਂਦੀ ਜਿਨ੍ਹਾਂ ਨੂੰ।
2: ਨਹੀਂ ਵੀ ਉਹ ਵੀਰ ਜੀ ਹੈਗਾ।
1: ਅੱਛਾ ਉਹ ਵੀਰ ਜੀ ਆ। ਓਕੇ ਓਕੇ ਓਕੇ ਓਕੇ ਹਾਂਜੀ, ਨੈਕਸਟ ਕਿਹਦੀ ਵਾਰੀ ਆ?
2: ਅਸ਼ਵਿਨ ਨਾਲ ਗੱਲ ਕਰ ਲੋ।
1: ਹਾਂਜੀ ਗੋਲ ਗੱਪੇ ਵਾਲੇ ਹੋ?
2: ਹਾਂਜੀ
1: ਹਾਂਜੀ। ਯੂ ਲਾਈਕ ਗੋਲ ਗੱਪਾ?
2: ਹਾਂਜੀ।
1: ਓਕੇ ਗੁੱਡ, ਕੀ ਸੁਣਾਓਗੇ ਫਿਰ ਅੱਜ ਗੋਲ ਗੱਪਾ?
2: ਇੱਕ ਬੁਝਾਲ ਜਿਹੜੀ ਕੱਲ ਨਹੀਂ ਸੁਣਾਈ ਸੀ।
1: ਓਕੇ ਓਕੇ ਓਕੇ ਓਕੇ
2: ਕਿਹੜੀ ਚੀਜ਼ ਹੈ ਜਿਹੜਾ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਪਰ ਮੂਵ ਨਹੀਂ ਹੁੰਦੀ?
1: ਅੱਛਾ ਉੱਪਰ ਵੀ ਜਾਂਦੀ ਆ ਤੇ ਥੱਲੇ ਵੀ ਆਉਂਦੀ ਆ ਤੇ ਪਰ ਮੂਵ ਨਹੀਂ ਹੁੰਦੀ।
2: ਹਾਂਜੀ
1: ਇਦਾਂ ਦੀ ਤੇ ਪੀੜ ਹੁੰਦੀ ਕਈ ਵਾਰੀ, ਕਹਿੰਦੇ ਹੁੰਦੇ ਕਈ ਜਾਣੇ ਵੀ ਤਾਂ ਠਾਂ ਜਾਂਦੀ ਆ ਪਰ ਨਿਕਲਦੀ ਨਹੀਂ ਖੇ ਪਾਸੇ। ਹੈ ਗੈਸ ਤੇ ਨਹੀਂ
2: ਕਦੇ ਆਫਿਸ ਵੀ ਹੈਗੀ
1: ਹੈ? ਅੱਛਾ ਆਫਿਸ ਚ ਹੈਗੀ ਆ?
0: ਹੈਗੀ ਆ
1: ਆਫਿਸ ਚ ਹੈਗੀ ਆ ਤਾਂ ਜਾਂਦੀ ਠਾਂ ਜਾਂਦੀ। ਲਿਫਟ ਉਹ ਤਾਂ ਸੱਚ ਹੈ ਨਹੀਂ ਸਾਡੇ ਕੋਲ, ਤਾਂ ਜਾਂਦੀ ਤੇ ਠਾਂ ਆਉਂਦੀ।
2: ਆਈ ਮੀਨ ਰੇਡੀਓ ਹਾਂਜੀ ਤੇ ਹੈਗਾ।
1: ਅੱਛਾ ਰੇਡੀਓ ਹਾਂਜੀ ਤੇ ਹੈਗਾ।
0: ਓਕੇ ਮੈਂ ਵੀ ਨੈਰੋ ਡਾਊਨ ਹੋ ਗਿਆ ਕੰਮ।
1: ਹਾਂ ਇਹ ਤਾਂ ਹੈਗਾ ਫਿਰ ਮੇਲ ਹੀ ਆ ਕੋਈ, ਹੈ ਨਾ? ਤਾਂ ਵੀ ਜਾਂਦਾ ਤੇ ਠਾਂ ਵੀ ਜਾਂਦਾ ਤੇ ਪਰ ਮੂਵ ਨਹੀਂ ਹੁੰਦਾ। ਚਲੋ ਹਾਰ ਗਏ ਫਿਰ ਆਪਾਂ।
0: ਪੌੜੀਆਂ ਤਾਂ ਨਹੀਂ?
1: ਹਾਂ
2: ਹਾਂਜੀ
1: ਉਹ ਹਾਂ ਪੌੜੀਆਂ। ਸਹੀ ਹੋ ਗਿਆ ਤੁਹਾਡਾ ਜਵਾਬ,
0: ਬਿਲਕੁਲ। ਮੈਂ ਬੈਠੇ ਸਟੀਲ ਕਢਾਉਂਗਾ
1: ਬੈਠੇ ਬੈਠੇ।
0: ਤੀਰ ਨਿਸ਼ਾਨੇ ਤੇ, ਤੀਰ ਨਿਸ਼ਾਨੇ
1: ਬੈਠੇ ਬਿਠਾਏ ਜਿੱਤ ਗਏ ਤੁਸੀਂ ਤੇ, ਤੁਹਾਡੇ ਤੇ ਪੈਰ ਥੱਲੇ ਬੈਠਾ ਬਟੇਰਾ ਆ ਗਿਆ।
0: ਪੌੜੀਆਂ ਵੀਰੇ ਪੌੜੀਆਂ,
1: ਤੁਸੀਂ ਅੱਜ ਲਾਟਰੀ ਪਾਓ ਤੁਸੀਂ।
0: ਨਹੀਂ ਮੈਂ ਆਇਆ ਸੀ ਨਾ ਪੌੜੀਆਂ ਚੜ ਕੇ, ਯਾਦ ਰਹਿ ਗਿਆ।
1: ਹਾਂ ਓਕੇ। ਸੁਖਵਿੰਦਰ ਭੈਣ ਜੀ ਕਹਿੰਦੇ ਸੀਂਡੀ ਸੀਂਡੀ। ਥੈਂਕ ਯੂ ਥੈਂਕ ਯੂ ਵੈਸ਼ਲਿਨ। ਤੁਹਾਡਾ ਗੇੜਾ ਫਿਰ ਕਿੱਥੇ ਗਏ ਸੀ ਤੁਸੀਂ ਲੈ ਕੇ? ਉਹ ਅਸੀਂ ਤੇ ਬਸ ਐਵੇਂ ਭਾਜੀ ਟਾਈਮ ਪਾਸ ਕਰਨ ਡਿਆ। ਤੁਸੀਂ ਕਿੱਥੇ ਗਏ ਸੀ ਐਰਕੀ ਟਰੱਕ ਲੈ ਕੇ? ਭਲਾ
0: ਚੱਪਲ ਮਾਰਨਾ ਵੀ ਠੀਕ ਹੋ ਜਾਂਦੀ।
1: ਹਾਂ ਜਾਂ ਫਿਰ ਚੱਪਲ ਮਾਰ ਕੇ ਵੇਖ ਲਿਆ ਕਰੋ,
2: ਬੰਦਾ ਵੀ ਚੰਗਾ।
1: ਹਾਂ ਬੰਦਾ ਵੀ ਚੰਗਾ, ਬੰਦਾ ਮਾਰ ਲਿਆ ਕਰੋ, ਬੰਦਾ ਪਰ ਮਾਰ ਕੇ ਨਾ ਵੇਖਿਆ ਕਰੋ।
0: ਬੰਦੇ ਦੀ ਵੀ ਸਰਵਿਸ ਹੋਣ।
1: ਓਹੋ ਤੇ ਕਿੰਨੇ ਕੁ ਦਿਨ ਲੱਗ ਜਾਂਦੇ ਸਿਡਨੀ ਜਾਂਦਿਆਂ?
2: 10 ਘੰਟੇ
1: ਲੱਗਦੇ ਆ
0: ਰੁਕ ਕੇ ਜਾਂ ਬਿਨਾਂ ਰੁਕੇ?
2: ਹਾਂਜੀ।
1: ਤੇ ਵਾਪਸ ਆਉਂਦੇ ਆ ਕਿੰਨੇ ਦਿਨ ਲੱਗਦੇ ਆ?
2: 4 ਦਿਨ।
1: ਅੱਛਾ ਵਾਪਸ ਆਉਂਦੇ 4 ਘੰਟੇ,
0: ਠੀਕ ਆ
1: ਯਾਰ। ਤੇ ਵਾਪਸ ਭਾਜੀ ਏਡੀ ਛੇਤੀ ਕਿੱਦਾਂ ਆ ਜਾਂਦੇ ਤੁਸੀਂ? ਜਾਂਦੇ 10 ਘੰਟਿਆਂ ਚ ਆਉਂਦੇ ਤੁਸੀਂ 4 ਚ?
0: ਆਉਂਦੇ ਹੋਏ ਟਰੱਕ ਜਾ ਕੇ ਰੱਖ ਲੈਂਦੇ,
1: ਆਉਂਦੀ ਰਹੀ ਟਰੱਕ ਖਾਲੀ ਹੁੰਦਾ ਨਾ ਤਾਂ ਕਰਕੇ।
0: ਨਹੀਂ ਮਿਲਦਾ ਟਰੱਕ ਜਹਾਜ਼ ਚ ਲੈ ਕੇ
1: ਆਉਂਦੇ। ਹਾਂ ਉੱਡ ਕੇ ਆ ਜਾਂਦਾ ਜਹਾਜ਼, ਆਉਂਦੀ ਰਹੀ ਟਰੱਕ ਜਹਾਜ਼ ਬਣ ਜਾਂਦਾ।
2: ਟ੍ਰੈਫਿਕ ਮੈਸ਼ਫੀ ਵੇ।
1: ਅੱਛਾ ਟ੍ਰੈਫਿਕ ਮੈਨੇ ਮੈਸ਼ਫੀ ਵੇ।
0: ਓਕੇ ਠੀਕ ਹੈ
1: ਠੀਕ ਹੈ ਠੀਕ ਹੈ
0: ਤੇ ਰਾਜ ਰੁਕੇ ਵੀ ਸੀਗੇ ਸੈਟਲਿੰਗ ਗਏ ਜਦੋਂ
2: ਕਿੱਥੇ ਹੋਇਆ ਉੱਥੇ ਕੀ ਹੋਇਆ
1: ਉੱਥੇ ਯਾਰ ਇੱਕ ਕਾਰ ਖਰਾਬ ਹੋ ਗਈ ਉੱਥੇ
0: ਭਾਜੀ
1: ਤੁਸੀਂ ਨਾ ਛੇਤੀ ਆ ਜਾ ਕਰੋ ਤੁਹਾਡੇ ਨਾ ਬੱਚੇ ਤੁਹਾਨੂੰ ਮਿਸ ਕਰਦੇ ਆ ਠੀਕ ਆ
2: ਟਰੱਕ
1: ਚਿੱਟਾ ਜਿਹਾ ਲੱਗਦਾ ਜੇ ਧੋਤਾ ਹੋਵੇ ਤੇ
0: ਮੀਂਹ ਪੈਂਦੇ ਜੇ ਖੜਾਇਆ ਹੋਵੇ ਧੋਣਾ ਇਹਨਾਂ ਨੇ
1: ਭਾਜੀ ਜਿਹੜਾ
2: ਟਰੱਕ
1: ਭਾਜੀ ਯਾਰ ਬੜੀ ਨੌਲੇਜ ਹੈ ਤੁਹਾਨੂੰ ਤੇ ਚਲੋ ਚਲੋ ਠੀਕ ਆ ਭਾਜੀ ਫਿਰ ਕੱਲ ਮਿਲਦੇ ਹਾਂ ਬੋਲੀ ਕੱਲ ਸੁਣਾ ਲਿਓ ਨਾ ਹੁਣ ਤੇ ਭਾਜੀ ਨੇ ਗੱਲਾਂ ਕਰ ਲਈਆਂ ਕਿੰਨੀਆਂ ਕੱਲ ਕਰ
2: ਲਾਂਗੇ
1: ਬੱਲੇ ਬੱਲੇ ਥੈਂਕ ਯੂ ਸਰਦਾਰ ਜੀ ਤੇ ਮੈਂ ਨਾ ਵਾਟੀ ਕੱਢੀ ਜਾਂਦੇ ਆ ਤੇ 696 ਤੁਸੀਂ ਆਉਂਦੇ ਰਹੋ ਹੈਲੋ ਅਸੀਸ ਕੀ ਹਾਲ ਹੈ ਚਲੋ ਫਿਰ ਦਵਾ ਦਵ ਸੁਣਾਓ ਫਿਰ ਕੀ ਸੁਣਾਓਗੇ
2: ਖੇਡਣਾ
1: ਚਾਹੁੰਦੇ ਹੋ ਸਾਡੇ ਮਾੜਾ ਜਿਹਾ ਪਿਆ ਸੀ ਪਤਾ ਨੀ ਹੁਣ ਤੇ ਪਤਾ ਨੀ ਬਾਹਰ ਕੀ ਚੱਲਦਾ
2: ਸਾਡਾ ਤਾਂ ਬਾਲਾ ਪੈ ਰਿਹਾ
1: ਓਹੋ
2: ਸਾਰੇ ਛਤਰੀਆਂ ਲੈ ਕੇ ਉੱਥੇ ਖੜੇ ਜੇ
1: ਤੁਸੀਂ ਲਿਆਂਦੀ ਛਤਰੀ ਕਿ ਨਹੀਂ
2: ਹਾਂਜੀ
1: ਤੁਸੀਂ ਲਿਆਂਦੀ ਹੈ ਛਤਰੀ
2: ਯੈਸ ਮੰਮਾ ਨੇ ਵੀ ਲਿਆਂਦੀ ਚਿੱਟੀ ਦੀ
1: ਗੁੱਡ ਗੁੱਡ ਗੁੱਡ ਤੇ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਭਲਾ
2: ਹਾਂਜੀ
1: ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਆ
2: ਨਹੀਂ
1: ਤਾਨ ਛਤਰੀ ਵੇ ਜਿਹੜੀ ਲੰਦਨ ਮੰਗਾਈਆ ਉਹ ਵਾਲੀ
2: ਨਹੀਂ
1: ਲੈ ਮੰਮਾ ਨੂੰ ਤੇ ਆਉਂਦੀ ਆ
0: ਜੀਵੇ ਉਹ ਬਚੋਲਾ ਜੀ ਨੇ ਦੱਸ ਤੇਰੀ ਪਾਈ
1: ਆ ਤਾਨ ਛਤਰੀ ਵੇ ਲੈ ਮੰਮਾ ਨੂੰ ਆਉਂਦੀ ਉਹਨਾਂ ਨੇ ਦੱਸੀ ਨੀ ਤੁਹਾਨੂੰ
0: ਤੇ ਮੀਂਹ ਪੈਂਦੇ ਚ ਦੱਸਣੀ ਸੀ ਨਾ ਅੱਜ ਹੋਰ
1: ਹੈ ਜਦੋਂ ਮੀਂਹ ਆਉਂਦਾ ਉਦੋਂ ਮੀਂਹ ਵਾਲੀ ਬੋਲੀ
2: ਮੈਂ ਸੁਣੂ ਹੁਣ ਇੱਕ ਸੁਣਾਉਣਾ
1: ਹਾਂਜੀ ਹਾਂਜੀ
2: ਪੱਪੂ ਕਹਿੰਦਾ ਨਾ ਇੱਕ ਵੀ ਮੇਰੀ ਮੇਰੀ ਦੀਦੀ ਦੀ ਨਾ ਮੇਰੀ ਦੀਦੀ ਰੱਬ ਨੇ ਕਿੰਨੀ ਸੋਹਣੀ ਬਣਾਇਆ ਬਈ ਲੈ ਲਕਸ਼ ਕਿੰਨੇ ਸੋਹਣੇ ਬਣਾਏ ਪਰ ਉਹ ਕਹਿੰਦਾ ਬਈ ਕੈਂਚੀ ਵਰਗੀ ਜਵਾਰ ਵੀ ਆਏ ਕੁਛ ਕੱਚ ਕੱਚ ਕੱਚ ਸਾਰੇ ਕੰਮ ਖਰਾਬ ਕਰਦੀ ਹੈ।
1: ਓਹੋ
0: ਅਫਸੋਸ ਹੋ ਗਿਆ,
1: ਜ਼ਬਾਨ ਕੈਂਚੀ ਵਰਗੀ ਲਾਤੀ। ਓਹੋ ਹੋ ਹੋ ਥੈਂਕ ਯੂ ਜੀ,
2: ਥੈਂਕ ਯੂ ਬਾਏ,
1: ਥੈਂਕ ਯੂ ਬਾਏ ਬਾਏ ਬੁੱਤ, ਬਾਏ ਬਾਏ, ਥੈਂਕ ਯੂ, ਥੈਂਕ ਯੂ, ਥੈਂਕ ਯੂ।
0: ਤਾਣ ਕੈਂਚੀ ਜਿਹੜੀ ਰੱਬ ਨੇ ਬਣਾਈ ਆ।
1: ਸੋਰੀ ਸੁਖਨ, ਅੱਜ ਤੁਹਾਡੀ ਕਾਲ ਫਿਰ ਨਹੀਂ ਲੈ ਹੋਈ ਅਤੇ ਤੁਸੀਂ ਮੈਨੂੰ ਪਤਾ ਨਹੀਂ ਵੀ ਅਰਲੀ ਜਾਣਾ ਅੱਜ, ਥੈਂਕ ਯੂ। ਰੁਪਿੰਦਰ ਜੀ ਕਹਿੰਦੇ ਨੇ ਵੀ ਕ੍ਰੇਗੀ ਬਰਨ 'ਤੇ ਕਹਿੰਦੇ ਵੀ ਧੁੱਪ ਚੜ੍ਹੀ ਜੇ। ਚਲੋ ਜੀ, ਮਾਣੋ ਧੁੱਪ ਦਾ ਆਨੰਦ। ਅਤੇ 179 ਡੋਲਰ ਕਹਿੰਦੇ ਕਿ 22 ਕੈਰਟ ਦਾ ਰੇਟ ਹੋ ਗਿਆ, ਦਿੱਲੀ ਚੂਲਰ ਵਾਲੇ ਕਹਿੰਦੇ ਨੇ। ਅਤੇ ਸ਼ਾਨੂ ਜੀ ਕਹਿੰਦੇ ਨੇ ਕਿ ਅੰਬਰ ਐਂਬਰ ਐਂਡ ਤੇਗ, ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਕਿ ਰੂਹ ਖੁਸ਼ ਹੋ ਜਾਂਦੀ ਸੁਣ ਕੇ, ਅਤੇ ਥੈਂਕ ਯੂ। ਅਤੇ ਧਰਮਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਕਹਿੰਦੇ ਕਿ ਬੈਰੀ ਕਿਤੇ ਪਾਣੀਆਂ ਤੋਂ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਸੋਹਣੀ ਸੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ, ਧੰਨਵਾਦ ਤੁਹਾਡਾ ਸਭ ਜੀ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਲਵੀਰ ਕੌਰ ਮਾਂਗੜ ਜੀ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

0: ਬੈਟਰ ਨੌਨ ਸਟੌਪ ਵਿਦ ਏਅਰ ਇੰਡੀਆ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
3: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਓਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
1: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ ਸਭ ਖੋਲ ਦੇ ਲੰਘ ਜਾਂਦੇ ਨੇ
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
3: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
2: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
1: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
2: ਰਿਲੀਜ਼ਿੰਗ ਔਨ 31 ਜੁਲਾਈ
1: ਦੱਸੋ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
5: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
6: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ
7: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
8: Ready, set, go! Chetston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Kori Nal. Radio Hanji de hawale nal pao. 3 saal di free service. Chetston Ford. Ready, set, Ford.
9: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
10: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆਇਆ
9: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
11: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
9: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
12: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
9: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕ ਨਾਮਾ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਦਾ ਅੱਜ 5 ਤਰੀਕ ਆ ਅਗਸਤ ਦਾ ਮਹੀਨਾ ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅੱਜ ਦੇ ਦਿਨ ਅਪਡੇਟਸ ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ ਗੌਤਮ ਜੀ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਧੰਨਵਾਦ ਰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ ਆਸਟ੍ਰੇਲੀਆ ਦੇ ਵਿੱਚ ਦੋ ਸੰਕਟ ਇੱਕ ਪ੍ਰੋਪਰਟੀ ਦਾ ਤੇ ਦੂਜਾ ਇਮੀਗ੍ਰੇਸ਼ਨ ਦਾ ਕਾਸਟ ਆਫ ਲਿਵਿੰਗ ਵਾਲਾ ਜਿਹੜਾ ਸੰਕਟ ਹੈ ਉਹ ਤਾਂ ਹੁਣ ਬਹੁਤ ਪਿੱਛੇ ਰਹਿ ਗਏ ਯਾਨੀ ਕਿ ਤੁਹਾਡੀ ਜੇਬ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਕਰ ਰਿਹਾ ਹੁਣ ਪ੍ਰੋਪਰਟੀ ਮਾਰਕੀਟ ਦਾ ਸੰਕਟ ਔਰ ਇਮੀਗ੍ਰੇਸ਼ਨ ਦੇ ਸੰਕਟ ਕੀ ਨੇ ਇਹਨਾਂ ਦੀ ਗੱਲ ਤੁਹਾਡੇ ਨਾਲ ਅੱਜ ਦੇ ਦਿਨ ਕਰਾਂਗੇ ਕਾਫੀ ਅਹਿਮ ਤਰੀਨ ਖਬਰਾਂ ਨੇ ਔਰ ਜੈੱਟ ਸਟਾਰ ਨੇ ਇੱਕ ਨਵਾਂ ਪੁਆੜਾ ਪਾ ਦਿੱਤਾ ਸੋ ਜੇ ਤੁਸੀਂ ਡੋਮੈਸਟਿਕ ਟਰੈਵਲ ਜਾਂ ਇੰਟਰਨੈਸ਼ਨਲ ਕਰਨਾ ਤਾਂ ਅੱਜ ਦੀਆਂ ਖਬਰਾਂ ਜ਼ਰੂਰ ਸੁਣਦੇ ਰਹੋ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਖਬਰ ਹੈ ਜਿਹੜੀ ਭਾਰਤ ਦੇ ਨਾਲ ਜੁੜੀ ਹੋਈ ਹੈ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਫਰਾਂਸੀਸੀ ਅਧਿਕਾਰੀਆਂ ਦੇ ਮੁਤਾਬਕ ਮੰਗਲਵਾਰ ਸਵੇਰੇ ਇੰਗਲਿਸ਼ ਚੈਨਲ ਪਾਰ ਕਰਨ ਵੇਲੇ ਬਰਤਾਨੀਆ ਜਾਣ ਦੀ ਕੋਸ਼ਿਸ਼ ਕਰ ਰਹੇ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਤੋਂ ਬਾਅਦ 150 ਤੋਂ ਵਧੇਰੇ ਪ੍ਰਵਾਸੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਫਰਾਂਸ ਦੇ ਚੈਨਲ ਕੇ ਚੈਨਲ ਤੇ ਉੱਤਰੀ ਸਮੁੰਦਰੀ ਜਿਹੜਾ ਰਸਤਾ ਹੈ ਉਸ ਦੇ ਜ਼ਰੀਏ ਇਹ ਕਿਸ਼ਤੀ ਬ੍ਰਿਟੇਨ ਜਾ ਰਹੀ ਸੀ ਜਦੋਂ ਉਸਦੇ ਇੰਜਨ ਦੇ ਵਿੱਚ ਅੱਗ ਲੱਗ ਗਈ ਅਧਿਕਾਰੀਆਂ ਦੇ ਮੁਤਾਬਕ ਕੁੱਲ 157 ਲੋਕਾਂ ਨੂੰ ਬਚਾਇਆ ਗਿਆ ਫਿਲਹਾਲ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਹਲਾਕ ਹੋਣ ਦੀ ਕੋਈ ਖਬਰ ਹਾਸਲ ਨਹੀਂ ਹੋ ਸਕੀ ਇਹ ਘਟਨਾ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਛੋਟੀਆਂ ਕਿਸ਼ਤੀਆਂ ਦੇ ਜ਼ਰੀਏ ਬਰਤਾਨੀਆ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਉੱਤੇ ਲਗਾਮ ਲਗਾਉਣ ਦੇ ਲਈ ਆਪਣੀ ਸਰਕਾਰ ਦੇ ਲਗਾਤਾਰ ਤੇ ਸਖ਼ਤ ਕੋਸ਼ਿਸ਼ਾਂ ਜਾਰੀ ਰੱਖਣ ਦਾ ਸੰਕਲਪ ਜਤਾਇਆ ਸੀ ਦੱਸ ਦਈਏ ਕਿ ਅਫਰੀਕੀ ਮੁਲਕਾਂ ਦੇ ਵਿੱਚੋਂ ਜਾਂ ਦੂਸਰੇ ਏਸ਼ੀਆਈ ਮੁਲਕਾਂ ਤੋਂ ਸਮੁੰਦਰੀ ਰਸਤੇ ਦੇ ਜ਼ਰੀਏ ਯੂਰਪ ਦੇ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਪਿਛਲੇ ਕਈ ਮਹੀਨਿਆਂ ਤੋਂ ਹਾਈਲਾਈਟ ਚਰਚਾ ਦਾ ਵਿਸ਼ਾ ਬਣੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਸਿਓਟਾ ਸਿਟੀ ਦਾ ਜਿਹੜਾ ਇੱਕ ਸੰਕਟ ਪੈਦਾ ਹੋਇਆ ਸੀ ਉਸ ਨੂੰ ਲੈ ਕੇ ਹੁਣ ਯੂਰੋਪੀਅਨ ਯੂਨੀਅਨ ਦੇ ਨਿਸ਼ਾਨੇ ਦੇ ਉੱਤੇ ਸਪੇਨ ਦੇ ਪ੍ਰਧਾਨ ਮੰਤਰੀ ਆ ਗਏ ਨੇ ਪੈਦਰੋ ਸਾਂਚੇਜ਼ ਸਪੇਨ ਦੇ ਪ੍ਰਧਾਨ ਮੰਤਰੀ ਦੀਆਂ ਪ੍ਰਵਾਸ ਨੀਤੀਆਂ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਪਿਛਲੇ ਦਿਨੀ ਸਪੇਨ ਦੇ ਇਲਾਕੇ ਸਿਓਚਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਸੀ ਉਹ ਮੋਰੱਕੋ ਦੇ ਰਸਤਿਓਂ ਯੂਰਪ ਦਾਖਲ ਹੋਣ ਦੀ ਕੋਸ਼ਿਸ਼ ਕਰ ਚੁੱਕੇ ਸੀ ਕੋਸ਼ਿਸ਼ ਕੀ ਬਲਕਿ ਦਾਖਲ ਹੀ ਹੋ ਚੁੱਕੇ ਸੀ ਔਰ ਹਜ਼ਾਰਾਂ ਦੀ ਗਿਣਤੀ 'ਚ ਦਾਖਲ ਹੋਏ ਸੀ ਸਾਂਚੇਜ਼ ਨੇ ਨੁਕਤਾਚੀਨੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ ਪਰ ਲੰਘੇ ਵੀਰਵਾਰ ਤੇ ਸ਼ੁੱਕਰਵਾਰ ਦੇ ਦਿਨ ਅਚਾਨਕ 50 ਤੋਂ 60 ਹਜ਼ਾਰ ਪ੍ਰਵਾਸੀਆਂ ਦਾ ਜਿਹੜਾ ਇੱਕ ਹੜ੍ਹ ਸਿਓਟਾ ਦੇ ਵਿੱਚ ਦਾਖਲ ਹੋਇਆ ਸੀ ਇੱਕ ਮਨੁੱਖੀ ਸੰਕਟ ਪੈਦਾ ਹੋ ਗਿਆ ਸੀ ਤੇ 27 ਮੁਲਕਾਂ ਦਾ ਜਿਹੜਾ ਯੂਰਪੀ ਯੂਨੀਅਨ ਦਾ ਇੱਕ ਸਮੂਹ ਹੈ ਇਹਨਾਂ ਦੇ ਵਿੱਚ ਪ੍ਰਵਾਸ ਦੀ ਸਮੱਸਿਆ ਨੂੰ ਲੈ ਕੇ ਹੁਣ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਸਪੈਨਿਸ਼ ਤੇ ਮੋਰੱਕੋ ਅਧਿਕਾਰੀਆਂ ਦੇ ਮੁਤਾਬਕ 80 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਵੀ ਹੋ ਗਈ ਸੀ ਇਹਨਾਂ ਦੇ ਵਿੱਚੋਂ ਕੁਝ ਡੁੱਬ ਗਏ ਸੀ ਕਈ ਰੋਕਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਮਚੀ ਭਾਜੜ ਦਾ ਸ਼ਿਕਾਰ ਬਣ ਗਏ ਸੀ ਥੱਲੇ ਦਰੜੇ ਗਏ ਸੀ ਯੂਰਪੀ ਯੂਨੀਅਨ ਦੇ 22 ਆਗੂਆਂ ਦੀਆਂ ਖੁੱਲੀਆਂ ਚਿੱਠੀਆਂ ਤੇ ਸਾਂਚੇਜ਼ ਦੇ ਉੱਤੇ ਜਿਹੜੇ ਸਵਾਲ ਪੈਦਾ ਕੀਤੇ ਗਏ ਨੇ ਉਸ ਤੋਂ ਬਾਅਦ ਸਪੈਨਿਸ਼ ਪ੍ਰਧਾਨ ਮੰਤਰੀ ਨੂੰ ਆਪਣੀ ਟਿੱਪਣੀ ਵੀ ਦੇਣੀ ਪਈ ਹੈ ਇਸ ਬਹਿਸ ਦੇ ਵਿੱਚ ਇੱਕ ਪਾਸੇ ਪ੍ਰਵਾਸ ਦੇ ਬਾਰੇ ਸਖ਼ਤ ਰੁੱਖ ਰੱਖਣ ਵਾਲੇ ਆਗੂ ਨੇ ਦੂਜੇ ਪਾਸੇ ਸਪੇਨ ਦੇ ਅਗਾਂਹ ਵਧੂ ਆਗੂ ਵੀ ਨੇ ਜਿਨ੍ਹਾਂ ਨੇ ਪ੍ਰਵਾਸ ਦੇ ਨਾਲ ਨਾਲ ਨੈਟੋ ਦੇ ਉੱਤੇ ਹੋਣ ਵਾਲੇ ਖਰਚ ਗਾਜ਼ਾ ਤੇ ਇਜ਼ਰਾਈਲ ਦੇ ਮੁੱਦਿਆਂ ਦੇ ਉੱਤੇ ਬਲੌਕ ਬਣਾਉਣ ਦੀ ਸਹਿਮਤੀ ਵੀ ਦਿੱਤੀ ਹੈ ਦੱਸ ਦਈਏ ਕਿ ਸਾਂਚੇਜ਼ ਅਕਸਰ ਇਹ ਗੱਲ ਕਹਿੰਦੇ ਨੇ ਕਿ ਯੂਰਪੀ ਯੂਨੀਅਨ ਦੇ ਜਿਹੜੇ ਦੇਸ਼ ਨੇ ਸਣੇ ਸਪੇਨ ਇਹ ਬਹੁਤ ਜ਼ਿਆਦਾ ਨੈਟੋ ਦੇ ਉੱਤੇ ਖਰਚ ਕਰ ਰਹੇ ਨੇ ਤੇ ਨੈਟੋ ਦੀ ਜਿਹੜਾ ਖਰਚ ਹੈ ਉਹ ਯੂਰਪੀ ਯੂਨੀਅਨ ਦੇ ਉੱਤੇ ਕੰਮ ਵੀ ਨਹੀਂ ਆ ਰਿਹਾ ਬਜਾਏ ਕਿ ਇਸਦੇ ਯੂਰਪੀ ਦੇਸ਼ਾਂ ਦੇ ਉੱਤੇ ਇਹ ਖਰਚ ਹੋਣਾ ਚਾਹੀਦਾ ਕਿਹਾ ਜਾ ਰਿਹਾ ਹੈ ਕਿ ਨੈਟੋ ਦਾ ਖਰਚ ਅਸਲ 'ਚ ਅਮਰੀਕਾ ਦੇ ਮਕਸਦ ਪੂਰੇ ਕਰਨ ਦੇ ਲਈ ਕੀਤਾ ਜਾਂਦਾ ਉਧਰ ਸਰਕਾਰ ਦਾ ਕਹਿਣਾ ਹੈ ਕਿ ਬਹੁਤੇ ਪ੍ਰਵਾਸੀਆਂ ਨੂੰ ਮੋਰੱਕੋ ਅਥਾਰਟੀਜ਼ ਦੇ ਨਾਲ ਤਾਲਮੇਲ ਕਰਕੇ ਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਮਿਲੇ ਘੱਟ ਸਹਿਯੋਗ ਦੇ ਜ਼ਰੀਏ ਜਿਹੜਾ ਹੈ ਉਹ ਇਹ ਸੰਕਟ ਪੈਦਾ ਹੋਇਆ ਕਿਉਂਕਿ ਦੂਸਰੇ ਯੂਰਪੀ ਦੇਸ਼ਾਂ ਦੇ ਵਿੱਚ ਇਹ ਜਿਹੜੇ ਪ੍ਰਵਾਸੀ ਦਾਖਲ ਨਹੀਂ ਹੁੰਦੇ ਇਸ ਕਰਕੇ ਇਹਨਾਂ ਨੂੰ ਸਪੇਨ ਦਾ ਹੀ ਇੱਕ ਰਸਤਾ ਮਿਲਦਾ ਹੈ ਖੈਰ ਇਹ ਖਬਰਾਂ ਤੋਂ ਅੱਗੇ ਦੀਆਂ ਵੀ ਕੁਝ ਹੁਣ ਸਾਂਝਾ ਪਾਈਏ ਜੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਇੱਧਰ ਮਾਸਕੋ ਦੇ ਵਿੱਚ ਵੀ ਸੋਮਵਾਰ ਦੇਰ ਰਾਤ ਮੰਗਲਵਾਰ ਦੀ ਸਵੇਰ ਇੱਕ ਗੋਦਾਮ ਦੇ ਉੱਤੇ ਯੂਕਰੇਨ ਦੇ ਡਰੋਨ ਹਮਲੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋਏ ਇਹ ਜਾਣਕਾਰੀ ਮਾਸਕੋ ਖੇਤਰ ਦੇ ਗਵਰਨਰ ਨੇ ਦਿੱਤੀ ਹੈ ਰੂਸੀ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਿਸ ਜਗ੍ਹਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਹਾਲਾਂਕਿ ਹਾਲੀਆ ਹਫ਼ਤਿਆਂ ਦੇ ਵਿੱਚ ਯੂਕਰੇਨ ਨੇ ਵਾਈਲਡ ਬੇਰੀਜ਼ ਦੇ ਗੋਦਾਮਾਂ ਦੇ ਉੱਤੇ ਵੀ ਕਈ ਹਮਲੇ ਕੀਤੇ ਨੇ ਵਾਈਲਡ ਬੇਰੀਜ਼ ਨੂੰ ਅਕਸਰ ਰੂਸ ਦਾ ਐਮਾਜ਼ਨ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਵਾਈਲਡ ਬੇਰੀਜ਼ ਉੱਥੋਂ ਦੀ ਸਭ ਤੋਂ ਵੱਡੀ ਰਿਟੇਲ ਚੇਨ ਦੇ ਵਿੱਚੋਂ ਇੱਕ ਹੈ ਤੇ ਉੱਥੇ ਗੋਦਾਮ ਦੇ ਵਿੱਚ ਗਰੋਸਰੀ ਦਾ ਸਮਾਨ ਤੇ ਹੋਰ ਜ਼ਰੂਰਤਾਂ ਦਾ ਸਮਾਨ, ਖਾਸ ਤੌਰ ਦੇ ਉੱਤੇ ਰੂਸੀ ਫੌਜ ਦੀਆਂ ਲੋੜਾਂ ਦਾ ਸਮਾਨ ਵੀ ਵਾਈਲਡ ਬੇਰੀਜ਼ ਦੇ ਗੋਦਾਮਾਂ ਦੇ ਵਿੱਚ ਰੱਖਿਆ ਜਾਂਦਾ ਹੈ। ਯੂਕਰੇਨ ਦਾ ਵੀ ਇਹੀ ਕਹਿਣਾ ਸੀ ਕਿ ਇਹਨਾਂ ਗੋਦਾਮਾਂ ਦਾ ਇਸਤੇਮਾਲ ਰੂਸੀ ਫੌਜ ਨੂੰ ਸਮਾਨ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਸੀ, ਜਦਕਿ ਰੂਸ ਇਸ ਦਾਅਵੇ ਤੋਂ ਅਕਸਰ ਇਨਕਾਰ ਕਰਦਾ ਰਿਹਾ ਹੈ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਕੱਲ ਦੀ ਰਾਤ ਵੀ ਸੈਂਟ ਪੀਟਰਸਬਰਗ ਤੇ ਤਵੇਰ ਇਲਾਕੇ ਦੇ ਵਿੱਚ ਵਾਈਲਡ ਬੇਰੀਜ਼ ਦੇ ਗੋਦਾਮਾਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਰੂਸ ਯੂਕਰੇਨ ਦੀ ਤਰਫ ਤੋਂ ਕੀਤੇ ਗਏ ਨੇ। ਉਧਰ ਰੂਸ ਨੇ ਵੀ ਯੂਕਰੇਨ ਦੇ ਕਈ ਇਲਾਕਿਆਂ ਤੇ ਜਵਾਬੀ ਹਮਲੇ ਕੀਤੇ ਨੇ, ਜਿਸ ਦੇ ਵਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਤੇ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੇ ਰਾਤ ਭਰ ਦੇ ਵਿੱਚ 320 ਯੂਕਰੇਨੀ ਡਰੋਨਸ ਨੂੰ ਫੁੰਡ ਸੁੱਟਿਆ ਸੀ। ਉੱਥੇ ਹੀ ਅਗਲੀ ਖਬਰ ਗਜ਼ਾ ਤੋਂ ਹੈ। ਵੈਸੇ ਗਜ਼ਾ ਦੇ ਵਿੱਚ ਇਜ਼ਰਾਈਲ ਨੇ ਜਿੰਨਾ ਨੁਕਸਾਨ ਪਹੁੰਚਾਇਆ ਹੈ, ਇਜ਼ਰਾਈਲ ਨੇ ਕਦੇ ਉਸ ਗੱਲ ਤੋਂ ਕਦੇ ਮੰਨਿਆ ਨਹੀਂ ਹੈ। ਸਾਲ 2023 ਦੇ ਵਿੱਚ ਗਜ਼ਾ ਦੀ ਜੰਗ, ਗਜ਼ਾ ਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜੀ ਜੰਗ ਥੋਪ ਦਿੱਤੀ ਗਈ ਸੀ, ਚਾਹੇ ਇੰਜ ਕਹਿ ਲਓ ਕਿ ਹਮਾਸ ਨੇ ਉਸ ਦੀ ਸ਼ੁਰੂਆਤ ਕੀਤੀ ਸੀ, ਪਰ ਗਜ਼ਾ 'ਚ ਆਮ ਲੋਕ ਮਾਰੇ ਜਾ ਰਹੇ ਸੀ। ਗਜ਼ਾ ਸਿਟੀ ਦੇ ਰਿਹਾਇਸ਼ੀ ਇਮਾਰਤਾਂ ਦੇ ਉੱਤੇ ਹੋਏ ਹਮਲਿਆਂ ਦੇ ਵਿੱਚ ਹੁਣ ਮਲਬਾ ਜਿਹੜਾ ਸਾਫ ਕੀਤਾ ਜਾ ਰਿਹਾ, ਇਮਾਰਤਾਂ ਕੱਢ ਕੇ ਤੇ ਮਲਬੇ ਦੇ ਥੱਲਿਓਂ ਲਾਸ਼ਾਂ ਨਿਕਲ ਰਹੀਆਂ ਨੇ। ਪਤਾ ਇਹ ਚੱਲਿਆ ਹੈ ਕਿ 112 ਲੋਕਾਂ ਦਾ ਸਮੂਹਕ ਜਨਾਜ਼ਾ ਕੱਢਿਆ ਗਿਆ। ਮ੍ਰਿਤਕਾਂ ਦੀਆਂ ਮ੍ਰਿਤਕ ਦੇਹਾਂ ਨੂੰ, ਲਾਸ਼ਾਂ ਨੂੰ ਹਾਲੇ 2 ਹਫ਼ਤੇ ਤੱਕ ਚੱਲੇ ਮੁਹਿੰਮ ਦੇ ਦਰਮਿਆਨ ਮਲਬੇ ਦੇ ਵਿੱਚੋਂ ਕੱਢ ਕੇ ਹੁਣ ਜਿਹੜਾ ਸਪੁਰਦੇ ਖਾਕ ਕੀਤਾ ਜਾਏਗਾ। ਦੱਸ ਦਈਏ ਕਿ ਇਹਨਾਂ ਦੇ ਵਿੱਚ 2 ਪਰਿਵਾਰਾਂ ਦੇ ਸਾਰੇ ਲੋਕ ਸ਼ਾਮਿਲ ਵੀ ਸੀ, ਯਾਨੀ ਕਿ 2 ਪੂਰੇ ਦੇ ਪੂਰੇ ਵੱਡੇ ਪਰਿਵਾਰ ਜਿਹੜੇ ਸੀ ਵਸਦੇ ਵਸਾਏ ਉਹ ਇਸ ਹਮਲੇ ਦੇ ਵਿੱਚ, ਇਜ਼ਰਾਈਲ ਦੇ ਹਮਲੇ 'ਚ ਇਹਨਾਂ ਇਮਾਰਤਾਂ ਦੇ ਵਿੱਚ ਢਹਿ ਢੇਰੀ ਹੋਈਆਂ ਇਮਾਰਤਾਂ ਦੇ ਥੱਲੇ ਦੱਬ ਕੇ ਰਹਿ ਗਏ ਸੀ। ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਹੋ ਰਹੀਆਂ ਨੇ ਦੁਨੀਆਂ ਭਰ ਦੇ ਵਿੱਚ। ਹਰ ਇੱਕ ਲਾਸ਼ ਦੇ ਉੱਤੇ ਫਲਸਤੀਨੀ ਝੰਡਾ ਪਾਇਆ ਗਿਆ ਹੈ। ਕਈਆਂ ਲਾਸ਼ਾਂ ਦੇ ਉੱਤੇ ਮ੍ਰਿਤਕਾਂ ਦੀਆਂ ਤਸਵੀਰਾਂ ਵੀ ਰੱਖੀਆਂ ਗਈਆਂ ਨੇ। ਇਸ ਤੋਂ ਬਾਅਦ ਉਹਨਾਂ ਦੇ ਜਾਣ ਪਹਿਚਾਣ ਵਾਲੇ ਉਹਨਾਂ ਨੂੰ ਦਫਨਾਉਣ ਦੇ ਲਈ ਲੈ ਗਏ। ਕਿਹਾ ਜਾ ਰਿਹਾ ਹੈ ਕਿ ਗਜ਼ਾ ਦੇ ਵਿੱਚ ਇਸ ਤਰੀਕੇ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਸਮੂਹਕ ਜਨਾਜ਼ਾ ਹੈ। ਦੱਸ ਦਈਏ ਕਿ ਇੱਕ ਸੋਗ ਸਭਾ ਵੀ ਆਯੋਜਿਤ ਕੀਤੀ ਗਈ ਹੈ, ਇਸ ਦੇ ਵਿੱਚ ਸਥਾਨਕ ਲੋਕ ਵੱਡੀ ਗਿਣਤੀ 'ਚ ਇਕੱਠੇ ਹੋਏ ਨੇ। ਕਿਹਾ ਗਿਆ ਹੈ ਕਿ ਅਬੂ ਸ਼ਾਰੀਆ ਤੇ ਹਾਸਿਆਨਾ ਪਰਿਵਾਰਾਂ ਦੇ 40 ਬੱਚੇ, 38 ਮਹਿਲਾਵਾਂ ਤੇ 7 ਵਿਕਲਾਂਗ ਲੋਕ, ਅਪਾਹਜ ਲੋਕ ਵੀ ਸ਼ਾਮਲ ਸੀ। ਇਹ ਦੋਵੇਂ ਪਰਿਵਾਰ ਇੱਕ ਵੱਡੇ ਕਬੀਲੇ ਦੇ ਨਾਲ ਜੁੜੇ ਹੋਏ ਸੀ। ਇਹਨਾਂ ਲੋਕਾਂ ਦੀ ਮੌਤ 22 ਨਵੰਬਰ 2023 ਨੂੰ ਗਜ਼ਾ ਸ਼ਹਿਰ ਦੇ ਸਾਬਰਾ ਇਲਾਕੇ ਦੇ ਵਿੱਚ ਇਜ਼ਰਾਈਲ ਦੇ ਹਮਲੇ ਦੇ ਦਰਮਿਆਨ ਹੋਈ ਸੀ। ਇਹ ਹਮਲੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਦੇ ਉੱਤੇ ਕੀਤੇ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਸੀ। ਹਮਾਸ ਨੇ ਜਦੋਂ ਇਜ਼ਰਾਈਲ ਤੇ ਹਮਲੇ ਕੀਤੇ ਸੀ ਤਾਂ 1200 ਇਜ਼ਰਾਈਲੀ ਲੋਕ ਮਾਰੇ ਗਏ ਸੀ ਤੇ 250 ਨੂੰ ਬੰਦੀ ਬਣਾ ਲਿਆ ਗਿਆ ਸੀ। ਉਸ ਤੋਂ ਬਾਅਦ ਦੁਨੀਆਂ ਭਰ ਨੇ ਇੱਕ ਤਬਾਹੀ ਦੇਖੀ ਹੈ। ਖੈਰ, ਇਜ਼ਰਾਈਲ ਦੀ ਤਬਾਹੀ ਇੱਥੇ ਤੱਕ ਨਹੀਂ ਸੀ ਰੁਕੀ। ਇਜ਼ਰਾਈਲ ਦੀ ਤਬਾਹੀ ਇਰਾਨ ਨੂੰ ਵੀ ਅੱਗ ਲਗਾ ਗਈ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਜੰਗ ਛਿੜੀ ਦੁਨੀਆਂ ਭਰ ਦੇ ਵਿੱਚ, ਉਸ ਦਾ ਹਰਜਾਨਾ ਹੁਣ ਤੱਕ ਭਰਦੀ ਆ ਰਹੀ ਹੈ ਦੁਨੀਆਂ, ਮਹਿੰਗਾਈ। ਇੱਧਰ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਦੀ ਤਰਫ ਤੋਂ ਹੁਣ ਹੌਰਮਿਜ਼ ਸਟ੍ਰੇਟ ਨੂੰ ਲੈ ਕੇ ਇਰਾਨ ਦੇ ਨਾਲ ਕੋਈ ਸਮਝੌਤਾ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀ ਕੀਮਤਾਂ ਦੇ ਅੰਦਰ ਗਿਰਾਵਟ ਦੇਖਣੀ ਸ਼ੁਰੂ ਹੋ ਗਈ ਹੈ। ਯਾਨੀ ਕਿ ਬਾਜ਼ਾਰ ਸਿਰਫ ਇਸ ਸੰਕੇਤ ਦੇ ਉੱਤੇ ਹੀ ਕੰਮ ਕਰ ਰਿਹਾ ਕਿ ਅਮਰੀਕਾ ਤੇ ਇਰਾਨ ਕਹਿਣ ਸਹੀ ਕਿ ਸਮਝੌਤਾ ਹੋ ਗਿਆ, ਉਵੇਂ ਹੀ ਰਸਤੇ ਖੁੱਲ ਜਾਣਗੇ ਤੇ ਨਾਲ ਦੀ ਨਾਲ ਦੁਨੀਆਂ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਉਣੀ ਵੀ ਸ਼ੁਰੂ ਹੋ ਜਾਏਗੀ। ਖੈਰ, ਇਸ ਖਬਰ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਦੇ ਵਿੱਚ ਬ੍ਰੈਂਟ ਕਰੂਡ ਕਰੀਬ 5% ਡਿੱਗ ਕੇ ਹੁਣ 80 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਕੀਮਤ ਦੇ ਉੱਤੇ ਆ ਗਿਆ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸਮਝੌਤੇ ਤੋਂ ਬਾਅਦ ਤੇਲ ਦੀ ਸਪਲਾਈ ਦੇ ਵਿੱਚ ਜਿਹੜੀਆਂ ਰੁਕਾਵਟਾਂ ਨੇ ਉਹ ਵੀ ਖਤਮ ਹੋ ਜਾਣਗੀਆਂ ਤੇ ਰੇਟ ਆਮ ਵਾਂਗ ਹੋ ਜਾਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਸੀ ਕਿ ਗੱਲਬਾਤ ਦੇ ਵਿੱਚ ਤਰੱਕੀ ਹੋਈ ਹੈ, ਉਮੀਦ ਹੈ ਕਿ ਇਸ ਹਫ਼ਤੇ ਤੋਂ ਹੀ ਤੇਲ ਤੇ ਹੋਰਨਾ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਨੇ ਜਾਂ ਸਮਾਨ ਦੀ ਢੋਆ ਢੁਆਈ ਹੈ ਜਿਹੜੀ, ਉਹ ਫਿਰ ਤੋਂ ਹੌਰਮਿਜ਼ ਸਟ੍ਰੇਟ ਦੇ ਜ਼ਰੀਏ ਸ਼ੁਰੂ ਹੋ ਜਾਏਗੀ। ਪਿਛਲੇ ਕੁਝ ਮਹੀਨਿਆਂ 'ਚ ਅਮਰੀਕਾ ਤੇ ਇਰਾਨ ਦੇ ਦਰਮਿਆਨ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ। ਕਦੇ ਹੌਰਮਿਜ਼ ਸਟ੍ਰੇਟ ਖੁੱਲ ਜਾਂਦਾ ਹੈ, ਕਦੇ ਬੰਦ ਹੋ ਜਾਂਦਾ ਹੈ, ਕਦੇ ਅਮਰੀਕਾ ਫਿਰ ਤੋਂ ਹਮਲੇ ਕਰ ਦਿੰਦਾ ਹੈ। ਅਜਿਹੇ ਦੇ ਵਿੱਚ ਦੁਨੀਆਂ ਭਰ ਦਾ ਬਾਜ਼ਾਰ ਇਸ ਵਕਤ ਅਮਰੀਕੀ ਦਿਆਨਤਦਾਰੀ ਦੇ ਉੱਤੇ ਨਿਰਭਰ ਕਰ ਰਿਹਾ ਹੈ। ਉੱਥੇ ਆਖਰੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਪੁਲਾੜ ਦੇ ਨਾਲ ਜੁੜੀ ਹੋਈ। ਚੰਨ ਨੇ ਲੱਖਾਂ ਸਾਲਾਂ ਤੱਕ ਅਣਗਿਣਤ ਟੱਕਰਾਂ ਝੱਲੀਆਂ ਨੇ। ਬਿਲਕੁਲ ਛੋਟੇ ਗ੍ਰਹਿਆਂ ਤੇ ਉਲਕਾ ਪਿੰਡਾਂ ਨੇ ਵੀ ਉਸ ਦੀ ਸਤਹ ਨੂੰ, ਉਸ ਦੇ ਜਿਹੜਾ ਸਰਫੇਸ ਆ, ਉਸ ਨੂੰ ਗੱਡਿਆਂ ਦੇ ਨਾਲ, ਟੋਇਆਂ ਦੇ ਨਾਲ ਭਰ ਦਿੱਤਾ ਹੈ। ਇਸ ਥਾਂ ਦੇ ਉੱਤੇ ਵੱਡੇ ਵੱਡੇ ਉੱਥੇ ਕ੍ਰੇਟਰ ਬਣ ਗਏ। ਹਾਲੀਆ ਕੁਝ ਸਾਲਾਂ ਦੇ ਵਿੱਚ ਧਰਤੀ ਤੋਂ ਪੁਲਾੜ ਏਜੰਸੀਆਂ ਨੂੰ ਭੇਜੇ ਗਏ, ਪੁਲਾੜ ਏਜੰਸੀਆਂ ਦੀ ਤਰਫ ਤੋਂ ਭੇਜੇ ਗਏ ਜਿਹੜੇ ਛੋਟੇ ਛੋਟੇ ਪੁਲਾੜੀ ਵਾਹਨ ਨੇ ਤੇ ਲੈਂਡਰ ਨੇ, ਉਹ ਵੀ ਚੰਨ ਦੇ ਉੱਤੇ ਜਾ ਕੇ ਟਕਰਾਏ ਨੇ। ਹੁਣ ਵਿਗਿਆਨੀਆਂ ਨੂੰ ਲੱਗਦਾ ਹੈ ਬੁੱਧਵਾਰ ਦੇ ਦਿਨ, ਅੱਜ ਦੇ ਦਿਨ ਚੰਨ ਦੇ ਉੱਤੇ ਇੱਕ ਹੋਰ ਟੱਕਰ ਜਿਹੜੀ ਉਹ ਹੋਣ ਜਾ ਰਹੀ ਹੈ। ਇਸ ਵਾਰ ਉਸਨੂੰ ਸਪੇਸ ਐਕਸ ਦੇ ਇੱਕ ਭਟਕ ਰਹੇ ਰਾਕੇਟ ਦੇ ਨਾਲ ਟਕਰਾਉਣਾ ਪਏਗਾ, ਜਾਂ ਇੰਜ ਕਹਿ ਦਈਏ ਕਿ ਰਾਕੇਟ ਚੰਨ ਦੇ ਨਾਲ ਜਾ ਟਕਰਾਏਗਾ, ਜੋ ਕਿ ਲਗਭਗ 2.43 ਕਿਲੋਮੀਟਰ ਪ੍ਰਤੀ ਸੈਕਿੰਡ, ਯਾਨੀ ਕਰੀਬ 5400 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਪੁਲਾੜ ਦੇ ਵਿੱਚ ਯਾਤਰਾ ਕਰ ਰਿਹਾ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼ ਦੇ ਮੁਤਾਬਕ ਸਪੇਸ ਐਕਸ ਦੇ ਫਾਲਕਨ 9 ਰਾਕੇਟ ਦਾ ਉੱਪਰਲਾ ਹਿੱਸਾ, ਜਿਹਨੂੰ ਅਪਰ ਸਟੇਜ ਕਿਹਾ ਜਾਂਦਾ ਹੈ, ਉਹ 5 ਅਗਸਤ ਨੂੰ, ਅੱਜ ਦੇ ਦਿਨ, ਚੰਨ ਦੇ ਨਾਲ ਟਕਰਾ ਸਕਦਾ ਹੈ ਚੰਨ ਦੇ ਸਮੇਂ ਦੇ ਮੁਤਾਬਕ। ਨਾਸਾ ਦੇ ਤਰਫ ਤੋਂ ਇਹ ਵੀ ਗੱਲ ਕਹੀ ਗਈ ਹੈ ਕਿ ਧਰਤੀ ਨੂੰ ਹਾਲਾਂਕਿ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ, ਪਰ ਨਾਸਾ ਟ੍ਰੇਨਿੰਗ ਦੇ ਮਕਸਦ ਦੇ ਨਾਲ ਭੇਜੇ ਗਏ ਇਸ ਰਾਕੇਟ ਦੇ ਹਿੱਸੇ ਦੇ ਉੱਤੇ ਨਜ਼ਰ ਰੱਖਦਾ ਰਿਹਾ ਹੈ, ਤੇ ਟੱਕਰ ਤੋਂ ਬਾਅਦ ਵੀ ਉਸ ਸਥਾਨ ਦਾ ਵਿਗਿਆਨੀਆਂ ਦੀ ਤਰਫ ਤੋਂ ਜਿਹੜਾ ਇੱਕ ਸਰਵੇਖਣ ਹੈ ਜਾਂ ਇੱਕ ਸਟੱਡੀ ਹੈ ਉਸਦੀ, ਉਹ ਕੀਤੀ ਜਾਣੀ ਜਾਰੀ ਰਹੇਗੀ। ਦੱਸ ਦਈਏ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਚੰਨ ਜਾਂ ਦੂਸਰੇ ਗ੍ਰਹਿਾਂ ਦੇ ਉੱਤੇ ਜਿਹੜੇ ਪੁਲਾੜੀ ਵਾਹਨਾਂ ਦੀ ਗਿਣਤੀ ਵਧੀ ਹੈ ਜਾਂ ਉਪਗ੍ਰਹਿਾਂ ਦੀ ਗਿਣਤੀ ਵਧੀ ਹੈ, ਉਸ ਨੂੰ ਲੈ ਕੇ ਵੀ ਗੱਲ ਹੋਣ ਲੱਗ ਪਈ ਹੈ। ਇਸ ਨੂੰ ਸਪੇਸ ਡੈਬਰੀਜ਼ ਕਿਹਾ ਜਾਂਦਾ ਹੈ, ਯਾਨੀ ਕਿ ਉਹ ਕਚਰਾ ਜਿਹੜਾ ਕਿ ਪੁਲਾੜ ਦੇ ਵਿੱਚ ਹੀ ਰਹਿ ਜਾਂਦਾ ਹੈ, ਧਰਤੀ ਤੇ ਤਾਂ ਨਹੀਂ ਆਉਂਦਾ ਪਰ ਪੁਲਾੜ ਦੇ ਵਿੱਚ ਕਾਫੀ ਨੁਕਸਾਨ ਕਰਦਾ ਹੈ। ਅਜਿਹੇ ਦੇ ਵਿੱਚ ਸਪੇਸ ਐਕਸ ਵਰਗੀਆਂ ਪ੍ਰਾਈਵੇਟ ਕੰਪਨੀਆਂ ਦਾ ਸਪੇਸ ਡੈਬਰੀਜ਼ ਜਿਹੜਾ ਉਹ ਲਗਾਤਾਰ ਪੁਲਾੜ ਚ ਵੱਧ ਰਿਹਾ। ਫਰਕ ਇਹ ਹੈ ਕਿ ਪੁਲਾੜ ਦੇ ਵਿੱਚ ਉਹ ਕੋਈ ਸ਼ਿਕਾਇਤ ਕਰਨ ਵਾਲਾ ਨਹੀਂ ਹੈ, ਨਹੀਂ ਤੇ ਧਰਤੀ ਦੇ ਉੱਤੇ ਤਾਂ ਬੜੀਆਂ ਸ਼ਿਕਾਇਤਾਂ ਹੋ ਜਾਂਦੀਆਂ ਨੇ। ਖੈਰ, ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਵੈਸੇ ਭਾਰਤ ਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਇੱਕ ਖਬਰ ਜਿਹੜੀ ਇੰਟਰਨੈਸ਼ਨਲ ਖਿੱਤੇ ਦੇ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੀ ਬੰਗਲਾਦੇਸ਼ ਦੀ ਭੱਜੀ ਹੋਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ। ਭਾਰਤ ਨੇ ਕਿਹਾ ਹੈ ਕਿ ਦਿੱਲੀ ਦੇ ਵਿੱਚ ਅੱਜ ਦੇ ਦਿਨ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਮੀਡੀਆ ਪ੍ਰੋਗਰਾਮ ਦੇ ਵਿੱਚ ਕੋਈ ਵੀ ਸ਼ਿਰਕਤ ਨਹੀਂ ਕਰੇਗੀ। ਦੱਸ ਦਈਏ ਕਿ ਮੰਗਲਵਾਰ ਦੇ ਦਿਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਇਸ ਮਾਮਲੇ ਦੇ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਕਹਿ ਗਏ ਨੇ ਕਿ ਇੱਕ ਨਿੱਜੀ ਮੀਡੀਆ ਸੰਗਠਨ ਦੀ ਤਰਫ ਤੋਂ ਆਯੋਜਿਤ ਕੀਤਾ ਜਾ ਰਿਹਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਚਾਰ ਦਿੱਤੇ ਜਾਣਗੇ ਉਹਨਾਂ ਦੀ ਭਾਰਤ ਹਮਾਇਤ ਨਹੀਂ ਕਰੇਗਾ। ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਸ਼ੇਖ ਹਸੀਨਾ ਦੇ 5 ਅਗਸਤ ਨੂੰ ਦਿੱਲੀ ਦੇ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਬਾਰੇ ਭਾਰਤ ਸਰਕਾਰ ਦੇ ਨਾਲ ਚਿੰਤਾ ਜਤਾਈ ਸੀ। ਇਹ ਮਾਮਲਾ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਹਮਾਯੂ ਕਬੀਰ ਤੇ ਬੰਗਲਾਦੇਸ਼ ਦੇ ਭਾਰਤ ਦੇ ਵਿੱਚ ਨਵੇਂ ਚੁਣੇ ਗਏ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਦੇ ਨਾਲ ਗੱਲਬਾਤ ਦੇ ਵਿੱਚ ਉੱਠਿਆ ਸੀ। ਇਸ ਦੇ ਵਿੱਚ ਕਿਹਾ ਗਿਆ ਸੀ ਕਿ ਸ਼ੇਖ ਹਸੀਨਾ ਨੂੰ ਭਾਰਤ ਦੀ ਜ਼ਮੀਨ ਤੋਂ ਕੋਈ ਵੀ ਸਿਆਸੀ ਬਿਆਨ ਜਾਰੀ ਕਰਨ ਤੋਂ ਰੋਕਿਆ ਜਾਵੇ। ਦੱਸ ਦਈਏ ਕਿ ਅੱਜ ਦੇ ਦਿਨ ਫੋਰਨ ਕੋਰਸਪੋਂਡੈਂਟ ਕਲੱਬ ਆਫ ਸਾਊਥ ਏਸ਼ੀਆ ਦਾ ਇੱਕ ਪ੍ਰੋਗਰਾਮ ਆਯੋਜਿਤ ਹੋ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਸ਼ੇਖ ਹਸੀਨਾ ਵਰਚੁਅਲ ਮੋਡ ਦੇ ਵਿੱਚ ਹਿੱਸਾ ਲੈਣਗੇ। ਉੱਥੇ ਹੀ ਇੱਕ ਖਬਰ ਜਿਹੜੀ ਆ ਉਹ ਫੁਕੇਤ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਫੁਕੇਤ ਤੋਂ ਯਾਨੀ ਇੰਡੋਨੇਸ਼ੀਆ ਦੇ ਇਸ ਟਾਪੂ ਸ਼ਹਿਰ ਤੋਂ ਰਾਜਧਾਨੀ ਦਿੱਲੀ ਆ ਰਹੇ ਏਅਰ ਇੰਡੀਆ ਦੀ ਉਡਾਨ ਦੇ ਵਿੱਚ ਅਚਾਨਕ 300 ਫੁੱਟ ਹੇਠਾਂ ਵੱਲ ਚਲੇ ਜਾਣ ਦੇ ਚੱਲਦਿਆਂ, ਜਾਂ ਟਰਬੁਲੈਂਸ ਜਿਹਨੂੰ ਜਹਾਜ਼ੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ, ਇਸ ਜਹਾਜ਼ ਦੇ ਵਿੱਚ ਸਵਾਰ ਘੱਟੋ ਘੱਟ 17 ਲੋਕਾਂ ਦੇ ਜ਼ਖਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦੇ ਵਿੱਚ ਚਾਲਕ ਟੀਮ ਦੇ ਯਾਨੀ ਕਰੂ ਮੈਂਬਰ ਵੀ ਸ਼ਾਮਲ ਨੇ। ਖਬਰਾਂ ਇਹ ਨੇ ਕਿ A320 ਜਹਾਜ਼ ਜੋ ਫੁਕੇਤ ਤੋਂ ਉਡਾਨ AI-2379 ਦਾ ਸੰਚਾਲਨ ਕਰ ਰਿਹਾ ਸੀ, ਇਹ ਕੱਲ ਸਵੇਰੇ 11:00 ਦਿੱਲੀ ਹਵਾਈ ਅੱਡੇ ਦੇ ਉੱਤੇ ਸੁਰੱਖਿਅਤ ਉਤਾਰਿਆ ਗਿਆ। ਇਸ ਜਹਾਜ਼ ਦੇ ਵਿੱਚ 137 ਯਾਤਰੀ ਸੀ, 8 ਕਰੂ ਮੈਂਬਰ ਵੀ ਸੀ। ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਯਾਨੀ DGCA ਨੇ ਇਸ ਘਟਨਾ ਦੀ ਫਿਲਹਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਹਾ ਗਿਆ ਹੈ ਕਿ 13 ਯਾਤਰੀ ਤੇ 4 ਕਰੂ ਮੈਂਬਰ ਨੂੰ ਸਰੀਰ ਦੇ ਵੱਖ ਵੱਖ ਹਿੱਸਿਆਂ ਦੇ ਉੱਤੇ ਸੱਟਾਂ ਵੱਜੀਆਂ ਨੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ। ਏਅਰ ਇੰਡੀਆ ਦਾ A320 ਜਹਾਜ਼ ਫੁਕੇਤ ਤੋਂ ਜਦੋਂ ਉਡਾਨ ਭਰ ਕੇ ਭਾਰਤ ਵੱਲ ਆ ਰਿਹਾ ਸੀ, ਲੈਂਡ ਕਰਨ ਤੋਂ ਕੁਝ ਚਿਰ ਪਹਿਲਾਂ ਟਰਬੁਲੈਂਸ ਹੋਣ ਦੇ ਚੱਲਦਿਆਂ ਇਸ ਦੇ ਵਿੱਚ ਇਹ ਤਕਨੀਕੀ ਖਰਾਬੀ ਜਿਹੜੀ ਸਾਹਮਣੇ ਆਈ ਸੀ। ਉੱਥੇ ਹੀ ਕੇਰਲ ਤੋਂ ਅਗਲੀ ਖਬਰ, ਜਿੱਥੇ 1 ਅਗਸਤ ਤੋਂ ਜਾਰੀ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਕੇਰਲ ਸਰਕਾਰ ਦੇ ਮੁਤਾਬਕ ਹੁਣ ਤੱਕ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 4 ਵਿਅਕਤੀ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ, 10 ਲੋਕ ਜ਼ਖਮੀ ਹੋਏ ਨੇ। ਮੀਂਹ ਕਾਰਨ ਸੈਂਕੜਿਆਂ ਘਰਾਂ ਨੂੰ ਨੁਕਸਾਨ ਪਹੁੰਚਿਆ, 18,000 ਤੋਂ ਵੱਧ ਲੋਕਾਂ ਨੂੰ 400 ਤੋਂ ਵਧੇਰੇ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਗਿਆ। ਸਰਕਾਰੀ ਅੰਕੜਿਆਂ ਦੇ ਮੁਤਾਬਕ 1 ਤੋਂ 4 ਅਗਸਤ ਦੇ ਦਰਮਿਆਨ 52 ਘਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਸੀ, 565 ਘਰ ਅੰਸ਼ਕ ਤੌਰ ਦੇ ਉੱਤੇ ਵੀ ਨੁਕਸਾਨੇ ਗਏ ਸੀ। ਇਸ ਦੌਰਾਨ ਕੇਰਲ ਦੇ ਵਿੱਚ ਆਮ ਦੇ ਨਾਲੋਂ ਲਗਭਗ 3 ਗੁਣਾ ਵੱਧ ਮੀਂਹ ਪਿਆ ਹੈ। ਸੂਬੇ ਦੇ ਵਿੱਚ 205 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਆਮ ਤੌਰ ਦੇ ਉੱਤੇ 73 ਮਿਲੀਮੀਟਰ ਮੀਂਹ ਹੀ ਇਹਨਾਂ ਦਿਨਾਂ ਦੇ ਵਿੱਚ ਔਸਤ ਜਿਹੜੀ ਉਹ ਕੇਰਲ ਦੇ ਵਿੱਚ ਪੈਂਦੀ ਹੈ। ਸਭ ਤੋਂ ਜ਼ਿਆਦਾ ਕੋਟਾਯਾਮ, ਇਡੁਕੀ, ਏਰਨਾਕੁਲਮ, ਕੋਜ਼ੀਕੋਡ, ਵਾਇਨਾਡ, ਕਨੂਰ ਤੇ ਕਾਸਗੋਲਡ ਇਲਾਕਿਆਂ ਦੇ ਵਿੱਚ, ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤੇ ਗਏ ਨੇ। ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਭਾਰੀ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਸੂਬਾਈ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਮੁਤਾਬਕ ਮੰਗਲਵਾਰ ਸ਼ਾਮ ਤੱਕ 153 ਸੜਕਾਂ ਆਵਾਜਾਈ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਸੀ, ਜਦਕਿ 58 ਪਾਣੀ ਸਪਲਾਈ ਯੋਜਨਾਵਾਂ ਤੇ 191 ਬਿਜਲੀ ਟਰਾਂਸਫਰ ਵੀ ਪ੍ਰਭਾਵਿਤ ਹੋਏ ਨੇ। ਸਭ ਤੋਂ ਵੱਧ 51 ਸੜਕਾਂ ਮੰਡੀ ਜ਼ਿਲ੍ਹੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅੰਦਰ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ ਸਿਰਮੌਰ ਦੇ ਵਿੱਚ 39, ਕੁੱਲੂ ਦੇ ਵਿੱਚ 36, ਸ਼ਿਮਲਾ ਚ 15, ਕਾਂਗੜਾ ਤੇ ਚੰਬਾ ਚ 5-5 ਸੜਕਾਂ ਬੰਦ ਕੀਤੀਆਂ ਗਈਆਂ ਨੇ। ਮੌਸਮ ਵਿਭਾਗ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਅਗਸਤ ਤੱਕ ਕੁੱਝ ਥਾਵਾਂ ਦੇ ਉੱਤੇ ਯੈਲੋ ਅਲਰਟ ਜਾਰੀ ਕੀਤੇ ਗਏ ਨੇ। ਪੇਪਰ ਲੀਗ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। ਝਾਰਖੰਡ PSC ਤੇ ਹੋਰਨਾਂ ਭਰਤੀ ਪ੍ਰੀਖਿਆਵਾਂ ਦੇ ਵਿੱਚ ਕਥਿਤ ਪੇਪਰ ਲੀਕ ਦੇ ਖਿਲਾਫ 1 ਹਫ਼ਤੇ ਤੋਂ ਵੀ ਵੱਧ ਪ੍ਰਦਰਸ਼ਨ ਕਰ ਰਹੇ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਸੂਬੇ ਤੋਂ ਬਾਹਰਲੇ ਜਿਹੜੇ ਸੇਵਾ ਮੁਕਤ ਜੱਜ ਨੇ ਉਹਨਾਂ ਤੋਂ ਕਰਵਾਈ ਜਾਵੇ। ਦੱਸ ਦਈਏ ਕਿ ਬੀਤੀ 2 ਜੁਲਾਈ ਤੋਂ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਯਾਨੀ JPSC ਦੇ ਵਿੱਚ 14ਵੀਂ ਜਿਹੜੀ ਪ੍ਰੀਖਿਆ ਸੀ ਉਸ ਦੇ ਨਤੀਜੇ ਆਏ ਸੀ। ਇਸ ਦਰਮਿਆਨ 2204 ਪ੍ਰੀਖਿਆਰਥੀਆਂ ਨੇ ਮੇਨਸ ਯਾਨੀ ਕਿ ਮੁੱਖ ਪ੍ਰੀਖਿਆ ਦੇ ਲਈ ਕੁਆਲੀਫਾਈ ਵੀ ਕੀਤਾ ਸੀ। ਮੁੱਖ ਪ੍ਰੀਖਿਆ ਦੀ ਤਰੀਕ 18-20 ਜੁਲਾਈ ਤੈਅ ਕੀਤੀ ਗਈ। ਰਿਜ਼ਲਟ ਆਉਂਦੇ ਹੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੈਟੇਗਰੀ ਵਾਈਜ਼ ਕੱਟ ਆਫ ਜਾਰੀ ਨਹੀਂ ਹੋਏ। ਇਸ ਦਰਮਿਆਨ 1 ਪ੍ਰੀਖਿਆਰਥੀ ਨੇ ਕਥਿਤ ਤੌਰ ਦੇ ਉੱਤੇ ਆਪਟੀਕਲ ਮਾਰਕ ਰੈਕੋਗਨੀਸ਼ਨ ਯਾਨੀ OMR ਸ਼ੀਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ। ਕਥਿਤ ਤੌਰ ਦੇ ਉੱਤੇ ਉਸਨੇ ਸਿਰਫ 48 ਸਵਾਲ ਹੀ ਭਰੇ ਸੀ, ਫਿਰ ਵੀ ਉਸਦੀ ਚੋਣ ਜਿਹੜੀ ਉਹ ਮੁੱਖ ਪ੍ਰੀਖਿਆ ਦੇ ਲਈ ਹੋ ਗਈ। ਨਾਲ ਹੀ ਜਿਹੜੇ ਨਤੀਜੇ ਵੀ ਜਾਰੀ ਕੀਤੇ ਗਏ ਉਸ ਦੇ ਵਿੱਚ JPSC ਦੇ ਪ੍ਰਮੁੱਖ ਸਕੱਤਰ ਜਾਂ ਮੈਂਬਰਾਂ ਦੇ ਹਸਤਾਖਰ ਵੀ ਨਹੀਂ ਸੀ, ਜੋ ਕਿ ਨਿਯਮ ਅਨੁਸਾਰ ਹੋਣੇ ਚਾਹੀਦੇ ਨੇ। ਇਸ ਤੋਂ ਬਾਅਦ ਮੇਨਸ ਪ੍ਰੀਖਿਆ ਨੂੰ ਵੀ ਕੈਂਸਲ ਕਰ ਦਿੱਤਾ ਗਿਆ। ਹੁਣ ਇਹਨਾਂ ਸਾਰੀਆਂ ਗੜਬੜੀਆਂ ਨੂੰ ਲੈ ਕੇ ਸੂਬੇ ਦੇ ਸਟੂਡੈਂਟਸ ਅੰਦੋਲਨ ਕਰ ਰਹੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ ਸੀ, ਸੀਟਾਂ ਵੇਚੀਆਂ ਗਈਆਂ ਸੀ ਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ, ਸੂਬਾਈ ਜਿਹੜੀ ਜਾਂਚ ਏਜੰਸੀ ਹੈ। ਇਸ ਕਰਕੇ ਇਸ ਮਾਮਲੇ ਦੀ ਜਾਂਚ ਜਾਂ ਤਾਂ ED ਜਾਂ CBI ਨੂੰ ਸੌਂਪੀ ਜਾਵੇ। ਅੰਦੋਲਨ ਦੀ ਸ਼ੁਰੂਆਤ ਦੇ ਦਰਮਿਆਨ ਸਟੂਡੈਂਟ ਲੀਡਰ ਤੇ ਝਾਰਖੰਡ ਲੋਕਤੰਤਰੀ ਕ੍ਰਾਂਤੀਕਾਰੀ ਮੋਰਚਾ ਦੇ ਨਾਲ ਜੁੜੇ ਹੋਏ ਦਵਿੰਦਰ ਨਾਥ ਮਹਿਤੋ ਨੇ 25 ਜੁਲਾਈ ਨੂੰ ਰਾਜਧਾਨੀ ਰਾਂਚੀ ਦੇ ਵਿੱਚ ਮੋਰਾਬਾਦੀ ਮੈਦਾਨ ਸਥਿਤ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂਆਤ ਚ ਮਹਿਜ਼ ਕੁਝ 100 ਲੋਕ ਜੁੜੇ ਸੀ, ਪਰ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਰਾਹੀਂ ਇਸ ਦੇ ਵਿੱਚ ਹਮਾਇਤ ਵਧਣ ਲੱਗੀ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਹੋਏ ਧਰਨੇ ਤੋਂ ਬਾਅਦ ਮੋਰਾਬਾਦੀ ਸਥਿਤ ਫੁੱਟਬਾਲ ਸਟੇਡੀਅਮ ਦੇ ਵਿੱਚ ਚੱਲ ਰਹੇ ਡਿਊਰੰਟ ਕਰੱਪ ਦੇ ਦਰਮਿਆਨ 26 ਜੁਲਾਈ ਨੂੰ ਜਿਹੜਾ ਪ੍ਰਸ਼ਾਸਨ ਸੀ ਉਸਨੇ ਇਸ ਧਰਨੇ ਵਾਲੀ ਥਾਂ ਨੂੰ ਬਦਲ ਵੀ ਦਿੱਤਾ ਸੀ। ਫਿਰ ਇੱਥੇ ਅਟਲ ਇਮਾਰਤ ਦੇ ਕੋਲ ਜਿਹੜੀ ਇੱਕ ਵੈਂਡਰ ਮਾਰਕੀਟ ਹੈ ਉੱਥੇ ਇਹ ਧਰਨਾ ਜਿਹੜਾ ਉੱਥੇ ਚੱਲ ਰਿਹਾ ਸੀ ਸਟੇਡੀਅਮ ਦੇ ਅੰਦਰ। ਹੁਣ ਰੋਜ਼ਾਨਾ ਸੈਂਕੜੇ ਵਿਦਿਆਰਥੀ ਇੱਥੇ ਪਹੁੰਚ ਰਹੇ ਨੇ। ਦੱਸ ਦਈਏ ਕਿ ਹੁਣ ਭਲਕੇ ਸਟੂਡੈਂਟਸ ਨੇ ਵਿਧਾਨ ਸਭਾ ਦੇ ਘਿਰਾਓ ਕਰਨ ਦੀ ਯੋਜਨਾ ਬਣਾਈ ਹੋਈ ਹੈ, ਕਿਉਂਕਿ ਝਾਰਖੰਡ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਪਰ ਮੰਨਿਆ ਜਾ ਰਿਹਾ ਕਿ ਸਰਕਾਰ ਇਸ ਦੇ ਵਿੱਚ ਵੀ ਬਦਲਾਅ ਕਰ ਸਕਦੀ ਹੈ। ਇਸ ਦਰਮਿਆਨ ਦਵਿੰਦਰ ਮਹਿਤੋ ਨੇ ਬੀਤੀ 2 ਅਗਸਤ ਤੋਂ ਭੁੱਖ ਹੜਤਾਲ ਦਾ ਐਲਾਨ ਵੀ ਕਰ ਦਿੱਤਾ। ਦੱਸ ਦਈਏ ਕਿ ਦਵਿੰਦਰ ਮਹਿਤੋ ਰਾਂਚੀ ਜ਼ਿਲ੍ਹੇ ਦੇ ਰਾਹੇ ਪ੍ਰਖੰਡ ਪਿੰਡ ਦੇ ਰਹਿਣ ਵਾਲੇ ਨੇ। ਸਾਲ 2006 ਦੇ ਵਿੱਚ ਉਹਨਾਂ ਨੇ 10ਵੀਂ ਦੀ ਪ੍ਰੀਖਿਆ ਟੌਪ ਤੇ ਰਹਿ ਕੇ ਪਾਸ ਕੀਤੀ ਸੀ। ਇਸ ਤੋਂ ਬਾਅਦ 2008 ਦੇ ਵਿੱਚ ਵਿਗਿਆਨ ਤੇ ਇੰਟਰ ਦੀ ਪ੍ਰੀਖਿਆ ਉਹਨਾਂ ਨੇ ਸਾਲ 2017 ਦੇ ਵਿੱਚ ਰਾਂਚੀ ਦੇ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਕਾਲਜ ਤੋਂ ਸੰਸਕ੍ਰਿਤ ਦੇ ਵਿੱਚ ਗ੍ਰੈਜੂਏਸ਼ਨ ਤੇ ਫਿਰ ਕੁਰਮਾਲੀ ਭਾਸ਼ਾ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੇ ਫਿਰ BEd ਵੀ ਕੀਤੀ ਸੀ। ਰਿਟਾਇਰਡ ਸਰਕਾਰੀ ਜਿਹੜੇ ਅਧਿਆਪਕ ਦੇ ਬੇਟੇ ਨੇ ਦਵਿੰਦਰ ਮਹਿਤੋ, ਵਿਸ਼ੰਬਰ ਮਹਿਤੋ ਜਿਹੜੇ ਝਾਰਖੰਡ ਦੇ ਵਿੱਚ ਇੱਕ ਕਾਫੀ ਮਸ਼ਹੂਰ ਅਧਿਆਪਕ ਦੇ ਤੌਰ ਦੇ ਉੱਤੇ ਵਿਚਰੇ ਨੇ ਔਰ ਸਟੂਡੈਂਟਸ ਦੇ ਹਿੱਤਾਂ ਨੂੰ ਲੈ ਕੇ ਉਹਨਾਂ ਨੇ ਅਕਸਰ ਧਰਨੇ ਦਿੱਤੇ ਸੀ, ਉਹਨਾਂ ਦੇ ਹੀ ਬੇਟੇ ਦਵਿੰਦਰ ਮਹਿਤੋ ਦੀ ਤਰਫ ਤੋਂ ਦਿੱਤਾ ਗਿਆ ਧਰਨਾ ਹੁਣ ਇਸ ਵਕਤ ਮੀਡੀਆ ਚ ਚਰਚਾ ਦਾ ਵਿਸ਼ਾ ਬਣ ਰਿਹਾ ਸਿਲੈਕਟਿਵ ਮੀਡੀਆ ਦੇ ਵਿੱਚ। ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਆਸਟ੍ਰੇਲੀਆ ਦੇ ਵਿੱਚ ਕੁਝ ਅੱਜ ਐਸਾ ਹੋਇਆ ਜਿਸ ਦੇ ਕਰਕੇ ਸ਼ਾਇਦ ਖਬਰਾਂ ਹੁਣ ਬਹੁਤ ਵੱਡੀਆਂ ਬਣਨਗੀਆਂ। ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਨਾ ਸੀ। ਅਦਾਰੇ ABC ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਕੈਨਬਰਾ ਦੇ ਵਿੱਚ ਨੈਸ਼ਨਲ ਪ੍ਰੈਸ ਕਲੱਬ ਦੇ ਅੰਦਰ ਜਦੋਂ ਵੀ ਕੋਈ ਨੇਤਾ ਸੰਬੋਧਨ ਕਰਦਾ ਤਾਂ ਉਸਦਾ ਜਿਹੜਾ ਇੱਕ ਸਕੇਲ ਹੁੰਦਾ ਉਹ ਤੁਸੀਂ ਜਾਣਦੇ ਹੀ ਹੋ। ਪੌਲਿਨ ਹੈਨਸਨ ਦਾ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਤੇ ਉਸ ਤੋਂ ਬਾਅਦ ਉਹਨਾਂ ਦਾ ਸਟਾਰ ਬਣ ਜਾਣਾ। ਖੈਰ ਜਦੋਂ ਅੱਜ ਦੇ ਦਿਨ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ ਨੇ ਸੰਬੋਧਨ ਕਰਨਾ ਸੀ ਤੇ ਉਸਨੂੰ ਐਨ ਆਖਰੀ ਮੌਕੇ ਦੇ ਉੱਤੇ ਬਦਲ ਦਿੱਤਾ ਗਿਆ, ਇਹਦੇ ਬਾਰੇ ਹਾਲੇ ਖਬਰਾਂ ਸਾਹਮਣੇ ਨਹੀਂ ਆਈਆਂ ਕਿ ਆਖਿਰ ਇਸਦੇ ਕੀ ਵਜ੍ਹਾ ਹੋ ਸਕਦੇ ਨੇ, ਪਰ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਲੋਕ ਆਸਟ੍ਰੇਲੀਆ ਦੇ ਵਿੱਚ ਹੁਣ ਵਨ ਨੇਸ਼ਨ ਪਾਰਟੀ ਦੇ ਹੱਕ ਚ ਇਸ ਕਰਕੇ ਜਾ ਰਹੇ ਨੇ ਕਿਉਂਕਿ ਵਨ ਨੇਸ਼ਨ ਪਾਰਟੀ ਮਾਈਗ੍ਰੇਸ਼ਨ ਮਸਲੇ ਦੇ ਉੱਤੇ ਕਾਫੀ ਖੁੱਲ੍ਹ ਕੇ ਲੇਬਰ ਪਾਰਟੀ ਦੀ ਆਲੋਚਨਾ ਕਰ ਰਹੀ ਹੈ, ਪਹਿਲਾਂ ਵੀ ਕਰ ਰਹੀ ਰਹੇ ਸੀ। ਪਰ ਟੌਨੀ ਬਰਕ ਨੇ ਅੱਜ ਦੇ ਦਿਨ ਮਾਈਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਦਾ ਐਲਾਨ ਕਰਨਾ ਸੀ, ਔਰ ਇਹ ਨੀਤੀਆਂ ਕੋਈ ਮਾੜੀਆਂ ਮੋਟੀਆਂ ਨੀਤੀਆਂ ਨਹੀਂ ਨੇ, ਬਲਕਿ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਕੱਟਸ ਲਗਾਏ ਜਾਣਗੇ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਨੂੰ ਘੱਟ ਕੀਤਾ ਜਾ ਸਕੇ, ਘੱਟ ਦੇ ਨਾਲੋਂ ਵੀ ਵੱਧ ਕੇ ਇਹ ਹੈ ਕਿ ਅੱਧਾ ਕੀਤਾ ਜਾ ਸਕੇ। ਟੌਨੀ ਬਰਕ ਦਾ ਭਾਸ਼ਣ ਲਗਭਗ ਤਿਆਰ ਹੀ ਸੀ, ਭਾਸ਼ਣ ਦਾ ਖਰੜਾ ਹਾਲਾਂਕਿ ਨਾ ਤਾਂ ਸਾਡੇ ਕੋਲ ਹੈ ਨਾ ਹੀ ਕਿਸੇ ਹੋਰ ਮੀਡੀਆ ਅਦਾਰੇ ਨੇ, ਪਰ ਆਮ ਤੌਰ ਦੇ ਉੱਤੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਨ ਤੋਂ ਪਹਿਲਾਂ ਮੀਡੀਆ ਨੂੰ ਇੱਕ ਕਿਸਮ ਦੇ ਪ੍ਰੈਸ ਨੋਟ ਭੇਜ ਦਿੱਤੇ ਜਾਂਦੇ ਨੇ, ਏਜੰਡਾ ਉਸ ਦੇ ਵਿੱਚ ਦੱਸ ਦਿੱਤਾ ਜਾਂਦਾ ਹੈ ਕਿ ਫਲਾਂ ਨੇਤਾ ਅੱਜ ਦੇ ਦਿਨ ਪ੍ਰੈਸ ਕਲੱਬ ਦੇ ਵਿੱਚ ਕਿਹੜੇ ਮਸਲੇ ਨੂੰ ਲੈ ਕੇ ਸੰਬੋਧਨ ਕਰਨਗੇ ਤਾਂ ਕਿ ਪੱਤਰਕਾਰ ਆਪਣੀ ਤਿਆਰੀ ਦੇ ਨਾਲ ਉਹਨਾਂ ਸਵਾਲਾਂ ਦੇ ਨਾਲ ਆ ਸਕਣ। ਪਰ ਨਾ ਤਾਂ ਕੋਈ ਖਰੜਾ ਭੇਜਿਆ ਗਿਆ ਨਾ ਹੀ ਇਸ ਕਿਸਮ ਦਾ ਕੋਈ ਏਜੰਡਾ ਮੀਡੀਆ ਨੂੰ ਦਿੱਤਾ ਗਿਆ। ਇੰਨਾ ਜ਼ਰੂਰ ਪਤਾ ਸੀ ਕਿ ਫੈਮਿਲੀ ਵੀਜ਼ਾ ਦੇ ਨਿਯਮ ਜਿਹੜੇ ਨੇ ਉਹ ਕਾਫੀ ਸਖਤ ਕੀਤੇ ਜਾ ਰਹੇ ਨੇ, ਇਸ ਤੋਂ ਇਲਾਵਾ ਬੈਕਪੈਕਰਸ ਦੇ ਉੱਤੇ ਦੇਸ਼ ਦੇ ਵਿੱਚ ਨਵੀਆਂ ਰੈਸਟ੍ਰਿਕਸ਼ਨਸ ਲੱਗਣਗੀਆਂ, ਵਰਕ ਤੇ ਅਪੀਲ ਰਾਈਟਸ ਜਿਹੜੇ ਨੇ ਅਜ਼ਾਈਲਮ ਸੀਕਰਸ ਦੇ ਉਹਨਾਂ ਨੂੰ ਸੀਮਿਤ ਕਰਨਾ ਹੈ, ਤੇ ਇੰਟਰਨੈਸ਼ਨਲ ਜਿਹੜੇ ਤੌਰ ਦੇ ਉੱਤੇ ਜਿਹੜੇ ਆ ਰਹੇ ਨੇ ਆਸਟ੍ਰੇਲੀਆ ਚ ਟੈਂਪਰੇਰੀ ਰੈਜ਼ੀਡੈਂਟ ਉਹਨਾਂ ਨੂੰ ਕੰਟਰੋਲ ਕਰਨਾ ਹੈ। ਪੋਸਟ ਪੈਨਡੈਮਿਕ ਨੈਟ ਮਾਈਗ੍ਰੇਸ਼ਨ ਦੇ ਵਿੱਚ ਸਭ ਤੋਂ ਵੱਡੀ ਕਟੌਤੀ ਇਹ ਮੰਨੀ ਜਾ ਰਹੀ ਸੀ। ਇਹ ਖਬਰ ਇੱਥੇ ਮੁੱਕਦੀ ਨਹੀਂ ਹੈ, ਖਬਰ ਹੁਣ ਇੱਥੋਂ ਸ਼ੁਰੂ ਹੁੰਦੀ ਹੈ। ਦੇਸ਼ ਦੇ ਵਿੱਚ ਮਾਈਗ੍ਰੇਸ਼ਨ ਸਿਸਟਮ ਨੂੰ ਲੈ ਕੇ ਹੁਣ ਵੱਡੇ ਸਵਾਲ ਪੈਦਾ ਹੋ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਚਾਹੇ ਵਨ ਨੇਸ਼ਨ ਪਾਰਟੀ ਹੋਵੇ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਤੇ ਚਾਹੇ ਰਾਈਟ ਵਿੰਗਰ ਮੀਡੀਆ ਆਸਟ੍ਰੇਲੀਆ ਦਾ। ਸਰਕਾਰ ਤੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਪਿਛਲੀਆਂ 3 ਸਾਲਾਂ ਦੇ ਵਿੱਚ ਐਸਾ ਕੀ ਹੋ ਗਿਆ ਕਿ ਦੇਸ਼ ਦੇ ਵਿੱਚ ਇੱਕ ਬੈਕਲੌਗ ਐਡਾ ਖੜਾ ਹੋ ਗਿਆ ਹੈ ਕਿ ਵੀਜ਼ਿਆਂ ਦੀ ਸਮੱਸਿਆ ਹੱਲ ਹੁੰਦੀ ਨਜ਼ਰ ਹੀ ਨਹੀਂ ਆ ਰਹੀ, ਘੱਟੋ ਘੱਟ ਅਗਲੇ ਕਈ ਸਾਲਾਂ ਤੱਕ ਜਿਹਦਾ ਕੋਈ ਅੰਦਾਜ਼ਾ ਹੀ ਨਹੀਂ ਹੈ, ਨਹੀਂ ਹੁੰਦੀ ਹੱਲ ਨਜ਼ਰ ਆ ਰਹੀ। ਹੁਣ ਇੱਕ ਉਦਾਹਰਨ ਦਿੱਤੀ ਗਈ ਹੈ, ਜਿਵੇਂ ਡੇਲੀ ਟੈਲੀਗ੍ਰਾਫ ਨੇ ਇੱਕ ਮੁੱਖ ਪੇਜ ਦੇ ਉੱਤੇ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ। ਖਬਰ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ 30 ਜੂਨ 2026 ਦੀ ਤਰੀਕ ਤੱਕ, ਔਰ ਇਹ ਡੇਟਾ ਹੋਮ ਅਫੇਅਰ ਡਿਪਾਰਟਮੈਂਟ ਦੀ ਤਰਫ ਤੋਂ ਜਾਰੀ ਕੀਤਾ ਗਿਆ, 30 ਜੂਨ 2026 ਤੱਕ ਆਸਟ੍ਰੇਲੀਆ ਚ 4,13,000 ਟੈਂਪਰੇਰੀ ਬ੍ਰਿਜਿੰਗ ਵੀਜ਼ਾ ਜਿਹੜੇ ਲੋਕ ਨੇ ਉਹ ਰਹਿ ਰਹੇ ਨੇ, ਐਪਲੀਕੈਂਟਸ ਜਿਹੜੇ ਨੇ ਆਸਟ੍ਰੇਲੀਆ ਚ ਰਹਿ ਰਹੇ ਨੇ, ਔਰ ਇਹ ਗਿਣਤੀ 2023 ਤੋਂ ਬਾਅਦ ਦੁੱਗਣੀ ਹੋ ਗਈ ਹੈ। ਪਿਛਲਿਆਂ 3 ਸਾਲਾਂ ਦੇ ਵਿੱਚ ਜਦੋਂ 2023 ਚ ਹੀ ਗਿਣਤੀ 1,77,000 ਸੀ, 4,13,000 ਟੈਂਪਰੇਰੀ ਬ੍ਰਿਜਿੰਗ ਵੀਜ਼ਾ ਐਂਟਰੈਂਟ। ਇਸ ਦਾ ਮਤਲਬ ਇਹ ਹੈ ਕਿ ਇਹ ਗਿਣਤੀ ਹੁਣ ਸਰਕਾਰ ਦੇ ਵੱਸੋਂ ਬਾਹਰ ਹੋ ਗਈ ਹੈ। ਟੌਨੀ ਬਰਕ ਨੂੰ ਸਿਰਫ ਇਹਦੇ ਤੇ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਵਾਬਦੇਹੀ ਆਪਣੀ ਦੇਣੀ ਹੋਏਗੀ। ਅਸਲ ਚ ਬ੍ਰਿਜਿੰਗ ਵੀਜ਼ਾ ਇੱਕ ਇਸ ਕਿਸਮ ਦਾ ਵੀਜ਼ਾ ਹੁੰਦਾ ਹੈ ਜਦੋਂ ਆਸਟ੍ਰੇਲੀਆ ਦੇ ਵਿੱਚ ਆਇਆ ਕੋਈ ਵਿਅਕਤੀ ਆਪਣੇ ਮੂਲ ਵੀਜ਼ਾ ਤੋਂ, ਯਾਨੀ ਕਿ ਓਰੀਜਨਲ ਵੀਜ਼ਾ ਤੋਂ ਬਾਅਦ ਇੱਕ ਦੂਸਰਾ ਵੀਜ਼ਾ ਫਾਈਲ ਕਰ ਦਿੰਦਾ ਹੈ, ਤੇ ਇਸ ਦਰਮਿਆਨ ਟ੍ਰਾਂਜੀਸ਼ਨਲ ਪੀਰੀਅਡ ਜਿਹੜਾ ਹੁੰਦਾ ਹੈ ਉਸ ਨੂੰ ਬ੍ਰਿਜਿੰਗ ਵੀਜ਼ਾ ਕਹਿ ਦਿੱਤਾ ਜਾਂਦਾ। ਆਮ ਤੌਰ ਦੇ ਉੱਤੇ ਜਿਹੜੇ ਸਟੂਡੈਂਟਸ ਨੇ ਉਹ ਜਿਹੜੇ ਦੂਸਰੇ ਵੀਜ਼ਾ ਪਾਉਣ ਲੱਗੇ ਉਹਨਾਂ ਦੇ ਕਿਸੇ ਨਾ ਕਿਸੇ ਰਿਫਿਊਜ਼ਲ ਦੇ ਗਰਾਊਂਡ ਦੇ ਉੱਤੇ ARTA ਯਾਨੀ ਆਸਟ੍ਰੇਲੀਆ ਦਾ ਜਿਹੜਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਹੈ ਉਹਦੇ ਵਿੱਚ ਵੀਜ਼ਾ ਪਾ ਛੱਡਦੇ ਨੇ ਤੇ ਇਸ ਦਰਮਿਆਨ ਉਹਨਾਂ ਨੂੰ ਬ੍ਰਿਜਿੰਗ ਵੀਜ਼ਾ ਮਿਲ ਪਏ ਨੇ। ਅਜਿਹੇ ਦੇ ਵਿੱਚ ਜਿਹੜੇ 4,13,000 ਨੇ ਇਹਨਾਂ ਦੇ ਵਿੱਚੋਂ ਕਿੰਨੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ARTA ਦਾਇਰ ਕਰ ਰੱਖੀ ਹੈ, ਔਰ ਕਿੰਨੇ ਨੇ ਜਿਹੜੇ ਇਸ ਵਕਤ ਟੈਂਪਰੇਰੀ ਰੈਜ਼ੀਡੈਂਟਸ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਇਹਨਾਂ ਦੀ ਸਹੀ ਸਹੀ ਗਿਣਤੀ ਦਾ ਜਿਹੜਾ ਇੱਕ ਬ੍ਰੇਕਡਾਊਨ ਹੈ ਉਹ ਮਹਿਕਮੇ ਨੇ ਜਾਰੀ ਨਹੀਂ ਕੀਤਾ, ਪਰ ਹੋਮ ਅਫੇਅਰ ਨੇ ਇਸ ਦੇ ਬਾਰੇ ਜਾਣਕਾਰੀ ਦੇਣ ਤੋਂ ਫਿਲਹਾਲ ਇਨਕਾਰ ਵੀ ਕਰ ਦਿੱਤਾ ਹੈ। ਅਖਬਾਰ ਦੀ ਖਬਰ ਦੇ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ, ਇਹ ਵੀ ਕਿਹਾ ਗਿਆ ਹੈ ਕਿ ARTA ਅਪਲਾਈ ਕਰਨ ਦੇ ਜਾਂ ਅਪੀਲ ਕਰਨ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਵਿੱਚ ਵੀ ਤਬਦੀਲੀਆਂ ਹੋ ਸਕਦੀਆਂ ਨੇ। ਹਾਲਾਂਕਿ ਇਸ ਦਰਮਿਆਨ ਇਮੀਗ੍ਰੇਸ਼ਨ ਦੇ ਨਾਲ ਜੁੜੇ ਮਾਹਰ ਇਹ ਗੱਲ ਕਰਦੇ ਨੇ ਕਿ ਆਸਟ੍ਰੇਲੀਆ ਦੀ 1990 ਤੋਂ ਬਾਅਦ ਬ੍ਰੀਜਿੰਗ ਵੀਜ਼ਾ, ਕਿਉਂਕਿ ਉਦੋਂ ਤੋਂ ਹੀ ਪਹਿਲੀ ਵਾਰ ਬ੍ਰੀਜਿੰਗ ਵੀਜ਼ਾ ਦੇਣੇ ਸ਼ੁਰੂ ਕੀਤੇ ਸੀ, ਉਹ ਤੋਂ ਬਾਅਦ ਇਹ ਨੀਤੀ ਦੇ ਵਿੱਚ ਬਦਲਾਅ ਆਇਆ। ਹਾਲਾਂਕਿ 90ਵਿਆਂ ਦੇ ਦਹਾਕੇ 'ਚ ਜਦੋਂ 5,000, 7,000 ਜਾਂ ਕਦੇ ਕਦੇ 10,000 ਨੂੰ ਵੀ ਇਹ ਗਿਣਤੀ ਛੋ ਜਾਂਦੀ ਸੀ, ਤਾਂ ਇੰਜ ਲੱਗਦਾ ਸੀ ਕਿ ਆਸਟ੍ਰੇਲੀਆ ਦਾ ਮਾਈਗ੍ਰੇਸ਼ਨ ਸਿਸਟਮ ਗੜਬੜਾ ਗਿਆ। ਤੇ ਹੁਣ ਤਾਂ 1,000, 10,000 ਨਹੀਂ ਬਲਕਿ 4,13,000 ਇਹ ਗਿਣਤੀ। ਖਬਰ ਇੱਥੇ ਮੁੱਕੀ ਨਹੀਂ ਹੈ, ਹੁਣ ਇੱਕ ਇਸੇ ਖਬਰ ਦਾ ਅਗਲਾ ਹਿੱਸਾ ਸੁਣੋ। ਉਹ ਇਹ ਹੈ ਕਿ ਹੋਮ ਅਫੇਅਰ ਮਿਨਿਸਟਰ ਨੇ ਹਾਲੇ ਤੱਕ ਇਸ ਦਾ ਵੀ ਕੋਈ ਹੱਲ ਨਹੀਂ ਦਿੱਤਾ ਹੈ ਕਿ ਪੇਰੈਂਟ ਵੀਜ਼ਾ ਦਾ ਬੈਕਲੌਗ ਹੈ ਜਿਹੜਾ, ਉਸਦਾ ਹੱਲ ਕਿਵੇਂ ਹੋਏਗਾ। ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਦੇ ਵਿੱਚ ਪੇਰੈਂਟ ਵੀਜ਼ਾ ਨੂੰ ਲੈ ਕੇ ਕਾਫੀ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋ ਸਕਦੀਆਂ ਨੇ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਪੇਰੈਂਟ ਵੀਜ਼ਾ ਬੈਕਲੌਗ ਦੇ ਉੱਤੇ ਸਰਕਾਰ ਦੀ ਤਰਫ ਤੋਂ ਇਸ ਨੂੰ ਸੰਬੋਧਨ ਕਰਨ ਤੋਂ ਫਿਲਹਾਲ ਪੈਰ ਪਿਛਾਂ ਖਿੱਚ ਲਿਆ। ਮਾਫ ਕਰਨਾ, ਸਾਲ 2024-25 ਦੇ ਵਿੱਤੀ ਵਰ੍ਹੇ ਦੇ ਦਰਮਿਆਨ 1,57,000 ਪੇਰੈਂਟ ਵੀਜ਼ਾ ਦਾ ਜਿਹੜਾ ਬੈਕਲੌਗ ਇੱਕ ਪਿਆ। ਬੈਕਲੌਗ ਦਾ ਮਤਲਬ ਕਿ ਇੰਨੀਆਂ ਐਪਲੀਕੇਸ਼ਨ ਦਾਇਰ ਹੋ ਚੁੱਕੀਆਂ ਨੇ, ਉਹਨਾਂ ਦੇ ਜਵਾਬ ਸਰਕਾਰ ਦੀ ਤਰਫ ਤੋਂ ਦਾਇਰ ਨਹੀਂ ਹੋਏ ਨੇ। ਦੱਸ ਦਈਏ ਕਿ ਪਿਛਲੇ 6 ਸਾਲਾਂ ਦੇ ਵਿੱਚ ਇਹਨਾਂ ਵੀਜ਼ਿਆਂ ਦੇ ਅੰਤਰ ਵੀ ਇਜ਼ਾਫਾ ਹੋਇਆ। 6 ਸਾਲ ਪਹਿਲਾਂ ਪੇਰੈਂਟ ਵੀਜ਼ਾ ਦਾ ਬੈਕਲੌਗ ਲਗਭਗ 52,000 ਐਪਲੀਕੇਸ਼ਨ ਦਾ ਸੀ, ਤੇ ਹੁਣ 1,57,000 ਦਾ। ਇਹ ਵੀ ਡੇਟਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਜਾਰੀ ਕੀਤਾ। ਹਰ ਸਾਲ 8,500 ਜਿਹੜੇ ਵੀਜ਼ਾਸ ਨੇ ਪੇਰੈਂਟ ਵੀਜ਼ਾ ਕੈਟੇਗਰੀ ਦੇ ਵਿੱਚ ਦਿੱਤੇ ਜਾਂਦੇ ਨਹੀਂ, ਪਰ ਇਸ ਸਾਲ ਦੀ ਇਹ ਗਿਣਤੀ ਹੈ। ਪਹਿਲਾਂ ਥੋੜੇ ਵੱਧ ਹੁੰਦੇ ਸੀ, ਇਸ ਵਾਰ ਪੇਰੈਂਟ ਵੀਜ਼ਾ ਦੇ ਜਿਹੜੇ ਪਲੇਸਿਸ ਨੇ ਉਹ ਹੋਰ ਘਟਾ ਦਿੱਤੇ ਗਏ ਨੇ, ਪਰ ਪ੍ਰੋਸੈਸਿੰਗ ਟਾਈਮ ਵੱਧਦਾ ਜਾ ਰਿਹਾ। ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਲਈ ਪ੍ਰੋਸੈਸਿੰਗ ਟਾਈਮ ਅੱਜ ਦੀ ਤਰੀਕ 'ਚ 15 ਸਾਲ ਦਾ ਹੈ। ਨੋਨ ਕੰਟਰੀਬਿਊਟਰੀ ਪੇਰੈਂਟ ਵੀਜ਼ਾ 33 ਸਾਲ ਤੱਕ ਦੀ ਉਡੀਕ ਕਰ ਰਹੇ ਨੇ। ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਵਿੱਚ ਵਨ ਸੈਟ ਆਫ ਪੇਰੈਂਟ, ਯਾਨੀ ਕਿ ਇੱਕ ਪਾਸੇ ਦੇ ਮਾਂ ਤੇ ਪਿਓ ਨੂੰ ਬੁਲਾਉਣ ਦੇ ਲਈ ਘੱਟੋ ਘੱਟ $1,00,000 ਤੱਕ ਐਪਲੀਕੈਂਟਸ ਨੂੰ ਖਰਚ ਕਰਨਾ ਪੈਂਦਾ। ਨੋਨ ਕੰਟਰੀਬਿਊਟਰੀ ਦੇ ਵਿੱਚ ਖਰਚ ਉਹਨਾਂ ਨਹੀਂ ਹੁੰਦਾ, ਇਸ ਕਰਕੇ ਉਸਦਾ ਉਡੀਕ ਸਮਾਂ ਵੀ ਦੁੱਗਣੇ ਤੋਂ ਜ਼ਿਆਦਾ ਹੈ। ਇਸ ਮਾਮਲੇ ਦੇ ਵਿੱਚ ਹੁਣ ਹੋਮ ਅਫੇਅਰ ਮਿਨਿਸਟਰ ਜਿਨ੍ਹਾਂ ਨੇ ਜਿਹੜੇ ਕਲੇਅਰ ਓਨੀਲ ਸੀਗੇ 2023 ਦੇ ਵਿੱਚ, ਉਹਨਾਂ ਨੇ ਇੱਕ ਐਕਸਪਰਟ ਪੈਨਲ ਵੀ ਬਿਠਾਇਆ ਸੀ। ਉਦੋਂ ਕਿਹਾ ਸੀ ਕਿ ਕਿਉਂ ਨਾ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਤੇ ਕੈਨੇਡਾ ਦੀ ਤਰ੍ਹਾਂ ਪੇਰੈਂਟ ਵੀਜ਼ਾ ਦਾ ਇੱਕ ਲਾਟਰੀ ਸਿਸਟਮ ਜਿਹੜਾ ਉਹ ਲੈ ਕੇ ਆਇਆ ਜਾਵੇ, ਤੇ ਬੈਲਟ ਸਿਸਟਮ ਜਾਂ ਲਾਟਰੀ ਸਿਸਟਮ ਦੇ ਜ਼ਰੀਏ ਹੀ ਪੇਰੈਂਟ ਵੀਜ਼ਾ ਦੇ ਜਿਹੜੇ ਸਥਾਨ ਨੇ ਉਹ ਐਲੋਕੇਟ ਕੀਤੇ ਜਾਣ। ਇਸ ਵਕਤ ਪੇਰੈਂਟ ਵੀਜ਼ਾ ਦੇ ਵਿੱਚ ਵੱਧ ਤੋਂ ਵੱਧ 6 ਮਹੀਨੇ ਤੱਕ ਦੇ ਵੀਜ਼ੇ ਦਿੱਤੇ ਜਾ ਰਹੇ ਨੇ। ਉਹ ਲੋਕ ਜਿਹੜੇ ਆਪਣੇ ਮਾਪਿਆਂ ਨੂੰ ਸਾਲ ਸਾਲ 2-2 ਸਾਲ ਦੇ ਲਈ ਸੱਦਣਾ ਚਾਹੁੰਦੇ ਨੇ, ਉਹਨਾਂ ਦੇ ਵੀਜ਼ਿਆਂ ਦੇ ਵਿੱਚ ਵੀ ਸਮੱਸਿਆਵਾਂ ਆ ਰਹੀਆਂ ਨੇ। ਇਸ ਕਿਸਮ ਦੇ ਨਾਲ ਐਕਸਪਰਟਸ ਦੇ ਹਵਾਲੇ ਦੇ ਨਾਲ ਇਹ ਖਬਰਾਂ ਸਾਹਮਣੇ ਆਈਆਂ ਨੇ। ਖੈਰ, ਇਹ ਤਾਂ ਸਿਆਸਤ ਦੀਆਂ ਖਬਰਾਂ ਰਹੀਆਂ, ਇਹ ਇਮੀਗ੍ਰੇਸ਼ਨ ਦੀ ਸਮੱਸਿਆ ਸੀ। ਹੁਣ ਦੂਸਰਾ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਪ੍ਰੋਪਰਟੀ ਦਾ। ਇਹ ਖਬਰ ਕਾਫੀ ਚਰਚਾ ਦਾ ਵਿਸ਼ਾ ਇਸ ਵਕਤ ਬਣ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੀ ਪ੍ਰੋਪਰਟੀ ਮਾਰਕੀਟ ਹੈ ਉਸ ਦੇ ਵਿੱਚ ਇਸ ਵਕਤ ਸੈਲਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਤੇ ਬਾਇਰਸ ਘਟੇ ਹੋਏ ਨੇ। ਜਦੋਂ ਮਾਰਕੀਟ ਦੇ ਵਿੱਚ ਇਸ ਕਿਸਮ ਦਾ ਅਨੁਪਾਤ ਆ ਜਾਂਦਾ ਹੈ ਜਾਂ ਇਸ ਕਿਸਮ ਦੀਆਂ ਗੜਬੜਾਂ ਆ ਜਾਂਦੀਆਂ ਨੇ, ਤਾਂ ਮਾਰਕੀਟ ਦੇ ਵਿੱਚ ਰੇਟਸ ਜਿਹੜੇ ਨੇ ਉਹ ਡਾਊਨ ਜਾਣ ਲੱਗ ਪੈਂਦੇ ਨੇ। ਇਸ ਕਿਸਮ ਦੇ ਨਾਲ ਪ੍ਰੋਪਰਟੀ ਐਕਸਪਰਟ ਤੁਹਾਡੇ ਨਾਲ ਗੱਲ ਕਰਦੇ ਹੋਣਗੇ, ਇਹ ਸੱਚਾਈ ਵੀ ਹੈ। ਪ੍ਰੋਪਰਟੀ ਦੀਆਂ ਕੀਮਤਾਂ ਦੇ ਵਿੱਚ ਹਾਲਾਂਕਿ ਮਾਮੂਲੀ ਗਿਰਾਵਟ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2026 ਦੇ ਪਹਿਲੇ ਮੱਧ ਦੇ ਵਿੱਚ, ਯਾਨੀ ਪਹਿਲੇ 6 ਮਹੀਨਿਆਂ ਦੇ ਵਿੱਚ, ਕੈਲੰਡਰ ਵਰੇ ਦੀ ਗੱਲ ਕਰ ਰਹੇ ਹਾਂ, 97.4% ਘਰਾਂ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਪ੍ਰੋਫਿਟ ਦੇ ਵਿੱਚ ਗਈਆਂ ਨੇ। ਯਾਨੀ 97.4% ਘਰਾਂ ਨੇ ਆਪਣੇ ਆਪ ਨੂੰ ਪ੍ਰੋਫਿਟ ਚ ਵੇਚਿਆ। ਜਿਨ੍ਹਾਂ ਨੇ ਨਹੀਂ ਵੇਚਿਆ ਉਹਨਾਂ ਦੀਆਂ ਕੋਈ ਅਲੱਗ ਅਲੱਗ ਮਜਬੂਰੀਆਂ ਹੋ ਸਕਦੀਆਂ ਨੇ, ਪਰ ਇਹ ਇੱਕ ਰਿਜ਼ਲਟ, ਚੰਗਾ ਰਿਜ਼ਲਟ ਹੈ। ਹਾਂ, ਉਸ ਤੋਂ ਪਿਛਲੇ ਸਾਲ 2025 ਦੇ ਪਹਿਲੇ 6 ਮਹੀਨਿਆਂ ਚ 97.5% ਸੀ। ਸੋ ਮਹਿਜ 0.1 ਦਾ ਇਹ ਫਰਕ ਇੱਕ ਦੇਖਣ ਨੂੰ ਮਿਲਿਆ। ਪਰ ਇਹ ਕਹਾਣੀ ਇੰਨੀ ਕੁ ਨਹੀਂ ਹੈ। ਡੋਮੇਨ ਦੀ ਤਰਫ ਤੋਂ ਕੁਝ ਡੇਟਾ ਜਾਰੀ ਕੀਤੇ ਗਏ ਨੇ। ਡੇਟਾ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੇਸ਼ੱਕ ਪ੍ਰੋਪਰਟੀਜ਼ ਮੁਨਾਫੇ ਚ ਵਿਕੀਆਂ ਹੋਣ, ਪਰ ਕਿੰਨਾ ਮੁਨਾਫਾ ਹੋਇਆ ਹੈ ਇਹ ਇੱਕ ਕਹਾਣੀ ਹੈ, ਇਸ ਦੇ ਪਿੱਛੇ ਕਹਾਣੀ ਛਿਪੀ ਹੋਈ ਹੈ। ਯਾਨੀ ਕਿ ਲੋਕ ਆਪਣੇ ਘਰਾਂ ਨੂੰ, ਉਦਾਹਰਨ ਸਿਰਫ ਤੁਹਾਨੂੰ ਦੇ ਰਹੇ ਹਾਂ ਕਿ ਇੱਕ ਘਰ ਜਿਹੜਾ ਪਿਛਲੇ ਸਾਲ $10,00,000 ਦਾ ਘਰ ਜੇ $11,00,000 ਦਾ ਵਿਕ ਰਿਹਾ ਸੀ, ਤਾਂ ਇਸ ਸਾਲ ਉਹੀ ਘਰ $10,00,000 ਦੇ ਮੁਨਾਫੇ ਤੇ ਵਿਕ ਰਹੇ। ਯਾਨੀ ਕਿ ਘਾਟੇ ਪਏ ਨੇ, ਮੁਨਾਫੇ ਦੇ ਵਿੱਚ ਘਰ ਜ਼ਰੂਰ ਵਿਕ ਰਿਹਾ, ਪਰ ਓਨੇ ਮੁਨਾਫੇ ਚ ਨਹੀਂ ਜਿੰਨੇ ਹੁਣ ਤੱਕ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਵਿਕਦੇ ਰਹੇ ਨੇ। ਪਹਿਲਾਂ ਤਾਂ ਇਸ ਅੰਕੜੇ ਨੂੰ 2 ਤਰੀਕਿਆਂ ਦੇ ਨਾਲ ਸਮਝੋ। ਆਸਟ੍ਰੇਲੀਆ ਦੇ ਵਿੱਚ ਔਸਤਨ ਘਰਾਂ ਨੂੰ $4,58,000 ਦਾ ਮੁਨਾਫਾ ਕਮਾਇਆ ਆਸਟ੍ਰੇਲੀਆ ਚ, ਇਹ 19% ਦਾ ਇਜ਼ਾਫਾ ਐਨੂਅਲ ਚੇਂਜ ਦੇਖਣ ਨੂੰ ਮਿਲਿਆ। ਹੁਣ ਇਸ ਦੇ ਵਿੱਚ ਦੂਸਰਾ ਪਾਸਾ ਇਸ ਸਿੱਕੇ ਦਾ ਇਹ ਹੈ के लॉस भी हुए ने। ऑस्ट्रेलिया दे विच औसत जे एक कढ लईए तां $75,000 दा नुकसान लोगों ने करवा के अपने घर बेचा है। हुण इस फिगर नूं थोड़ा जा ब्रेक डाउन करके तुहानूं समझा दईए, क्योंकि इस वक्त यह कहा जा रहा है कि ऑस्ट्रेलिया की मार्केट जिहड़ी है उस दे विच बायर्स इन्ने नहीं बचे। इस दे अलग अलग कारण हो सकते ने, यानी कि घर खरीदन वाले इन्ने नहीं ने जिन्ने के घर बेचण वाले ने, उन्होंने भी पैनिक रीजन हो सकते ने। पर घर दीआं औसत कीमतां जिहड़ियां ने $4,58,000 तक के मुनाफे दीआं बिक्रियां ने, ते यूनिट्स दीआं $2,37,000 तक के। यह राजधानी शहरां की गल कर रहे हैं, खेतरी इलाकों के हालात इन्ने वधिया नहीं ने। सिडनी दे विच जिथों सब तो वध मुनाफा कमाया जांदा है, जिथे सब तो वध मुनाफा हुंदा उत्थे ही सब तो वध नुकसान भी हुंदा। सिडनी दे विच घरां दा सब तो वध मुनाफा जिहड़ा लोकां ने कमाया $7,39,500 दी औसत कीमत दे उत्ते घर बिके ने। उत्थे इस तो बाद दूसरे नंबर दे उत्ते सब तो वध कीमतां ब्रिस्बेन ते पर्थ शहरां दीआं ने। पिछले कई दिनों तो तुहानूं इह खबरां दस रहे हैं। ब्रिस्बेन च $6,29,000 दा औसत मुनाफा है, ते पर्थ च $6,10,000 दा। मेलबर्न च $3,54,000 दा औसत मुनाफा है, जो कि एडिलेड तो भी घट है, जिथे कि $5,95,000 दा औसत मुनाफा दस्या गया। और कैनबरा राजधानी तो भी घट है, जिथे $3,85,000 दा मुनाफा है। सो मेलबर्न ते होबार्ट ते डार्विन आखरी तीन नंबर दे उत्ते रहे ने, जिथे कि प्रॉपर्टी तुसीं खरीद के बेच दे। ए इन्वेस्टर्स दे लई खबर दस रहे हां तुहानूं। हुण इस सिक्के दा दूसरा पहलू यह है कि जिथे मुनाफा वध उत्थे नुकसान वध। इस तरीके दे नाल सिडनी च $1,70,000 दा नुकसान होया पर प्रति घर पिछे औसत लोकां नूं जिन्हां ने घाटे च बेचे ने। और एडिलेड च $1,71,000, ब्रिस्बेन च $1,80,000, ते पर्थ च $2,13,500 दा औसत नुकसान भी झलना पे है। अजे दे विच जिहड़ियां प्रॉपर्टी मार्केट्स ने उहनां च सिर्फ इको ही गल स्थिर देखण नूं मिली है, उह है यूनिट्स। आस्ट्रेलिया दे हर एक राजधानी शहर दे विच यूनिट्स ने पहले 6 महीनों दे विच मुनाफा कमाया, ते किसी भी शहर दे विच घाटा नहीं मिलिया। हालांकि मुनाफा कुछ घट जरूर हो सकता है। उदाहरण के तौर के उत्ते कैनबरा च यूनिट्स के पिछे $1,00,000 की बचत हुई है, हॉबार्ट च $1,85,000 की। कंपैरिजन जे किया जाए तो सिडनी च लगभग $2,00,000 की, ब्रिस्बेन च $3,85,000, एडिलेड च $3,21,000 की बचत जिहड़ी हुई है। प्रॉपर्टी मार्केट के नाल ही जुड़ी एक दूजी खबर सिडनी तो सामने आती है, जिथे NSW दे विच सरकार ने जो सोचिया सी उस तरीके दे नाल उहनां नूं कमाई हो नहीं रही। सरकार नूं कमाई दे तरीके जिहड़े हुंदे ने उस च स्टैंप ड्यूटी दे जरिए जिहड़ी कमाई हुंदी है जदों घर विकदे ने, उह वी इक कमाई दा सोर्स हुंदा है। हुण सरकार ने जून महीने दे लई जिहड़ियां अपनियां प्रेडिक्शन कीतियां सी कि स्टैंप ड्यूटी दे जरिए जिन्ना उह कमा लैणगे, लगभग उस दे नालों $2.5 बिलियन घट ही कमाई हुई है। $12.5 बिलियन की कमाई सरकार नूं स्टैंप ड्यूटी के जरिए हुई दसी गई है। और कहा जा रहा है कि अगले 4 सालों के विच ये घाटा $2.5 बिलियन तो बढ़ के $5 बिलियन तक हो जाएगा, यानी कि बाजार के विच खरीदार घटने इहदा एक संकेत यह भी हो सकता है। नैब बैंक जिहड़े कि आस्ट्रेलिया के 4 वड्डे बैंक ने, उन्हां दे विचों एक बैंक है जिन्हें सिडनी की मार्केट के लिए एक प्रेडिक्शन की सी, और यह मंगलवार के दिन रिलीज हुई सी। कहा गया सी कि सिडनी के विच घरां दीआं कीमतां 10% डिगणगियां आने वाले कुछ महीनों के विच। आस्ट्रेलिया के जिन्हें भी राजधानी शहर ने उन्हां दे विच 5% कीमतां डिगदियां हुई नैब ने दिखाईया सी। सिडनी के लिहाज के नाले कीमतां 2% होर वध दसियां ने, यानी कि पहला नैब की तरफ तो 8% कहा जा रहा है, हुण 10% कीमतां डिगन दा इह दावा नैब ने किया है, यानी कि NSW दे स्टेट खजाने नूं होर भी वध नुकसान झलना आने वाले दिनों च पै सकता है। अगली बड़ी इंटरेस्टिंग खबर विक्टोरिया तो सामने आती है। विक्टोरिया दे विच कैबिनेट रीशफल होया है, यानी कि मिनिस्ट्रियां जिहड़ियां ने वह वंडियां गईयां ने। आखिरकार जिहड़ा जैसिंटा एलन दा कैबिनेट सी उस दे विच उहनां दे कुछ करीबी, उहनां दे सहयोगी, उहनां दे वफादार, उहनां नूं हेठां कीता गया, ते कुछ नवें जिहड़े पुराने सीगे जिहड़े बैन कैरल दे नाल नवें बणे जिहड़े प्रीमियर ने उहनां दे नाल सहयोग दे रहे सी, उहनां नूं तरक्कियां दित्तियां गईयां ने। दस दईए कि वैसे टोटल मिनिस्ट्री दे विच कट किया गया, एक तां बिग बिल्ड दे नां दे उत्ते जिहड़ी मिनिस्ट्री बना दित्ती गईयां सीगियां ਹੋਰ ਤਾਂ ਹੋਰ ਜਿਹੜਾ ਸਬਰਬਨ ਰੇਲ ਲੂਪ ਦੀ ਇੱਕ ਮਿਨਿਸਟਰੀ ਬਣਾ ਇੱਕ ਪੋਰਟਫੋਲੀਓ ਬਣਾ ਦਿੱਤਾ ਗਿਆ ਸੀ ਟਰਾਂਸਪੋਰਟ ਇਨਫਰਾਸਟ੍ਰਕਚਰ ਦਾ। ਦੋ ਨਵੇਂ ਪੋਰਟਫੋਲੀਓ ਅਪ੍ਰੈਲ ਮਹੀਨੇ ਚ ਬਣਾਏ ਗਏ ਸੀ, ਕੋਸਟ ਆਫ ਲਿਵਿੰਗ ਦਾ ਤੇ ਇੱਕ ਮੈਨ ਐਂਡ ਬੋਇਜ਼, ਯਾਨੀ ਮਰਦਾਂ ਦੇ ਲਈ ਇੱਕ ਮਹਿਕਮਾ। ਮਹਿਲਾਵਾਂ ਦੇ ਲਈ ਤਾਂ ਤੁਸੀਂ ਬਹੁਤ ਦੁਨੀਆਂ ਚ ਬਹੁਤ ਸਾਰੇ ਦੇਸ਼ਾਂ ਚ ਸੁਣਿਆ ਹੋਇਆ, ਪਰ ਅਪ੍ਰੈਲ ਮਹੀਨੇ ਚ ਮਰਦਾਂ ਦੇ ਲਈ ਵੀ ਇੱਕ ਮਹਿਲਾ ਪ੍ਰੀਮੀਅਰ ਨੇ ਮਹਿਕਮਾ ਬਣਾਇਆ ਸੀ, ਜੈਸਿੰਟਾ ਐਲਨ ਨੇ। ਉਹ ਵੀ ਹੁਣ ਇੱਕ ਮਰਦ ਪ੍ਰੀਮੀਅਰ ਨੇ, ਯਾਨੀ ਕਿ ਬੈਨ ਕੈਰਲ ਨੇ ਰੱਦ ਕਰ ਦਿੱਤਾ, ਖਤਮ ਕਰ ਦਿੱਤਾ ਪੋਰਟਫੋਲੀਓ। ਸੋ 22 ਤੋਂ ਹੁਣ 20 ਮਿਨਿਸਟਰ ਰਹਿ ਗਏ ਨੇ। ਕਿਹਾ ਜਾ ਰਿਹਾ ਕਿ ਨਵੰਬਰ ਚੋਣਾਂ ਤੋਂ ਪਹਿਲਾਂ ਬੈਨ ਕੈਰਲ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਇਸ ਕਰਕੇ ਹੁਣ ਮੰਤਰਾਲਿਆਂ ਚ ਫੇਰ ਬਦਲ ਪਿਆ। ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਉਹ ਚਿਹਰੇ ਜਿਨ੍ਹਾਂ ਨੂੰ ਫਾਇਦਾ ਹੋਇਆ, ਇਹਨਾਂ ਚ ਸਭ ਤੋਂ ਵੱਧ ਮੁਨਾਫਾ ਜਾਂ ਫਾਇਦਾ ਜਾਂ ਤਰੱਕੀ ਜਿਹਨੂੰ ਮਿਲੀ ਉਹ ਕੋਲਿਨ ਬਰੂਕਸ ਨੇ। ਕੋਲਿਨ ਬਰੂਕ ਪਹਿਲਾਂ ਇੱਕ ਇਲੈਕਟ੍ਰੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਰਹੇ ਸੀ, ਖੈਰ ਇੱਥੇ ਉਹਨਾਂ ਦਾ ਪੋਰਟਫੋਲੀਓ ਸਾਂਝਾ ਨਹੀਂ ਕਰਨ ਬੈਠੇ ਸੀ, ਪਰ ਇਹਨਾਂ ਦੱਸ ਦਈਏ ਕਿ ਉਹਨਾਂ ਕੋਲ ਪਹਿਲਾਂ ਮੈਨੂਫੈਕਚਰਿੰਗ, ਡਿਫੈਂਸ ਇੰਡਸਟਰੀ, ਸਕਿੱਲਸ ਅਤੇ ਟੇਫ ਵਰਗੇ ਮੰਤਰਾਲੇ ਹੁੰਦੇ ਸੀ। ਹੁਣ ਉਹਨਾਂ ਨੂੰ ਟ੍ਰੈਜਰਰ ਬਣਾ ਦਿੱਤਾ ਗਿਆ, ਇੰਡਸਟਰੀਅਲ ਰਿਲੇਸ਼ਨ ਤੇ ਟ੍ਰੈਜਰਰ ਦਾ ਮੰਤਰਾਲਾ। ਅੱਗੇ ਵੀ ਬੜੀ ਵਾਰ ਦੱਸਿਆ ਕਿ ਆਸਟ੍ਰੇਲੀਆ ਦੇ ਲਿਹਾਜ਼ ਦੇ ਵਿੱਚ, ਇੱਥੋਂ ਦੀ ਪੋਲੀਟਿਕਸ ਦੇ ਲਿਹਾਜ਼ ਦੇ ਵਿੱਚ, ਪ੍ਰੀਮੀਅਰ ਤੋਂ ਬਾਅਦ ਦੂਸਰਾ ਸਭ ਤੋਂ ਅਹਿਮ ਮੰਤਰਾਲਾ ਡਿਪਟੀ ਪ੍ਰੀਮੀਅਰ ਜਾਂ ਫਿਰ ਟ੍ਰੈਜਰਰ ਦਾ ਹੁੰਦਾ। ਡਿਪਟੀ ਪ੍ਰੀਮੀਅਰ ਤੋਂ ਵੀ ਵੱਧ ਅਹਿਮੀਅਤ ਰੱਖਦਾ ਟ੍ਰੈਜਰਰ ਦਾ ਮਹਿਕਮਾ। ਹੁਣ ਕੋਲਿਨ ਬਰੂਕਸ ਨੂੰ ਇਹ ਫਾਇਦਾ ਕਿਉਂ ਹੈ? ਕਿਉਂਕਿ ਇੱਕ ਤਾਂ ਨਵੰਬਰ ਮਹੀਨੇ ਚ ਚੋਣਾਂ ਨੇ, ਇੱਕ ਤਾਂ ਜਿਹੜੀ ਵੀ ਗਾਜ ਬਜਟ ਦੀ ਡਿੱਗੇਗੀ ਉਹ ਪਿਛਲੇ ਟ੍ਰੈਜਰਰ ਤੇ ਡਿੱਗੇਗੀ, ਉਹਨਾਂ ਦੀ ਵੀ ਗੱਲ ਕਰਦੇ ਆ, ਉਹਨਾਂ ਨੂੰ ਤਰੱਕੀ ਨਹੀਂ ਮਿਲੀ। ਤੇ ਦੂਸਰਾ, ਇਹਨਾਂ ਨੇ ਕੋਈ ਬਜਟ ਤਾਂ ਪੇਸ਼ ਨਹੀਂ ਕਰਨਾ, ਬਸ ਲੋਕਾਂ ਦੇ ਵਿੱਚ ਜਾ ਕੇ ਸੁਖਣ ਖੁਆਬ ਜ਼ਰੂਰ ਵੇਚਣੇ ਨੇ, ਇਸ ਕਰਕੇ ਇਸ ਨੂੰ ਇੱਕ ਤਰੱਕੀ ਮੰਨਿਆ ਜਾ ਸਕਦਾ। ਦੂਸਰਾ ਫਾਇਦਾ ਮਿਲਿਆ ਐਂਥਨੀ ਕਾਰਬਾਈਨਸ ਨੂੰ। ਐਂਥਨੀ ਕਾਰਬਾਈਨ ਪਹਿਲਾਂ ਜਿਹੜੇ ਸਟੇਟ ਦੇ ਪੁਲਿਸ ਮਿਨਿਸਟਰ ਹੁੰਦੇ ਸੀ, ਹੁਣ ਇਹ ਸਭ ਨੂੰ ਪਤਾ ਹੈ ਕਿ ਵਿਕਟੋਰੀਆ ਦੇ ਵਿੱਚ ਕ੍ਰਾਈਮਸ ਦਾ ਕੀ ਸਟੇਟਸ ਹੈ, ਅਪਰਾਧ ਨੂੰ ਲੈ ਕੇ ਉੱਥੇ ਕਿੰਨੇ ਬੁਰੇ ਹਾਲਾਤ ਨੇ। ਇਸ ਕਰਕੇ ਐਂਥਨੀ ਕਾਰਬਾਈਨਸ ਤੋਂ ਲੋਕ ਇਹ ਸਵਾਲ ਨਾ ਕਰਨ ਕਿ ਤੁਸੀਂ ਤਾਂ ਅਪਰਾਧ ਜਗਤ ਦੇ ਵਿੱਚ ਜਿਹੜਾ ਹੋਰ ਇਜ਼ਾਫਾ ਕੀਤਾ, ਕੋਈ ਹੱਲ ਨਹੀਂ ਕੀਤਾ। ਤਾਂ ਇਸ ਕਰਕੇ ਉਹਨਾਂ ਨੂੰ ਹੁਣ ਮੇਜਰ ਇਵੈਂਟਸ, ਡਿਜੀਟਲ ਇਕੋਨਮੀ, ਰੇਸਿੰਗ, ਟ੍ਰੇਡ ਐਂਡ ਇਨਵੈਸਟਮੈਂਟ, ਇਹ ਮਹਿਕਮੇ ਦੇ ਦਿੱਤੇ ਗਏ ਨੇ। ਯਾਨੀ ਕਿ ਨਵੰਬਰ ਮਹੀਨੇ ਦੇ ਵਿੱਚ, 28 ਨਵੰਬਰ ਨੂੰ ਵਿਕਟੋਰੀਆ ਦੀਆਂ ਚੋਣਾਂ ਹੋਣੀਆਂ ਨੇ, ਉਦੋਂ ਪਹਿਲਾਂ 3 ਨਵੰਬਰ ਨੂੰ ਮੈਲਬਰਨ ਕੱਪ ਹੈ। ਸੋ ਘੋੜੇ ਦੜਾਣਗੇ ਐਂਥਨੀ ਕਾਰਬਾਈਨ, ਅਲੱਗ ਅਲੱਗ ਇਵੈਂਟਾਂ ਚ ਜਾਣਗੇ। ਤੁਸੀਂ ਜਿਹੜੇ ਕਮਿਊਨਿਟੀ ਇਵੈਂਟਸ ਨੇ ਉੱਥੇ ਵੀ ਐਂਥਨੀ ਕਾਰਬਾਈਨਸ ਨੂੰ ਦੇਖ ਸਕਦੇ ਹੋ। ਪਹਿਲਾਂ ਐਂਥਨੀ ਕਾਰਬਾਈਨਸ ਨੂੰ ਜਿਹੜੇ ਕਮਿਊਨਿਟੀ ਇਵੈਂਟਾਂ ਤੇ ਲੋਕ ਇਹ ਪੁੱਛਣਾ ਚਾਹੁੰਦੇ ਸੀ ਕਿ ਦੱਸੋ ਭਾਈ ਕਿ ਕਮਿਊਨਿਟੀ ਇਵੈਂਟਾਂ ਤੇ ਵੀ ਲੋਕ ਗੜਬੜਾਂ ਕਰਦੇ ਨੇ, ਹੁਣ ਇਹ ਗੱਲ ਉਹਨਾਂ ਤੋਂ ਨਹੀਂ ਪੁੱਛ ਸਕੋਗੇ। ਉਹ ਕਹਿਣਗੇ ਮੇਰੇ ਕੋਲ ਤਾਂ ਪੁਲਿਸ ਮਿਨਿਸਟਰੀ ਹੈ ਹੀ ਨਹੀਂ, ਕ੍ਰਾਈਮਸ ਮੰਤਰਾਲਾ ਮੇਰੇ ਕੋਲ ਹੈ ਹੀ ਨਹੀਂ। ਇਹ ਤੋਂ ਇਲਾਵਾ ਹੋਰ ਕਮਿਊਨਿਟੀ ਇਵੈਂਟਸ ਦੇ ਉੱਤੇ ਇੱਕ ਜਿਹੜਾ ਤੁਹਾਨੂੰ ਚਿਹਰਾ ਦੇਖਣ ਨੂੰ ਮਿਲੇਗਾ, ਉਹ ਹੈ ਪੌਲ ਐਡਬਰੁੱਕ। ਪੌਲ ਐਡਬਰੁੱਕ ਦੇ ਲਈ ਥੋੜੀ ਚੰਗੀ ਥੋੜੀ ਮਾੜੀ ਗੱਲ ਹੋਈ ਹੈ। ਚੰਗੀ ਇਹ ਹੈ ਕਿ ਉਹਨਾਂ ਨੂੰ ਮਲਟੀਕਲਚਰਲ ਅਫੇਅਰ ਦੇ ਦਿੱਤਾ ਗਿਆ, ਅਲੱਗ ਅਲੱਗ ਕਮਿਊਨਿਟੀ ਦੇ ਅਲੱਗ ਅਲੱਗ ਜਿਹੜੇ ਲੋਕ ਨੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲੇਗਾ ਤਾਂ ਕਿ ਆਪਣੀ ਗੱਲ ਰੱਖ ਸਕਣ, ਪਰ ਨਾਲ ਉਹਨਾਂ ਨੂੰ ਪੁਲਿਸ ਐਮਰਜੈਂਸੀ ਤੇ ਕ੍ਰਾਈਮ ਪ੍ਰੀਵੈਂਸ਼ਨ ਵੀ ਦੇ ਦਿੱਤਾ ਗਿਆ। ਚੰਗੀ ਗੱਲ ਇਹ ਹੈ ਕਿ ਪੌਲ ਐਡਬਰੁੱਕ ਇਹ ਕਹਿ ਕੇ ਬਚ ਸਕਦੇ ਨੇ ਕਿ ਮੈਨੂੰ ਨਹੀਂ ਪਤਾ ਪਿਛਲੇ ਮਿਨਿਸਟਰ ਨੇ ਜਿਹੜੇ ਕਾਰੇ ਕੀਤੇ ਸੀ ਉਹ ਕੀਤੇ ਸੀ, ਮੈਂ ਤਾਂ ਹੱਲ ਕਰਨ ਆਇਆ। ਮਾੜੀ ਗੱਲ ਇਹ ਹੈ ਕਿ ਇਹਨਾਂ 4 ਮਹੀਨਿਆਂ ਚੋਂ ਹੱਲ ਵੀ ਕੀ ਕਰ ਦੇਣਗੇ। ਵਿਕਟੋਰੀਆ ਦੀ ਜਿਹੜੀ ਹਾਲਾਤ ਨੇ ਕ੍ਰਾਈਮ ਨੂੰ ਲੈ ਕੇ, ਜਿਸ ਤਰੀਕੇ ਦੇ ਉੱਥੇ ਅਪਰਾਧੀ ਜਿਸ ਤਰੀਕੇ ਦੇ ਨਾਲ ਵੱਧ ਫੁੱਲ ਰਹੇ ਨੇ, ਉਹਨੂੰ ਲੈ ਕੇ ਪੌਲ ਐਡਬਰੁੱਕ ਦੇ ਕੋਲ ਇਹ ਬਹੁਤ ਥੋੜਾ ਸਮਾਂ, 4 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਹੁਣ ਬਚਿਆ। ਇਨਗ੍ਰਿਡ ਸਿੱਟ ਨੂੰ ਹੈਲਥ ਤੇ ਮੈਂਟਲ ਹੈਲਥ, ਐਂਬੂਲੈਂਸ ਸਰਵਿਸਿਜ਼ ਤੇ ਸਪੈਸ਼ਲ ਮਿਨਿਸਟਰ ਫਾਰ ਸਟੇਟ ਦਾ ਮੰਤਰਾਲਾ ਦਿੱਤਾ ਗਿਆ। ਹੁਣ ਆ ਜਾਈਏ ਉਹ ਚਿਹਰੇ ਜਿਨ੍ਹਾਂ ਨੂੰ ਨੁਕਸਾਨ ਹੋਇਆ। ਜੈਕਲਿਨ ਸਿਮਸ, ਜਿਹੜੇ ਪਹਿਲਾਂ ਟ੍ਰੈਜਰਰ ਸੀ, ਹੁਣ ਉਹਨਾਂ ਨੂੰ ਐਨਰਜੀ ਰਿਸੋਰਸ ਤੇ ਕਲਾਈਮੇਟ ਐਕਸ਼ਨ, ਐਨਵਾਇਰਮੈਂਟ, ਸਟੇਟ ਇਲੈਕਟ੍ਰੀਸਿਟੀ ਕਮਿਸ਼ਨ, ਇਹ ਮੰਤਰਾਲਾ ਦੇ ਦਿੱਤਾ ਗਿਆ। ਸਟੀਵ ਡਿੰਪਲੋਇਸ ਜਿਹੜੇ ਨੇ ਉਹਨਾਂ ਨੂੰ ਹੁਣ ਸਪੋਰਟ ਤੇ ਇਕੁਐਲਿਟੀ ਦਾ ਮਹਿਕਮਾ ਦਿੱਤਾ ਗਿਆ। ਜੈਸਿੰਟਾ ਐਲਨ ਦੀ ਸੱਜੀ ਬਾਂਹ ਮੰਨੇ ਜਾਂਦੇ ਸੀ ਸਟੀਵ, ਡੈਨੀਅਲ ਐਂਡਰਿਊਜ਼ ਦੇ ਤਾਂ ਖਾਸ ਮਿੱਤਰ ਰਹੇ ਸੀ, ਬਲਕਿ ਡੈਨੀਅਲ ਐਂਡਰਿਊਜ਼ ਨੇ ਜਦੋਂ ਕਾਮਨਵੈਲਥ ਖੇਡਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਤਾਂ ਸਟੀਵ ਨੇ ਉਹਨਾਂ ਨੂੰ ਸੁਝਾਅ ਦਿੱਤੇ ਸੀ ਕਿ ਇੱਥੇ ਖੇਡਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ, ਕਾਮਨਵੈਲਥ ਖੇਡਾਂ। ਸੋ ਉਹਨਾਂ ਨੂੰ ਹੁਣ ਬੈਨ ਕੈਰਲ ਥੋੜਾ ਦੂਰ ਰੱਖਣਾ ਚਾਹੁੰਦੇ ਨੇ, ਅਹਿਮ ਮੰਤਰਾਲੇ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਨਿਕ ਸਟਾਈਕੋਸ, ਇਹ ਵੀ ਜੈਸਿੰਟਾ ਐਲਨ ਦੇ ਕਾਫੀ ਵਫਾਦਾਰ ਰਹੇ ਨੇ, ਇਹਨਾਂ ਦੇ ਕੋਲ ਸਬਰਬਨ ਰੇਲ ਲੂਪ ਦਾ ਇੱਕ ਮੰਤਰਾਲਾ ਦਿੱਤਾ ਗਿਆ ਸੀ, ਉਹ ਤਾਂ ਪੋਰਟਫੋਲੀਓ ਹੀ ਖਤਮ ਕਰ ਦਿੱਤਾ ਹੈ। ਇਹਨਾਂ ਦੇ ਕੋਲ ਹਾਊਸਿੰਗ, ਬਿਲਡਿੰਗ ਤੇ ਹੋਮਲੈਸਨੈਸ ਤੇ ਸੀਨੀਅਰਸ ਦਾ ਮਹਿਕਮਾ ਹੁਣ ਸਪੁਰਦ ਕੀਤਾ ਗਿਆ ਹੈ। ਵੈਸੇ ਇੱਕ ਫਰੈਸ਼ ਵਾਟਰ ਸਟ੍ਰੈਟੇਜੀ ਪੋਲ ਜਿਹੜਾ ਉਹ ਜਾਰੀ ਹੋਇਆ, ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਲੋਕ ਜਿਹੜੇ ਬੈਨ ਕੈਰਲ ਨੇ ਉਹਨਾਂ ਤੋਂ ਇਹ ਉਮੀਦ ਰੱਖ ਰਹੇ ਨੇ ਕਿ ਜਿਹੜਾ ਇੱਕ ਚਿੱਟਾ ਹਾਥੀ ਗੱਲ ਪਾਇਆ ਹੋਇਆ ਜੈਸਿੰਟਾ ਐਲਨ ਨੇ, ਸਬਰਬਨ ਰੇਲ ਲੂਪ, ਉਹ ਪ੍ਰੋਜੈਕਟ ਨੂੰ ਤੁਸੀਂ ਰੱਦ ਕਰ ਦਿਓ, ਕਿਉਂਕਿ ਲਿਬਰਲ ਨੈਸ਼ਨਲ ਗਠਜੋੜ ਗਵਰਨਮੈਂਟ ਜੇ ਆਈ ਉਹਨਾਂ ਨੇ ਤਾਂ ਇਹ ਪ੍ਰੋਜੈਕਟ ਦੇ ਉੱਤੇ ਗਾਜ ਗਿਰਾਣੀ ਹੋਇਆ। ਪਰ ਲੇਬਰ ਪਾਰਟੀ ਜਿਹੜੀ ਇਸ ਪ੍ਰੋਜੈਕਟ ਨੂੰ ਗੱਜ ਬੱਜ ਕੇ ਦੱਸ ਰਹੀ ਸੀ 34 ਬਿਲੀਅਨ ਡਾਲਰ ਬੜੀ ਵਾਰ ਦੱਸ ਚੁੱਕਿਆ ਹੁਣ ਤਾਂ ਚੈਲਟਨਮ ਤੋਂ ਬੌਕਸਹਿਲ ਤੱਕ ਦਾ ਸਿਰਫ ਇਹ 26 ਕਿਲੋਮੀਟਰ ਦਾ ਟੋਟਾ ਹੀ ਲਗਭਗ 35 ਬਿਲੀਅਨ ਡਾਲਰ ਦਾ ਅੱਜ ਦੀ ਤਰੀਕ ਚ ਅਨੁਮਾਨ ਲਗਾਇਆ ਗਿਆ ਤੇ ਜਦ ਤੱਕ ਇਹਨੇ ਬਣ ਕੇ ਪੂਰਾ ਹੋਣਾ ਉਦੋਂ ਤੱਕ ਤਾਂ ਇਹਦੇ ਤੇ 40-42 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਖਰਚ ਹੋ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸਦੇ ਜ਼ਰੀਏ ਇਸ ਦੀ ਬਜਾਏ ਤਾਂ ਟੁਲਾ ਮਰੀਨ ਲਾਈਨ ਜਿਹੜੀ ਹੈ ਉਹਨੂੰ ਬਣਾਉਣਾ ਚਾਹੀਦਾ, ਏਅਰਪੋਰਟ ਲਿੰਕ ਜਿਹੜਾ ਉਹਦੇ ਤੇ ਕੰਮ ਹੋਣਾ ਚਾਹੀਦਾ, ਸਬਰਬਨ ਰੇਲ ਲਿੰਕ ਦਾ ਜਿਹੜਾ ਇੱਕ ਰੇਲ ਲੂਪ ਦਾ ਜਿਹੜਾ ਇੱਕ ਪ੍ਰੋਜੈਕਟ ਹੈ ਉਸ ਦੇ ਉੱਤੇ ਮੌਜੂਦਾ ਪ੍ਰੀਮੀਅਮ ਨੂੰ ਕਾਟੀ ਮਾਰ ਦੇਣੀ ਚਾਹੀਦੀ ਹੈ। ਇਹ ਸਰਵੇ ਜਿਹੜਾ ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤਾ ਗਿਆ, ਫਰੈਸ਼ ਵਾਟਰ ਸਟ੍ਰੈਟਜੀ ਪੋਲ ਦੀ ਤਰਫ ਤੋਂ ਇਸ ਨੂੰ ਆਯੋਜਿਤ ਕੀਤਾ ਗਿਆ ਸੀ। ਉੱਥੇ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ, ਵੈਸੇ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਉਹ ਖਬਰਾਂ ਦੀ ਸਾਂਝ ਪਾਵਾਂਗੇ। NSW ਦੇ ਹਸਪਤਾਲਾਂ ਦੇ ਵਿੱਚ ਗਿਣਤੀ ਵੱਧਦੀ ਜਾ ਰਹੀ ਹੈ। ਪ੍ਰੀਮੀਅਮ ਨੇ ਅਪੀਲ ਕੀਤੀ ਹੈ ਕਿ ਜਿਹੜਾ ਮਾੜਾ ਮੋਟਾ ਫਲੂ ਹੈ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਲਾਈਫ ਥਰੈਟਨਿੰਗ ਨਹੀਂ ਨੇ ਉਹਦੇ ਲਈ ਤੁਸੀਂ ਘਰੇ ਹੀ ਰਹੋ ਜਾਂ GP ਕੋਲ ਜਾਓ ਜਾਂ ਫਾਰਮਾਸੀ ਤੋਂ ਜਾ ਕੇ ਦਵਾਈ ਲੈ ਲਓ, ਹਸਪਤਾਲਾਂ ਦੇ ਐਮਰਜੈਂਸੀ ਮਹਿਕਮੇ 'ਚ ਜਾ ਕੇ ਦਬਾਅ ਨਾ ਵਧਾਓ। ਸ਼ਾਮ ਨੂੰ ਇਹ ਖਬਰ ਸਾਂਝੀ ਕਰਾਂਗੇ। ਪਰ ਇੱਕ ਖਬਰ ਜਿਹੜੀ ਭਾਰਤ ਦੇ ਨਾਲ ਜੁੜੀ ਹੋਈ ਹੈ ਉਹ ਸਾਂਝੀ ਹੋਈ ਜ਼ਰੂਰ ਕਰਦੇ ਚੱਲੀਏ। ਵੈਸਟਰਨ ਆਸਟ੍ਰੇਲੀਆ ਤੋਂ, ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਫਿਲਹਾਲ ਫੈਸਲਾ ਰੱਖਿਆ ਹੈ, ਆਪਣਾ ਜਾਰੀ ਰੱਖਿਆ ਹੈ ਕਿ ਯੂਰੇਨੀਅਮ ਦੀ ਮਾਈਨਿੰਗ ਦੇ ਉੱਤੇ ਸੂਬੇ ਦੀ ਤਰਫ ਤੋਂ ਜਿਹੜਾ ਇੱਕ ਲੰਮੇ ਅਰਸੇ ਤੋਂ ਚੱਲਦਾ ਆ ਰਿਹਾ ਬੈਨ ਹੈ ਉਹਨੂੰ ਜਾਰੀ ਰੱਖਿਆ ਜਾਏਗਾ। ਵੈਸਟਰਨ ਆਸਟ੍ਰੇਲੀਆ ਤੇ ਨਾਰਦਰਨ ਟੈਰੀਟਰੀ ਦੇਸ਼ ਦੇ ਵਿੱਚ ਦੋ ਵੱਡੇ ਐਸੇ ਸੂਬੇ ਨੇ ਜਿੱਥੇ ਯੂਰੇਨੀਅਮ ਦੀ ਮਾਈਨਿੰਗ ਹੁੰਦੀ ਹੈ, ਯੂਰੇਨੀਅਮ ਭਰ ਭਰ ਕੇ ਹੈ। ਯੂਰੇਨੀਅਮ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਆਸਟ੍ਰੇਲੀਆ ਦੇ ਕੋਲ ਹੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਨੇ ਇੱਕ ਸਮਝੌਤਾ ਕੀਤਾ ਸੀ ਕਿ ਯੂਰੇਨੀਅਮ ਆਸਟ੍ਰੇਲੀਆ ਤੋਂ ਖਰੀਦਣਾ ਹੈ, ਪਰ ਵੈਸਟਰਨ ਆਸਟ੍ਰੇਲੀਆ ਤਾਂ ਦੇਣ ਤੋਂ ਮਨਾ ਕਰ ਰਹੇ ਆ। ਅਜਿਹੇ ਦੇ ਵਿੱਚ ਹੁਣ ਭਾਰਤ ਕੀ ਕਰੇਗਾ? ਦੱਸ ਦਈਏ ਕਿ ਲੇਬਰ ਪਾਰਟੀ ਨੇ ਸਾਲ 2017 ਦੇ ਇਲੈਕਸ਼ਨ ਤੋਂ ਹੀ ਇਹ ਇੱਕ ਪਾਲਿਸੀ ਬਣਾ ਰੱਖੀ ਹੈ ਕਿ ਯੂਰੇਨੀਅਮ ਦੀਆਂ ਖਦਾਨਾਂ

ਮਾਈਨਿੰਗ ਜਿਹੜੀਆਂ ਨੇ ਯੂਰੇਨੀਅਮ ਦੇ ਨਾਲ ਜੁੜੀਆਂ ਉਹ ਨਹੀਂ ਹੋਣਗੀਆਂ। ਅਜਿਹੇ ਦੇ ਵਿੱਚ ਹੁਣ ਜਿਹੜੇ ਡੋਮੈਸਟਿਕ ਪੱਧਰ ਦੇ ਉੱਤੇ ਯਾਨੀ ਘਰੇਲੂ ਪੱਧਰ ਦੇ ਉੱਤੇ ਯੂਰੇਨੀਅਮ ਦੀਆਂ ਕੀਮਤਾਂ ਨੇ ਉਹ 21 ਪ੍ਰਤੀ ਪਾਉਂਡ ਤੱਕ ਜਿਹੜੀਆਂ ਨੇ, $21 ਪ੍ਰਤੀ ਪਾਉਂਡ ਤੱਕ ਆ ਗਈਆਂ ਨੇ। ਔਰ ਹੁਣ ਇਸ ਨੂੰ ਲੈ ਕੇ ਜਿਹੜੇ ਕੰਜ਼ਰਵੇਸ਼ਨ ਗਰੁੱਪਸ ਨੇ ਉਹ ਆਪਣਾ ਬਾਰ ਬਾਰ ਇਤਰਾਜ਼ ਸਰਕਾਰ ਤੱਕ ਜ਼ਾਹਰ ਕਰ ਰਹੇ ਨੇ ਕਿ ਯੂਰੇਨੀਅਮ ਦੀ ਮਾਈਨਿੰਗ ਦੇ ਲਈ ਖੁਦਾਈ ਨਹੀਂ ਹੋਣੀ ਚਾਹੀਦੀ, ਜ਼ਮੀਨ ਨੂੰ ਨੁਕਸਾਨ ਪਹੁੰਚਣਾ ਹੈ, ਵਾਤਾਵਰਣ ਨੂੰ ਨੁਕਸਾਨ ਪਹੁੰਚਣਾ ਹੈ। ਸਰਕਾਰ ਵੀ ਉਸ ਦਬਾਅ ਦੇ ਅੱਗੇ ਝੁਕੀ ਹੋਈ ਨਜ਼ਰ ਆ ਰਹੀ ਹੈ। ਪਰ ਭਾਰਤ ਦੇ ਨਾਲ ਹੋਏ ਸਮਝੌਤੇ ਦਾ ਕੀ? ਇਸ ਦਾ ਇੱਕ ਹੱਲ ਇਹ ਮੰਨਿਆ ਜਾ ਰਿਹਾ ਹੈ ਕਿ ਨਾਰਦਰਨ ਟੈਰੀਟਰੀ ਤੋਂ ਵਧੇਰੇ ਮਾਈਨਿੰਗ ਕੀਤੀ ਜਾ ਸਕੇ। ਹਾਲ ਫਿਲਹਾਲ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਮੰਨਿਆ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਫੈਸਲਾ ਲੈ ਸਕਦੀ ਹੈ ਕਿ ਉਹ ਯੂਰੇਨੀਅਮ ਦੀ ਮਾਈਨਿੰਗ ਦੇ ਉੱਤੇ ਲੱਗੇ ਹੋਏ ਬੈਨ ਨੂੰ ਹਟਾ ਦੇਵੇ। ਪਰ ਹਾਲੇ ਤੁਰੰਤ ਪ੍ਰਭਾਵ ਦੇ ਨਾਲ ਇਸ ਬੈਨ ਨੂੰ ਹਟਾਉਣ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ। ਜੇਕਰ ਅਜਿਹਾ ਹੁੰਦਾ, ਜ਼ਾਹਰ ਜੀ ਗੱਲ ਹੈ ਕਿ ਭਾਰਤ ਦੇ ਦਬਾਅ ਥੱਲੇ ਹੀ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਫੈਸਲਾ ਲਏਗੀ। ਆਖਰ ਦੇ ਵਿੱਚ ਤੁਹਾਨੂੰ ਇੱਕ ਅਪਡੇਟ ਦਿੰਦੇ ਹੋਏ ਚੱਲੀਏ। ਵੈਸੇ ਸੋਸ਼ਲ ਮੀਡੀਆ ਤੋਂ ਜਾ ਕੇ ਖਬਰ ਪੜ੍ਹ ਲਿਓ, ਥੋੜੀ ਦੇਰ ਤੱਕ ਪ੍ਰਕਾਸ਼ਿਤ ਕਰ ਦੇਵਾਂਗੇ। ਟਰੈਵਲਰਸ ਦੇ ਲਈ ਜਿਹੜੇ ਜੈੱਟਸਟਾਰ ਦੀ ਫਲਾਈਟਸ ਦੀ ਵਰਤੋਂ ਕਰਨਗੇ ਉਹਨਾਂ ਦੇ ਲਈ ਇਹ ਖਬਰ ਦੱਸ ਰਹੇ ਹਾਂ। ਜੈੱਟਸਟਾਰ ਏਅਰਲਾਈਨ ਦੀ ਤਰਫ ਤੋਂ ਜਿਹੜਾ ਹਵਾਈ ਜਹਾਜ਼ 'ਚ ਜਦੋਂ ਤੁਸੀਂ ਚੜ੍ਹਦੇ ਹੋ ਤਾਂ ਉਸ ਦੇ ਵਿੱਚ ਜਿਹੜਾ ਲਗੇਜ ਹੈ, ਜਿਹੜਾ ਸੀਟ ਦੇ ਉੱਪਰ ਜਿਹਨੂੰ ਕੈਰੀ ਔਨ ਲਗੇਜ ਦੇ ਲਈ ਇੱਕ ਓਵਰ ਹੈਡ ਲੋਕਰਸ ਬਣੇ ਹੁੰਦੇ ਨੇ, ਉਹਨਾਂ 'ਚ ਲਗੇਜ ਰੱਖਣ ਤੋਂ ਹੁਣ ਜੈੱਟ ਸਟਾਰ ਰੋਕਣ ਜਾ ਰਹੀ ਹੈ। ਆਮ ਤੌਰ ਦੇ ਉੱਤੇ 7 ਕਿਲੋਗ੍ਰਾਮ ਲਿਜਾਣਾ ਅਲਾਓ ਹੁੰਦਾ ਸੀ, ਪਰ ਫਰਵਰੀ 2027 ਤੋਂ ਬਾਅਦ ਇਹ ਖਤਮ ਕਰ ਦਿੱਤਾ ਜਾਏਗਾ। ਲਿਜਾ ਸਕੋਗੇ ਤੁਸੀਂ, ਓਵਰ ਹੈਡ ਲੋਕਰ ਦੇ ਵਿੱਚ ਸਮਾਨ ਰੱਖ ਸਕੋਗੇ, ਪਰ ਘਰੇਲੂ ਫਲਾਈਟ ਦੇ ਲਈ $25 ਤੇ ਦੂਸਰੀਆਂ ਜਾਂ ਇਸ ਤੋਂ ਵੱਧ ਫਲਾਈਟ ਜਾਂ ਇਸ ਤੋਂ ਵੱਧ ਜੇਕਰ ਸਮਾਨ ਰੱਖਣਾ, ਇੱਕ ਤੋਂ ਵੱਧ 2 ਬੈਗ ਰੱਖਣੇ ਨੇ, ਜਾਂ ਇੰਟਰਨੈਸ਼ਨਲ ਫਲਾਈਟ ਦੇ ਲਈ ਜਿਵੇਂ ਕ੍ਰੇਨਸ ਤੋਂ ਟੋਕੀਓ ਦੇ ਵਿਚਕਾਰ ਚੱਲਦੀ ਹੈ, ਕੇਨਸ ਤੋਂ ਲੈ ਕੇ ਉਸ ਚ $52 ਦਾ ਓਵਰ ਹੈਡ ਜਿਹੜਾ ਤੁਹਾਨੂੰ ਸਮਾਨ ਰੱਖਣ ਦੀ ਇਜਾਜ਼ਤ ਹੋਏਗੀ। ਔਰ ਉਸ ਦੀ ਮੈਜਰਮੈਂਟ ਵੀ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ, 56x36x23 ਸੈਂਟੀਮੀਟਰ ਦੀ ਹੀ ਮੈਜਰਮੈਂਟ ਹੈ। ਔਰ ਹਾਂ, ਸਿਰਫ ਅਲਾਓ ਤੁਹਾਨੂੰ ਇਹ ਹੋਏਗਾ ਕਿ ਇੱਕ ਜਿਵੇਂ ਲੈਪਟਾਪ ਬੈਗ ਹੈ ਜਾਂ ਛੋਟਾ ਬੈਗ ਹੈ ਜਿਹੜਾ ਤੁਸੀਂ ਪੈਰ ਦੇ ਥੱਲੇ ਰੱਖ ਸਕਦੇ ਹੋ, ਉਹ ਤੁਸੀਂ ਲਿਜਾ ਸਕੋਗੇ। ਇਹ ਫਰਵਰੀ 2027 ਤੋਂ ਇਹ ਨਿਯਮ ਲਾਗੂ ਹੋ ਜਾਣਾ। ਵਿਸਤਾਰ ਜਾਣਕਾਰੀ ਸੋਸ਼ਲ ਮੀਡੀਆ ਤੋਂ ਜਾ ਕੇ ਸਾਂਝੀ ਕਰਿਓ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
9: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
11: ਯਾਰ। ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
13: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
12: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
14: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
12: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
15: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
12: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
3: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।

ਰੇਡੀਓ ਹਾਂਜੀ 1674 ਮੈਂ ਦੋਸਤੋ ਗਾਣਾ ਜਿਹੜਾ ਤੁਸੀਂ ਸੁਣ ਰਹੇ ਸੀ ਫਿਲਮ ਆਈ ਸੀ ਇਹ ਜਨਮ ਤੁਹਾਰੇ ਲਿਖੇ ਇਹ ਫਿਲਮ ਸੀ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਦੇ ਉੱਤੇ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਕਿ ਪਿੰਗਲਵਾੜਾ ਚਲਾਇਆ ਜਿਨ੍ਹਾਂ ਨੇ ਕਿ ਧਰਮ ਕਰਮ ਦੇ ਜਾਂ ਫਿਰ ਇਨਸਾਨੀਅਤ ਦੇ ਉਹ ਫਰਜ਼ ਨਿਭਾਏ ਜਿਹੜੇ ਸਾਡੇ ਗੁਰੂਆਂ ਨੇ ਪੀਰ ਪੈਗੰਬਰਾਂ ਨੇ ਸਾਨੂੰ ਦੱਸੇ ਵਾਤਾਵਰਣ ਦੇ ਸੰਬੰਧ ਦੇ ਵਿੱਚ ਸਾਨੂੰ ਸੁਚੇਤ ਕੀਤਾ ਅੱਜ ਦੇ ਦਿਨ ਆਪਾਂ ਇਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਇਸ ਮਹਾਨ ਸ਼ਖਸੀਅਤ ਦੀ ਅੱਜ ਦੇ ਦਿਨ ਬਰਸੀ ਹੈ ਭਗਤ ਪੂਰਨ ਸਿੰਘ ਜੀ ਦਾ ਪਹਿਲਾ ਨਾਂ ਰਾਮਜੀ ਦਾਸ ਸੀ 4 ਜੂਨ 1904 ਨੂੰ ਪਿੰਡ ਰਾਜੇਵਾਲ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਪਿਤਾ ਕਹਿੰਦੇ ਨੇ ਕਿ ਇਹਨਾਂ ਦੇ ਸ਼ਾਹੂਕਾਰ ਸੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ ਮਾਤਾ ਕਾਫੀ ਧਾਰਮਿਕ ਬਿਰਤੀ ਵਾਲੇ ਸੀ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਕਿ ਪਿਤਾ ਜੀ ਦੀ ਜਦੋਂ ਅਚਾਨਕ ਮੌਤ ਹੋ ਗਈ ਅਤੇ ਫਿਰ ਘਰ ਦੇ ਵਿੱਚ ਗਰੀਬੀ ਆਉਣ ਵੜੀ ਇੱਥੋਂ ਤੱਕ ਕਿ ਇਹਨਾਂ ਦੇ ਮਾਤਾ ਜੀ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਗਏ ਪਰ ਮਾਂ ਨੇ ਆਪਣੇ ਪੁੱਤ ਨੂੰ ਬੜੇ ਸੋਹਣੇ ਸਿਧਾਂਤ ਦਿੱਤੇ ਬੜੀਆਂ ਸੋਹਣੀਆਂ ਸਿੱਖਿਆਵਾਂ ਦਿੱਤੀਆਂ ਫਿਰ ਇੱਕ ਸਮਾਂ ਉਹ ਆਇਆ ਜਦੋਂ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ 1923 ਦੇ ਵਿੱਚ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ ਰਾਮਜੀ ਦਾਸ ਤੋਂ ਹੁਣ ਉਹ ਪੂਰਨ ਸਿੰਘ ਬਣ ਗਏ ਸੀ 1924 ਤੋਂ 1947 ਤੱਕ ਉਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਦੀ ਛਤਰਸ਼ਾਹ ਦੇ ਹੇਠ ਜੀਵਨ ਬਿਤਾਇਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਹਦੇ ਕਰਕੇ ਆਪਾਂ ਅੱਜ ਵੀ ਬੜੇ ਫਖਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ।